ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹੇ ਨਾਮ ਕਰ ਆਪਣੇ ਚੇਰੇ ਦਰਸ਼ਨ ਮੰਗਉ ਦੇਹੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ।

0: ਆਵੇ ਕੋ ਵਿਚਾਰ
1: ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ
0: ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਦੂਰ
1: ਕਸ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
0: ਦੇਦਾ ਦੇ ਲੈ ਦੇ ਥਕ ਪਾਹੇ ਜੁਗ ਜੁਗੰਤਰ ਖਾਹੀ ਖਾਹੀ
1: ਹੁਕਮ ਚਲਾਏ ਰਾਹੋ।

0: ਹਾਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
0: ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ
1: ਨਾਨਕ ਇਹ

0: ਕਾਵੀਏ ਸੁਣੀਏ ਮਨ ਰੱਖੀਏ ਭਾਵ ਦੁੱਖ ਪਰ ਹਰ ਸੁਖ ਕਰ ਲੈ ਜਾਏ
1: ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ
0: ਗੋਰੀਸ਼ਰ ਗੁਰ ਗੁਰ ਖਬਰਮਾ ਗੁਰ ਪਾਰਵਤੀ ਮਾਈ
1: ਜਾਣਾ ਆਖਾ ਨਾਹੀ ਕਹਿਣਾ ਕਥਨ ਨ
0: ਜਾਏ ਗੁਰਾਇਕ ਦੇਹ ਬੁਝਾਈ ਸਭਨਾ ਜੀ।

0: ਯੁਗ ਤਨ ਭੇ ਸੁਨੇ ਸਾਚ ਸਿਮਰਤ ਵੇਦ
1: ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ
0: ਸਤ ਸੰਤੋ ਗਿਆਨ ਸੁਨਿਆ ਸਟਕਾ ਇਸ਼ਨਾਨ
1: ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ।

0: ਏਕ ਵਾਰ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਭਲੀਐ ਹੱਥ ਪੈਰ ਧੰਦੇ ਪਾਣੀ ਧੋਤੈ ਉਤਰਸੇ
1: ਮੂਤ ਬੜੀ ਤੇ ਕਾਪੜ ਹੋਏ ਦੇ ਸਾਬੂਨ ਲਈ ਆਹ ਧੋਏ
0: ਭਲੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ
1: ਪਾਪੀ ਆਖਣ ਨਾ ਕਰ

0: ਵਿਸ਼ਨੂੰ ਬਖਸ਼ ਸਕਸਾ ਲਾ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ
0: ਅਮੁੱਲ ਲਾ ਜਾਹੇ ਅਮੁੱਲ।

0: ਸਕੈ ਕੇਈ
1: ਕੇ ਜੀਵ ਪਾਵੈ ਤੇ ਵਡੋਏ ਨਾਨਕ ਜਾਣੈ ਸਾਚਾ ਸੋਏ
0: ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਵਾਰਾ ਗਵਾਰ
1: ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ
0: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ
1: ਰਾਗ ਭਰੀ ਸੋ ਕਹੀਨ ਕੀਤੇ ਗਾਵਨ ਹਾਰੇ
0: ਗਾਵੇ ਦੋਨੋ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ
1: ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ

0: ਮੋਹਨੀਆ ਮਨ ਮੋਹਨ ਸੁਰਗਾ ਮਛ ਪਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਰੱਖੇ
0: ਤੁਧ ਨੂੰ ਗਾਵੇ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ
1: ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ
0: ਸੋਈ ਸਦਾ ਸੱਚ ਸਾਹਿਬ।

0: ਵਡਿਆਈ
1: ਜੋ ਤੁਸ ਭਾਵ ਹੈ ਸੋਈ ਕਰ ਸੀ ਹੁਕਮ ਨਾ ਕਰਨ ਆ ਜਾਈ ਬਸ ਦੋ ਸ਼ਰਮ ਪਤ ਝੋਲੀ ਧਿਆਨ ਕਰੇ ਵਿਭੂਤ
0: ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀ
1: ਆਈ ਬੰਥੀ ਸਗਲ ਜਮਾਤੀ ਮਨ

0: ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਗਏ ਸਰਬਤਰ ਭੇਖੀ
1: ਕੇ
0: ਸਰਬਤਰ ਤ੍ਰਾਣ ਕੇ ਸਰਬਤਰ ਪ੍ਰਾਣ ਕੇ ਸਰਬਤਰ ਦੇਸ਼ ਕੇ ਸਰਬਤਰ ਭੇਸ
1: ਕੇ
0: ਸਰਬਤਰ ਭਾਨ ਕੇ ਸਰਬਤਰ ਮਨ ਕੇ ਸਰਬਤਰ ਇੰਦ੍ਰ ਕੇ ਸਰਬਤਰ ਚੰਦਰ
1: ਕੇ
0: ਸਾਹਿਬ ਕਲਾ ਮੇ ਤੁਮਾਮ ਰੁਜੂ ਮੇ ਸੋ ਸਲਾਮ।

0: ਕਰਮ ਦਰਵਾਜੇ ਗੰਜੇ ਅਗਾਧੇ ਸੋਮ ਸਰਭਾਗੇ ਸਰਬਣ ਰਾਗੇ
1: ਸਰੂਪ ਹੈ
0: ਨਿਰਕਤ ਪ੍ਰਭਾ ਸਦਾ ਵੰਗ।

0: ਸਰਵੰਤਾ ਸਰਵੰ ਅੰਤਾ ਸਰਵੰ ਖਿਆਤਾ ਸਰਵੰ ਗਿਆਤਾ
1: ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ
0: ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ
1: ਮੁਕਤਾ ਸਾਵਲ ਸ਼ੰਤ ਵੈ ਪ੍ਰਸਾਦ
0: ਨਾਨਕ ਨਾਸਿ ਸਦਾ ਓਮ ਪ੍ਰਕਾਸ਼ਿ ਅਨੰਗੰ ਸਰੂਪੇ ਭੰਗੰ ਅਭੂਤੇ
1: ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਵਾਦ ਅਭੂਤੇ
0: ਨੰਗੀਆਂ ਨਾਮੇ ਤਰਪੰਗੀ ਤਰਕਾਮ ਨਿਰਭੰਗੀ ਸਰੂਪੇ ਸਰਵੰਗੀ

0: ਹਜ਼ੂਰਾਂ ਕੇ ਹਾਜ਼ਰ ਹਜ਼ੂਰ ਹੈ ਮੇਸੋ ਸਲਾਮ ਹੈ ਸਮਸਤਰ ਕਲਾਮ ਹੈ
1: ਸਾਹਿਬ ਦਿਮਾਗ ਹੈ ਕੇ ਹੁਸਨ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੇ
0: ਗੁਰੂ ਜੀ ਦੰਦਾਂ ਕੇ ਰਾਜ ਕਰੇਂਦਾ ਕਰੀਮਲ ਕਮਾਲ ਹੈ ਕੁਸ਼ਲ ਜਮਾਲ ਹੈ
1: ਕਰੀਮਲ ਖਿਰਾਜ ਹੈ ਗਰੀਬ ਨਿਵਾਜ ਹੈ ਹਰੀ ਪਰ ਸ਼ਿਕਾਨ ਹੈ ਰਾਸਲ ਫਿਕਾਨ ਹੈ
0: ਪ੍ਰਣਾਸ਼ ਸਮਸਤ ਨਿਵਾਜ

0: ਆਸਮਨ ਮਨ ਪ੍ਰਕਾਸ਼ ਗੁਣ ਗਨ ਪਰਣਾ ਜਲ ਥਲ ਮਦਾਮ
1: ਓਂਕਾਰ
0: ਆਦਿ ਕਥਨੀ ਅਨਾਜ ਖਲ ਖੰਡ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੋਂ ਪ੍ਰਸਾਦ ਸੋਈਏ ਪਾਤਸ਼ਾਹ ਦਸਵੀਂ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ
1: ਸੂਰ ਸੁਰਾਦਨ ਸੁਧ ਸਿਧਾਰਿਕ ਸੰਤ ਸਮੂਹ
0: ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ
1: ਸ਼੍ਰੀ ਭਗਵਾਨ ਕੀ ਪਾਈ ਕਿਰਪਾ ਹੋ ਤੇ ਏ ਕਰਤੀ ਬਿਨੇ ਕਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗਾ ਨੂੰ ਪੋਤੰਗ ਸਰੰਗ ਸੁਆਰੇ
1: ਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਹਰੀ ਭਜਾਨ ਕੇ ਭੂ ਭਲੀ ਬਿਦਨੇ ਆਵਤ ਸੀਸ ਨਾ ਜਾਤ ਵਿਚਾਰੇ
1: ਇਤੇ ਪੈ ਤੁ ਕਹਾ ਪੈ ਭੂ ਪਦੰਤ ਕੋ ਨਾਗੇ ਹੀ ਪਾਏ ਪਧਾਰੇ
0: ਗੀਤ ਫਿਰੇ ਸਭ ਦੇਸ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਗੁੰਜਤ ਗੂੜ ਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ
0: ਭੂਤ ਵੇਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਸ਼੍ਰੀ ਭਗਵਾਨ ਬਚੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਕੀਰਤ ਨਾਮ ਦੇ ਆਦਮ ਦਾਨ ਸੁਸੰਜਮ ਨੇ ਮਨ ਏਕ ਬਸੇਖ ਹੈ
1: ਵੇਦ ਪੁਰਾਣ ਕਤੇ ਕੁਰਾਨ ਜਮੀਨ ਜਮਾਲ ਸਬਾਨ ਕੇ ਬੇਖ ਹੈ
0: ਕੌਣ ਆਹਾਰ ਜਤੀ ਜਾ ਧਾਰ ਸਭ ਐਸੋ ਵਿਚਾਰ ਹਜ਼ਾਰ ਕੇ ਦੇਖ ਹੈ
1: ਸ਼੍ਰੀ ਭਗਵਾਨ ਬਚੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖ ਹੈ
0: ਸੁਧ ਸਪਾਦ ਰੰਤ ਦੁਬਾਸ ਉਸਾਸਨ

0: ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ
1: ਚਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ
0: ਉਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬੋ ਪੁੰਜ ਖਪੈਂਗੇ
1: ਸਾਰ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ

0: ਸਿੱਖ ਸਭੈ ਕਰਤਾਰਾ,
1: ਮੋਰ ਅੱਛਾ ਨਿਜ ਕਰਦੈ ਕਰੇ ਸਭ ਬੈਰਨ ਕੋ ਆ ਸਿੰਘਰੀ ਹੈ,
0: ਤੋਰ ਭਜਨ ਕੀ ਰਹੇ ਪਿਆਸਾ,
1: ਤੁਮੈ ਛਾੜ ਕੋਈ ਅਵਰ ਨਾ ਧਿਆਉ।

ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਅੰਦਰੋਂ ਦਿਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚਾ ਸਵਾਰਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਜਨ ਦੇ ਜਿਸ ਨੂੰ ਔਰ ਕਿਆ ਕਰੇ ਵਿਚਾਰਿਆ ਗੁਰ ਪ੍ਰਸਾਦੀ ਮਨ ਪਾਇਆ ਨਿਰਮਲ ਜਿੰਨਾ ਭਾਣਾ ਪਾਵੇ ਆਵੋ ਸੰਤ ਪਿਆਰੇ ਓ ਕਥ ਕੀ ਕਰਾਂ ਕਹਾਣੀ ਤਨ ਮਨ ਧਨ ਸਭ ਸੌਂਪ ਗੁਰ ਕੋ ਮੰਨਿਆ ਪਾਈਐ ਨਾਨਕ ਸੁਣੋ ਸੰਤੋ ਕਥੋ ਕਥ ਕਹਾਣੀ।

0: ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਸੁਰ ਨਰਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਨੀਜਨ ਸਭ ਤੋਂ ਦੁਰਪਾਇਕ ਵੇਖ ਪਰਸਣ ਆਇਆ ਕਹਿ ਨਾਨਕ ਇਸ ਨੂੰ ਆਪ ਤੁਠਾ ਤੇ ਅੰਮ੍ਰਿਤ ਗੁਰ ਤੇ ਪਾਇਆ ਲਭ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਗੁਰ ਪ੍ਰਸਾਦ ਜਿਨੀ ਆਪ ਤਜਿਆ।

0: ਕਿਰਪਾ
1: ਹਰ ਕਿਰਪਾ ਜਿਨ ਨਾਮ ਲਾਏ ਸੇ ਹਰ ਸਦਾ ਧਿਆਵਹੇ
0: ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ
1: ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇਂ ਚਲਾਵਹੇ
0: ਇਹੋ ਸੋਹਿਲਾ ਸਤ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੋਹਣਾ
1: ਇਹੋ ਤਿਨਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
0: ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ
1: ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ

0: ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਿਸਾ ਨਾ ਜਾਏ ਸਹਿ ਸਹਿਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ
1: ਸ਼ਬਦ ਲਾਗੋ ਹਰਿ ਸਿਉ ਰਹੁ ਚਿਤ ਲਾਏ
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ।

0: ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ
1: ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਈ
0: ਕੀ ਸੋਏ ਪਹੁੰਚਿਆ ਨਾ ਮਨਸਾ ਸੱਚ।

0: ਜਿਉ ਰਹਿ ਗੁਰ ਨਾਲੇ।
1: ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮਾ ਸੰਭਾਲੇ,
0: ਸਦਾ ਰਹਿ ਪੜਨੇ ਗੁਰ ਬਿਨ ਅਵਰ ਨ ਜਾਣੇ ਕੋਈ।
1: ਕਹਿ ਨਾਨਕ ਸੁਣੋ ਸੰਤੋ ਸੋ ਸਿਖਸਨ ਮੁਖ ਹੋਏ,
0: ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਬਵੇਕੀਆਂ ਜਾਏ,
0: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ,
0: ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।
1: ਆਵੋ ਸਿੱਖ ਸਤਿਗੁਰੂ ਕੇ

0: ਕੱਚੀ ਬਾਣੀ,
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
1: ਜਿਨ ਕਹਿਰ ਲਿਆ ਮਾਇਆ ਬੋਲਣ ਪਹਿਰਵਾਣੀ,
0: ਕਹਿ ਨਾਨਕ ਸਤਿਗੁਰ ਬਾਜ

0: ਹੁਕਮ ਵਰਤਾਇਆ ਵੇਖਿਆ ਗੁਰਮੁਖ ਸਾਹਿਬ ਬੁਝਾਏ
1: ਜੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਵੈ ਕਸਿਓ ਨਿਵਲਾਏ
1: ਕਹੇ ਨਾਲ ਕੇ ਆਪ ਕਰਤਾ ਆਪੇ ਹੁਕਮ ਬੁਝਾਏ
0: ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤੈ ਸਾਰ ਨਾ ਜਾਣੀ
1: ਗੁਰੂ ਵਾਜੋ ਤੱਤੈ ਸਾਰ ਨਾ ਜਾਣੀ
0: ਤਈ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਕਹਿ ਨਾਨਕ ਸੋ ਤਤ ਪਾਈ ਇਸ ਨੂੰ ਅੰਧ ਨੂੰ ਹਰ ਲਿਵ ਲੱਗ ਗਿਆ ਜਾਗਤ ਰਹਿਣ ਵਿਹਾਣੀ ਮਨੋ ਕਿਉ ਵਿਸਾਰੀਏ ਵਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ
1: ਮਾਇਆ ਮਨ ਵਰਤਾਇਆ
0: ਮਾਇਆ ਜਿਤ ਹਰ ਵਿਸਰੈ

0: ਜਾਏ।
1: ਐਸਾ ਸਤਿਗੁਰੂ ਜੀ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਪਰਾਪ ਮੁਲਕ ਹੈ ਭਾਰਤ ਨੇ ਕਿ ਨਾਨਕਾ ਜੀ ਨਰ ਪੱਲੇ ਪਾਏ।

0: ਆਇਆ
1: ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤਰਾ ਕੀਤਾ ਤੂੰ ਜਗ ਮੈਂ ਆਇਆ
0: ਜਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
1: ਹਰ ਗਾਓ ਮੰਗਲ ਨੇ ਸਖੀਏ ਸੋਗ ਦੁਖ ਨਾ ਵਿਆਪੇ
0: ਚਰਨ ਲਾਗੇ ਦੇਸ ਪਾਗੇ ਆਪਣਾ ਫਿਰ ਜਪੇ
1: ਅਨੰਤ ਬਾਣੀ ਗੁਰ ਸ਼ਬਦ ਜਾਣੀ ਅਰਨਾਮ ਰਸ ਭੋਗੋ
0: ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ
1: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਕਿਆ ਤੁਧ ਕਰਮ ਕਮਾਇਆ
0: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
1: ਜਿਨਰ ਤੇਰਾ ਰਚਨ ਰਚਿਆ ਸਵਰ ਮਨਾ ਵਸਾਇਆ
0: ਪੂਰਬ ਲਿਖਿਆ ਪਾਇਆ
1: ਕਹਿ ਨਾਨਕੇ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤਰੀ ਹਰ ਬਿਨ ਅਵਰ ਨਾ ਦੇਖੋ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ
0: ਇਹੋ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ
1: ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹਰ ਬਿਨ ਅਵਰ ਨਾ ਕੋਈ
0: ਨਾਨਕੇ ਨੇਤਰਾਂ ਸਤਿਗੁਰ ਮਿਲਿਆ ਦੇਵ ਦ੍ਰਿਸ਼ ਹੋਏ
1: ਇਹ ਸਰਵਣੋ ਮੇਰੇ ਉਹ ਸਾਚਾ ਸੁਣਨੇ ਨੂੰ ਪਠਾਏ
0: ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜਿਤ ਸੁਣੀ ਮੰਤਨ

0: ਸਾਚਾ ਭਵਨ ਵਜਾਇਆ,
1: ਸਾਚਾ ਸੋਹਿਲਾ ਸਾਚਾ ਘਰ ਗਾਵੋ,
0: ਗਾਵੋ ਤਾਂ ਸੋਹਿਲਾ ਘਰ ਸਾਚੇ, ਜਿੱਥੇ ਸਦਾ ਸੱਚ ਧਿਆਵੇ,
1: ਸੱਚੋ ਧਿਆਵੇ ਜਾਂ ਤੁਧ ਭਾਵੇ ਗੁਰਮੁਖ।

ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ।

ਸਿਉਂ ਜਿਉਂ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ, ਸੱਚੇ ਪਾਤਸ਼ਾਹ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ, ਸੋਹਰ ਠਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮੁੱਖ ਤੋਂ ਉਚਾਰਿਆ ਹੋਇਆ ਸ਼ਬਦ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸੁਨੇਹ ਵਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਦੁੱਖਾਂ ਦੇ ਵਿੱਚ ਘਬਰਾਉਂਦਾ ਨਹੀਂ, ਜਿਹਨੂੰ ਸੁੱਖਾਂ ਨਾਲ ਵੀ ਕੋਈ ਫਰਕ ਨਹੀਂ ਪੈਂਦਾ, ਜਿਹੜਾ ਸੋਨੇ ਨੂੰ ਵੀ ਮਿੱਟੀ ਕਰਕੇ ਜਾਣਦਾ ਹੈ, ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ। ਅਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਸੱਚੇ ਪਾਤਸ਼ਾਹ ਫਰਮਾਉਂਦੇ ਕਹਿੰਦੇ ਜਿਹਨੂੰ ਕੋਈ ਨਿੰਦਿਆ ਨਾਲ ਕੋਈ ਫਰਕ ਨਹੀਂ ਪੈਂਦਾ, ਉਸਤਤ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਹੰਕਾਰ ਜਿਹੜਾ ਆ ਉਹ ਨਹੀਂ ਜਿਹਨੂੰ ਪਾਉਂਦਾ, ਜਿਹਨੂੰ ਕੋਈ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਹਰਖ ਨਹੀਂ ਹੈ, ਕਿਸੇ ਨਾਲ ਕੋਈ ਸੋਗ ਨਹੀਂ, ਜਿਹੜਾ ਨਿਆਰਾ ਰਹਿੰਦਾ ਹੈ ਭਾਈ, ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ। ਆਸਾ ਮਨਸਾ ਸਗਲ ਤਿਆਗੈ, ਜਗਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹਿਣ, ਤੇਹ ਘੱਟ ਬ੍ਰਹਮ ਨਿਵਾਸਾ। ਜਿਹੜਾ ਆਸਾਂ ਛੱਡ ਦਿੰਦਾ, ਕਿਸੇ ਤਰ੍ਹਾਂ ਦੀ ਕੋਈ ਆਸ ਨਹੀਂ, ਜਿਹਨੂੰ ਕਾਮ ਕ੍ਰੋਧ ਨਹੀਂ ਪਾਉਂਦੇ, ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ। ਗੁਰ ਕਿਰਪਾ ਜੇ ਨਰ ਕਉ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭੈਓ ਗੋਬਿੰਦ ਸਿਉ ਜਿਉਂ ਪਾਣੀ।

ਬਾਣੀ ਜਿਹਦੇ ਉੱਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਇਹ ਵਾਲੀ ਬਖਸ਼ਿਸ਼ ਕਰਦੇ ਕਿ ਇਹਨਾਂ ਸਾਰੀਆਂ ਅਵਸਥਾਵਾਂ ਤੋਂ ਜਿਹੜਾ ਮਨੁੱਖ ਉੱਪਰ ਉੱਠ ਜਾਂਦਾ, ਸੱਚੇ ਪਾਤਸ਼ਾਹ ਕਹਿੰਦੇ ਨਾਨਕ ਲੀਨ ਭੈਓ ਗੋਬਿੰਦ ਸਿਉਂ, ਜਦੋਂ ਉਹਦੀ ਕਿਰਪਾ ਹੋ ਜਾਂਦੀ ਆ ਉਹ ਪਰਮਾਤਮਾ ਦੇ ਵਿੱਚ ਇੱਕਮਿਕ ਹੋ ਜਾਂਦਾ, ਅਤੇ ਫਿਰ ਇਵੇਂ ਹੋ ਜਾਂਦਾ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ। ਸੋ ਇਹ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਕੋ ਲਾਗੈ ਜਾਕੀ ਪ੍ਰਭ ਆਗੇ ਅਰਦਾਸ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਿਆ ਗੁਰੂ ਨਾਨਕ ਲੇਨ ਤੇ ਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਸਾਹਿਬ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ। ਸ਼੍ਰੀ ਹਰਿ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਦੀ ਆਤਮਿਕ ਜੋਤ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀਆਂ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਏ ਦੇਖ ਕੇ ਅੰਡਿਟ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜਿਆ ਨਾ ਤਨ ਚੜਾਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਧਰਮ ਨਹੀਂ ਆ ਰਿਹਾ ਆਪ ਜੀ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਤੇ ਨਾ ਪਵਿੱਤਰ ਰੂਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਾਂ ਜੀ ਅੰਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਉਹ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਹੈ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਦਾ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਵੰਗੇ ਜੋਗੋ ਜੋਗ ਅਟਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਕਰੋ ਜੀ ਸਿੱਖਾਂ ਦਾ ਮਹਾਨ ਨੀਵਾਂ ਮਤ ਉੱਚੀ ਮਤ ਪਤੇ ਰੱਖੇ ਆਪਣੇ ਪੰਥ ਸਦਾ ਸਹਾਇ ਦਾ ਤਾਰ ਪਿਤਾ ਜੀ ਜਿਹਨਾਂ ਗੁਰਤਾਮਾ ਤੋਂ ਗੁਰਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ। ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸੱਚੇ ਪਿਤਾ ਵਾਹਿਗੁਰੂ ਜੀਓ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀਓ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਪਿਤਾ ਜੀ ਆਪ ਜੀ ਦੇ ਬੱਚੇ ਸੱਚੇ ਪਾਤਸ਼ਾਹ ਜੀਓ ਗੁਰਪ੍ਰੀਤ ਸਿੰਘ ਦੀ ਦੇਹ ਦੇ ਕਸ਼ਟ ਹੈ ਸੱਚੇ ਪਾਤਸ਼ਾਹ ਆਪ ਜੀ ਦਾ ਫੁਰਮਾਨ ਹੈ ਦੁੱਖ ਸੁੱਖ ਪੁਰਬ ਜਨਮ ਕੇ ਕੀ ਏ ਸੋ ਜਾਣੇ ਜਿਨ ਦਾਤੇ ਦੀਏ ਕਿਸੀ ਦੋਸ਼ ਦੇ ਤੂੰ ਪ੍ਰਾਣੀ ਸੋ ਆਪਣਾ ਕੀ ਕਰਾਰਾ ਹੈ। ਪਿਤਾ ਜੀਓ ਆਪ ਜੀ ਨੇ ਤਰੁੱਟ ਕੇ ਬੱਚੇ ਨੂੰ ਉਮਰ ਦੀ ਦਾਤ ਬਖਸ਼ੀ ਹੈ ਸੱਚੇ ਪਾਤਸ਼ਾਹ ਬਾਣੀ ਨਾਲ ਪਿਆਰ ਬਖਸ਼ਿਆ ਸੱਚੇ ਪਾਤਸ਼ਾਹ ਜੀਓ ਇਸ ਔਖੇ ਸਮੇਂ ਵਿੱਚ ਆਪ ਜੀ ਦੀ ਬਾਣੀ ਦਾ ਊਟ ਆਸਰਾ ਲੈਣਾ ਚਾਹੁੰਦੇ ਸੱਚੇ ਪਾਤਸ਼ਾਹ ਜੀਓ ਸਿੰਘ ਸਭਾ ਦਾ ਪਰਿਵਾਰ ਸੱਚੇ ਪਾਤਸ਼ਾਹ ਆਪ ਜੀ ਦੀ ਬਾਣੀ ਦਾ ਊਟ ਆਸਰਾ ਲੈਣਾ ਚਾਹੁੰਦੇ ਹਨ ਸੱਚੇ ਪਾਤਸ਼ਾਹ ਜੀਓ ਬੱਚਾ ਬਾਣੀ ਸੁਣਨਾ ਚਾਹੁੰਦਾ ਹੈ ਸੱਚੇ ਪਾਤਸ਼ਾਹ ਆਪ ਜੀ ਦਾ ਸੁਭਾਅ ਹੈ ਸੱਚੇ ਪਾਤਸ਼ਾਹ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੇ ਸਾਹਸ ਸਾਹਸ ਪ੍ਰਤ ਪਾਲੇ ਪ੍ਰਭ ਸੋ ਲਾਗ ਰਹੇ ਹੋ ਮੇਰਾ ਜੀਤ ਆ ਅੰਤ ਪ੍ਰਭ ਸਦਾ ਸਹਾਇ ਧੰਨ ਹਮਾਰਾ ਮੀਤ। ਪਿਤਾ ਜੀਓ ਆਪ ਜੀ ਦੀ ਬਾਣੀ ਅਗਾਧ ਬੋਧ ਹੈ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਬਾਣੀ ਪਾਰਸ ਕਲਾ ਵਾਲੀ ਹੈ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਨਾਮ ਸਰਵ ਰੋਗ ਕਾ ਔਖਦ ਨਾਮ ਹੈ ਸੱਚੇ ਪਾਤਸ਼ਾਹ ਕਿਰਪਾ ਕਰਨੀ ਬੱਚਿਆਂ ਨੇ ਆਪ ਜੀ ਦੀ ਬਾਣੀ ਦਾ ਓਟ ਆਸਰਾ ਲੈਣਾ ਹੈ ਸੱਚੇ ਪਾਤਸ਼ਾਹ ਜੀਓ ਆਪ ਸਿਰ ਤੇ ਹੱਥ ਦੇ ਕੇ ਪਾਠੀਆਂ ਪਾਸੋਂ ਪਾਠ ਕਰਵਾਉਣਾ ਸੱਚੇ ਪਾਤਸ਼ਾਹ ਜੀਓ ਭਾਵ ਸਹਿਤ ਪਾਠ ਕਰਵਾਉਣਾ ਸੱਚੇ ਪਾਤਸ਼ਾਹ ਜੀਓ ਤਿਆਰੀ ਕੀਤੀ ਗਈ ਹੈ ਸੱਚੇ ਪਾਤਸ਼ਾਹ ਜੀਓ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਇਹਨਾਂ ਨੂੰ ਮੁੱਖ ਰੱਖ ਕੇ ਸੱਚੇ ਪਾਤਸ਼ਾਹ ਜੀ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਪਿਤਾ ਜੀ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰੋ ਸੱਚੇ ਪਾਤਸ਼ਾਹ ਜੀਓ ਆਪ ਜੀ ਪਵਿੱਤਰ ਹੁਕਮ ਬਖਸ਼ ਕੇ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀਓ ਸਹੀ ਗੁਰਮੁਖ ਜਨ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੈ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰ

ਬ੍ਰਹਮ ਬਿੰਦੈ ਤਿਸਦਾ ਬ੍ਰਹਮ ਤੁ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਹ ਸਿੱਧੀ, ਪਿੱਛੇ ਲੱਗੀਆਂ ਫਿਰੈ।

ਬਿਨ ਸਤਿਗੁਰ ਡਾਉ ਦਾ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੈ ਭਾਗ ਸਤਿਗੁਰ ਮਿਲੈ।

ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਹ ਸਿੱਧੀ, ਪਿੱਛੇ ਲੱਗਿਆ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਵਾਹਿਗੁਰੂ ਸਾਹਿਬ ਜੀਓ, ਤੈਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾੜਾ।

ਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਪਾਣੇ ਕੇ ਨਾਇ ਕਰੀ, ਜੇ ਤੀ ਸਿਰ ਠੋਪਾਈ, ਵੇਖਾ ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਡਵਾ ਖੰਡਾ ਵਿੱਚ ਜਾਣੀਆ ਨਾਲ ਚਲੈ ਸਭ ਕੋਏ, ਚੰਗਾ ਨਾ ਰਖਾਏ ਕੈ ਜਸ ਕਿਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇ ਹਾ ਕੋਏ ਨਾ ਸੁਜਈ, ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀ ਸੁਰਨਾਥ, ਸੁਣਿਆ ਧਰਤ ਵਲਿਆ ਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੁਹਿ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਲਾਹਨ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸੜ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਦੇ ਪਾਵੈ ਰਾਹ, ਸੁਣਿਆ ਹਾਥ ਵੈ ਅਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪੁਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ।

ਦੀਆਂ ਜੇ ਲਿਖਣ ਲੇਖ ਕੁਰਾਨ ਥਿਤਵਾਰ ਨਾ ਜੋਗੀ ਜਾਣੈ ਰੁਤਮਾ ਹੁਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਠਾਰਹਿ ਕਹਿਣ ਕਿਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਲ ਕੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਵੈ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇਤ ਸਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਰਨ ਕੀਤੇ ਬਿੜਲਾ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏ ਵੜ ਉੱਚਾ ਹੋਵੈ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਣ ਨਾ ਤਮਾਏ ਕੇਤੇ ਮੰਗੇ ਜੋਦ ਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟੈ ਵੇਕਾਰ ਕੇਤੇ ਲੈ ਲੈ ਮੁਕਰ ਪਾਹ ਕੇਤੇ ਮੂਰਖ ਖਾਹੀ ਖਾਏ ਕੇਤਿਆਂ ਦੁੱਖ ਭੂਖ ਸਦ ਮਾਰ ਏ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖੜ ਪਾਏ ਉਹ ਜਾਣੈ ਜੇਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਭੇ ਗਈ ਕੇ ਜਿਸ ਤੋਂ ਬਖਸ਼ੇ ਸਿਧ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁੜ ਅਮੁੱਲਵਾ ਪਾਰ ਅਮੁੱਲਵਾ ਪਾਰੀਏ ਮੁੱਲ ਭੰਡਾਰ ਅਮੁੱਲ ਆਵੈ ਮੁੱਲੈ ਜਾਹ ਅਮੁੱਲ ਪਾਏ ਅਮੁੱਲਾ ਸਮਾਹ ਅਮੁੱਲ ਧਰਮ ਅਮੁੱਲ ਦੀ ਬਾੜ ਅਮੁੱਲ ਤੁਲ ਅਮੁੱਲ ਪਰਵਾੜ ਅਮੁੱਲ ਬਖਸ਼ੀਸ਼ ਅਮੁੱਲ ਲੀਸ਼ਾੜ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੈ ਵਖਿਆਨ ਆਖੇ ਬਰਮੇ ਆਖੇ ਇਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਵਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖੜ ਪਾਹ ਕੀਤੇ ਕਹਿ ਕਹਿ ਉੱਠ ਉੱਠ ਜਾਹ ਇੱਥੇ ਕੀਤੇ ਹੋਰ ਕਰੇ ਤਾਂ ਆਖ ਰਸਕੈ ਕਹੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵੜ ਹਾਰੇ ਕੀਤੇ ਰਾਗ ਪ੍ਰੀ ਸਿਉ ਕਹੀਅਦ ਕੀਤੇ ਗਾਵੜ ਹਾਰੇ ਗਾਵੈ ਤੋਨੋ ਪੌੜ ਪੜੀ ਬਹਿ ਸਦਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾੜੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦ ਇੰਦਾ ਸੁਣ ਬੈਠੇ ਦੇਵ ਤਿਆਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ ਨਰਖੀਸ਼ਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣਿਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਨੋ ਗਾਵੈ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾ

ਤਿੱਥੈ ਨਾਦ ਬਿਨੋਦ ਕੋੜ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜ ਘੜੀਐ ਬਹੁਤ ਅਨੂਪ। ਤਾਂ ਕੀਆਂ ਗੱਲਾਂ ਖਥੀਆ ਨਾ ਜਾਏ, ਜੇ ਕੋ ਕਹਿ ਪਿਛੈ ਪਛੁਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਦਾ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹ, ਤਾਂ ਕੇ ਰੂਪ ਨਾ ਕਥਦੇ ਜਾਏ। ਨਾ ਉਮਰ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹ। ਤਿੱਥੈ ਭਗਤ ਸਹਿ ਕੇ ਲੋ ਕਰੇ ਨੰਦ ਸਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਤੀਰ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਪਾਉ ਖਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗੀਆਂ ਆਈਆਂ ਬੁਰਿਆਈਆਂ, ਵਾਚੇ ਧਰਮ ਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮੁਸ਼ਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਸੋ ਦਰ ਰਾਗ ਆਸਾ ਮਹਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵੜ ਹਾਰੇ। ਕੇਤੇ ਤੇਰੇ ਰਾਗ ਪਰੀਸੁ ਕਹੀਐ, ਕੇਤੇ ਤੇਰੇ ਗਾਵੜ ਹਾਰੇ। ਗਾਵਨ ਤੁਦਨੋ ਪਵਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸ਼ਰ ਬਰਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ ਇੰਦਰਾ ਸੁਣ ਬੈਠੇ, ਦੇਵਤਿਆ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਨੋ ਜਤੀ ਸੁਤੀ ਸੰਤੋਖੀ, ਗਾਵਨ ਤੁਨੋ ਵੀਰ ਕਰਾਰੇ। ਗਾਵਨ ਤੁਨੋ ਪੰਡਿਤ ਪੜ ਨਰਖੀਸ਼ਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਨੋ ਮੋਹਣੀਆ ਮਨ ਮੋਹਨ, ਸੁਰਗ ਮੱਛ ਪਿਆਲੇ। ਗਾਵਨ ਤੁਨੋ ਰਤਨੋ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਨੋ ਜੋਧ ਮਹਾਬਲ ਸੂਰਾ, ਗਾਵਨ ਤੁਨੋ ਖਾਣੀ ਚਾਰੇ। ਗਾਵਨ ਤੁਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਹੀ ਤੁਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਨੋ ਗਾਵਨ, ਸੇ ਮੈਂ ਚਿਤ ਨਾ ਆਵਨ। ਨਾਨਕ ਕਿਆ ਬੀਚਾਰੇ, ਸੋਏ ਸੋਏ ਸਦਾ ਸਚ ਸਾਹਿਬ। ਸਾਚਾ ਸਾਚੀ ਨਾਈ ਹੈ ਭੀ ਹੋਸੀ, ਜਾਏ ਨਾ ਜਾਸੀ ਰਚਨਾ ਜਿੰਦਰ ਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ। ਜਿਉਂ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ। ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹ ਪਤ ਸਾਹਿਬ। ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿੜੈ ਵਾਲੇ ਤੇ ਰਹਿਸ ਬਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ। ਕੇਵੜ ਚੀਰਾ ਰਹਾ ਸਭ ਸੁਰਤੀ, ਮਿਲ ਸੁਰਤ ਕਮਾਈ। ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ। ਕਹਿ ਡਾ ਜਾਈ ਤੇਰੀ ਤਿਲ ਵੜਿਆਈ, ਸਭ ਸਤ ਸਭ ਤਪ ਸਭ ਚੰਗੀਆਂ ਆਈਆਂ। ਸਿੱਧਾ ਪੁਰਖਾ ਕੀਆ ਵਡਿਆਈਆਂ, ਤੁਧ ਵੇਣ ਸਿੱਧੀ ਕਨੈਨਾ ਪਾਈਆਂ। ਕਰਮ ਮਿਲੈ ਨਾਹੀ ਠਾਕ ਰਹਾਈਆਂ, ਆਖਣ ਵਾਲਾ ਕਿਆ ਵਿਚਾਰਾ। ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਨਾਨਕ ਸੱਚ ਸਵਾਰਨ ਹਾਰਾ, ਆਸਾ ਮਹਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ, ਆਖੜੇ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖ ਹੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹੋ। ਸਾਚੇ ਨਾਮ ਕੀ ਤਿਲ ਵੜਿਆਈ, ਆਖਤ ਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖੜ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੈ ਨਾ ਹੋਵੇ ਸੋਗ, ਤਿੰਦਾ ਰਹਿ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ।
जेवड़ आप तेवड़ तेरी दात।

ਦਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਡਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ। ਹਰ ਜਨ ਕੇਵਲ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸ, ਹੈ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਤਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤ ਵੈ ਉਦਮ, ਜਾ ਆ ਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜਾਂਤਿਉ ਪਾਏ, ਤਾ ਕਾ ਰਿਜ਼ਕ ਆ ਗਏ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤਪਰਿਤਾ, ਕੋਈ ਨਾ ਕਿਸਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਏ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਊੜ ਆਵੈ ਸਹਿ ਕੋ ਸਾਥ, ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ, ਤੂ ਜੀ ਆਕਾ ਦਾ ਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿੜਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਿਖਾੜਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਬੈ ਸੁਖਵਾਸੀ, ਸੇ ਮੁਕਤ ਭੈ, ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਵਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹ ਤੁਧ ਜੀ, ਹਰ ਅਨੇਕ ਅਨੇਕ ਅਨੰਤਾ, ਤੇਰੀ ਅਨੇਕ ਰਹਿ ਹਰ ਪੂਜਾ ਜੀ, ਤਪ ਤਪੈ ਜਪੈ ਬੇਅੰਤਾ, ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖੜ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਬ੍ਰਹਮ ਪਰ ਕਰਤਾ ਜੀ, ਤੁਸ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਨਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾੜੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸੁਚਿਆਰ ਬੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹੋ, ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸ ਤੋਂ ਕਿਰਪਾ ਕਰੈ ਤਿੰਡਾਵ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆ ਸਭ ਤੁਝ ਹੀ ਮਾਹ, ਤੁਝ ਬਿਨ ਦੂਜਾ ਕੋਈ ਨਾਹ, ਜੀ ਜਦ ਸਭ ਤੇਰਾ ਖੇਲ, ਵਿਜੋਗ ਬਿਲ ਵਿਛੜਿਆ ਸੰਜੋਗੀ ਬੇਲ, ਜਿਸ ਤੋਂ ਤੂੰ ਜਾੜੈ ਸੋਈ ਜਨ ਜਾੜੈ, ਹਰ ਗੁਣ ਸਦ ਹੀ ਆਖ ਵਿਖਾੜੈ, ਜਿਨ ਹਰ ਸੇਵਿਆ ਤਿਰ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ,
तू कर कर वेखै जाड़ै सोए ना नानक गुरमुख प्रगट होए आसा वाला पहला तिथर वरड़ै भेले नवासा पाड़ी पावक तरह किया पंकज बोह पग नहीं चाले हम देखा तह डूबी अले मन एक ना चेत सुबूढ़ बला हर बिसरत तेरे गुड़ गलिया रहा ना हो जती सती नहीं पढ़िया मूर्ख मुगदा जन्म भया प्राणवत नानक तिनकी शरणा जिन तू ना ही विसरिया आसा महला पंजवा पही प्राप्त मानुख दे हुरिया गोबिंद मिलन की एह तेरी बरिया अवर काज तेरे कदै नाकाम मिल साज संगत भज केवल नाम सरंजाम लाग फव जल तरन कै जन्म वृथा जात रंग बाया कै रहाओ जब तब संजम धर्म ना कमाया सेवा सांदा जान्या हर राया कौ नानक हम नीच करम्मा शरण परे की राखो सरबा सोहला राग गौड़ी दीप की महला पहला एक ओंकार सत गुर प्रसाद जय घर कीरत आखिए करते का होए बीचारो तित घर गावो सोहला सिवरे सिरजण हारो तुम गावो मेरे दर पौ का सोहला हो बारी जित सोहला सदा सुख होए रहा नित नित जीड़े संभालियन देखेगा देवड़हार तेरे दाने की बदाप वै तिस दाते कवर शुभार सबद साहा लिखिया मिलकर पावो तेल देव सज्जड़ असी सड़िया जो हो वै साहिब सो बेल कर कर एहो पाहुचा सदड़े नित पवन सदड़ हारा सिवरिया दानक से देह आवन राग आसा महला पहला छे कर छे गुर छे उपदेश गुर गुर एको वेस अनेक बाबा जय कर करते कीरत होए सो कर राख वड़ाई तोए रहा विश्वे चसिया घड़िया पहरा थिति वारी बाह हुआ सूरज एको रुत देख नार करते के वेस राग त्रासरी महला पहला गगन बैथाल रव चंद दीपक बने तारिका मंडल जनक मोती धूप मल्यान लो पवन चवरो करे सगल बन राय फूलंत ज्योति कैसी आरती होए पव खड़ना तेरी आरती अनहत्ता शब्द वाजंत भेरी रहो सहस तव नैन नन नैन है तोह को सहस मूरत नन्ना एक तो ही सहस पद बिमल नन एक पद गंध बिन सहस तव गंध इव चलत मोही सब मह जोत जोत है सोए दिस तै चानन सब मह चानन होए गुरसाखी जोत प्रगट होए ज्योतिस भावै सो आरती होए हर चरण कवल मकरंद लोभित मनो अन दिन मोहे आही प्यासा कृपा जल दे नानक सारिन को होए जाते तेरे तेरे नाए वासा राग गौड़ी पूर्वी महला चौथा काम करो नगर बहु भरिया मिल साधु खंडल खंडा है पूर्व लिखत लिखे गुर पाया मन हर ले मंडल मंडा है कर साधु अंजलि पुन वड्डा है कर डंडौत पुन वड्डा है रहा साख धर रसाद ना जानिया तिन अंतर हो मैं कंडा है ज्यों ज्यों चले चुबै दुख पावै जमकाल सह सिर डंडा है हर जन हर हर नाम सुमाणे दुख जन मरण पाव खंडा है अविनाशी पुरख पाया परमेश्वर बसोब खंड ब्रह्मंडा है हम गरीब मस्कीन प्रभ तेरे हर राख राख वड वड्डा है जन नानक नामे धार टेक है हर नामे ही सुख मंडा है राग गौड़ी पूर्वी मल्ला पंजवा करो बेनती सुनो मेरे मीता संत टहल की बेला ईहा खाट चलो हर लाहा आ गया बसन सुहेला औद कटै दिन सरैण आरे मन गुर मिल कार सवारे रहो एह संसार बेकार से मैं तरयो ब्रह्म ज्ञानी विसै जगाए पिया वै एह रस कथ कथा तिन जानी जाको आए सोई बिहाजो हर गुर ते मनै बसेरा निज कर महल पावो सुख सहजे बहुर न होए गो फेरा अंतर जामी पुरख विदाते शरदा मन की पूरे नानक दास एह सुख मांगे मुख कर संतन की तूरे एक ओंकार सतगुर प्रसाद राग श्री राग महला महला पहला कर पहला
मोतीता मंदर उसरे रतनीता हुए जड़ाओ कस्तूर कुंगु अगर चंदन लीप आवे चाओ मत देख भूला विसरे तेरा चित ना आवे नाओ हर बिन जियो जल बल जाओ मैं अपना गुर पूछ देखिया अवर ना ही था और हाओ धरती ता हीरे लाल जड़ती पलग लाल जड़ाओ मोहनी मुख मणि सो है करे रंग पसाओ मत देख भूला विसरे तेरा चित ना आवे नाओ सिद्ध होआ सिद्ध लाई रिद आखा आओ गुप्त प्रगट होए बैसा लोक राखे पाओ मत देख भूला विसरे तेरा चित ना आवे नाओ सुल्तान होवा मेल लश्कर तख्त राखा पाओ हुक्म हासिल करी बैठा नानका सचवा मत देख भूला विसरे तेरा चित ना आवे नाओ श्री राग मल्ला बला।

ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਕੁੱਸਾਂ ਕੱਟੀਆਂ ਵਾਰ ਵਾਰ ਪੀਸਣ ਪੀਸਾਂ ਪਾਏ ਅੱਗੀ ਸੇਤੀ ਜਾਲੀਆਂ ਪਸਮ ਸੇਤੀ ਰਲ ਜਾਉ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਉ ਪੰਖੀ ਹੋਏ ਕਹਿ ਜੇ ਪਵਾ ਸਹਿ ਅਸਮਾਨੀ ਜਾਉ ਨਦਰੀ ਕਿਸੇ ਨਾ ਆਵੂ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਉ ਨਾਨਕ ਕਾਗਦ ਲਖ ਮਣਾ ਪੜ ਪੜ ਕੀਚੇ ਪਾਓ ਮਸੂ ਤੋਟ ਨਾ ਆਵਈ ਲੇਖਣ ਪੌਣ ਚਲਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਉ ਸ਼੍ਰੀ ਰਾਗ ਮਹੱਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਬਾਟ ਚਲਾਈਆਂ ਲੇਖੇ ਸੁਣ ਬੇਖਾਓ ਲੇਖੇ ਸਾਹ ਲਵਾਈਐ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਹੋ ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਓ ਜੀਵਨ ਮਰ ਨਾ ਜਾਏ ਕੈ ਇੱਥੇ ਖਾਜੇ ਕਾਲ ਜਿੱਥੇ ਬਹਿ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੇ ਵੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਏ ਕੀਮਤ ਕਿਨੇ ਨਾ ਪਾਈਆਂ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਇੱਕ ਤੂੰ ਹੋਰ ਜੀਆਂ ਕੇਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼ ਸ਼੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੋੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸ ਖਸ ਆਪ ਸਲਾਹਣਾ ਇਹ ਕਰ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉੱਤਮ ਸੇਦਰ ਉੱਤਮ ਕਹੀਏ ਨੀਚ ਕਰਮ ਬਹਿਰ ਹੋਏ ਰਹਾਓ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦ ਰਸ ਮਿੱਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਨ ਫਿੱਕਾ ਬੋਲ ਬਿਗੁਚਣਾ ਸੁਣ ਮੂਰਖ ਮਨ ਅਜਾਨ ਜੋ ਤਿਸ ਭਾਵੇ ਸੇ ਭਲੇ ਹੋਰ ਕੇ ਕਹਿਣ ਬਖਾਣ ਜਿਤ ਮਤ ਤਿੰਨ ਪਤ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਹਾ ਸਮਾਏ ਤਿਨ ਕਾ ਕਿਆ ਸਾਲਾਹਣਾ ਅਵਰ ਸਵਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਚੇ ਦਾਹ ਨਾ ਨਾਏ ਸ਼੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਮਤੀ ਮਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆਂ ਰਾਖਣ ਕੋ ਦਰਬਾਰ ਨਾਨਕ ਸਾਚੇ ਕੋ ਸੱਚ ਜਾਣ ਜਿਤ ਸੇਵੀਏ ਸੁਖ ਪਾਈਏ ਤੇਰੀ ਦਰਗਾਹ ਚੱਲੇ ਮਾਣ ਰਹਾਓ ਸੱਚ ਸਰਾ ਗੁਣ ਬਾਹੜਾ ਗੁਣ ਬਾਹੜਾ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣੈ ਬਖਾਣੇ ਜੇਤੜੇ ਹਾਂ ਤਿੰਨ ਬਲਿਹਾਰੇ ਜਾਉ ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਉ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਤਾਮਖ ਹੋਵੇ ਉਜਲਾ ਲਖ ਦਾਤੀ ਇਕ ਦਾਤ ਦੁਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ ਸੋ ਕਿਉਂ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਬਿਨ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਨ ਸ਼੍ਰੀ ਰਾਗ ਮਹੱਲਾ ਸ਼੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਬਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਓ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ ਕਰਮ ਮਿਲੇ ਤਾਂ ਪਾਈਐ ਨਾਹੀ ਗੱਲੀ ਬਾਵ ਦਵਾਓ ਇੱਕ ਆਵੈ ਇੱਕ ਜਾਹੇ ਉੱਠ ਰੱਖੀਏ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਬਿਨਾ ਵੈ ਬੇਕਾਰ ਪੈ ਤੇਰੇ ਡਰ ਅਗਲਾ ਖਪ ਖਪ ਛਿਜੈ ਦੇ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਸ਼੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਐ ਸੁਣਿਐ ਸਾਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ
छत्ती अमृत पाओ एक। जाको नदर करे बाबा होर खाना खुशी खुआर, जित खादे तन पीड़िए मन में चले बिकार। रहाव रत्ता पहनन मन रत्ता सुपेदी सत दान, नीली स्याही कदा करनी पहरन पैर त्यान। कमर बंद संतोख कन सगमर बन संतोख का तन जो बन तेरा नाम। बाबा होर पहनन खुशी खुआर, जित पैदे तन पीड़िए मन में चले बिकार। रहाओ कोड़े पाखर सुने साखद बुजन तेरी बाट, तरकस तीर कमान सांग तेग बंद गुणतात। बाजा ने जा पत स्यों प्रगट कर्म तेरा मेरी जात। बाबा होर चढ़ना खुशी खुआर, जित चढ़िए तन पीड़िए मन में चले बिकार। हाओ कर मंदर खुशी नाम की नदर तेरी परवार, हुक्म सोई तुद पावसी होर आखण बहुत अपार। नानक सच्चा पातशाह पूछ न करे विचार। बाबा होर सोना खुशी खुआर, जित सुते तन पीड़िए मन में चले बिकार। रहाओ श्री राग महला पहला, कुंगू की काया रत्ना की ललता। अगर बास तन सास अठ सठ तीरथ का मुख टिक्का, तित कट मत विगास। ओत मति सालाहना सच नाम गुणतास। बाबा होर मत होर होर जे सो बेर कमाईए, कूड़े कूड़ा जो रहा। पूज लगे पीर आखिए सब मिले संसार, नाम सदाए अपना होवे सिद्ध सुमार। जा पत लेखे ना पवे सभा पूज खुआर, जिनको सतगुरु थापिया तिन मेट न सके कोए। ऊना अंदर नाम निदान है नामो प्रगट होए, नाओ पूजिए नाओ मनिए अखंड सदा सच सोए। खेहू खेर लाइए ता जियो केहा होए, जलिया सब सियाण पा उठी चलिया रोए। नानक नाम विसारिए दर गया क्या होए। श्री राग महला पहला, गुणबंती गुण बीतरे औगण बंती चूर। जे लोड़े बर कामणी नह मिलिए पिर कूर, ना बेड़ी ना तुलहड़ा ना पाइए पिर दूर। मेरे ठाकुर पूरे तख्त अडोल, गुरमुख पूरा जे करे पाइए साच अतोल। रहाओ प्रभ हर मंदिर सोहना तिसमें मानक लाल, मोती हीरा निर्मला कंचन कोट रिसाल। बिन पौड़ी गढ़ क्यों चढ़ो गुर हर ध्यान निहाल। गुड़ गुर पौड़ी बेड़ी गुरु गुर तुलहा हर नाओ, गुर सर सागर बोहितो गुर तीरथ दरियाओ। जे तिस पावे उजली सत सरनावन जाओ, पूरो पूरो आखिए पूरे तख्त निवास। पूरे थान सुहावने पूरे आस निरास, नानक पूरा जे मिले क्यों काटे गुणतास। श्री राग महला पहला, आवो पहने गल मिले अंक सहे लड़ियां। मिल कह करे कहानियां समरंथ कंत कियां, साचे साहिब सब गुण औगण सब असह। करता सब को तेरे जोर, एक शब्द विचारिये जा तू ता क्या हो। रहाओ जाए पुछो सुहागणी तुसी रावे आकिनी गुणी, सहज संतोख शिंगारियां मिठा बोलनी। पेर सालू ता मिले जा गुर का शब्द सुनी, केतियां तेरियां खा कुदरती केवड तेरी दात। केते तेरे जी जांत सिफत करे दिन रात, केते तेरे रूप रंग केते जात अजात। सच मिले सच उपजे सच में सच समाए, सुरत होवे पत उगवे गुर बचनी पौ खाए। नानक सच्चा पातशाह आपे ले मिलाए। श्री राग महला पहला, पली सरी जे बरी उबरी, पली सरी जे उबरी होमे मुई कराहो। दूत लगे फिर चाकरी सतगुर का बेसाहो, कल्प त्यागी बाज है सच्चा बेपरवाह। मन रे सच मिले पहु जाए, पै भी निरपो क्यों थिए गुरमुख शब्द समाए। रहाओ केता आखण आखिए आखण तोट ना होए, मंगन वाले के तड़े दाता एको सोए। जिसके जी प्राण है मन बसे सुख होए, जग सुपना बाजी बनी खिन में खेल खिलाए। संजोगी मिल एक से बिजोगी उठ जाए, जो तिस पाना सो थिए अव न करना जाए। गुरमुख बस बेसाही है सच बखर सच रास, जिनी सच बणंजिया गुर पूरे शावास। नानक बस पछाण सी सच सौदा जिस पास। श्री राग महल पहला,
ਤਾਤ ਮਿਲੇ ਫੁਨ ਤਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆਂ ਹਰ ਜਪ ਏਕੈ ਪਾਏ ਭਾਈ ਰੇ ਸੰਤ ਨਾ ਕੀ ਰੇਣ ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਧੇਣ ਰਹਾਓ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਏ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਵਿਧ ਕਰਮ ਕਮਾਈਏ ਆਸ ਅੰਦੇਸਾ ਹੋਏ ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲੇ ਸੁਖ ਹੋਏ ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮਹਿਲ ਨਾ ਉਤਰੇ ਬਿਨ ਹਰ ਕਿਉਂ ਕਰ ਬਾਸ ਏਕੋ ਬਸ ਵਿਚਾਰੀਏ ਅਵ ਤਿਆਗੇ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ ਸ਼੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁਠੀ ਦੂਜੇ ਪਾਏ ਕੱਲਰ ਕੇਰੀ ਕੰਧ ਜਿਉ ਅਹਿਨਿਸ ਕਿਰ ਟਹਿ ਪਾਏ ਬਿਨ ਸ਼ਬਦ ਦੇ ਸੁਖ ਨਾ ਥੀਏ ਫਿਰ ਬਿਨ ਦੁਖ ਨਾ ਜਾਏ ਮੁੰਦੇ ਫਿਰ ਬਿਨ ਕਿਆ ਸ਼ਿੰਗਾਰ ਦਰ ਕਰ ਢੋਈ ਨਾ ਲਹਿ ਦਰਗਾਹ ਝੂਠ ਅਖਵਾਰ ਹਾਓ ਆਪ ਸੁਜਾਨ ਨਾ ਭੁੱਲਈ ਸੱਚਾ ਬੜ ਕੇ ਸਾਨ ਪਹਿਲਾ ਤਾਤੀ ਸਾਧਕੈ ਸੱਚ ਨਾਮ ਦੇ ਦਾਨ ਨੌ ਨਿਧ ਉਪਜੈ ਨਾਮ ਏਕ ਕਰਮ ਪਵੇ ਨਿਸਾਨ ਗੁਰ ਕੋ ਜਾਣ ਨਾ ਜਾਣ ਈ ਕਿਆ ਤਿਸ ਚੱਜ ਅਚਾਰ ਅੰਦਲੇ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਵਣ ਜਾਣ ਨਾ ਚੁੱਕਈ ਮਰ ਜਨ ਮੈਂ ਹੋਏ ਖੁਆਰ ਚੰਦਨ ਮੋਲ ਅਨਾਇਆ ਕੁੰਗੂ ਮਾਂਗ ਸੰਦੂਰ ਚੋਆ ਚੰਦਨ ਔਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀਏ ਕਿਉਂ ਸੋ ਹੈ ਗੁਰਦੁਆਰ ਨਾਨਕ ਧਨ ਸੁਹਾ ਗਣੀ ਜਿਨ ਸਹਿ ਨਾਲ ਪਿਆਰ ਸ਼੍ਰੀ ਰਾਗ ਮਹੱਲਾ ਪਹਿਲਾ ਸੁੰਜੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ ਪਾਹੇ ਬੁਲੰਦੀ ਵਿਜ ਵੀ ਤੂੰ ਨਾ ਨਿਕਸਿਓ ਕਾਏ ਪੰਚੇ ਰੁਨੇ ਦੁੱਖ ਪਰੇ ਬਿਨ

ਸ੍ਰੀ ਰਾਗ ਮਹੱਲਾ ਪਹਿਲਾ। ਸੁਨ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇਹ, ਬਿਨ ਗੁਣ ਕਾਮ ਨ ਆਵੇ, ਟਹਿ ਢੇਰੀ ਤਨ ਖੇ, ਮੇਰੇ ਮਨ ਲੈ ਲਾਹਾ ਕਰ ਜਾਹੇ, ਗੁਰਮੁਖ ਨਾਮ ਸਲਾਹੀ ਹੈ, ਹੋ ਮੈਂ ਨਿਭੀ ਪਾਹੇ ਰਹਾਓ। ਸੁਣ ਸੁਣ ਗੰਡਨ ਗੰਢੀ ਹੈ, ਲਿਖ ਪੜ ਬੁੱਝੈ ਪਹਾਰ, ਤਿਸ਼ਨਾ ਅਹਿਨਿਸ ਅਗਲੀ, ਹੋ ਮੈਂ ਰੋਗ ਵਿਕਾਰ, ਉਹ ਬੇਪਰਵਾਹ ਅਤੋਲਵਾ, ਗੁਰਮਤ ਕੀਮਤ ਸਾਰ, ਲੱਖ ਸਿਆਣਪ ਜੇ ਕਰੀ, ਲੱਖ ਸਿਓ ਪ੍ਰੀਤ ਮਿਲਾਪ, ਬਿਨ ਸੰਗਤ ਸਾਧਨਾ ਤਰਾਪੀਆਂ, ਬਿਨ ਨਾਵੈ ਦੁੱਖ ਸੰਤਾਪ, ਹਰ ਜਪ ਜੀਰੇ ਛੁੱਟੀ ਹੈ, ਗੁਰਮੁਖ ਚੀਨੈ ਆਪ, ਤਨ ਮਨ ਗੁਰ ਪੈ ਵੇਚਿਆ, ਮਨ ਦੀਆ ਸਿਰ ਨਾਲ, ਤ੍ਰਿਪਵਨ ਖੋਜ ਟੰਡੋਲਿਆ, ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ, ਚਿਰਾਗ ਮਹੱਲਾ ਪਹਿਲਾ। ਮਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਤਪਾਲਹੀ, ਲੇਖੈ ਸਾਸ ਗਿਰਾਸ, ਅੰਤਰ ਗੁਰਮੁਖ ਤੂੰ ਬਸੈ, ਜੋ ਪਾਵੈ ਤਿਉ ਨਿਰਜਾਸ, ਜੀਅਰੇ ਰਾਮ ਜਪਤ ਮਨ ਮਾਨ, ਅੰਤਰ ਲਾਗੀ ਜਲ ਬੁਝੀ, ਪਾਇਆ ਗੁਰਮੁਖ ਗਿਆਨ ਰਹਾਓ। ਅੰਤਰ ਕੀ ਗਤ ਜਾਣੀਐ, ਗੁਰ ਮਿਲੀਏ ਸੰਕ ਉਤਾਰ, ਮੋਇਆ ਜਿਤ ਕਰ ਜਾਈਏ, ਤਿਤ ਜੀਵ ਦਿਆਂ ਮਰ ਮਾਰ, ਅਨਹਦ ਸ਼ਬਦ ਸੁਹਾਵਣੇ, ਪਾਈਏ ਗੁਰ ਵਿਚਾਰ, ਅਨਹਦ ਬਾਣੀ ਪਾਈਏ, ਤੈ ਹੋ

ਤ੍ਰਿਹੋ ਗੁਣ ਬੰਦੀ ਦੇਹੋਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁੱਖ ਵਿਛੜੇ ਮਨ ਮੁਖ ਲਹੇ ਨਾਪ ਮੇਲ ਮਨ ਬੈਰਾਗੀ ਕਰ ਬਸੈ ਸੱਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗਵੈ ਬਹੁੜ ਭੁੱਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ ਚਿਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆਂ ਲੋਭੇ ਲਗਾ ਲੁਭਾਨ ਸ਼ਬਦ ਨਾ ਪੀਜੇ ਸਕਤਾ ਦੁਰਮਤ ਆਵਨ ਜਾਨ ਸਾਧੂ ਸਤਗੁਰ ਜੇ ਮਿਲੈ ਤਾਂ ਪਾਈਏ ਗੁਣੀ ਨਿਧਾਨ ਮਨ ਰੇ ਹੋਮੇ ਛੋੜ ਗੁਮਾਨ ਹਰ ਸਰ ਸਰਬਰ ਸੇਵ ਤੂੰ ਪਾਵੇ ਦਰਗਾ ਮਾਨ ਰਹਾਓ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਐ ਨਿਸ ਹਰ ਪ੍ਰਭ ਸੇਵਿਆ ਸਤਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਪਰਮੇ ਪੂਲਾ ਦੁਖ ਕਣ ਜਮ ਮਾਰ ਕਰੇ ਖੁਲਹਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਇੱਥੇ ਤੰਦ ਪਿਟਾਈਐ ਸੱਚ

ਮਾਨ ਚਿਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵੀਸਰੈ ਰੋਗ ਬੜਾ ਮਨ ਮਾਹੇ ਕਿਉਂ ਦਰਗਾਹ ਪਤ ਪਾਈਐ ਜਾਂ ਹਰ ਨਾ ਬਸੈ ਮਨ ਮਾਹੇ ਗੁਰ ਮਿਲਿਐ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਿਨਿਸ ਹਰ ਗੁਣਸਾਰ ਜਿਨ ਖਿਨ ਪਲ ਨਾਮ ਨਾ ਵੀਸਰੈ ਤੇ ਜਨ ਵਿਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਤ ਸੰਜੋਗ ਹਿੰਸਾ ਹੋਮੇ ਗਤ ਗਏ ਨਾਹੀ ਸਹਸਾ ਸੋਗ ਗੁਰਮੁਖ ਜਿਸ ਹਰ ਮਨ ਵਸੇ ਤਿਸ ਮੇਲੇ ਗੁਰ ਸੰਜੋਗ ਆਇਆ ਕਾਮਨ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਉ ਨਿਹੋ ਨਾ ਕੀਜਈ ਜੋ ਦੀਸੇ ਚੱਲਣ ਹਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਤਹਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਨਾਨਕ ਸਤਿਗੁਰ ਮੀਤ ਕਰ ਸਚ ਪਾਵੈ ਦਰਗਾਹ ਜਾਏ ਸ਼ਿਰਾਗ ਮਹੱਲਾ ਪਹਿਲਾ ਹਾਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ ਮਨ ਸਚ ਕਸਵੱਟੀ ਲਾਈਐ ਤੁਲੀਏ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਧ ਮਾਨਕ ਮੋਲ ਅਮੋਲ ਪਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤਿਗੁਰ ਪਾਈਐ ਐਨਿ ਸ਼ਬਦ ਸਲਾਹੇ ਰਹਾਉ ਸੱਚ ਬਖ ਤਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਈਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾ ਨ ਲਗਈ ਇਉ ਭੌ ਜਲ ਤਰੈ ਤਰਾਸ ਗੁਰਮੁਖ ਕੂੜ ਨ ਭਾਵਈ ਸੱਚ ਤਰੇ ਸੱਚ ਰਤੇ ਸੱਚ ਪਾਏ ਸਾਕਤ ਸੱਚ ਨ ਭਾਵਈ ਕੂੜੇ ਕੂੜੀ ਪਾਏ ਸੱਚ ਤੇ ਗੁਰ ਮੇਲਿਐ ਸੱਚੇ ਸੱਚ ਸਮਾਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਬਖਰ ਤਨ ਨਾਮ ਹੈ ਕੱਟ ਕੱਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ਼੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹੇ ਨਾ ਵਿਜਵੈ ਜੇ ਪਵੇ ਦਿਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼ ਮਨ ਕੇ ਮਨ ਰੇ ਗੁਰਮੁਖ ਗਗਨ ਨਿਵਾਰ ਗੁਰ ਕਾ ਕਿਹਾ ਮਨ ਵਸੈ ਹਮੇ ਤਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸਲਲੇ ਸਲਲ ਸਮਾਏ ਜਿਨ ਹਰ ਹਰ ਨਾਮ ਨ ਚੇਤਿਓ ਸੋ ਔਗਣ ਆਵੇ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਉ ਜਲ ਪਚੇ ਪਚਾਏ ਇਹ ਮਾਨਕ ਜਿਉ ਨਿਰਮੋਲ ਹੈ ਇਉ ਕੌਡੀ ਬਦਲੈ ਜਾਏ ਜਿੰਨਾ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਣ ਗੁਰ ਮਿਲ ਭਉ ਜਲ ਲੰਘੀਐ ਦਰਗਾਹ ਪਤ ਪਰਵਾਨ ਨਾਨਕ ਦੇ ਮੁਖ ਉਜਲੇ ਤੁਨ ਉਪਜੇ ਸ਼ਬਦ ਨਿਸ਼ਾਨ ਚਿਰਾਗ ਮਹੱਲਾ ਪਹਿਲਾ ਬਣਜ ਕਰੋ ਬਣਜਾਰਿਓ ਵਖਰ ਲਿਹੋ ਸਮਾਲ ਤੈਸੀ ਵਸ ਬਿਸਾਹੀਐ ਜੈਸੀ ਨਿਭ ਹੈ ਨਾਲ ਅੱਗੇ ਸ਼ਾਹ ਸੁਜਾਨ ਹੈ ਲੈਸੀ ਬਸ ਸਮਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋਹ ਦੇਖੇ ਪਤਿਆਏ ਰਹਾਉ ਜਿਨਾ ਰਾਸ ਨਾ ਸੱਚ ਹੈ ਕਿਉਂ ਤਿਨਾ ਸੁਖ ਹੋਏ ਖੋਟੇ ਬਣਜ ਬਨੰਜਿਐ ਮਨ ਤਨ ਖੋਟਾ ਹੋਏ ਪਾਹੀ ਫਾਥੇ ਮਿਰਗ ਜਿਉ ਦੁਖਣੋ ਨਿਤ ਰੋਏ ਖੋਟੇ ਪੋਤੇ ਨਾ ਪਵੈ ਤਿਨ ਹਰ ਗੁਰ ਦਰਸ਼ਨ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹਾ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾਹਾ ਹਰ ਜਪਲਾਹਾ ਅਗਲਾ ਨਿਰਭਉ ਹਰ ਮਨ ਮਾਹਾ ਚਿਰਾਗ ਮਹੱਲਾ ਪਹਿਲਾ ਕਰ ਦੂਜਾ ਤਨ ਜੋਬਨ ਅਰਫ ਲੜਾ ਨਾਠੜੀਏ ਦਿਨ ਚਾਰ ਪਵਨ ਕੇਰੇ ਪਤ ਜਿਉ ਟਲ ਟੁਲ ਜੁਮਣ ਹਾਰ ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਨਾ ਹੁਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਰਾਣ ਹੰਪੀ ਵੰਜਾ ਡੁੰਮਣੀ ਰੋਵਾ ਚੀਣੀ ਬਾਣ ਕੀ ਨਾ ਸੁਨੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸੋਹਰੇ ਨਿਤ ਨਾ ਪਈਆਂ ਹੋਏ ਨਾਨਕ ਸੁੱਤੀ ਪਈ ਐ ਜਾਣ ਬਿਰਤੀ ਸਨ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬਨ ਸ਼ਿਰਾਗ ਮਹੱਲਾ ਪਹਿਲਾ ਚਰ ਦੂਜਾ ਆਪੇ ਰਸਿਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਹਾਰ
ਰੰਗ ਤਾਂ ਮੇਰਾ ਸਾਹਿਬ ਰੱਬ ਰਿਹਾ ਭਰਪੂਰ ਰਹਾਉ। ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ, ਆਪੇ ਬਹੁ ਬਿਜ ਰੰਗਲਾ ਸਖੀਏ ਮੇਰਾ ਲਾਲ, ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ। ਪ੍ਰਣਵੈ ਨਾਨਕ ਬੇਨਤੀ ਤੂੰ ਸਰਬਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ। ਸ਼੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਿਲ, ਆ ਪਾਓ ਸਾਰਿੰਗ ਪਾਣੀ, ਮਨ ਕਿਰਸਾਨ ਹਰ ਹਿਰਦੇ ਜਮਾਈ ਲੈ ਓ ਪਾਵਸ ਪਦ ਨਿਰਵਾਣੀ। ਕਾਹੇ ਗਰਵਸ ਮੂੜੇ ਮਾਇਆ ਪਿਤ ਸੁਤੋ ਸਗਲ ਕਲੱਤਰ, ਮਾਤਾ ਤੇਰੇ ਹੋਏ ਨ ਅੰਤ ਸਖਾਇਆ ਰਹਾਉ। ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੇ ਹੋਏ ਤਿਆਈ, ਜਪ ਤਬ ਸੰਜਮ ਹੋਏ ਜਬ ਰਾਖੇ, ਕਮਲ ਵਿਗਸੈ ਅਧ ਆਸਰਮਾਈ। ਬੀਸ ਸਪਤਾਹ ਰੋ ਬਾਸਰੋ ਸੰਗ੍ਰਹਿ, ਤੀਨ ਖੋੜਾ ਨਿਤ ਕਾਲ ਸਾਰੇ, ਦਸ ਅਠਾਰ ਮੈਂ ਅਪਰੰਪਰੋਚੀ ਨੇ, ਕਹੇ ਨਾਨਕ ਇਵ ਏਕ ਤਾਰੇ। ਸ਼੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ। ਅਮਲ ਕਰ ਬੀਜ ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਵ ਨਿਤ ਦੇਹ ਪਾਣੀ, ਹੋਏ ਕਿਸਾਨ ਇਮਾਨ ਜਮਾਏ ਲੈ, ਪਿਸਤ ਦੋਜਕ ਮੂੜੇ ਏਵ ਜਾਣੀ। ਮਤ ਜਾਣ ਸਹਿ ਗੱਲੀ ਪਾਇਆ, ਮਾਲ ਕੇ ਮਾਣੇ ਰੂਪ ਕੀ ਸੋਭਾ, ਇਨ ਵਿਧੀ ਜਨਮ ਗਵਾਇਆ ਰਹਾਓ। ਐਬ ਤਨ ਚਿਕੜੋ ਇਹ ਮਨ ਮੀਟ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ।

0: ਕੀਤੇ ਕੇ ਕਹਿਆ ਕਿਆ ਹੋਏ ਆਪੇ ਸੱਚ ਭਾਵੇ ਤੇ ਸੱਚ ਅੰਧਾ ਕੱਚਾ ਕੱਚ ਨਿਕਾਚ ਰਹਾਓ ਜਾ ਕੇ ਰੁੱਖ ਬਿਰਖ ਆਰਾਓ ਜਿਹੀ ਤਾਤ ਤੇ ਹਾਂ ਤੇ ਨਾਓ ਫੁੱਲ ਪਾਓ ਫਲ ਲਿਖਿਆ ਪਾਏ ਆਪ ਬੀਜਾ ਪਹੀ ਖਾਏ ਕੱਚੀ ਗੰਧ ਕੱਚਾ ਵਿਚ ਰਾਜ ਮਤ ਅਲੂਣੀ ਫਿੱਕਾ ਸਾਧ ਨਾਨਕ ਆਣੇ ਆਵੇ ਰਾਸ ਬਿਨ ਆਵੇ ਨਾਹੀ ਸਵਾਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਪੰਜਵਾਂ ਅਛਲ ਛਲਾਈ ਨਹਿ ਛਲੈ ਨਹਿ ਕਾਉ ਕਟਾਰਾ ਕਰ ਸਕੈ ਜਿਉਂ ਸਾਹਿਬ ਰਾਖੇ ਤਿਉਂ ਰਹੈ ਇਸ ਲੋਭੀ ਕਾ ਜਿਉਂ ਟਲ ਪਲੈ ਬਿਨ ਤੇਲ ਦੀਵਾ ਕਿਉਂ ਜਲੈ ਰਹਾਉ ਪੋਥੀ ਪੁਰਾਣ ਕਮਾਈਐ ਪੋ ਬੱਟੀ ਇਤ ਤਨ ਪਾਈਏ ਸੱਚ ਬੂਜਨ ਆਨ ਜਲਾਈਏ ਇਹੋ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ ਰਹਾਓ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਾ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾਹ ਬੈਸਨ ਪਾਈਐ ਕਹ ਨਾਨਕ ਬਾਹਾਂ ਲੁਡਾਈਏ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਓਂਕਾਰ
1: ਹਾਂ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬਜਾਏ ਮਨ ਚੰਦਿਆ ਵਰ ਭਾਵਨਾ ਜੋ ਇੱਛਾ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾ ਮੈਂ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤੇ ਖਜਾਏ ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਾ ਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹਉਮੈ ਮਮਤਾ ਮਾਰ ਕੈ ਹਰ ਰਾਖਿਆ ਉਰ ਧਾਰ ਹਾਂ ਤਿਨ ਕੈ ਬਲੇ ਹਾਰਣ ਜਿਨ੍ਹਾਂ ਨਾਮੇ ਲੱਗਾ ਪਿਆਰ ਸੇਈ ਸੁਖੀਏ ਚੌ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ ਗੁਰ ਮਿਲਿਆ ਨਾਮ ਪਾਈਐ ਚੁੱਕੈ ਮੋਹ ਪਿਆਸ ਹਰ ਸੇਤੀ ਮਨ ਰਵ ਰਹਿਆ ਕਰਹੀ ਮਾਹੇ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਹਾਂ ਤਿਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਐ ਸੱਚ ਨਾਮ ਗੁਣਦਾਸ ਸ੍ਰੀ ਰਾਗ ਮਹਲਾ ਤੀਜਾ ਬਹੁ ਭੇਖ ਕਰ ਭਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨ ਪਾਵੇ ਮਰ ਵਿਸ਼ਟਾ ਮਾਹੇ ਸਮਾਏ ਮਨ ਰੇ ਗ੍ਰਹਿ ਮਹਿ ਉਦਾਸ ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਓ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਕਰੈ ਮਹਿ ਪਾਏ ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ ਜੇ ਲੱਖ ਇਸਤਰੀਆਂ ਭੋਗ ਕਰੇ ਨਵ ਖੰਡ ਰਾਜ ਕਮਾਏ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਜੋ ਨੀ ਪਾਏ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਜਿਤ ਲਾਏ ਤਿਨਾ ਪਿੱਛੇ ਰਿਤ ਸਿੱਧ ਫਿਰੈ ਉਹਨਾਂ ਤਿਨ ਅਤਮਾਏ ਜੋ ਪ੍ਰਭ ਪਾਵੈ ਸੋ ਥੀਐ ਅਵਰ ਨ ਕਰਨਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ ਸ੍ਰੀ ਰਾਗ ਮਹਲਾ ਤੀਜਾ ਕਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘੱਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨ ਵਿਛੜੈ ਤਿਨ ਨਿਜ ਕਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੈ ਸੋ ਮਿਲ ਰਹੈ ਜਿਸ ਨੌ ਆਪੇ ਲਏ ਮਿਲਾਏ ਦੂਜਾ ਭਾਏ ਕੋ ਨਾ ਮਿਲੈ ਫਿਰ ਆਵੈ ਜਾਏ ਸਭ ਮੈਂ ਇੱਕ ਵਰਤਦਾ ਇੱਕੋ ਰਹਿਆ ਸਮਾਏ ਜਿਸ ਨੌ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੁੱਝਈ ਅੰਤਰ ਲੋਭ ਵਿਕਾਰ ਲੱਖ 84 ਭਰਮ ਦੇ ਭਰਮ ਭਰਮ ਹੋਏ ਖੁਆਰ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ ਪਾਰਸ ਪਰਸੈ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ 84 ਜਿਨੀ ਸਿਰ ਲੱਖ 84 ਜਿਨ ਸ੍ਰੀ ਸਭ ਸਹਿ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁੱਝੀਐ ਪਾਈਐ ਮੋਖ ਦੁਆਰ ਸ੍ਰੀ ਰਾਗ ਮਹਲਾ ਤੀਜਾ ਜਿਨੀ ਸੁਣ ਕੈ ਮਨ ਵਸਿਆ ਜਿਨੀ ਸੁਣ ਕੈ ਮੰਨਿਆ ਤਿਨਾਂ ਨਿਜ ਕਰਵਾਸ ਗੁਰਮਤੀ ਸਾ ਲਾਹੇ ਸੱਚ ਹਰ ਪਾਇਆ ਗੁਣਦਾਸ ਸ਼ਬਦ ਰਤੇ ਸੇ ਨਿਰਮਲੇ ਹੋਂ ਸਤ ਬਲਿਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਧੁਰਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਓ ਹਰ ਸੰਤੋਂ ਦੇਖੋ ਨਦਰ ਕਰ ਨਿਕਟ ਵਸੈ

ਭਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਦੂਰ ਜਿਨ ਗੁਣ ਤਿੰਨ ਸਦ ਮਨ ਵਸੈ ਔਗਣ ਵੰਤਿਆਂ ਦੂਰ ਮਨਮੁਖ ਗੁਣ ਤੈ ਬਾਰੇ ਬਿਨ ਨਾਵੈ ਮਰਦੇ ਚੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ ਅੰਦਿਨ ਭਗਤੀ ਰਤਿਆ ਮੰਤਰ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਨਸ ਜਾਏ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਇਆ ਕਹਿ ਹਰ ਨਾਮ ਨਾ ਚੇਤੈ ਲਿਬਲਾਏ ਪੱਗ ਖਿੱਸਿਆ ਰਹਿਣਾ ਨਹੀਂ ਆਗੈ ਠੌਰ ਨਾ ਪਾਏ ਉਹ ਵੇੜਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਭਰੈ ਹਰ ਸੇਤੀ ਲਿਬਲਾਏ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੈ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ ਨਾਨਕ ਤਿਨਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ ਸ੍ਰੀ ਰਾਗ ਮੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨਕੇ ਮੁੱਖ ਸਦ ਉਜਲੇ ਤਿਤ ਸੱਚਾ ਦਰਬਾਰ ਓਏ ਅੰਮ੍ਰਿਤ ਪੀਵੇ ਸਦਾ ਸਦਾ ਸੱਚਾ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈ ਹੈ ਮਲ ਹਮੈ ਕੱਢੈ ਧੋਏ ਰਹਾਓ ਮਨਮੁਖ ਨਾਮ ਨਾ ਜਾਣਨੀ ਵਿਣ ਨਾ ਵੈ ਪਤ ਜਾਏ ਸ਼ਬਦੈ ਸਾਧਨਾ ਆਇਓ ਲਾਗੇ ਦੂਜੈ ਪਾਏ ਵਿਸ਼ਟਾ ਕੇ ਕੀੜੇ ਪਵੈ ਵਿੱਚ ਵਿਸ਼ਟਾ ਸੇ ਵਿਸ਼ਟਾ ਮਾਹਿ ਸਮਾਏ ਤਨਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਪਾਏ ਕੁਲ ਉਧਾਰੇ ਆਪਣਾ ਧਨ ਜਣੇ ਦੀ ਮਾਏ ਹਰ ਹਰ ਨਾਮ ਧਿਆਈ ਹੈ ਜਿਸ ਨਾਉ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਕੋਈ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮੱਲਾ ਤੀਜਾ ਹਰ ਭਗਤਾਂ ਹਰ ਧਨ ਰਾਸ ਹੈ ਗੁਰਪੂਜ ਕਰੈ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵੱਖਰ ਹਰ ਨਾਮ ਆਧਾਰ ਗੁਰਪੂਰੈ ਹਰ ਨਾਮ ਦੜਾਇਆ ਹਰ ਭਗਤਾਂ ਅਤੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਏ ਰਹਾਓ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵਈ ਦੁਬਿਧਾ ਖੋਲ ਦੁਬਿਧਾ ਬੋਲ ਖੁਆਰ ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰਤਾਰ ਮੰਤਨ ਸੌਂਪੇ ਆਗੈ ਮੰਤਨ ਸੌਂਪੇ ਆਗੈ ਧਰੇ ਹਉਮੈ ਵਿੱਚੋਂ ਮਾਰ ਤਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੈ ਹਾਰ ਕਰਮ ਲੈ ਤਾਂ ਪਾਈਐ ਵਿਣ ਕਰਮੈ ਪਾਇਆ ਨਾ ਜਾਏ ਲੱਖ ਚੌਰਾਸੀ ਤਰਸਦੇ ਜਿਸ ਮੇਲੇ ਸੋ ਮਿਲੈ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਦਰ ਨਾਮ ਧਿਆਈਐ ਸਹਿਜੇ ਨਾਮ ਸਮਾਏ ਅੰਦਰ ਰਚੈ ਹਰ ਸੱਚ ਸਿਉਂ ਅੰਦਰ ਰਚੈ ਹਰ ਸੱਚ ਸਿਉਂ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੈ ਪਾਏ ਗੁਰ ਸ਼ਰਨ ਆਏ ਸੁਖ ਲਹੈ ਅੰਦਰ ਨਾਮ ਧਿਆਏ ਰਹਾਓ ਸੱਚੇ ਮੈਲ ਨਾ ਲੱਗ ਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ ਬਿਨ ਸ਼ਬਦੈ ਮੈਲ ਨਾ ਉਤਰੈ ਮਰ ਜੰਮੈ ਹੋਏ ਖੁਆਰ ਧਾਤੁਰ ਬਾਜੀ ਪਲਚ ਰਹੇ ਨਾ ਉਰ ਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈ ਹੈ ਏਕ ਨਾਮ ਕਰਤਾਰ ਨਾਨਕ ਨਾਮ ਧਿਆਈ ਹੈ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮੱਲਾ ਤੀਜਾ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰਗਹਿ ਪਤ ਖੋਏ ਹਉਮੈ ਗੁਰਮੁਖ ਹੋਈ ਹੈ ਨਾਮ ਰਤੇ ਸੁਖ ਹੋਏ ਮੇਰੇ ਮਨ ਐਨਜ ਪੂਰ ਰਹੀ ਨਿਤਿਆਸਾ ਸਤਿਗੁਰ ਸੇਵ ਮੋਹ ਪਰਜਲੈ ਕਰਹੀ ਮਹਿ ਉਦਾਸਾ ਰਹਾਓ ਗੁਰਮੁਖ ਕਰਮ ਕਮਾਵੈ ਬਿਕਸੈ ਹਰ ਬੈਰਾਗ ਆਨੰਦ ਐਨਜ ਭਗਤ ਕਰੇ ਦਿਨ ਰਾਤੀ ਹਉਮੈ ਮਨ ਚੰਦ ਵੱਡੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗ ਨਾ ਤਾਮਸ ਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾ ਲਿਆ ਹਰ ਰਸ ਪੀਆ ਅਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨਮੁਖ ਫਿਰੈ ਨਾ ਜਾਣੇ ਸਤਿਗੁਰੂ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਭੈ ਕੇ ਹੀ ਲਾਗ ਸ੍ਰੀ ਰਾਗ ਮੱਲਾ ਤੀਜਾ ਘਰ ਹੀ ਸੌਦਾ ਪਾਈਏ ਅੰਤਰ ਸਭ ਵਤ ਹੋਏ
ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ ਨਾਮ ਨਿਦਾਨ ਖੁੱਟ ਹੈ ਵੱਡ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋ ਮੈਂ ਅਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਇੰਦੇ ਜਪ ਜਪ ਹਿਰਦੈ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤਿਗੁਰ ਤੇ ਜੋ ਮੋਹ ਫੇਰੇ ਮੱਥੇ ਤਿਨ ਕਾਲੇ ਅੰਦਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ ਸੁਪਨੈ ਸੁਖ ਨ ਦੇਖਣੀ ਬਹੁ ਚਿੰਤਾ ਪਰਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ ਸ੍ਰੀ ਰਾਗ ਮਹਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰਪ੍ਰਸਾਦੀ ਮਨ ਵਸੈ ਹਉ ਮੈਂ ਦੂਰ ਕਰੇ ਇਹ ਮਨ ਧਾਵਤ ਧਾਰ ਹੈ ਜਾ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਤੇ ਆਏ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨਮੁਖ ਮਨ ਤਨ ਅੰਧ ਹੈ ਤਿਸ ਨਉ ਠਾਉ ਨ ਠਾਉ ਬਹੁ ਜੋਨੀ ਭਾਉਂਦਾ ਫਿਰੈ ਜਿਉਂ ਸੁਣੈ ਘਰ ਕਾਉ ਗੁਰਮਤੀ ਕੜ ਚਾਨਣਾ ਸ਼ਬਦ ਮਿਲੈ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀਅਨ ਕਉ ਸੇਵ ਦੇ ਪੜ ਵੇਦਾਂ ਕਰੈ ਪੁਕਾਰ ਵਿਖਿਆ ਅੰਦਰ ਪਚਮੁਏ ਨਾ ਉਰ ਵਰ ਨ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤ ਹੈ ਸਭ ਬੱਧੀ ਜਮਕਾਲ ਨਾਨਕ ਗੁਰਮਤ ਉਬਰੇ ਨਾਨਕ ਗੁਰਮਤ ਉਬਰੇ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ ਪੋਤੈ ਜਿਨ ਕੈ ਪੁੰਨ ਹੈ ਤਿਨ ਸਤਸੰਗਤ ਮੇਲਾਏ ਭਾਈ ਰੇ ਗੁਰਮਤ ਸਾਚ ਰਹਾਓ ਸਾਚੋ ਸਾਚ ਕਮਾਵਣਾ ਸੱਚ ਸ਼ਬਦ ਮਿਲਾਓ ਰਹਾਓ ਜਿਨੀ ਨਾਮ ਪਛਾਣਿਆ ਤਿਨ ਵਿੱਟੋਂ ਬਲ ਜਾਓ ਆਪ ਚੋੜ ਚਰਣੀ ਲੱਗਾ ਚੱਲਾ ਤਿਨ ਕਹਿ ਪਾਏ ਲਾਹਾ ਹਰ ਹਰ ਨਾਮ ਲੈ ਸਹਿਜੇ ਨਾਮ ਸਮਾਏ ਬਿਨ ਗੁਰ ਮਹਿਲ ਨ ਪਾਈਐ ਨਾਮ ਨ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਓ ਜਿੱਦੂ ਪਾਈਐ ਸਚ ਸੋਏ ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ ਜਿਹਾ ਸਤਿਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਏ ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋਭਾਣੇ ਸੇਵਾ ਕਰੇ ਵਿਡਾਣੀ ਆਪਣਾ ਧਰਮ ਗਵਾਵੈ ਬੂਝੇ ਨਾਹੀ ਅੰਦਨ ਦੁੱਖ ਵਿਹਾਣੀ ਮਨਮੁਖ ਅੰਧ ਨ ਚੇਤ ਹੀ ਡੂਬ ਮੋਏ ਬਿਨ ਪਾਣੀ ਮਨ ਰੇ ਸਦਾ ਭਜੋ ਹਰਿ ਸ਼ਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨਾ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਂ ਮੈਂ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਅਤਿ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹਿ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸ਼ਰਨਾਗਤੀ ਹਾਂ ਤਿਨ ਕਹਿ ਬਲ ਜਾਓ ਦਰ ਸੱਚੈ ਸੱਚੀ ਵਡਿਆਈ ਸਹਿਜੇ ਸਚ ਸਮਾਓ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸ਼ਿੰਗਾਰ ਸੇਜੈ ਕੰਤ ਨ ਆਵਈ ਨਿਤ ਨਿਤ ਹੋਏ ਖੁਆਰ ਫਿਰ ਕਾ ਮਹਿਲ ਨ ਪਾਵਈ ਨਾ ਦੀਸੈ ਕਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹੋ ਗੁਰਮੁਖ ਸਦਾ ਸੁਹਾਗਣੀ ਫਿਰ ਰਾਖਿਆ ਉਰ ਧਾਰ ਮਿੱਠਾ ਬੋਲੇ ਨਿਭ ਚੱਲੈ ਸੇਜੈ ਰਵੈ ਪਤਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹਿਤ ਅਪਾਰ ਪੂਰੇ ਭਾਗ ਸਤਿਗੁਰ ਮਿਲੈ ਜਾਂ ਭਾਗੈ ਕਾ ਉਦੋ ਹੋਏ ਅੰਤਰੋਂ ਦੁੱਖ ਭ੍ਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੇ ਜੋ ਚੱਲੈ ਦੁੱਖ ਨਾ ਪਾਵੈ ਕੋਏ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਭਾਵੈ ਕੋਏ ਜਿਨ੍ਹਾਂ ਪ੍ਰਾਪਤ ਤਿਨ ਪੀਆ ਹਉ ਮੈਂ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹਲਾ ਤੀਜਾ ਜਾ ਫਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਉਂਦੀਆਂ ਸੇਈ ਕਰਮ ਕਰੇ ਸਹਿਜੇ ਸਾਚ ਮਿਲਾਵੜਾ ਸਾਚ ਵਡਾਈ ਦੇ ਭਾਈ ਰੇ ਗੁਰਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਈ ਰਹਾਓ ਲੱਖ ਚੌਰਾਸੀ ਫੇਰ ਪਿਆ ਕਾਮਣ ਦੂਜੈ ਪਾਏ ਬਿਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਵਿਹਾਏ ਬਿਨ ਸ਼ਬਦੈ ਫਿਰ ਨਾ ਪਾਈਐ ਬਿਰਥਾ ਜਨਮ ਗਵਾਏ ਹਾਂ ਹਾਂ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਅੰਧੀ ਨਾਮ ਨ ਚੇਤਈ ਸਭ ਬਾਧੀ ਜਮਕਾਲ ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸੰਭਾਲ
ਨਾਮ ਰਤੇ ਸੇ ਨਿਰਮਲੇ ਗੁਰ ਕੇ ਸਹਿਜ ਸੁਭਾਏ, ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ, ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਏ। ਸ੍ਰੀ ਰਾਗ ਮਹਲਾ ਤੀਜਾ, ਗੁਰਮੁਖ ਕਿਰਪਾ ਕਰੇ ਭਗਤ ਕੀ ਜੈ, ਬਿਨ ਗੁਰ ਭਗਤ ਨਾ ਹੋਈ, ਆਪੇ ਆਪ ਮਿਲਾਏ ਬੂਜੈ ਤਾਂ ਨਿਰਮਲ ਹੋਵੈ ਸੋਈ। ਹਰ ਜੀਓ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ, ਪਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਓ। ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ, ਜੀ ਜੰਦ ਇਹ ਕਿਆ ਬੇਚਾਰੇ ਕਿਆ ਕੋ ਆਗ ਸੁਣਾਏ, ਗੁਰਮੁਖ ਆਪੇ ਦੇ ਵੜਾਈ ਆਪੇ ਸੇਵ ਕਰਾਏ। ਦੇਖ ਕੁਟੰਬ ਮੋਹ ਲਭਾਣਾ ਚਲਦਿਆਂ ਨਾਲ ਨਾ ਜਾਈ, ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਤਿਸ ਦੀ ਕੀਮ ਨਾ ਪਾਈ, ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ, ਆਪਣੇ ਮਨ ਚਿੱਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ, ਹਰ ਜੀਓ ਦਾਤਾ ਭਗਤ ਵਚਲ ਹੈ ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹਲਾ ਤੀਜਾ, ਤਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ, ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ, ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ ਮੰਤਰ ਨਿਰਮਲ ਹੋਏ ਰਹਾਓ।

ਜਨਮ ਪਦਾਰਥ ਖੋਏ ਰਹਾਓ। ਜਿਨੀ ਚਾਖਿਆ ਤਿਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ। ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨ ਜਾਏ। ਪੀਵਤ ਹੂ ਪਰਵਾਣ ਪਿਆ, ਪੂਰੇ ਸ਼ਬਦ ਸਮਾਏ। ਆਪੇ ਦੇ ਤਪਾਈ ਹੈ, ਹੋਰ ਕਰਨਾ ਕਿਛੂ ਨ ਜਾਏ। ਦੇਵਣ ਵਾਲੇ ਕਹਿ ਹੱਥ ਦਾਤ ਹੈ, ਗੁਰਦੁਆਰੇ ਪਾਏ। ਜਿਹਾ ਕੀ ਤੋਨ ਤੇਹਾ ਹੋਆ, ਜਿਹੇ ਕਰਮ ਕਮਾਏ। ਜਤ ਸਤ ਸੰਜਮ ਨਾਮ ਹੈ, ਵਿਣ ਨਾਵੈ ਨਿਰਮਲ ਨਾ ਹੋਏ। ਪੂਰੇ ਭਾਗ ਨਾ ਮਨ ਵਸੈ, ਸ਼ਬਦ ਮਿਲਾਵਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਸ੍ਰੀ ਰਾਗ ਮਹਲਾ ਤੀਜਾ। ਕਾਇਆ ਸਾਧੈ ਉਰਧ ਤਪ ਕਰੈ, ਵਿੱਚੋਂ ਹਉਮੈ ਨਾ ਜਾਏ। ਅਧਿਆਤਮ ਕਰਮ ਜੇ ਕਰੇ, ਨਾਮ ਨਾ ਕਬਹੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਸੁਣ ਮਨ ਮੇਰੇ ਭਜ ਸਤਿਗੁਰ ਸ਼ਰਣਾ, ਗੁਰ ਪ੍ਰਸਾਦੀ ਛੁੱਟੀ ਹੈ। ਬਿਖ ਭਵ ਜਲ ਸ਼ਬਦ ਗੁਰ ਤਰਣਾ ਰਹਾਓ। ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ। ਪੰਡਿਤ ਪੜੈ ਬੰਧਨ ਮੋਹ ਬਾਧਾ, ਨਾ ਬੂਝੈ ਬਿਖਿਆ ਪਿਆਰ। ਸਤਿਗੁਰ ਮਿਲਿਆ ਤ੍ਰਿਕੁਟੀ ਛੂਟੈ, ਚੌਥੈ ਪਦ ਮੁਕਤ ਦੁਆਰ। ਗੁਰ ਤੇ ਮਾਰਗ ਪਾਈਐ, ਚੁੱਕੈ ਮੋਹ ਗੁਬਾਰ। ਸ਼ਬਦ ਮਰੈ ਤਾਂ ਉਧਰੈ, ਪਾਏ ਮੋਖ ਦੁਆਰ। ਗੁਰ ਪ੍ਰਸਾਦੀ ਮਿਲ ਰਹੈ, ਸੱਚ ਨਾਮ ਕਰਤਾਰ। ਇਹੋ ਮਨੁਆ ਅਤ ਸਬਲ ਹੈ, ਇਹੋ ਮਨੁਆ ਅਤ ਸਬਲ ਹੈ। ਛੱਡੇ ਨਾ ਕਿਤੇ ਉਪਾਏ, ਦੂਜੈ ਭਾਏ ਦੁੱਖ ਲਾਇੰਦਾ, ਬਹੁਤੀ ਦੇਸ ਜਾਏ। ਨਾਨਕ ਨਾਮ ਲੱਗੇ ਸੇ ਉਭਰੇ, ਹਉ ਮੈਂ ਸ਼ਬਦ ਗਵਾਏ। ਸ੍ਰੀ ਰਾਗ ਮੱਲਾ ਤੀਜਾ। ਕਿਰਪਾ ਕਰੇ ਗੁਰ ਪਾਈਐ, ਹਰ ਨਾਮੋਂ ਦੇ ਦ੍ਰਿੜਾਏ। ਬਿਨ ਗੁਰ ਕਿਨੈ ਨਾ ਪਾਇਓ, ਬਿਰਤਾ ਜਨਮ ਗਵਾਏ। ਮਨਮੁਖ ਕਰਮ ਕਮਾਵਣੇ, ਦਰਗਾਹ ਮਿਲੈ ਸਜਾਏ। ਮਨ ਰੇ ਦੂਜਾ ਭਾਉ ਚੁਕਾਏ, ਅੰਤਰ ਤੇਰਾ ਹਰ ਵਸੈ। ਗੁਰ ਸੇਵਾ ਸੁਖ ਪਾਏ ਰਹਾਉ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਧਰੇ ਪਿਆਰ। ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਧਿਆਈਐ, ਤਾਂ ਪਾਏ ਮੁਖ ਦੁਆਰ। ਹਉਮੈ ਵਿੱਚ ਜਗ ਬਿੰਸਦਾ, ਮਰ ਜੰਮੈ ਆਵੈ ਜਾਏ। ਮਨ ਮੁਖ ਸ਼ਬਦ ਨ ਜਾਣਨੀ, ਜਾਸਨ ਪਤ ਗਵਾਏ। ਗੁਰ ਸੇਵਾ ਨਾਉ ਪਾਈਐ, ਸੱਚੇ ਰਹੇ ਸਮਾਏ। ਸ਼ਬਦ ਮੰਨਿਆ ਗੁਰ ਪਾਈਐ, ਵਿੱਚੋਂ ਆਪ ਗਵਾਏ। ਅੰਦਿਨ ਭਗਤ ਕਰੇ ਸਦਾ, ਸਾਚੇ ਕੀ ਲਿਬਲਾਏ। ਨਾਮ ਪਦਾਰਥ ਮਨ ਵਸਿਆ, ਨਾਨਕ ਸਹਿਜ ਸਮਾਏ। ਸ੍ਰੀ ਰਾਗ ਮਹਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗਚਾਰ। ਘਰ ਹੋਂਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁੱਠੇ ਅਹੰਕਾਰ। ਸਤਿਗੁਰੂ ਕਿਆ ਫਿਟਕਿਆ, ਮੰਗ ਥੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ, ਸਭ ਕਾਜ ਸਵਾਰਨ ਹਾਰ। ਮਨ ਮੇਰੇ ਸਦਾ ਹਰ ਵੇਖ ਹਦੂਰ, ਜਨਮ ਮਰਨ ਦੁੱਖ ਪਰ ਹਰੈ। ਸ਼ਬਦ ਰਹਿਆ ਭਰਭੂਰ ਰਹਾਉ। ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ। ਸੱਚੀ ਕਾਰਕ ਮਾਵਣੀ, ਸੱਚੇ ਨਾਲ ਪਿਆਰ। ਸੱਚਾ ਸ਼ਾਹ ਵਰਤਦਾ, ਕੋਈ ਨਾ ਮੇਟਣ ਹਾਰ। ਮਨਮੁਖ ਮਹਿਲ ਨਾ ਪਾਏ ਨੀ, ਕੂੜ ਮੁੱਠੇ ਕੂੜਿਆਰ। ਹਉਮੈ ਕਰਤਾ ਜਗਮੁਆ, ਗੁਰ ਬਿਨ ਘੋਰ ਅੰਧਾਰ। ਮਾਇਆ ਮੋਹ ਵਿਸਾਰਿਆ, ਸੁਖਦਾਤਾ ਦਾਤਾਰ। ਸਤਿਗੁਰ ਸੇਵੇ ਤਾਂ ਉਭਰੈ, ਸੱਚ ਰੱਖ ਰਸ ਸਤਿਗੁਰ ਸੇਵੇ ਤਾਂ ਉਭਰੇ, ਸੱਚ ਰੱਖੇ ਉਰਤਾਰ। ਕਿਰਪਾ ਤੇ ਹਰ ਪਾਈਐ, ਸੱਚ ਸ਼ਬਦ ਵਿਚਾਰ। ਸਤਿਗੁਰ ਸੇਵ ਮਨ ਨਿਰਮਲਾ, ਹਉਮੈ ਤਜ ਵਿਕਾਰ। ਆਪ ਛੋੜ ਜੀਵਤ ਮਰੈ, ਗੁਰ ਕੈ ਸ਼ਬਦ ਵਿਚਾਰ। ਧੰਦਾ ਤਾਵਤ ਰਹਿ ਗਏ, ਲਾਗਾ ਸੱਚ ਪਿਆਰ। ਸੱਚ ਰਥੇ ਮੁਖ ਉਜਲੇ, ਥਿਤ ਸੱਚੈ ਦਰਬਾਰ। ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲਗੋ ਪਿਆਰ। ਇਸਨਾਨ ਦਾਨ ਜੇਤਾ ਕਰੈ, ਦੂਜੈ ਭਾਏ ਖੁਆਰ। ਹਰ ਜੀਓ ਆਪਣੀ ਕਿਰਪਾ ਕਰੇ, ਤਾਂ ਲਾਗੈ ਨਾਮ ਪਿਆਰ। ਨਾਨਕ ਨਾਮ ਸੰਭਾਲ ਤੂੰ, ਗੁਰ ਕੈ ਹਿਦ ਅਪਾਰ। ਸ੍ਰੀ ਰਾਗ ਮਹਲਾ ਤੀਜਾ। ਕਿਸ ਹਉ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛੋ ਜਾਏ। ਸਤਿਗੁਰ ਕਾ ਭਾਣਾ ਮਨ ਲਈ, ਵਿੱਚੋਂ ਆਪ ਗਵਾਏ। ਇਹਾ ਸੇਵਾ ਚਾਕਰੀ, ਨਾਮ ਵਸੈ ਮਨ ਆਏ। ਨਾਮੈ ਹੀ ਤੇ ਸੁਖ ਪਾਈਐ, ਸੱਚੈ ਸ਼ਬਦ ਸੁਹਾਏ। ਮਨ ਮੇਰੇ ਅੰਦਿਨ ਜਾਗ ਹਰਚੇਤ, ਆਪਣੀ ਖੇਤੀ ਰੱਖ ਲੈ। ਕੂੰਜ ਪੜੈਗੀ ਖੇਤ ਰਹਾਓ। ਮਨ ਕੀਆਂ ਇੱਛਾ ਪੂਰੀਆਂ, ਸ਼ਬਦ ਰਿਹਾ ਭਰਪੂਰ। ਭੈ ਪਾਏ ਭਗਤ ਕਰੈ ਦਿਨ ਰਾਤੀ, ਹਰ ਜਿਓ ਵੇਖੈ ਸਦਾ ਹਦੂਰ। ਸੱਚੈ ਸ਼ਬਦ ਸਦਾ ਮਨ ਰਾਤਾ, ਭ੍ਰਮ ਗਿਆ ਸਰੀਰੋਂ ਦੂਰ। ਨਿਰਮਲ ਸਾਹਿਬ ਪਾਇਆ, ਸੱਚਾ ਗੁਣੀ ਗਹੀਰ। ਜੋ ਜਾਗੇ ਸੇ ਉਭਰੇ, ਸੂਤੇ ਗਏ ਮੁਹਾਏ। ਸੱਚਾ ਸ਼ਬਦ ਨਾ ਬਚਾਣਿਓ, ਸੁਪਨਾ ਗਿਆ ਵਿਹਾਏ। ਸੁਣੈ ਘਰ ਕਾ ਪਾਹੁਣਾ, ਜਿਉਂ ਆਇਆ ਤਿਉਂ ਜਾਏ। ਮਨਮੁਖ ਜਨਮ ਬਿਰਤਾ ਗਿਆ, ਕਿਆ ਮੋਹ ਦੇਸੀ ਜਾਏ। ਸਭ ਕਿਛ ਆਪੇ ਆਪ ਹੈ, ਹਉਮੈ ਵਿੱਚ ਕਹਿ ਨਾ ਜਾਏ। ਗੁਰ ਕੈ ਸ਼ਬਦ ਪਛਾਣੀਐ, ਦੁੱਖ ਹਉਮੈ ਵਿੱਚੋਂ ਗਵਾਏ। ਸਤਿਗੁਰ ਸੇਵਨ ਆਪਣਾ, ਹਉ ਤਿਨ ਕੈ ਲਾਗੋਂ ਪਾਏ। ਨਾਨਕ ਦਰ ਸੱਚੈ ਸਚਿਆਰ ਹੈ, ਹਉ ਤਿਨ ਬਲਿਹਾਰੈ ਜਾਓ।
ਸ੍ਰੀ ਰਾਗ ਮਹਲਾ ਤੀਜਾ ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿ

ਵੇੜਾ ਭਗਤ ਹੋਏ, ਅੰਦਿਨ ਨਾਮੇ ਰਤਿਆਂ ਸੱਚੇ ਸੱਚੀ ਸੋਏ, ਇੱਕ ਦਿਲ ਪਿਆਰਾ ਵਿਸਤਰੈ ਭਗਤ ਕਨੇਹੀ ਹੋਏ, ਮੰਤਨ ਸ਼ੀਤਲ ਸਾਚ ਸਿਉਂ ਸਾਸ ਨ ਬਿਰਥਾ ਕੋਏ, ਮੇਰੇ ਮਨ ਹਰ ਕਾ ਨਾਮ ਧਿਆਏ, ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨੇ ਆਏ ਰਹਾਓ, ਸਹਿਜੇ ਖੇਤੀ ਰਾਹੀਐ ਸੱਚ ਨਾਮ ਬੀਜ ਪਾਏ, ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਏ, ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਏ, ਇਹੋ ਮਨ ਸਾਚਾ ਸੱਚ ਰਤਾ ਸੱਚੇ ਰਹਿਆ ਸਮਾਏ, ਆਖਣ ਵੇਖਣ ਬੋਲਣਾ ਸ਼ਬਦੇ ਰਹਿਆ ਸਮਾਏ, ਬਾਣੀ ਵੱਜੀ ਚੌ ਜੁਗੀ ਸੱਚੋ ਸੱਚ ਸੁਣਾਏ, ਹਉਂ ਮੈਂ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ, ਤਿਨਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵ ਲਾਏ, ਨਦਰੀ ਨਾਮ ਤੇ ਆਈ ਹੈ ਵਿਣ ਕਰਮਾ ਪਾਇਆ ਨਾ ਜਾਏ, ਪੂਰੇ ਭਾਗ ਸਤ ਸੰਗਤ ਲਹੈ ਸਤਿਗੁਰ ਭੇਟਿਆ ਚ ਸਿਆਏ, ਅੰਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ, ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ, ਸ੍ਰੀ ਰਾਗ ਮੱਲਾ ਤੀਜਾ ਆਪਣਾ ਭਾਉ ਤਿੰਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ, ਦੁਬਦਾ ਮੈਲ ਚੁਕਾਈਐਨ ਹਰ ਰਾਖਿਆ ਉਰ ਧਾਰ, ਸੱਚੀ ਬਾਣੀ ਸੱਚ ਮਨ ਵਿੱਚ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ, ਮਨ ਮੇਰੇ ਹਉਂ ਮੈਂ ਮੈਲ ਭਰਨ ਨਾਲ, ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ ਰਹਾਓ, ਸੱਚਾ ਸ਼ਬਦ ਮਨ ਮੋਹਿਆ ਪ੍ਰਭ ਆਪੇ ਲਏ ਮਿਲਾਏ, ਅੰਤਿਨ ਨਾਮੇ ਰਤਿਆ ਜੋਤੀ ਜੋਤ ਸਮਾਏ, ਜੋਤੀ ਹੂ ਪ੍ਰਭ ਜਾਪਦਾ ਬਿਨ ਸਤਿਗੁਰ ਬੂਜ ਨਾ ਪਾਏ, ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ, ਬਿਨ ਨਾਵੈ ਸਭ ਡੁੰਮਣੀ ਦੂਜੈ ਭਾਏ ਖੁਆਏ, ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ, ਭਰਮ ਭੁਲਾਣਾ ਅੰਦਲਾ ਫਿਰ ਫਿਰ ਆਵੈ ਜਾਏ, ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ, ਸਭ ਕਿਛ ਸੁਣਦਾ ਵੇਖਦਾ ਕਿਉਂ ਮੁੱਕਰ ਪਾਇਆ ਜਾਏ, ਸਭ ਕਿਛ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ, ਪਾਪੋ ਪਾਪ ਕਮਾਉਂਦੇ ਪਾਪੇ ਪਚੇ ਪਚਾਏ, ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ, ਜਿਸ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ, ਸ੍ਰੀ ਰਾਗ ਮਹਲਾ ਤੀਜਾ ਬਿਨ ਗੁਰ ਰੋਗ ਨਾ ਤੁੱਟਈ ਹੋਂ ਮੈਂ ਪੀੜ ਨਾ ਜਾਏ, ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ, ਗੁਰ ਸ਼ਬਦੀ ਹਰ ਪਾਈ ਹੈ ਬਿਨ ਸ਼ਬਦੈ ਭਰਮ ਭੁਲਾਏ, ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸਾ ਲਾਹੇ ਤੂੰ, ਫਿਰ ਆਵਣ ਜਾਣ ਨਾ ਹੋਏ ਰਹਾਉ, ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨ ਕੋਏ, ਸ਼ਬਦ ਸਾ ਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ, ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ, ਹਉਂ ਮੈਂ ਸਭਾ ਗਣਤ ਹੈ ਗਣਤੈ ਨਾ ਸੁਖ ਨਾ ਹੈ, ਬਿਖੀ ਕਾਰ ਕਮਾਵਣੀ ਬਿਖੀ ਮਾਂ ਹੈ ਸਮਾਹੇ, ਬਿਨ ਨਾਵੇਂ ਠਾਉ ਨ ਪਾਏ ਨੀ ਜੰਪਣ ਦੁੱਖ ਸਹਾਏ, ਜੀਓ ਪਿੰਡ ਸਭ ਤਿਸਦਾ ਤਿਸੈ ਦਾ ਆਧਾਰ, ਗੁਰਪ੍ਰਸਾਦੀ ਬੂਝੀਐ ਤਾਂ ਪਾਏ ਮੋਖ ਦੁਆਰ, ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ, ਸ੍ਰੀ ਰਾਗ ਮੱਲਾ ਤੀਜਾ ਤਿਨਾ ਆਨੰਦ ਸਦਾ ਸੁੱਖ ਹੈ ਜਿਨ੍ਹਾਂ ਸੱਚ ਨਾਮ ਆਧਾਰ, ਗੁਰ ਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ, ਸਦਾ ਸਦਾ ਸਦਾ ਸਦਾ ਸਾਚੇ ਗੁਣ ਗਾਵੈ ਸਾਚੈ ਨਾਏ ਪਿਆਰ, ਕਿਰਪਾ ਕਰਕੇ ਆਪਣੀ ਦਿੱਤੋਨ ਭਗਤ ਭੰਡਾਰ, ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹਿ ਸਮਾਏ ਰਹਾਉ, ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਭਾਏ, ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨ ਜਾਏ, ਜੇ ਵਾ ਰੱਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ, ਗੁਰਮੁਖ ਇਹੋ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜਾਏ, ਸੰਸਾ ਇਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ, ਇੱਕ ਆਪਣੇ ਭਾਣੇ ਕੱਢ ਲਏਨ ਆਪੇ ਲਏਨ ਮਿਲਾਏ, ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ, ਆਪ ਵਡਾਈ ਦਿੱਤੀਆਂ ਗੁਰਮੁਖ ਦੇ ਬੁਝਾਏ, ਸਭਨਾ ਕਾ ਦਾਤਾ ਇੱਕ ਹੈ ਭੁੱਲਿਆਂ ਲਏ ਸਮਝਾਏ, ਇੱਕ ਆਪੇ ਆਪ ਖੁਆਇਨ ਦੂਜੈ ਛੱਡਿਆਨ ਲਾਏ, ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ, ਅੰਦਰ ਨਾਮੇ ਰਤਿਆ ਨਾਨਕ ਨਾਮ ਸਮਾਏ, ਸ੍ਰੀ ਰਾਗ ਮੱਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ, ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ, ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ, ਮਨ ਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ, ਮਨ ਮੇਰੇ ਸਤਿਗੁਰ ਕਹਿ ਭਾਣੇ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹਿ ਮਹੱਲ ਰਹਾਓ, ਔਗਣਵੰਤੀ ਗਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ, ਮਨ ਮੁਖ ਸ਼ਬਦ ਨਾ ਜਾਣਈ ਅਵਗਣ ਸੋ ਪ੍ਰਭ ਦੂਰ, ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ, ਗੁਰ ਸ਼ਬਦੀ ਮਨ ਵੇਦਿਆ ਪ੍ਰਭ ਮਿਲਿਆ ਆਪ ਹਦੂਰ, ਆਪੇ ਰੰਗਣ ਰੰਗਿਓਨ ਸ਼ਬਦੇ ਲਇਓਨ ਮਿਲਾਏ, ਸੱਚਾ ਰੰਗ ਨਾ ਉਤਰੈ
ਜੋ ਸੱਚ ਰਥੇ ਲਿਵ ਲਾਏ ਚਾਰੇ ਕੁੰਡਾ ਭਵ ਤੱਕੇ ਮਨਮੁਖ ਬੂਝ ਨਾ ਪਾਏ ਜਿਸ ਸਤਿਗੁਰ ਮੇਲੇ ਸੋ ਮਿਲੈ ਸੱਚੇ ਸ਼ਬਦ ਸਮਾਏ ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਕਾਟੈ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਏ ਸਭ ਏਕੋ ਇੱਕ ਵਰਤਦਾ ਅਲੱਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵ ਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸ਼ੀਤਲ ਸਭ ਥੀਐ ਨਾਮ ਵਸੈ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕਹਿ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸ਼ਬਦੇ ਸੋਹਣੇ ਤਿਤ ਸੱਚੈ ਦਰਬਾਰ ਗੁਰਮੁਖ ਸੱਚੈ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸਦਾ ਅੰਤ ਨਾ ਬਾਰਾ ਵਾਰ ਘਟ ਘਟ ਆਪੇ ਹੁਕਮ ਹਸੈ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਲਾਹੀ ਹੈ ਹੋਮੈ ਵਿੱਚੋਂ ਖੋਏ ਸਾ ਧਨ ਨਾਵੈ ਬਾਹਰੀ ਔਗਣ ਵੰਤੀ ਰੋਏ ਸੱਚ ਸਲਾਹੀ ਸੱਚ ਲੱਗਾਂ ਸੱਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹ ਅਵਗੁਣ ਕੱਢਾਂ ਧੋਏ ਆਪੇ ਮੇਲ ਮਿਲਾਇੰਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹਲਾ ਤੀਜਾ ਸੁਣ ਸੁਣ ਕਾਮ ਗਹੇਲੀਏ ਕਿਆ ਚੱਲੈ ਬਾਂਹ ਲੁੜਾਏ ਆਪਣਾ ਫਿਰ ਨਾ ਪਛਾਣੀ ਕਿਆ ਮੋਹ ਦਿਸ ਦਿਸੈ ਜਾਏ ਜਿੰਨੀ ਸਖੀ ਕੰਤ ਪਛਾਣਿਆ ਹੋ ਤਿਨ ਕੈ ਲਾਗੋ ਪਾਏ ਤਿਨ ਹੀ ਜੈਸੀ ਥੀ ਰਹਾ ਸਤਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੂੜਿਆਰ ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਓ ਮਨ ਮੁਖ ਕੰਤ ਨਾ ਪਛਾਣੀ ਤਿਨ ਕਿਉਂ ਰਹਿਣ ਵਿਹਾਏ ਗਰਭ ਅਟੀਆਂ ਤ੍ਰਿਸ਼ਨਾ ਜਲੈ ਦੁੱਖ ਪਾਵੈ ਦੂਜੈ ਪਾਏ ਸ਼ਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹੋਮੈ ਜਾਏ ਸਦਾ ਫਿਰ ਰਾਵੈ ਆਪਣਾ ਤਿੰਨਾ ਸੁਖੇ ਸੁਖ ਵਿਹਾਏ ਗਿਆਨ ਵੀ ਹੋਣੀ ਪਿਰ ਮਤੀਆਂ ਪਿਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨਾ ਜਾਏ ਆਪੋ ਮਿਲੋ ਸਹੇਲੀਓ ਮੈਂ ਪਿਰ ਦੇਹ ਮਿਲਾਏ ਪੂਰੇ ਭਾਗ ਸਤਿਗੁਰ ਮਿਲੈ ਫਿਰ ਪਾਇਆ ਸਤ ਸਮਾਏ ਸੇ ਸਹੀਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਆਗੇ ਦੇ ਘਰ ਵਰ ਪਾਇਆ ਆਪਣਾ ਹੁਮੈ ਦੂਰ ਕਰੇ ਨਾਨਕ ਸੋਭਾ ਬੰਤੀਆਂ ਸੁਹਾਗਣੀ ਅੰਦਿਨ ਭਗਤ ਕਰੇ ਸ੍ਰੀ ਰਾਗ ਮੱਲਾ ਤੀਜਾ ਇੱਕ ਪਿਰ ਰਾਵੈ ਆਪਣਾ ਹੋਂ ਕਹਿ ਦਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ ਮੁੰਦੇ ਤੂੰ ਚੱਲ ਗੁਰ ਕਹਿ ਪਾਏ ਅੰਦਿਨ ਰਾਵੈ ਪਿਰ ਆਪਣਾ ਸਹਿਜੇ ਸੱਚ ਸਮਾਏ ਰਹਾਓ ਸ਼ਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸ਼ਿੰਗਾਰ ਹਰ ਵਰ ਪਾਇਨ ਘਰ ਆਪਣੈ ਗੁਰ ਕਹਿ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਪਰੇ ਭੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇਹ ਆਧਾਰ ਫਿਰ ਸਲਾਹਨ ਆਪਣਾ ਤਿਨ ਕਹਿ ਹੋ ਸਦ ਬਲਿਹਾ ਰਹਿ ਜਾਓ ਮੰਤਨ ਅਰਪੀ ਸਿਰ ਦੇਈ ਤਿਨ ਕਹਿ ਲਾਗਾਂ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾ ਪਛਾਣੀਏ ਨਾਨਕ ਸੱਚ ਸਮਾਏ ਸ੍ਰੀ ਰਾਗ ਮੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੈ ਚੀਰੈ ਲੱਖ ਚੌਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰ ਜੀਉ ਬਖਸ਼ੇ ਬਖਸ਼ ਲਏ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀ ਹੈ ਦੂਜਾ ਅਵਰ ਨ ਕੋਏ ਰਹਾਓ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੈ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪੈ ਇੱਕ ਮੁਰਾਰ ਅਧਿਆਤਮੀ ਹਰ ਗੁਣਤਾਸ ਮਨ ਜਪੈ ਇੱਕ ਮੁਰਾਰ ਤਿਨਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ ਮਨ ਕੇ ਵਿਕਾਰ ਮਨੈ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਖ ਨਾ ਪਾਈਐ ਮਨ ਮੁਖ ਫਿਰੈ ਦਿਵਾਨ ਸ਼ਬਦ ਨਾ ਜੀਨੈ ਕਥਨੀ ਵਦਨੀ ਕਰੇ ਵਿਕਿਆ ਮਹਿ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨ ਕੋਏ ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵਿਆ ਸੁਖ ਹੋਏ ਸ੍ਰੀ ਰਾਗ ਮੱਲਾ ਤੀਜਾ ਜਗ ਹੋਮੈ ਮੈਲ ਦੁੱਖ ਪਾਇਆ ਮਨ ਲਾਗੀ ਦੂਜੈ ਪਾਏ
ਮਲ ਹਉ ਮੈਂ ਧੋਤੀ ਕਿਵੇ ਨਾ ਉਤਰੈ ਜੇ ਸਹੁ ਤੀਰਥ ਨਾਏ ਬਹੁ ਵਿਧ ਕਰਮ ਕਮਾਮ ਦੇ ਦੂਣੀ ਮਨ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ ਰਹਾਉ ਮਨ ਮੈਲੇ ਭਗਤ ਹੋਵੇ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਹੇ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹਮੈ ਜਾਏ ਸਮਾਏ ਜਿਉਂ ਅੰਧੇਰੈ ਦੀਪਕ ਬਾਲੀਐ ਤਿਉਂ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਾਵਾਰ ਕਰਨੈ ਵਾਲਾ ਵਿਸਰਿਆ ਦੂਜੈ ਭਾਏ ਪਿਆਰ ਮਾਇਆ ਜੇਵੜ ਦੁੱਖ ਨਹੀਂ ਸਭ ਭਵ ਥੱਕੇ ਸੰਸਾਰ ਗੁਰਮਤੀ ਸੁਖ ਪਾਈਐ ਸੱਚ ਨਾਮ ਔਰ ਧਾਰ ਜਿਸਨੋ ਮੇਲੇ ਸੋ ਮਿਲੈ ਹੋਂ ਤਿਸ ਬਲਿਹਾਰੈ ਜਾਉ ਏ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ ਮਨ ਰਤੇ ਜੇਵਾ ਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨਾ ਵਿਸਰੈ ਸੱਚੇ ਮਾਹਿ ਸਮਾਉ ਸ੍ਰੀ ਰਾਗ ਮਹਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹੁ ਅਤ ਅਗਲਾ ਕਿਉਂ ਪ੍ਰੀਤਮ ਮਿਲੈ ਕਰਿਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਬਿਧ ਮਿਲੈ ਸੋਏ ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਬਿਧ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਏ ਹਮ ਮੂਰਖ ਮੁਗਧ ਸ਼ਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਓ ਸਤਿਗੁਰਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜ ਅਵਰ ਨ ਕੋਏ ਹਉ ਗੁਰ ਸ਼ਰਨਾਈ ਢਹਿ ਪਵਾਂ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਟ ਕਿਨੇ ਨ ਪਾਇਆ ਕਰ ਉਪਾਵ ਥੱਕੇ ਸਭ ਕੋਏ ਸਹਿ ਸਿਆਣਪ ਕਰ ਰਹੇ ਮਨ ਕੂਰੈ ਰੰਗ ਨ ਹੋਏ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੈ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਤੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੋ ਸ਼ਾਬਾਸ਼ ਬਿਖ ਭਾਉ ਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਹੈ ਬਿਨ ਨਾਮ ਮੈਂ ਧ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹਉ ਤਿਸ ਵਿੱਟੋਂ ਚੌਖੰਨੀ ਹੈ ਮੈਂ ਨਾਮ ਕਰੇ ਪਰਗਾਸ ਮੇਰੇ ਪ੍ਰੀਤਮਾ ਹੋਂ ਜੀਵਾਂ ਨਾਮ ਧਿਆਏ ਬਿਨ ਨਾਵੈ ਜੀਵਨ ਨਾ ਥੀਐ ਮੇਰੇ ਸਤਿਗੁਰ ਨਾਮ ਦ੍ਰਿੜਾਏ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆਂ ਕੱਢ ਰਤਨ ਦੇਵੈ ਪਰਗਾਸ ਧਨ ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸਕਾਲ ਹੋਏ ਫਿਰ ਫਿਰ ਜੋਨ ਭਵਾਈ ਹੈ ਵਿੱਚ ਵਿਸ਼ਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਪਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਾ ਵੈ ਆਏ ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦ੍ਰਿੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ ਸ੍ਰੀ ਰਾਗ ਮੱਲਾ ਚੌਥਾ ਗੁਣ ਗਾਵਾਂ ਗੁਣ ਵਿਤਨਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰੈ ਹੀਰ ਮਿਲ ਬੇਦਿਆ ਰੰਗ ਚਲੂਲੈ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਹਾਓ ਮਨ ਰੰਗੋ ਵਡਭਾਗੀ ਹੋ ਗੁਰ ਤੁੱਠਾ ਕਰੇ ਪਸਾਓ ਗੁਰ ਨਾਮ ਦ੍ਰਿੜਾਏ ਰੰਗ ਸਿਉ ਹੋ ਸਤਿਗੁਰ ਕਹਿ ਬਲ ਜਾਓ ਬਿਨ ਸਤਿਗੁਰ ਹਰ ਨਾਮ ਨਾ ਲੱਭਈ ਲੱਖ ਕੋਟੀ ਕਰਮ ਕਮਾਓ ਬਿਨ ਭਾਗਾ ਸਤਿਗੁਰ ਨਾ ਮਿਲੈ ਘਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹ ਬੂਢਾ ਬੇੜੀ ਪਾਸ ਸਤਿਗੁਰ ਬੋਹਿਤ ਹਰ ਨਾਮ ਹੈ ਕਿਤ ਬਿਧ ਚੜਿਆ ਜਾਏ ਸਤਿਗੁਰ ਕਹਿ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ ਸ੍ਰੀ ਰਾਗ ਮੱਲਾ ਚੌਥਾ ਹੋਮ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਉ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੇ ਲਾਗ ਫਿਰਾਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਵਿੱਟੋਂ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਓ ਹੋਏ ਨਿਮਾਣੀ ਟਹਿ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸ਼ਾਬਾਸ਼ ਹੋ ਗੁਰਸਾਲਾ ਹੈ ਨਾ ਰੱਜੂ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬਹਿ ਰੋਏ ਜੋ ਹਰ ਪ੍ਰਭ ਭਾਣਾ ਸੋ ਥੀਆ ਧੁਰਮ ਲਿਖਿਆ ਨਾ ਮਿਟੈ ਕੋਏ
आपे सतगुर आप हर आपे मेल मिलाए आप दया कर मेल सी गुर सतगुर पीछे पाए सब जग जीवन जग आप है नानक जल जले समाए। श्री राग मल्ला चौथा रस अमृत नाम रस अतपला कित बिद मिले रस खाए जाए पिछों सुहागणी तुसा क्यों कर मिलिया प्रभ आए। ओए वेपरवाह न बोलनी हो मल मल तो वहां दिन पाए भाई रे मिल सज्जन हर गुणसार सज्जन सतगुर पुरख है दुख कड्ढे हो मैं मार रहाओ। गुरमुखियां सुहागणी तिन दया पई मने आए सतगुर वचन रतन है जो मन्ने सो हर रस खाए से वड़ भागी वड़ जानिए बिन हर रस खादा गुर पाए। एहो हर रस वण तिण सबत है भाग हीण नहीं खाए बिन सतगुर पल्लै ना पवै मन मुख रहे बिलाए। ओए सतगुर आगे नाने वै उना अंतर क्रोध बुलाए हर हर हर रस आप है आपे हर रस होए आप दया कर देव सी गुरमुख अमृत चोए सब तन मन हरिया होया नानक हर वसिया मने सोए। श्री राग मल्ला चौथा दिन चढ़े फिर आथ वै रैन सबाई जाए आव कटै नर ना बुझै नित मूसा लाज टुकाए गुड़ मिठा माया पसरिया मन मुख लग माखी बचै बचाए। भाई रे मैं मीत सखा प्रभ सोए पुत कलत मोह बिख है अंत बेली कोई ना होए रहाओ। गुरमत हर लिब उबरे अलिप्त रहे शरणाए उन्नी चलन सदा निहालिया हर खर्च लिया पत पाए गुरमुख दर गै मनिए हर आप लय गल लाए। गुरमुखा नो पंथ प्रगटा दर ठाक न कोई पाए हर नाम सलाहन नाम मन नाम रहन लिब लाए अनहद धुनी दर वज दे दर सच्चा सोभा पाए। जिनी गुरमुख नाम सलाहिया तिना सबको कहे शाबाश तिनकी संगत दे प्रभ मैं जाज की अरदास नानक भाग वड़े तिन गुरमुखा जिन अंतर नाम प्रगास। श्री राग मल्ला पंजवा कर पहला क्या तू रत्ता देख कै पुत्र कलत्र शिंगार रस भोगें खुशियां करें माने रंग अपार बहुत करें फुरमाइशी वर्तें होए अफार करता चेतन आवई मनमुख अंध गवार। मेरे मन सुखदाता हर सोए गुर प्रसादी पाई है करम प्राप्त होए रहो। कपड़ भोग लपटाया सोइना रूपा खाक है वर गैवर बोरंगे किए रथ अथाक किस ही चेतना पावई बिसरिया सब साक सृजन हार भुलाया विण नावै ना पाक। लैंदा बद दुआए तू माया करे एकत जिसनों तू बतियाईंदा सो सण तुझै अनित अहंकार करें अहंकारियां व्याप्या मन की मत तिन प्रभ आप भुलाया ना तिस जात न पत सतगुर पुरख मिलाया एको सज्जन सोए हर जन का राखा एक है क्या मानस हो मैं रोए। जो हर जन भावै सो करे दर फेर न भावै कोई नानक रता रंग हर सब नानक रता रंग हर सब जग में चानन होए। श्री राग मल्ला पंजवा मन बिलास बहुरंकणा दृष्ट भूल खुशियां छत्र धार बात चाहिया विच सैसे परियां। पाई रे सुख साध संग पाया लिखिया लेख तिन पुरख विदातै दुख सहसा मिट गया रहो। जेते थान तनंतरा तेते पव पाया धन पाती वट भूमिया मेरी मेरी कर परिया। हुकम चलाए निसंग होए वरतै अफरिया सबको वसगत कर लयो न बिन नावै खाग रलिया। कोड़ तेती सेवका सिद्ध साधिक दर खरिया गिरम बारी वट साहबी सब नानक सुपंथिया। श्री राग मल्ला पंजवा भलके उठ पपोलिया विण बुझै मुगध अजान सो प्रभ जितन आयो छुट्टै गी बेबाण सतगुर सेती चित लाए सदा सदा रंग माण। प्राणी तू आया लाहा लैण लगा कित कुफकड़े सब मुक्ति चली रैण रहाओ। कुदम करे पस पंखिया दिसै नाही काल उतै साथ मनुख है फाता माया जाल। मुक्ते सही पालियै जे सच्चा नाम समाल ज्यो कर छड़ गवावना सो लगा मन माहे जिथे जाए तुद वर्तना तिस की चिंता नाहे फाथे से ही निकले जे गुर की पैरी पाहे। कोई रख न सकई दूजा को ना दिखाए चारे कुंडा भाल कै आए पया करण आए पया शरण आए नानक सच्चे पातशाह डुबदा लिया कढ़ाए।
श्री राग मल्ला पंजवा कड़ी मोहत का पहुणा काज सवारण हार माया काम व्याप्या समझे नाही गावार उड़ चलिया पछताया परिया बस जंदार।

0: ਵੱਢਣ ਹਾਰ ਲੈ ਲੈ ਦਾਤ ਪਹੁਤਿਆਂ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਸਾਨ ਦਾ ਤਾਂ ਲੁਣ ਮਿਣਿਆ ਮਿਣਿਆ ਜਾ ਹੋਆ ਹੁਕਮ ਕਿਸਾਨ ਦਾ ਤਾਂ ਲੁਣ ਮਿਣਿਆ ਖੇਤਾਰ ਪਹਿਲਾ ਪਹਿਰ ਧੰਦੇ ਗਿਆ ਦੂਜੇ ਪਰਸੋਇਆ ਤੀਜੇ ਝਾਖ ਝਖਾਇਆ ਚੌਥੇ ਪੁਰ ਪਿਆ ਕਦ ਹੀ ਚਿਤਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀਆ ਗੁਰਬਾਣ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਣ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨ ਜਾਓ ਤੰਦਾ ਸਭ ਜਲਾਇ ਕੈ ਗੁਰ ਨਾਮ ਦੀਆ ਸੱਚ ਸੁਆਓ ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੌ ਸਾਲਾਹੇ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ ਰਹਾਓ ਦੁੱਖ ਭੁੱਖ ਨਾ ਵਿਆਪਈ ਜੇ ਸੁਖਦਾਤਾ ਮਨ ਹੋਏ ਕਿਤ ਹੀ ਕੰਮ ਨਾ ਛਿਜੀਐ ਜਾਂ ਹਿਰਦੈ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕਤੇ ਤੁਠੈ ਪਾਵਾਂ ਦੇਵ ਸਭ ਕਿਛ ਵਸਕਤ ਸਾਹਿਬ ਹੈ ਆਪੇ ਮਰਨ ਕਰੇਵ ਸਭ ਕਿਛ ਵਸਕਤ ਸਾਹਿਬ ਹੈ ਆਪੇ ਕਰਨ ਕਰੇਵ ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇੱਕ ਸੈ ਦੀ ਸਮੱਗਰੀ ਇੱਕ ਸੈ ਦੀ ਹੈ ਰੀਤ ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਸ਼ਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕੱਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਏਕ ਸਿਉ ਚਿਤਲਾਏ ਏਕ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਰਹਾਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਂ ਪਕੜ ਗੁਰ ਕਾਂਡਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਤ ਹੈ ਸੰਤ ਸਭਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਕਰਤ ਹਾਂ ਜਿਤ ਹੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮੱਲਾ ਪੰਜਵਾਂ ਸੋਈ ਧਿਆਈ ਹੈ ਜੀ ਅੜੇ ਸਿਰ ਸ਼ਾਹਾਂ ਪਾਤਸ਼ਾਹ ਤਿਸ ਹੀ ਕੀ ਕਰ ਆਸਮਾਨ ਜਿਸ ਕਾ ਸਭ ਵੇਸਾਹ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ ਆਠ ਪਹਿਰ ਪ੍ਰਭ ਧਿਆਏ ਤੋਂ ਗੁਣ ਗੋਇੰਦ ਨਿਤ ਗਾਓ ਰਹਾਓ ਤਿਸ ਕੀ ਸ਼ਰਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੈ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਗਰਚਾ ਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕੱਟੀ ਅਜਮ ਕੀ ਫਾਸ ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤ ਬਹੁਤ ਬਹੁਤ ਵਖਾਣੀ ਹੈ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਪ੍ਰਭ ਮਿਆ ਕਰ ਸੱਚ ਦੇਵੋ ਆਪਣਾ ਨਾਉ ਸ੍ਰੀ ਰਾਗ ਮਹਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੈ ਲਏ ਚੜਾਏ ਰਹਾਓ ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੈ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨਸ ਨਿਧਾਨ ਜਾ ਕੈ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ
1: ਆਪਣਾ ਆਪ ਤਿਆਗ ਉਪਾਸ ਸਿਆਨ ਸਬਲ ਛੱਡ ਗੁਰ ਕੀ ਚੜ੍ਹਨੀ ਲਾਗ ਜਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਜਿਸੇ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਜਿਸ ਬਿਨਸੈ ਹੋਮੈ ਤਾਪ ਨਾਨਕ ਗੁਰ ਨਾਨਕ ਗੁਰ ਭੇਟਿਆ ਬਿਨਸੇ ਸਬਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤਿਸਣ ਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਭਾਵ ਤਿਆਗ ਗੁਰਪੁਰਾ ਅਰਾਧ ਨਿਤ ਇੱਕ ਸਕੀ ਲਿਵ ਲਾਗ ਰਹਾਓ ਇੱਕੋ ਭਾਈ ਮਿੱਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੈ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕਿਛ ਵਸ ਕੀਤਾ ਘਰ ਇੱਕੋ ਬਾਹਰ ਇੱਕੋ, ਘਰ ਇੱਕੋ ਬਾਹਰ ਇੱਕੋ, ਥਾਂ ਥਾਂ ਅੰਤਰ ਆਪ, ਜੀਜੰਤ ਸਭ ਜਿਨ ਕੀਏ ਆਠ ਪੈ ਤਿਸ ਜਾਪ, ਇੱਕ ਸਚੇਤੀ ਰਤਿਆ ਨਾ ਹੋਵੀ ਸੋਗ ਸੰਤਾਪ, ਪਰਮ ਪ੍ਰਭ ਏਖੈ ਦੂਜਾ ਨਾਹੀ ਕੋਈ, ਜਿਉ ਪਿੰਡ ਸਭ ਤਿਸਕਾ, ਜੋ ਤਿਸ ਭਾਵੈ ਸੋ ਹੋਏ, ਗੁਰਪੁਰੈ ਪੂਰਾ ਭਇਆ, ਜਪ ਨਾਨਕ ਸੱਚਾ ਸੋਏ ਸਿਰਾਗ ਮਹੱਲਾ ਪੰਜਵਾਂ, ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ, ਪੂਰੇ ਪ੍ਰਧਾਨ ਜਿਨ ਕੋ ਬਾਪ ਦਇਆਲ ਹੋਏ, ਤਿੰਨ ਬੁੱਧਿਆ ਮਨ ਗਿਆਨ, ਜਿਨ ਕੋ ਮਸਤਕ ਲਿਖਿਆ।

ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ ਥਾਂ ਤਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤਿਸਰ ਨਾਹੀ ਛੁੱਟੀਐ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸਿਰਾ ਮਹੱਲਾ ਪੰਜਵਾਂ ਮਿਲ ਸਤਿਗੁਰ ਸੁਭ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸੀਆ ਏਕ ਸਿਉਂ ਨਿਵਲਾਏ ਮਿਲ ਸਾਧੂ ਮੁਖ ਉਜਲਾ ਪੂਰਵ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ ਮੇਰੇ ਮਨ ਗੁਰਸ਼ਬਦੀ ਸੁਖ ਹੋਏ ਗੁਰਪੂਰੇ ਕੀ ਚਾਕਰੀ ਬਿਥਾ ਜਾਏ ਨਾ ਕੋਏ ਰਹਾਓ।

ਅੱਲਾ ਪੰਜਵਾ ਪ੍ਰੀਤ ਲੱਗੀ ਤੇ ਸੱਚ ਸਿਉਂ ਮਰੈ ਨਾ ਵੈ ਜਾਏ ਨਾ ਵਿਛੋੜਿਆ ਵਿਛੜੈ ਸਭ ਮੈਂ ਰਹਿ ਸਮਾਏ ਦੀਨ ਦਰ ਦੁੱਖ ਭੰਜਣਾ ਸਿਵਕੈ ਸਤ ਭਾਏ ਅਚਰਜ ਰੂਪ ਨਿਰੰਜਨੋ ਗੁਰ ਮੇਲਿਆ ਮੇਲਾਇਆ ਮਾਏ

ਜਿਸ ਪੇਖਤ ਕਿਲਵਿਕ ਹਰੇ ਮਨ ਤਨ ਹੋਵੇ ਸਾਂਤ, ਇੱਕ ਮਨ ਏਕ ਧਿਆਈ ਹੈ ਮਨ ਕੀ ਲਾਹੇ ਭਰਾਂਤ, ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾ ਕੀ ਦਾਤ, ਸਦਾ ਸਦਾ ਅਰਾਧਿਅ ਦਿਨ ਵਿਸਰੋ ਨਹੀਂ ਰਾਤ, ਜਿਨ ਕੋ ਪੂਰਵ ਲਿਖਿਆ ਤਿਨਕਾ ਸਖਾ ਗੋਬਿੰਦ, ਤਨ ਮਨ ਧਨ ਅਰਪੀ ਸਭੋ ਸਗਲ ਬਾਰੀ ਆਹ ਜਿੰਦ, ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ, ਅਕਿਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸਿੰਦ। ਸ਼੍ਰੀ ਮਹੱਲਾ ਪੰਜਵਾਂ।

ਪਿਤਾ ਸੁਤ ਬੰਦ ਪਾ ਕੂੜੇ ਸਭੇ ਸਾਕ ਜਿਨ ਕੀਤਾ ਤਿਸੇ ਨਾ ਜਾਣੇ ਮਾਨਮੁਖ ਪਾਸ ਨਾ ਪਾਕ ਅੰਤਰ ਬਾਹਰ ਰਵ ਰਿਹਾ ਤਿਸਨੋ ਜਾਣੇ ਦੂਰ ਤਿਸਨਾ ਲਾਗੀ ਰਚ ਰਿਹਾ ਅੰਤਰ ਹੋਮੈ ਕੂਰ ਭਗਤੀ ਨਾਮ ਵਿਹੋਣਿਆ ਆਵੇ ਵੰਜੇ ਪੂਰ

ਗਾਇਬ ਦਿਸਿਆ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਜ਼ਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਕਰਾਇਆ ਕਰੇ ਕਰਾਇਆ ਦਇਆ ਪ੍ਰਭ ਆਪਣੀ ਇੱਕ ਨਿਮਖਣਾ ਮਨੋ ਵਿਸਾਰ ਰਹਾਉ ਗੁਣ।

ਹਰ ਪੱਜ ਸਦਾ ਸੁਖ ਸਦਾ ਇੱਕ ਰੰਗ ਘੱਟ ਘੱਟ ਅੰਤਰ ਰਵ ਰਿਹਾ ਸਦਾ ਸਹਾਈ ਸੰਗ ਰਾਉ ਸੁਖਾਂ ਕੀ ਮਿਤ ਗਏ ਕਿਆਗਣੀ ਜਾ ਸਿਮਰੀ ਗੋਬਿੰਦ ਜਿੰਚਾ ਕਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਪੀਤਮ ਬਖਸੇਂਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਰਸ ਹਰ ਜਸ ਗੁਣ ਰਮਣ ਕੋਟ ਮੱਜਨ।

ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਾਓ ਜੈਸੇ ਰਹਿਣ ਪ੍ਰਾਹੁਣੇ ਉੱਠ ਚਲ ਸੇ ਪ੍ਰਭਾਤ ਕਿਆ ਤੂੰ ਰੱਤਾ ਗਿਰਸਤਿਓ ਸਭ ਫੁੱਲਾਂ ਕੀ ਬਗਾਤ ਮੇਰੀ ਮੇਰੀ ਕਿਆ ਕਰੇ ਜਿੰਦਿਆ ਸੋ ਪ੍ਰਭ ਲੋੜ ਸਿਰ ਸਭ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੌਰਾਸੀ ਭਰਮ ਦਿਆ ਦੁਲਾਭ

ਉੱਠੀ ਚਲਸੀ ਕੰਤਰਾ ਤਾਂ ਕੋਈ ਨਾ ਪੁੱਛਾ ਤੇਰੀ ਬਾਤ ਪਈੜਾ ਸੋ ਸੇਵ ਤੂੰ ਸਾਵੜਾ ਸੁਖ ਵਾਸ ਗੁਰਮਿਲ ਚਾਜਿਆ ਚਾ ਸਿੱਖ ਤੂੰ ਕਦੇ ਨਾ ਲੱਗਾ ਦੁੱਖ ਸਭਨਾ ਸਾਹਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨਸੈ ਨਾਲ ਪਿਆਰ

ਸਦਾ ਗੁਰ ਸੰਤ ਜਨਾ ਮਿਲ ਭਾਈਆਂ ਕੱਟੜਿਆ ਜਮਕਾਲ ਸੱਚਾ ਸਾਹਿਬ ਮਨ ਵਸਾ ਹੋਆ ਮਨ ਬੁੱਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿੰਚਾ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਧ ਬਿਠੋ ਕੁਰਬਾਨ ਤੇ ਦਰਸ਼ਨ ਕੋ ਕਵਰਿਆ ਨੈ ਤੁਸ ਦਿੱਤਾ ਅੰਮ੍ਰਿਤ ਨਾਮ ਰਾਓ ਮਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਸੁ ਜਾਨ ਤਿੰਨਾ ਪਿੱਛੇ ਛੁੱਟਿਆ ਜਿਨ ਅੰਮ੍ਰਿਤ ਜਿਨ ਅੰਤਰ ਨਾਮ ਨਿਧਾਨ ਜਿੰਨਾ ਤਿੰਨਾ ਪਿੱਛਾ ਛੁੱਟਿਆ ਜਿੰਨਾ

ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜਾ ਵੰਨਾ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਕਦ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋਏ ਗੁਰ ਕੀ ਤੀਤ ਗੁਰ ਪਾ ਜਾਤ।

ਕਿਆ ਕਥੇ ਕਥਨ ਹਾਰ ਜਿਤੜੇ ਫਰਮਨ ਬਾਚੀਐ ਜਿਤੜੇ ਸਤੁਰ ਪਾਸ ਪੂਰਬ ਲਿਖੇ ਪਾਵਣੇ ਸਾਜ ਨਾਮ ਦੇ ਰਾਸ ਸਾਧੂ ਸਰਣੀ ਆਇਆ ਬਾਹਰ ਨਹੀਂ ਬੇਨਾਸ ਹਰ ਨਾਨਕ ਕਦੇ ਨਾ ਵਿਸਰੋਏ ਜਿਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋ ਛੂਟਣ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਓ ਆਗੈ ਦਰਗੈ ਮੰਨੀਐ ਮਿਲੈ ਥਾਵੇ ਥਾਓ ਭਾਈ ਰੇ ਸਾਚੀ ਸਤਿਗੁਰ ਸੇਵ

ਨਾਨ ਦਿਨ ਸੱਚ ਸਲਾਹਣਾ, ਸੱਚੇ ਕੇ ਗੁਣ ਗਾਓ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਸੱਚਾ ਨਾਓ, ਸਾਧ ਗਿਰਾਸ ਨਾ ਵਿਸਰੈ, ਸਫਲ ਮੂਰਤ ਇਹੋ ਸਫਲ ਮੂਰਤ ਗੁਰ

ਸਾਇਰ ਮੇਲਿਆ ਹੈ ਤਿਲ ਨਾ ਪਜਾਵੇ ਕੋਏ ਕੀਮਤ ਗਿਨੈ ਨਾ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪੈਗਾਮਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸਿੱਖ ਮਸਾਇਕ ਕਾਜੀ ਮੁੱਲਾ ਦਾ ਦਰਵੇਸ਼ ਰਸੀਦ ਬਰਕਤ ਤਿਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਏ।

ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚਾ ਪ੍ਰੇਮ ਪਿਆਰ ਬਿਨ ਪਿਰ ਪੁਰਖ ਨਾ ਜਾਣੀ ਸਾਚੇ ਗੁਰ ਕੈ ਹਿਤ ਪਿਆਰ ਨਾਰੀ ਅੰਦਰ ਸੋਹਣੀ ਮਸਤਕ

ਫਿਰ ਜਾਗਣਾ ਕਿਸੋਂ ਪੁੱਛੋ, ਕਿਸਕੋ ਪੁੱਛੋ ਜਾਏ, ਸਤਿਗੁਰ ਪਹਿਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ, ਸਿਰਾ ਮਹਲਾ ਪਹਿਲਾ, ਆਪੇ ਗੁਣ ਆਪੇ ਗਤਾਏ, ਆਪੇ ਸਣ ਸੁਣ ਵਿਚਾਰ, ਆਪੇ ਰਤਨ ਪਾਰਕ ਪਰਗ ਤੂੰ, ਆਪੇ ਮੇਲ ਮੇਲ ਆਪੇ ਮੇਲ।

ਦਾਸ ਗਾਓ ਅਤ ਸੁਹਾਣੀ ਸੋਹਣੀ ਅਤ ਸੁਹਾਣੀ ਅਤ ਸਿਆਣੀ ਸੋਹਣੀ ਕਿਉਂਕਿ ਤੋਵੇ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟ ਲੈ ਟੈ ਸਿਰਾਹੋ ਭਾਈ ਰੇ ਹੋ ਸਿਰ ਇਹੋ

0: ਸਮਾਹੇ ਨਾਨਕ ਜੋਤਿ ਭਾਵੈ ਸੋ ਧੀਐ ਇਨ੍ਹਾਂ ਜੰਤਾ ਵਸ ਕਿਸ਼ਨਾਏ ਸ੍ਰੀ ਅਗਮਲਾ ਪਹਿਲਾ ਮਨ ਜੂਠੈ ਤਾਂ ਜੂਠੈ ਜੇਵਾ ਜੂਠੀ ਹੋਏ
1: ਮੁਖ ਝੂਠੈ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਆਬ ਸ਼ਬਦ ਨਾ ਮਾਂਜੀਐ ਸੱਚ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕਿਹੇ ਪਿਰਲਣੀਆਂ ਰਸ ਮਾਨਸੀ ਸਾ ਸ਼ਬਦ ਸੁਖ ਨੀ ਰਹਾਉ ਫਿਰ ਪਰਦੇਸੀ ਜੇ ਥੀਏ ਧਨ ਵਾਂਡੀ ਚੂਰੇ ਜਿਉ ਜਲ ਥੋੜੈ ਮਛਲੀ ਕਰਨ ਪਲਾਵ ਕਰੇ ਫਿਰ ਪਾਵਾਏ ਸੁਖ ਪਾਈ ਅਜਾਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਕੀ ਸੇਲੀ ਨਾਲ ਤਨ ਸੋਹੈ ਮਾਨ ਮੋਹੇ।

ਪ੍ਰਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਗੋਈ ਹਰ ਵਾਰ ਨਾਰ ਸੁਹਾਵਣੀ ਮੈਂ ਭਾਵ ਆਏ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੜਾ ਹੋਈ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਗਿਆਤਾਸ ਜੀ ਹਰਾ ਦੇ ਤੇ ਹਾਉ ਲੋੜਾਈ ਬੈਨ ਗੁਣ ਜਨਮ ਵਿਨਾਸ਼ ਮੰਦੇ ਗੁਣਦਾਸੀ ਸੋਖ ਹੋਏ ਅਵਗੁਣ ਤੇ ਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਉ ਬਿਨਾਸੀ ਵਾਪਾਰੀਆ ਤਰੇ ਤੱਕੇ ਕੁੰਡਾ ਚਾਰ ਮੂਲ ਨਾ ਬੁਝੈ ਆਪਣਾ ਵਸਤ ਰਹੀ ਘਰ ਬਾਰ ਵਿਣ ਵੱਖਰ ਦੁਖ ਅਗਲਾ ਕੂੜ ਮੁੱਠੀ ਕੂੜਿਆਰ ਲਾਹ ਅਹਿਨਸ ਨੌਤਨਾ ਪਰ ਕੇ ਰਤਨ ਵਿਚਾਰ ਵਸਤ ਲਹਿ ਘਰ ਆਪਣੇ ਚੱਲੈ ਕਾਰਜ ਸਾਰ ਵਣ ਜਾ ਰਿਆ ਸਹੁੰ ਵਣਜ ਕਾਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮਿਲਣਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚਾ ਆਸਨ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿੰਨੀਆਂ ਪਛਾਣਿਆ ਘਰ ਮਹਿ ਮਹਿਲ ਸੋ ਥਾਇ ਸੱਚੇ ਸੇਤੀ ਰਤੇ ਆਇ ਸੱਚੋ ਪੱਲੈ ਪਾਈ ਤ੍ਰੇ ਪਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ ਸਾ ਤਨ ਰਖਰੀ ਸੁਹਾਵਣੀ ਜਿਨ ਪੈ ਰਹੂ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਫਿਰ ਰਾਵੇ ਰੰਗ ਸੱਚ ਸੁਹਾਗਨ ਸਾ ਭਲੀ ਫਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾਉ ਥਲ ਚੜ ਡੂੰਗਰ ਜਾਉ ਬਨ ਮੈਂ ਭੂਲੀ ਜੇ ਫਿਰਾ ਬਿਨ ਗੁਰ ਭੂਜ ਨਾਉ ਪਾਉ ਨਾਉ ਭੂਲੀ ਜੇ ਫਿਰਾ ਫਿਰ ਫਿਰਿਆਵੋ ਜਾਉ ਪੁੱਛੋ ਜਾਏ ਪਧਾਉਆ ਚੱਲੇ ਚਾਕਰ ਹੋਏ ਰਾਜ ਨੂੰ ਜਾਣੇ ਆਪਣਾ ਦਰ ਘਰ ਉਠਾਕ ਨਾ ਹੋਏ ਨਾਨਕੇ ਕੋ ਰਬ ਰਹਿਆ ਦੂਜਾ ਵਰਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣਾ ਆਪ ਪੀਰ ਸਹਿਜੇ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮਹਿਲ ਨਾਹੀ ਨਿਰਮਲ ਜਾਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮਹਿਲ ਭਰੀ ਸਭ ਜਾਏ ਰਾਵ ਹਰ ਕਾ ਮੰਦਰ ਸੋਨਾ ਕੀਆ ਕਰਨਾ ਹਾਰੂ ਰਾਵ ਸਾਸੂ ਦੀਪੋ ਨੂਪ ਜੋਤੋ ਤ੍ਰਿਪੁਨ ਜੋਤੋ ਪਾਰ ਆਟ ਪੱਟਣ ਗਾੜ ਕੋਠੜੀ ਸਤ ਸੌਦਾ ਮਾ ਪਾਰ ਗਿਆਨ ਅੰਜਨ ਭੈ ਭੰਜਨ ਨਾ ਦੇਹ ਨਿਰੰਜਨ ਭਾਏ ਗੁਰ ਪ੍ਰਗਟ ਸਭ ਜਾਣੀਐ ਜੇ ਮਨ ਹੂਰਾ ਕਟਾਇਆ ਸਾ ਸਤਿਗੁਰੂ ਜੀ ਮਿਲੈ ਤਾ ਸਹਿਜੇ ਲੈ ਮਿਲਾਈ ਕਾਸ਼ ਕਸਵਟੀ ਲਾਈਐ ਪਰ ਕੇ ਹਿਤ ਚੇਤ ਲਾਏ ਖੋਟੇ ਠਾਉਰ ਨਾ ਪਾਏ ਨੀ ਖਰੇ ਖਜਾਨੈ ਪਾਇਆ ਸੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ ਸੁਖੋ ਮੰਗੈ ਸਭ ਕਹੂ ਦੁੱਖ ਨਾ ਮੰਗੈ ਕੋਈ ਸੁਖੈ ਕੋ ਦੁਖ ਅਗਲਾ ਮਨਮੁਖ ਬੂਝ ਨਾ ਹੋਏ ਸੁਖ ਦੁਖ ਸਮਕਰ ਜਾਣੀਐ ਸ਼ਬਦ ਫੇਰ ਸੁਖ ਹੋਏ ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸੁ ਮੁੰਜਨ ਸੇਵ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਣ ਗਏ ਹੋ ਸਦ ਬਲਿਹਾਰੈ ਜਾਸੁ ਚੌ ਜੁਗ ਮੈਲੇ ਮਾਲ ਭਰੇ ਜੈਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੋਣਿਆ ਮੁਕਾਲਾ ਪਾਤ ਖੋਏ ਜਿਨੀ ਨਾ ਵਿਸਾਰਿਆ ਅਵਗਣ ਮੁੱਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਇਆ ਪਛਾਣੈ ਘਰ ਵਸੈ ਹੋਮੈ ਤ੍ਰਿਸ਼ਨਾ ਜਾਈ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਈ ਤੂੰ ਜਮ ਡਰ ਪਏ ਦੁੱਖ ਭਾਗ ਦੁਖਣੋ ਦੁਹਾਗਣੀ ਕਿਉਂ ਥਿਰ ਰਹਿ ਸੁਹਾਗ ਭਾਈ ਰੇ ਅਬਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਗੁਰ ਦੀਆ ਬਾਲ ਜਾਉ ਰਹਾਉ ਗੁਰਮਤਿ ਪਾਤਸ਼ਾਹ ਵਾਸ ਤੈਸੁ ਤਿਸ ਕੈ ਸੰਗ ਮਿਲਾਉ ਤਿਸ ਬਿਨ ਖੜੀ ਨਾ ਜੀਵਉ ਬਿਨ ਨਾ ਬੈ ਮਰ ਜਾਉ

ਮੈਂ ਕਿਹਾ ਸਿਵਾ ਵਾਹਿ ਗਿਆ ਪਛਤਾਵਨਾ ਜਿਨ ਸੁਣਿਆ ਘਾਰ ਕਾਊ ਮਿਨ ਨਾ ਮੈਂ ਦੁੱਖ ਦਿਓਰੀ ਜਿਉ ਕਲਰ ਕੀ ਪੀਤ ਤਬ ਲੱਗ ਮਹਿਲ ਨਾ ਪਾਈਏ ਜਬ ਲੱਗ ਸਾਚ ਨਾ ਚੀਤ ਸ਼ਬਦ ਰਪੈ ਕਰ ਪਾਈਏ ਨਿਰਬਾਣੀ ਪਦ ਨੀਤ ਹਉ ਗੁਰ ਪੁੱਛੋ ਆਪਣੀ ਗੁਰ ਪੁਛਕਾਰ ਕਮਾਉ ਸ਼ਬਦ ਸਲਾਹੀ ਮਨ ਵਸੈ ਹੋ ਮੈਂ ਦੁੱਖ ਜਲ ਜਾਉ ਸਹਿਜੇ ਹੋਏ ਮਿਲਾ ਵੜਾ ਸਾਚੇ ਸਾਚ ਮਿਲਾਉ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧੇ ਅੰਕਾਰ ਨਾਮ ਸਲਾਹ ਅਨੁਸਾਦ ਸਦਾ ਹੂੰ ਹਰ ਰਾਖੇ ਔਰ ਤਾਰ ਸੋ ਕਿਉਂ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ ਸ਼ਬਦ ਮਰੈ ਸੋ ਮਾਰ ਰਹਿ ਫਿਰ ਮਰਨ ਦੂਜੀ ਵਾਰ ਸ਼ਬਦ ਹੀ ਤੇ ਪਾਈ ਹਰ ਨਾਮੀ ਲੱਗੈ ਪਿਆਰੂ ਬਿਨ ਸ਼ਬਦ ਜਗ ਭੂਲਾ ਫਿਰੈ ਮਰ ਜਨਮ ਵਾਰੂ ਵਾਰੂ ਸਭ ਸਾਲਾ ਆਪ ਕਹੋ ਵੱਡੋ ਵਡੇਰੀ ਹੋਏ ਗੁਰਬਿਨ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹੋ ਮੈਂ ਕਰੈ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪ੍ਰਥਨ ਸ਼ਿੰਗਾਰੀਐ ਜੋ ਬਨਵਾਦ ਖੁਆਰੂ ਨਾ ਮਾਣੀ ਸੁੱਖ ਸੇ ਜੜੀ ਬਿਨ ਪ੍ਰਬਾਦ ਸ਼ਿੰਗਾਰ ਦੋਕਣ ਦੁਹਾਗਣੀ ਨਾ ਕਰ ਸੇਜ ਪਤਾਰੂ ਮਨ ਰੇ ਰਾਮ ਜਪੋ ਸੁੱਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਉ ਗੁਰ ਸੇਵਾ ਸੁੱਖ ਪਾਈਏ ਹਰ ਬਰੂ ਸਹਿ ਸ਼ਿੰਗਾਰ ਸੱਚ ਮਾਣੇ ਪਿਰ ਸਜੜੀ ਗੂੜਾ ਹੇਤ ਪਿਆਰੂ ਗੁਰਮੁਖ ਜਾਣ ਸਜਾਣੀਐ ਗੁਰਮੀਲੀ ਗੁਣ ਚਾਰ

ਸੱਚ ਮਿਲੋ ਵਰਕਾਮਣੀ ਪੈਰ ਮੋਹੀ ਰਾਮ ਗੁਲਾਏ ਮੰਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਰ ਘਰ ਸੁਹਾਗਣੀ ਨਿਰਮਲ ਸਾਚੈ ਨਾਏ ਮਨ ਮੈਂ ਮਨੁਆ ਜੇ ਮਰੈ ਤਾਂ ਫਿਰ ਰਾਵੈ ਨਾਰੂ ਇੱਕ ਤਾ ਗੰਗਾ ਰਲ ਮਿਲੈ ਗਲ ਮੋਤੀਆਂ ਗਾਹਾ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਪਛਾਣੈ ਰਵ ਰਹੇ ਨਾ ਤਿਸ ਕਾਲ ਸੁਨਤਾਏ ਸਾਵ ਤੁਲ ਨਾ ਤੋਦੀਏ ਕਥਨ ਨਾ ਪਾਇਆ ਜਾਏ ਵਾਪਾਰੀ ਵਣ ਜਾ ਰਿਆ ਵਜਹੋ ਲਿਖਾਏ ਕਾਰ ਕਮਾਵੈ ਸੱਚ ਕੀ ਲਾਹ ਮਿਲੈ ਰਜਾਏ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤਲਾਏ ਸੀ ਸੱਚ ਤਰਾ ਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਵ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨਾ ਕਹਿਣਾ ਛੁੱਟੀਏ ਨਾ ਪੜ ਪੁਸਤਕ ਪਾਰ ਨਾ ਪੜ ਪੁਸਤਕ ਪਾਰ ਕਾਇਆ ਸੋਚ ਨਾ ਪਾਈਏ ਬਿਨ ਹਰ ਭਗਤ ਪਿਆਰੂ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਏ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਏ ਸ਼ਬਦ ਪਾਈਏ ਸਰ ਪਿਆਰ ਮੁਕਤ ਪਦਾਰਥ ਪਾਈ ਅਵਗੁਣ ਮੇਟਨਹਾਰ ਭਾਈ ਰੇ ਗੁਰਬਿਨ ਗਿਆਨ ਨਾ ਹੋਈ ਪੁੱਛੋ ਬ੍ਰਹਮ ਨਾਰਦੈ ਵੇਦ ਵਿਆਸੈ ਕੋਈ ਰਾਹੁ ਗਿਆਨ ਧਿਆਨ ਤੁਨ ਜਾਣੀਐ ਕਤ ਕਹਾਵੈ ਸੋਈ ਸਫਲ ਹੋ ਬਿਰਖ ਹਰੀਆ ਬਲਾ ਸ਼ਾਵ ਕਨੇਰੀ ਹੋਈ ਲਾਲ ਜਵੇਰ ਮਾਣਕੀ ਗੁਰ ਭੰਡਾਰੈ ਸੋਈ ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ ਸਾਚੋ ਵਖਰ ਸਾਂਚੀਐ ਪੂਰੇ ਕਰਮ ਅਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰੂ ਸੁਰ ਸੰਘਾਰ ਅਵਜਲ ਵਿਖਮੰਡ ਰਾਵਣ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲ ਹੜਾ ਨਾ ਤਿਸ ਮੰਜਮ ਲਾਰੂ ਸਤਿਗੁਰ ਪੈ ਕਾ ਬੋਹਿਤਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ ਜੇ ਵਜਲੋ ਜਲਾਵਣੀ ਨਾਮ ਨਾ ਜਪੈ ਰਸਾਈ ਖੱਟ ਬਿਨ ਸਹਿ ਦੁੱਖ ਅਗਲੂ ਜਮ ਪਕੜੈ ਪਛਤਾਈ ਮੇਰੀ ਮੇਰੀ ਕਰ ਗਏ ਤਨ ਧਨ ਕਲਾਤ ਨਾ ਸਾਥੂ ਬਿਨ ਨਾਵੈ ਤਨ ਬਾਧੈ ਭੂਲੋ ਮਾਰ ਗਿਆ ਤੂ ਸਾਚੂ ਸਾਹਿਬ ਸੇਵੀਏ ਗੁਰਮੁਖ ਹੱਥੋਂ ਕਾਤ ਆਵਾ ਜਾਏ ਭਵਾਈਏ ਪੈ ਕਰਤ ਕਮਾਏ ਪੂਰਵ ਲਿਖਿਆ ਕਿਉਂ ਮੇਟੀਏ ਲਿਖਿਆ ਲੇ ਕਰ ਜਾਏ ਬਿਨ ਹਰ ਨਾਮ ਨਾ ਛੁੱਟੀਏ ਗੁਰਮਤਿ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਣ ਹਮੈ ਮਮਤਾ ਜਲ ਬਲੋ ਲੋ ਜਲੋ ਅਬ ਮਹਾਨ ਨਾਨਕ ਸ਼ਬਦ ਵਿਚਾਰੀਐ ਪਾਈ ਅਗਨੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਸੋ ਪ੍ਰੀਤ ਕਾਰੂ ਜੈਸੀ ਜਾਲ ਕਮਲੇ ਲਹਿਰੀ ਨਾਲ ਪਛਾੜੀਐ ਭੀ ਬਿਕਸੈ ਅਸਨੇ ਜਲ ਮੈਂ ਹੈ ਜੀ ਉਪਾਇ ਕਹਿ ਬਿਨ ਜਾਲੂ ਮਰਨ ਤਨੇ ਮਨ ਰੇ ਕਿਉਂ ਛੂਟੈ ਬਿਨ ਪਿਆਰ ਗੁਰਮੁਖ ਅੰਤਰ ਰਮ ਰਿਆ ਬਖਸ਼ੀ ਭਗਤ ਭੰਡਾਰ ਹਾਉ ਰੇ ਮਨ ਐਸੀ ਹਸੋ ਪ੍ਰੀਤ ਕਾਰੂ ਜੈਸੀ ਮਛਲੀ ਨੀਰਾ ਜਿਉ ਅੱਧ ਕੋ ਤਿਉ ਸਕੋਣੋ ਮੰਤਨ ਸ਼ਾਂਤ ਸਰੀਰ ਬਿਨ ਜਾਲੂ ਘੜੀ ਨਾ ਜੀ ਵਈ ਪ੍ਰਭ ਜਾਣਿਆ ਪੀਰ ਹਰੀਮਨ ਐਸੀ ਹਰਸੋ ਪ੍ਰੀਤ ਕਾਰੂ ਜੈਸੀ ਚਾਤਰ ਕਮੇ ਸਾਰ ਭਾਰੂ ਥਾਲ ਹਰੀ ਅਵਲੇਖ ਬੂੰਦ ਨਾ ਪਵਾਈ ਕੇ ਕਰ ਮਿਲੈ ਸੋ ਪਾਈਏ ਕਿਰਤ ਪਿਆ ਸਹਿਦ ਹੁੰਦੀ ਰੀਮਨ ਐਸੀ ਹਰਸੋ ਪ੍ਰੀਤ ਕਾਰੂ ਜੈਸੀ ਜਲ ਦੁੱਧ ਹੋਏ ਆ ਵਟਨੇ ਆਪੇ ਖਪੈ ਦੁੱਧ ਕੋ ਖਪਨ ਨਾ ਦੇ ਆਪੇ ਮਿਲ ਵਿਛੁਨਿਆ ਸਚ ਵਡਿਆਈ ਦੇ ਰੀਮਨ ਐਸੀ ਹਰਸੋ ਪ੍ਰੀਤ ਕਾਰੂ ਜੈਸੀ ਚੱਕ ਵੀ ਸੂਰ ਖਿਨ ਪਾਲੂ ਨੀਂਦ ਨਾ ਸੋਬਈ ਜਾਣੈ ਦੂਰ ਹਜੂਰ ਮਨਮੁਖ ਸੋਜੀ ਨਾ ਪਵਾਏ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋਏ ਤਾਂ ਕਿ ਕੀਮਤ ਨਾ ਪਵਾਏ ਜੇ ਲੋਚੈ ਸਾਵ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੌਖ ਹੋਏ ਸੱਚਾ ਨੇਉ ਨਾ ਟੁੱਟਈ ਜੋ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰੇ ਪਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੌਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੋਂ ਮਿਲੈ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਗੁਰਪ੍ਰੀਤ ਨਾ ਉਪਜਾਇ ਮੈਂ ਮਹਿਲ ਨਾ ਜਾਏ ਸਹੁ ਆਪ ਪਛਾਣੀਏ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਏ ਅਬਰ ਕੇ ਖਰੇ ਰੁੰਕਰ ਆਏ ਮਿਲਿਆ ਕਾ ਮਿਲਿਆ ਕਾ ਕਿਆ ਮਿਲੀਐ ਸ਼ਬਦ ਮਿਲੇ ਪਤੀ ਆਏ ਮਨਮੁਖ ਸੋਜੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਉਧਾਰ ਕਰੀ ਕਹੇ ਅਬਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁਲੈ ਭੁਲਾਈ ਆਏ ਭੂਲੀ ਠੌਰ ਨਾ ਅੰਕਾਏ ਗੁਰਬਿਨ ਕੋ ਨਾ ਦਿਖਾਵੇ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਹੋ ਜਾਏ ਬਾਬਾ ਮਾਇਆ ਭਰਮ ਭੁਲਾਏ ਪਰਮ ਭੁੱਲੀ ਡੋਅਗਣੀ ਨਾ ਪੈਰੂ ਅੰਕ ਸਮਾਈ ਰਾਵ ਭੂਲੀ ਫਰਿਦ ਸੰਤਰੀ ਭੂਲੀ ਗ੍ਰਿਹੁ ਤਾਜ ਜਾਏ ਭੂਲੀ ਡੋਂਗਰ ਥਾਲ ਚੜਾਏ ਭਰਮੈ ਮਨ ਡੋਲਾਏ ਤਰੋ ਵਿਛੁਨੀ ਕਿਉਂ ਮਿਲੈ ਗਰ ਮੁਠੀ ਬਿਲਲਾਏ ਵਿਛੜਿਆ ਗੁਰਮੇਲ ਸੀ ਹਰ ਰਸਨਾਮ ਪਿਆਰ ਸਾ ਸੈ ਸੋਭਾ ਖਣੀ ਹਾਰ ਗੁਣ ਨਾਮ।

ਪਾਈਐ ਤੁਰ ਬਖਸ਼ ਨਾ ਮੇਟਾਏ ਕੋਇ ਸਾਧ ਮਿਲੈ ਸਾਧੂ ਜਨ ਸੰਦੋਖ ਵਸੈ ਗੁਰੂ ਭਾਇ ਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਏ ਸਮਾਏ ਪੀ ਅੰਮ੍ਰਿਤ ਸੰਤੋਖੇ ਆਦਰ ਗੈ ਪੈਦਾ ਜਾਏ ਘਾਟ ਘਟ ਵਾਜੇ ਕੰਗਰੀ ਅੰਦ ਨਉ ਸ਼ਬਦ ਸੁਭਾਏ ਵਿਰਲੇ ਕੋ ਸੋਜੀ ਪਈ ਗੁਰਮੁਖਾਉ ਮਨ ਸਮਝਾਏ ਨਾਨਕ ਨਾਮ ਨ ਵਿਸਰੈ ਛੂਟੈ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੈ ਧੌਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰੂ ਅੰਦਰ ਖਾਲੀ ਪ੍ਰੇਮ ਬੈਨੂ ਢਹਿ ਢੇਰੀ ਤਾਨ ਉਸਾਰ ਪਾਈ ਰੇ ਤਨ ਤਨੁ ਸਾਥ ਨਾ ਹੋਏ ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੇ ਬ੍ਰਹਮ ਸੋਏ ਰਾਉ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵ ਨਹਾਰ ਆਗੈ ਪੂਛ ਨਾ ਹੋ ਪਈ ਜਿਸ ਵੇਲੀ ਗੁਰ ਕਰਤਾਰ ਆਪ ਛੁਡਾਏ ਛੁੱਟੀ ਐ ਆਪੇ ਬਖਸ਼ਣ ਹਾਰ ਮਨਮੁਖ ਜਾਣੈ ਆਪਣੇ ਧੀਆਂ ਪੂਤ ਸੰਜੋ ਨਾਰੀ ਦੇਖ ਵਿਗਾਸੀ ਆਏ ਨਾਲੇ ਹਾਰ ਖੋ ਸੋਗ ਗੁਰਮੁਖ ਸ਼ਬਦ ਨੰਗਾਵਲੇ ਐ ਨਸੋ ਹਾਰ ਰਸ ਭੋਗ ਚਿੱਤ ਚੱਲੈ ਵਿਤ ਜਾਵਨੋ ਸਾਕ ਡੋਲ ਡੋਲਾਏ ਬਾਹਰ ਢੂੰਡ ਵਿਗੁਚੀ ਐ ਘਰ ਮੈਂ ਵਸਤ ਸੁਥਾਏ ਮਨਮੁਖਉ ਹਉਮੈ ਕਰ ਮੁਸੀ ਗੁਰਮੁਖਉ ਪੱਲੈ ਪਾਏ ਸਾਕ ਨਿਰਗੁਣ ਆਰਿਆ ਆਪਣਾ ਮੂਲ ਪਛਾਣੂ ਰਕਤ ਬਿੰਦ ਖਾਇਓ ਤਨੂ ਅਗਨੀ ਪਾਸ ਪਿਰਾਣ ਪਵਨੈ ਕਹਿ ਵਸ ਦੇਹੋਰੀ ਮਸਤਕ ਸੱਚ ਨਿਸਾਨ ਬਹੁਤਾ ਜੀਵਨ ਮੰਗੀਐ ਮੁਆ ਨ ਲੋੜੈ ਕੋਈ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾ ਵਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ਼ਨਾ ਹੋਏ ਜੋ ਸੁਪਨੈ ਨਿਸ ਭੁੱਲੀਐ ਜਬ ਲਗ ਨਿਦਰਾ ਹੋਏ ਓਂ ਸਰਪਣ ਕਹਿ ਵਸ ਜੀ ਅਡਾਏ ਅੰਤਰ ਹਉਮੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਾਗ ਲੋਏ ਅਗਨ ਮਰੈ ਜਲ ਪਾਈਐ ਜਿਉਂ ਬਾਰਕ ਦੁੱਧ ਮਾਏ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਾਸ ਮਿਲੈ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵ ਨੋ ਪਈ ਅੜੈ ਡਰੀ ਆਸ ਉੱਚੋ ਪਰਬਤ ਗਾਖੜ ਨਾ ਪੌੜੀ ਤੈ ਤਹੁ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀ ਆਸ ਪਾਈ ਰੇ ਭਵਜਲ ਬਿਖਮ ਡਰਾਉ ਪੂਰਾ ਸਤਿਗੁਰ ਰਸ ਮਿਲੈ ਗੁਰਤਾਰੀ ਹਰ ਨਾਉ ਰਹਾਉ ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾ ਜੋ ਆਇਆ ਸੁ ਚੱਲ ਸੀ ਅਮਰ ਸੁ ਗੁਰ ਕਰਤਾਰੂ ਪੀ ਸੱਚਾ ਸਾਲਾਨ ਸੱਚੈ ਥਾਨ ਪਿਆਰੂ ਦਰਕਰ ਮਹਿਲਾਂ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸਕਰ ਲੱਖ ਅਪਾਰ ਕੈਸੇ ਹੀ ਨਾਲ ਨਾ ਚੱਲਿਆ ਖਪ ਖਪ ਮੁਇ ਸਾਰ ਸੁਨ ਰੁਪ ਸੰਚਿਐ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਈ ਫੇਰੀਐ ਬਿਨਾਵੈ ਸਿਰ ਕਾਲ ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗਸੀਐ ਨਾਰੀ ਸੇਜ ਪਤਾਰ ਚੂਹਾ ਚੰਦਨ ਲਾਈਐ ਕਾਪੜ ਰੂਪ ਸ਼ਿੰਗਾਰ ਖਿਉ ਖੇਰ ਲਾਈਐ ਛੋੜ ਚੱਲੈ ਕਰਬਾਰ ਮਹਿਰ ਮਲੂਕ ਕਹਾਈਐ ਰਾਜਾ ਰਾਓ ਕੇ ਕਾਨ ਚੌਧਰੀ ਰਾਓ ਸਦਾਈਐ ਬਲ ਜਲੀਐ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉ ਡਾਬ ਦੱਦਾ ਕਾਰ ਹੋਮੈ ਕਾਰ ਕਰ ਜਾਈ ਸੀ ਜੋ ਆਇਆ ਜਗ ਮਾਈ ਸਭ ਜਾ ਕਾਜਲ ਕੋਠੜੀ ਤਨ ਮਨ ਦੇ ਸੁਆਹੀ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਏ ਨਾਨਕ ਤਰੀਏ ਸਤ ਨਾਮ ਸਿਰਸ਼ਾਹ ਪਾਤਸ਼ਾਹ ਮੈਂ ਹਰ ਨਾਮ ਨ ਵਿਸਰੈ ਹਰ ਨਾਮ ਰਤਨ ਵਿਸਾਉ ਮਨਮੁਖ ਭਉ ਜਲਉ ਪਾਚਮ ਹੋਏ ਗੁਰਮੁਖ ਤਰੀ ਅਤਾਉ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸ ਨਾਨਕ ਚੱਲਣਾ ਕੀ ਧੋਖ ਮੁਕਾਮ ਤਾਂ ਪਰ ਜਾਣੀਐ ਜਾ ਰਹਿ ਨੇ ਚਲਉ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਾਂਧੋ ਲਾਗ ਲਉ ਹਰ ਨਾਮੇ ਰਹਾਉ ਜੋਗੀ ਤਾਸਨ ਕਰ ਬਹਿ ਮੁੱਲਾਂ ਬਹਿ ਮੁਕਾਮ ਪੰਡਿਤ ਵਖਾਣੈ ਪੋਤੀਆਂ ਸਿਧ ਬਹਿ ਦੇਵ ਸਥਾਨ ਸੁਰਸਤ ਗਣ ਗੰਧਰਵ ਮੁਨ ਜਾਨ ਸਿੱਖ ਪੀ ਸਲਾਰ ਦਰਕੂਚ ਕੂਚਾ ਕਰ ਗਏ ਅਬਰੇ ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੌਤ ਕੇ ਚੱਲਣਾ ਦਿਲ ਸਮਝ ਤੂੰ ਪੇ ਪਹੁਚ ਸ਼ਬਦਾ ਮਾਹੇ ਵਖਾਣੀਐ ਵਿਰਲਤਾ ਪੂਜੈ ਕੋਈ ਨਾਨਕ ਬਖਾਣੈ ਬੇਨਤੀ ਜਾਲ ਥਲ ਮਹੀ ਅਲ ਸੋਏ ਅਲਾਹੋ ਅਲਾਖਾ ਗਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਉਹ ਦਿਨ ਰਵ ਚੱਲੈ ਨਿਸ ਸੱਸ ਚੱਲੈ ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਮਹੱਲੇ ਪਹਿਲੇ 17 ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਏ ਆਪੈ ਆ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਕੋਏ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨ ਕੀਨੀ ਬਿਰਤਾਇਆ ਜਨਮ ਹੰਗਵਾਇਆ ਰਹਾਉ ਆਪੇ ਹਾਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜਾਣਤੇ ਕਿਆ ਵਿਚਾਰੇ ਕਿਆ ਕੁਆਕ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇ ਕੁਟਾਂ ਮੋਏ ਲੁਭਾਣਾ ਚੱਲਦੇ ਆਉ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਦਾਨ ਪਾਇ ਤਸ ਕੀਮ ਨਾ ਪਾਈ

0: ਮੰਤੇ ਹੋਏ ਸਿਖਾਈ ਪਈ ਜਿਹੜਾ ਜਗ ਜੀਵਨ ਦਾਤਾ ਮਨਮੁਖ ਪਾਤ ਗਵਾਈ ਬਿਨ ਸਤਿਗੁਰ ਕੋ ਮਾਗ ਨਾ ਜਾਣਨ ਦੇ ਠੌਰ ਨਾ ਕਾਈ ਹਰ ਸੁਖਦਾਤਾ ਮਾਨੀ ਵਸੇ ਅੰਤ ਗਿਆ ਪਛਤਾਈ ਪਈ ਜਿਹੜਾ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਦਨ ਭਗਤ ਕਰੇ ਦਿਨ ਰਾਤੀ ਹੋਵੇ ਮੋਹ ਚੁਕਾਇਆ ਜਿਸ ਸਿਉ ਰਾਤਾ ਤਿਸ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਉਮਰ ਸ਼ਬਦੀ ਵਿਚਾਰ ਸਤਿਗੁਰ ਸੇਵੇ ਆਏ ਸਹਿਜੀ ਉਪਜੈ ਹੋਮੈ ਤ੍ਰਿਸ਼ਨਾ ਮਾਰ ਹੜ ਗੁਣ ਦਾਤਾ ਸਦ ਮਨ ਵਸੈ ਸਤ ਰੱਖਿਆ ਉਰ ਧਾਰੂ ਪ੍ਰਭ ਮੇਰਾ ਸਦਾ ਨਿਰਮਲਾਉ ਮਨ ਨਿਰਮਲ ਉਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹੋਮੈ ਦੁਖ ਸਾਬਹੁ ਜਾਇ ਸਤਿਗੁਰ ਸ਼ਬਦ ਸੁਣਾਇਆ ਹਉ ਸਤ ਬਲਿਹਾਰੈ ਜਾਉ ਆਪਣੇ ਮੰਚਤ ਕਹਿ ਕਹਾਏ ਬਿਨ ਗੁਰਿਆ ਆਪਣਾ ਜਾਈ ਹਰ ਜੀਉ ਭਗਤ ਵਸੈ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹਲਾ ਤੀਜਾ ਹਮੇ ਕਰਮ ਕਮਾਵ ਦੀ ਜਮ ਡੰਡ ਲੱਗੇ ਤੈਨ ਆਏ ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇ ਧੀ ਲੈ ਬਹੁ ਲਾਏ ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੂਰਬ ਕਰ ਤੈ ਲਿਖੇ ਆਉ ਤੈਨ ਗੁਰਮਤਉ ਨਾਮ ਸਮਾਏ ਰਹਾਉ ਬਿਨ ਸਤਿਗੁਰ ਪ੍ਰਤੀਤ ਨ ਆਵੀ ਨਾਮ ਨ ਲਾਗੂ ਪਾਉ ਸੁਪਨੈ ਸੁਖ ਨ ਪਾਵਈ ਦੁਖ ਮੈ ਸਭ ਆਏ ਸਮਾਏ ਜੇ ਹਰ ਭਰਾ ਹਰ ਗਾ ਜੇ ਹਰ ਕੀਚੈ ਬਹੁਤ ਲੋਚੀਏ ਕਿਰਤਨ ਮੇਟੇ ਆਉ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਈ ਗੁਰ ਸ਼ਬਦ ਦੜਾਵੈ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜੀ ਸੋ ਅੰਮ੍ਰਿਤ ਨੀਰੀ ਐ ਪੀ ਬੈਖ ਵਾਲੂ ਲਾਗੈ ਤਾਏ ਸੇ ਜਨ ਸੱਚੇ ਨਿਰਮਲੇ ਜਨ ਸਤਿਗੁਰੂ ਨਾਲ ਪਿਆ ਸਤਿਗੁਰ ਕਾ ਭਾਣਾ ਕਮਾਮ ਦੇ ਬੈਖ ਹਮੈ ਤਜ ਵਿਕਾਰ ਮਨ ਹਠ ਕਿਤੇ ਉਪਾਏ ਨਾ ਛੁਟੀ ਐ ਸਿਮਰ ਸ਼ਾਸਤਰ ਸੋਧੋ ਜਾਏ ਮਿਲ ਸੰਗ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਆਏ ਜਸੰਤ ਨਾ ਪਾਰਾ ਵਾਰ ਗੁਰਮੁਖ ਸਹੀ ਸੋਂਦੇ ਜਿਨ ਕਿਰਪਾ ਕਰੀ ਕਰਤਾਰ ਨਾਨਕ ਦਾਤਾ ਏ ਕਹਿ ਦੂਜਾ ਔਰ ਨਾ ਕੋਈ ਗੁਰਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹਲਾ ਤੀਜਾ ਪੰਖੀ ਵਿਰਖ ਸੁਹਾਵੜਾ ਸੱਚ ਗਏ ਗੋਰ ਭਾਏ ਹਰਸ ਪੀਵੈ ਸਹਿਜ ਰਹਿ ਉਡਾਏ ਨਾ ਆਵੈ ਜਾਏ ਨਿਜ ਕਰ ਵਾਸਾ ਪਾਇਆ ਹਰ ਹਰੂ ਨਾਮ ਸਮਾਈ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੇ ਜੇ ਚੱਲੈ ਤਾਂ ਆਂਦਨ ਰਾਚ ਹਰ ਨਾਏ ਰਹਾਉ ਪੰਖੀ ਵਿਰਖ ਸੁਹਾਵੜੀ ਉਡੈ ਚਾਉ ਦੇ ਸੁ ਜਾਏ ਜੇ ਤਾ ਉਡਾਏ ਦੁਖਣੇ ਨ ਦਾਜੈ ਤੈ ਬਿਲ ਲਾਏ ਬੈਨੂ ਗੁਰਮਹਿਲ ਨ ਜਾਪਾਈ ਨਾ ਅੰਮ੍ਰਿਤ ਫਲ ਪਾਏ ਗੁਰਮੁਖ ਬ੍ਰਹਮ ਹਰੀਆ ਬਲਾ ਸਾਚੈ ਸਹਿਜ ਸੁਭਾਏ ਸਾਖਾ ਤੀ ਨਿਵਾਰਿਆ ਇੱਕ ਸ਼ਬਦ ਲਿਵ ਲਾਏ ਅੰਮ੍ਰਿਤ ਫਾਲ ਹਾਰੂਏ ਕੈ ਆਪੇ ਦੇਖ ਵਾਏ ਮਨਮੁਖ ਯੂਬੇ ਸੁ ਗਏ ਨਾ ਫਲ ਤ ਨਸ਼ਾਉ ਤਿਨਾ ਪਾਸ ਨਾ ਬੈਸੀਓ ਨਾ ਘਰ ਨਾ ਗਰਾਉਂ ਕਟੀਐ ਤੈ ਨਿਤ ਜਾਲੀਐ ਉਹ ਨਾ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਵਣੀ ਪੈ ਕਿਰ ਤੋ ਫਿਰਾਓ ਹੁਕਮੇ ਦਰਸ਼ਨ ਦੇਖਣਾ ਜੈ ਭੇਜੈ ਤੈ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾ ਜਾਣੈ ਬੱਪੜੇ ਭੂਲੇ ਫਰਹੰਗਵਾਰ ਮਨ ਹਾਠ ਕਰਮ ਕਮਾਉ ਦੀ ਨਿਤ ਨਿਤ ਹੋਈ ਖੁਆਰੂ ਅੰਤਰ ਸ਼ਾਂਤ ਨਾ ਆਵਈ ਨਾ ਸਾਚੂ ਲਗੈ ਪਿਆਰੂ ਗੁਰਮੁਖੀਆਂ ਮੋਹ ਸੋਹਣੇ ਗੁਰ ਕਹੇ ਤਹੁ ਪਿਆ ਸੱਚੀ ਭਗਤੀ ਸੱਚ ਰਤੀ ਦਰ ਸੱਚੇ ਸੱਚਿਆਰ ਆਏ ਸੇ ਪ੍ਰਵਾਣੈ ਸਭ ਕੁਲਕਾ ਕਰੈ ਉਧਾਰ ਸਭ ਨਦਰੀ ਕਰਮ ਕਮਾਉ ਦੀ ਨਦਰੀ ਬਾਹਰ ਨਾ ਕੋਈ ਜੈਸੀ ਨਦਰ ਕਰੂ ਦੇਖੈ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾ ਵਡਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਗੁਰਮੁਖ ਨਾਮ ਧਿਆਈ ਆਏ ਮਨਮੁਖ ਬੂਝਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਾਨੂ ਆਏ ਸਹਿਜੀ ਸੁਖ ਪਾਈ ਐ ਸਹਿਜੀ ਰਹਿ ਸਮਾਏ ਭਾਈ ਰੇ ਦਾਸ ਹੁੰਦਾ ਸਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਾਉ ਸਦਾ ਸੁਹਾਗ ਸੁਹਾਗਣੀ ਜੇ ਚੱਲਾ ਸਤਿਗੁਰ ਪਾਏ ਸਦਾ ਪਰਨ ਚਲੋ ਪਾਈ ਐ ਨਾ ਉਹ ਮਰੈ ਨਾ ਜਾਏ ਸ਼ਬਦ ਮਿਲੀ ਨਾ ਵਿਛੜੈ ਪਰ ਕੈ ਅੰਕ ਸਮਾਇਆ ਹਰ ਨਿਰਮਲ ਵਾਤ ਉਜਲਾ ਬਿਨ ਗੁਰੂ ਪਾਇਆ ਨਾ ਜਾਏ ਪਾਠ ਪੜੈ ਨਾ ਬੂਝੈ ਭਿਖੇ ਭਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਈ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸ਼ਬਦ ਜਗ ਦੁਖੀਆ ਫਿਰੈ ਮਨਮੁਖਾਂ ਨੂੰ ਗਈ ਖਾਏ ਸ਼ਬਦੇ ਨਾਮ ਤੇ ਆਈ ਐ ਸ਼ਬਦੇ ਦਾ ਸੱਚ ਹੂ ਸਮਾਏ ਮਾਇਆ ਭੂਲੇ ਸਹਿਤ ਫਿਰੈ ਸਮਾਧਨ ਲੱਗੈ ਸੁਭਾਏ ਤੀਨੇ ਲੋ ਵਿਆਪਤ ਹਿਆਦ ਕਰਹੀ ਲਪਟਾਏ ਬਿਨ ਗੁਰਮੁਕਤ ਨਾ ਪਾਈਐ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁੱਖ ਸੁਖੇ ਜੀ ਬਾਦ ਹੈ ਹੁਮ ਕਰਮ ਕਮਾਏ ਬਿਨ ਸ਼ਬਦ ਹੈ ਭਰਮ ਨਾ ਚੁਕਾਈ ਨਾ ਵਿਚੋ ਹੋਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋ ਬਈ ਬਿਨ ਸ਼ਬਦ ਹੈ ਥਾਏ ਨਾ ਪਾਏ ਸ਼ਬਦੇ ਹੋਮੈ ਮਾਰੀਐ ਮਾਇਆ ਕਾ ਭਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ ਬਿਨ ਗੁਰਗੁਣ ਨਾ ਜਾਪਣੀ ਬਿਨ ਗੁਰ ਭਗਤ ਨਾ ਹੋਏ ਭਗਤ ਵਸਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾ ਲਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਮਾਇਆ ਮੋਹ ਮੇਰਾ ਪ੍ਰਭ ਕੀਨਾ ਆਪੇ ਭਰਮ ਭੁਲਾਏ ਮਨਮੁਖ ਕਰਮ ਕਰੈ ਨੀ ਬੂਝੈ ਵਿਰਥਾ ਜਨਮ ਗਵਾਏ ਗੁਰਬਾਣੀ ਜਗ ਮੈਂ ਚਾਨਣ ਕਰਮ ਵਸੈ ਮਨੁ ਆਏ ਮਨ ਰਹੇ ਨਾਮ ਜਪੋ ਸੋ ਕਉ ਹੋਏ ਗੁਰਪੁਰਾ ਸਾ ਲਾਈਐ ਸਹਿਜ ਮਿਲੈ ਪ੍ਰਭੁ ਸੋਇ ਰਹਾਉ ਭਰਮ ਗਿਆ ਭਾਗਿਆ ਹਰ ਚਰਨੀ ਚਿਤ ਲਾਈ ਗੁਰਮੁਖ ਸ਼ਬਦ ਕਮਾਈ ਹਰ ਵਸੈ ਮਨੁ ਆਏ ਘਰ ਮਹਿਲੁ ਸਾਚੁ ਸਮਾਈਐ ਜਮ ਕਾਲ ਨਾ ਸਕੈ ਖਾਇ ਨਾਮਾ ਸ਼ੀਂਬਾ ਕਬੀਰ ਜੁਲਾਹ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣਾ ਮੈਂ ਜਾਤ ਹੂੰ ਗਵਾਈ ਸੁਰ ਨਰਦਨ ਕੀ ਬਾਣੀ ਗਾਵੈ ਕੋਈ ਨਾ ਬੇਟੇ ਭਾਈ ਦੈਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਿਗੁਰੂ ਭੇਟੇ ਨਿਰਮਲ ਹੋ ਵੰਦਨ ਨਾ ਵਖਾਣੈ ਏਕੋ ਪੜਾ ਏਕੋ ਨਾ ਬੂਝੈ ਦੂਜਾ ਅਵਰ ਨਾ ਜਾਣੈ ਕਰ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਸਤਿਗੁਰ ਸੇਵੈ ਤਾਂ ਗਾਤ ਮਿਤ ਪਾਵ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਉ ਸੱਚ ਚਿਤ ਲਾਗੈ ਸੱਚੀ ਬਾਣੀ ਸਿਉ ਚਿਤ ਲਾਗੈ ਆਵਣ ਜਾਣ ਰਾਏ ਪੰਡਿਤ ਪੜ ਪੜ ਬਾਦ ਵਖਾਣੈ ਬਿਨ ਗੁਰ ਭਰਮ ਭੁਲਾਈ ਲੱਖ ਚੌਰਾਸੀ ਫਿਰ ਪਿਆ ਬਿਨ ਸ਼ਬਦ ਹੈ ਮੁਕਤ ਨਾ ਪਾਏ ਜਾਂ ਨਾ ਉਚੇਤੈ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤਸੰਗਤ ਮਹਿ ਨਾ ਮਾਰਿ ਉਪਜੈ ਜਾਂ ਸਤਿਗੁਰ ਮਿਲੇ ਸੁਭਾਈ ਮਨ ਧਨ ਅਰਪੀ ਆਪ ਗਵਾਈ ਚੱਲਾਂ ਸਤਿਗੁਰ ਭਾਈ ਸਤਿਬਲਿਹਾਰੀ ਗੁਰੇ ਆਪਣੇ ਬਿਟੋਂ ਜੇ ਹਰ ਸੇਤੀ ਚੈਤ ਹੂੰ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਹੂ ਰਾਤਾ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਬਿਰਲੈ ਜਾਤਾ ਨਾਨਕ ਨਾ ਮਿਲੈ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹਲਾ ਤੀਜਾ ਸਹਿਜੇ ਨੋ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪਾੜ ਪੜ ਪੰਡਤ ਜੋਤ ਕੀ ਥੱਕੇ ਭੇਕੀ ਭਰਮ ਭੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਪਾਈ ਰੇ ਗੁਰ ਬੈਨੂੰ ਸਹਿਜ ਨਾ ਹੋਏ ਸ਼ਬਦਈ ਤੇ ਸਹਿਜ ਉਪਜਾਏ ਹਰ ਪਾਇਆ ਸੱਚ ਸੋਏ ਰਹਾਉ ਸਹਿਜ ਗਾਵਿਆ ਥਾਏ ਪਾਵੈ ਬਿਨ ਸਹਿਜ ਕਥਨੀ ਬਾਦ ਸਹਿਜੀ ਭਗਤ ਉਪਜੈ ਸਹਿਜ ਪਿਆਰ ਪੈ ਰਾਗ ਸਹਿਜਈ ਤੇ ਸੁਖ ਸ਼ਾਂਤ ਹੋਏ ਬਿਨ ਸਹਿਜ ਜੀਵਨ ਬਾਦ ਸਹਿਜੂ ਸਲਾਹੀ ਸਦਾ ਸਦਾ ਸਹਿ ਸਮਾਧ ਲਗਾਏ ਸਹਿਜ ਹੀ ਗੁਣ ਉੱਚ ਰਹੇ ਭਗਤ ਕਰੇ ਲਿਵ ਲਾਏ ਸ਼ਬਦ ਹੀ ਹਰ ਮਨ ਵਸੈ ਰਸਨ ਹਰ ਰਸ ਖਾਏ ਸਹਿਜ ਕਾਲ ਵਿਡਾਰੈ ਸਤ ਸ਼ਰਨਾਈ ਪਾਏ ਸਹਿਜ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸਿਵਟ ਭਾਗੀ ਜਿਨੀ ਪਾਇਆ ਸਹਿਜ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਭਾਏ ਮਨਮ ਕਰਮ ਕਮਾਵਣੇ ਹਉ ਮੈਂ ਜਲਾਏ ਜਲਾਏ ਜਮਨ ਮਰਨ ਨਾ ਚੁਕਾਈ ਫਿਰ ਫਿਰ ਊਮਾ ਬਹਿ ਜਾਏ ਤੇਰੇ ਗੁਣਾ ਵਿੱਚ ਸਹਿਜ ਨਾ ਪਾਈਏ ਤੇਰੇ ਗੁਣ ਭਰਮ ਭੁਲਾਈ ਪੜੀਏ ਗੁਣੀਏ ਕਿਆ ਕਥੀਏ ਜਾਂ ਮੁੰਡੋਂ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੈ ਪਾਈ ਨਿਰਗੁਣਾ ਨਿਧਾਨ ਹੈ ਸਹਿਜੀ ਸੋਜੀ ਹੋਏ ਗੁਣਵੰਤੀ ਸਾ ਲਾਹੀਆਂ ਸੱਚੀ ਸੱਚੀ ਸੋਏ ਭੁੱਲਿਆ ਸਹਿਜ ਮਿਲਾਈ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੈ ਸਭ ਆਂਦਾ ਹੈ ਮਾਇਆ ਮੋਗ ਬਾਰੂ ਸਹਿਜੀ ਸੋਜੀ ਪਈ ਸੱਚੈ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੋਰ ਕਰ ਤਾਰੂ ਸਹਿਜੀ ਦਸ਼ਟ ਪਛਾਣੀ ਨਿਰਭਜੋਤ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵ ਨਹਾਰੂ ਪੂਰਾ ਸ਼ਬਦ ਸਲਾਹੀ ਹੈ ਜਿਸਦਾ ਅੰਤ ਨਾ ਪਾਰਾ ਵਾਰ ਗਿਆਨੀਆਂ ਕਾ ਧਨ ਨਾਮ ਆਏ ਸਹਿਜ ਕਰੈ ਵਾਪਾਰੂ ਅੰਦਨ ਲਾਹਾਰ ਨਾਮ ਲੈਣ ਅਖੁੱਟ ਭਰੇ ਭੰਡਾਰੂ ਨਾਨਕ ਧੋਟ ਨਾ ਆਵੀ ਦੀਏ ਦੇਵਨਹਾਰ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੈ
1: ਜਨਮ ਮਰਨ ਦੁਖ ਜਾਏ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਵ ਤਨੋ ਆਪ ਵਸੇ ਮਨ ਆਏ ਰਹਾਉ ਹਰ ਜੀਉ ਰਾਖੋ ਆਪਣੀ ਸ਼ਰਣਾਈ ਜਿਉ ਰਾਖੇ ਤਿਉ ਰਹਿਣਾ ਹਰ ਜੀਉ ਰਾਖੋ ਆਪਣੀ ਸ਼ਰਨਾਈ ਜਿਉ ਰਾਖੇ ਤਿਉ ਰਹਿਣਾ ਗੁਰ ਕੇ ਸ਼ਬਦ ਜੀਵਤ ਮਰੈ ਗੁਰਮੁਖ ਭਵਜਲ ਤਰਨਾ ਵੱਡੇ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ ਇੱਕ ਨਾ ਮਨਮੁਖ ਸ਼ਬਦ ਨ ਪਾਵੈ ਬੰਧਨ ਬੰਦ ਪਵਾਇਆ ਲੱਖ ਚੁਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅਣਦਿਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖੀ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਣ ਏਕ ਅਰਾਧੈ ਗੁਰਮੁਖ ਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ ਸਦਾ ਰੰਗ ਸਦਾ ਰੰਗ ਸਦਾ ਰੰਗ ਅਰਾਧੇ ਗੁਰ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਣਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵੀਐ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸਚ ਨਾਮ ਮਨ ਧੀਰ ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰ ਸੇਵੀਏ ਹਰ ਮਨ ਵਸੈ ਲੱਗੈ ਨਾ ਮੈਲ ਪਤੰਗ ਰਹਾਉ ਸੱਚੇ ਸ਼ਬਦ ਪਤ ਉਪਜੈ ਸੱਚੇ ਸੱਚਾ ਨਾਉ ਜਿਨੀ ਹੋਮੈ ਮਾਰ ਪਛਾਣਿਆ ਹੋ ਤਿਨ ਬਲਹਾਰੈ ਜਾਉ ਮਨਮੁਖ ਸੱਚ ਨਾ ਜਾਣਨੀ ਤਿਨ ਠੌਰ ਨ ਕਤਹੂੰ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ

ਰਸਤਾ ਦੇਖ ਕੇ ਭੱਜ ਪਏ ਸਤਿਗੁਰ ਸ਼ਰਨਾ। ਸਤਿਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬੋਹਿਥਾ ਸ਼ਬਦੇ ਪਵਜਲ ਤਰਨਾ, ਲੱਖ 84 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ, ਪੜਪੜ ਪੰਡਤ ਮੋਨੀ ਥਕੇ ਦੂਜੇ ਭਾਏ ਪਤ ਖੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨ ਕੋਈ, ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ, ਤਿਨਾ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਨ, ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ। ਸ੍ਰੀ ਰਾਗ ਮਹੱਲਾ ਪੰਜਵਾਂ, ਜਾਂ ਕੋ ਮੁਸ਼ਕਲ ਅਤ ਬਣੈ ਟੋਈ ਕੋਏ ਨ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ, ਜਿਤੇ ਆਵੇ ਉਸ ਪਾਰ ਬ੍ਰਹਮ ਲਗੇ ਨਾ ਤੱਤੀ ਵਾਓ, ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ, ਆਏ ਨਾ ਜਾਈ ਸਿਰ ਥਦਾ ਗੁਰ ਸ਼ਬਦੀ ਸੱਚ ਜਾਣ ਰਹਾਉ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ, ਸਵਾਰਥ ਸਵਾਉਣਾ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਜਿਤੇ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ, ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਕੁੰਟਕਾ ਗੌਣ ਕਰੇ ਚੌਕੁੰਟਕਾ ਘੜੀ ਨਾ ਬੈਸਣ ਸੋਏ, ਜਿਤੇ ਆਵੇ ਉਸ ਪਾਰ ਬ੍ਰਹਮ ਮਨ ਤਨ ਸੀਤ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ, ਕਾਮ ਕਰੋਧ ਮੋਹ ਬਸ ਕੀਆ ਕਿਰਪਣ ਲੋਭ ਪਿਆਰ, ਚਾਰੇ ਕਿਲਵਖ ਉਨ ਅਗ ਕੀਏ ਹੋਆ ਸੁਰ ਸੰਘਾਰ, ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ, ਜਿਤੇ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਤਰਿਆ, ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ, ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ, ਖੱਟ ਕਰਮਾ ਤੇ ਦੂਗਣੇ ਪੂਜਾ ਕਰਤਾ ਨਾ ਏ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰਕੈ ਜਾਏ, ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਫਾਰ, ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਹਿਆ, ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਣ ਗਿਆ, ਬਹੁਤ ਤਨਾੜ ਆਚਾਰ ਬੰਤ ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਪਾਈਆਂ ਸਾਜਨ ਸੰਗ ਪ੍ਰੀਤ, ਲਸਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ, ਚਿਤਨ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ, ਕਾਇਆ ਰੋਗ ਨਾ ਛਿਦਰ ਕਿਸ਼ ਨਾ ਕਿਛ ਕਾੜਾ ਸੋਗ, ਮਿਰਤਨ ਆਵੀ ਚਿਤ ਤਿਸ ਅਹਿਨਿਸ ਭੋਗੈ ਭੋਗ, ਸਭ ਕਿਛ ਕੀਤੋਨ ਸਭ ਕਿਛ ਕੀਤੋਨ ਆਪਣਾ ਜੀ ਨਾ ਸੰਕ ਧਰਿਆ, ਚਿਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਬਸ ਪਰਿਆ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ

ਜੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਉ ਪ੍ਰਗਟ ਪਹਾਰੇ ਜਾਪਦਾ ਸਭ ਨਾਵੇ ਨੋ ਪ੍ਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਉ ਸਤਿਗੁਰ ਕੋਬਲ ਜਾਈਏ ਜਿਤ ਮਿਲੀਏ ਪਰਮਗਤ ਪਾਈਏ ਸੁਰ ਨਰ ਮੁਨਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿਥੇ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਇਹੋ ਜਗਤ ਭਰਮ

ਨਾਨਕ ਗੁਰਮੁਖ ਪ੍ਰਗਟ ਹੋਆ, ਜਾਂ ਕੋ ਜੋਤ ਧਰੀ ਕਰਤਾਰ ਜੀਓ, ਆਪੇ ਖਸਮ ਨਿਵਾਜਿਆ ਜੀਓ ਪਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖੀਆ, ਦੋਏ ਕਰ ਮਸਤਕ ਧਾਰ ਜੀਓ, ਸਭ ਸੰਜਮ ਰਹੇ ਸਿਆਣਪਾਂ, ਮੇਰਾ ਪ੍ਰਭ ਸਭ ਕਿਛ ਜਾਣਦਾ, ਪ੍ਰਗਟ ਪ੍ਰਤਾਪ

ਸਭੋ ਸਭ ਸੱਚੋ ਸੱਚ ਵਰਤਦਾ, ਜਿਸ ਭਾਵੈ ਤਿਸੇ ਬੁਝਾਏ ਜੀਉ। ਗੁਰਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਉ। ਗੋਪੀ ਨੇ ਗੋਆਲੀਆਂ ਤੁਦੇ ਆਪੇ ਗੋਏ ਉਠਾ ਲੀਆਂ, ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਉ। ਜਿਨ ਸਤਿਗੁਰ ਸਿਉਂ ਚਿੱਤ ਲਾਇਆ ਤਿਨੀ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਤਿਨੀ ਦੂਜਾ ਭਾਉ ਚੁਕਾਇਆ, ਨਿਰਮਲ ਜੋਤ ਤਿੰਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਉ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇਹ ਵਡਿਆਈਆਂ, ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਉ। ਸ੍ਰੀ ਰਾਗ ਮਹੱਲਾ ਪੰਜਵਾਂ, ਪੈ ਪਾਏ ਮਨਾਈ ਸੋਏ ਜੀਉ। ਸਤਿਗੁਰ ਪੁਰਖ ਮਿਲਾਇਆ ਤਿਸ ਜੇਵੜ ਅਵਰਨ ਕੋਏ ਜੀਉ। ਰਹਾਉ ਗੋਸਾਈ ਮਹਿੰਡਾ ਇੱਠੜਾ ਅਮ ਅਬੇ।

ਬਾਣ ਜੀਓ ਹਰ ਹਰ ਇੱਠੇ ਨਿਤ ਧਿਆਏ ਦਾ ਮਨ ਚਿੰਦੀ ਸੋ ਫਲ ਪਾਏ ਦਾ ਸੱਭੇ ਕਾਜ ਸਵਾਰਿਓਨ ਲਾਹਿਓਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਤੰਦੜਾ ਗੋਸਾਈ ਸੇਵੀ ਸੱਚੜਾ ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਸ਼ਿਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿ

ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ, ਠੋਕ ਵਜਾਏ ਸਭ ਡਿੱਠੀਆਂ, ਤੁਸ ਆਪੇ ਲਿਓਣ ਛਡਾਏ ਜੀਓ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰੰਜਾਣ ਦਾ, ਸਭ ਸੁਖਾਲੀ ਬੁੱਠੀਆਂ, ਇਹੋ ਹੋਆ ਹਲੇਮੀ ਰਾਜ ਜੀਓ, ਚਿਮ ਚਿਮ ਅੰਮ੍ਰਿਤ ਵਰਸਦਾ।

ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਜਸੂਦਾ ਕਰ ਕਾਣ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੇ ਨਾ ਜਾਣੇ ਮਨ ਪੀਤਰ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ।

ਵਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਹੋ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤਕ ਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜੇ ਹੇਤ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੂਟੇਗਾ ਹਰ ਚੇਤ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਰ ਜੋ ਬਣ ਮੈਂ ਮਤ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਰ ਜੋ ਬਣ ਮੈਂ ਮਤ ਅਹਿਨਿਸ ਕਾਮ ਵਿਆਪਿਆ ਬਣ ਜਾ ਰਿਹਾ ਮਿੱਤਰਾ ਅੰਦੁਲੇ ਨਾਮ ਨਾ ਚਿੱਤ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੇ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਂਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਤਾਰਾ ਦੁਬਿਧਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਸਰ ਹੰਸ ਉਲੱਥੜੇ ਆਏ ਜੋਬਨ ਕਟੇ ਜਰੂਆ ਜਿਨੇ ਬਣ ਜਾ ਰਿਹਾ ਮਿੱਤਰਾ ਆਵ ਕਟੇ ਦਿਨ ਜਾਏ ਅੰਤ ਕਾਲ ਪਛਤਾਸੀ ਅੰਦਲੇ ਜਾਂ ਜਮ ਪਕੜ ਚਲਾਇਆ ਸਭ ਕਿਛ ਆਪਣਾ ਕਰ ਕਰ ਰੱਖਿਆ ਖਿਣ ਮੈਂ ਪਿਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰੇ ਅਵਗਣ ਪਛੋ ਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵ ਲਾਏ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਿਰਧ ਪਿਆ ਤਨ ਖੀਨ ਅੱਖੀ ਅੰਧ ਨਾ ਦਿਸੇ ਹੀ ਬਣ ਜਾ ਰਿਹਾ ਮਿੱਤਰਾ ਕੰਨੀ ਸੁਣੇ ਨਾ ਵੈਣ ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾਕੋ ਤਾਣਾ ਗੁਣੇ ਅੰਤਰ ਨਾਹੀ ਕਿਉਂ ਸੁਖ ਪਾਵੈ ਮਨ ਮੁਖ ਆਵਣ ਜਾਣਾ ਖੜ ਪੱਕੀ ਕੁੜ ਭਜੈ ਬਿਨਸੈ ਆਏ ਚਲੇ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਓੜ ਕੇ ਆਇਆ ਓੜ ਕੇ ਆਇਆ ਤਿੰਨ ਸਾਹਿਆ ਬਣ ਜਾ ਰਿਹਾ ਮਿੱਤਰਾ ਜਰ ਜਰ ਵਾਣਾ ਕੰਨ ਇੱਕ ਇੱਕ ਰਤੀ ਗੁਣ ਨਾ ਸਮਾਇਆ ਬਣ ਜਾ ਰਿਹਾ ਮਿੱਤਰਾ ਅਵਗਣ ਖੜਸਣ ਬੰਨ ਗੁਣ ਸੰਜਮ ਜਾਵੇ ਝੋਟ ਨਾ ਖਾਵੇ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋਹੇ ਨਾ ਸਾਕੇ ਭਾਏ ਭਗਤ ਪੈ ਤਰ

ਮੇਰੇ ਰਹਿਣ ਕੇ ਬਣਜਾਰਿਆ ਮਿੱਤਰਾ, ਹਰ ਪਾਇਆ ਉਧਰ ਮੰਝਾਰ, ਹਰ ਧਿਆਵੈ ਹਰ ਉਚਰੈ ਬਣਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੇ ਅਰਾਦੇ ਵਿੱਚ ਅਗਨੀ ਹਰ ਜਪ ਜੀਵਿਆ, ਬਾਹਰ ਜਨਮ ਭਇਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ, ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ, ਕਰ ਹਿਰਦੈ ਗੁਰਮੁਖ ਵਿਚਾਰ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ, ਹਰ ਜਪੀਏ ਕਿਰਪਾ ਧਾਰ, ਦੂਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਮਨ ਲਾਗਾ ਦੂਜੇ ਪਾਏ, ਮੇਰਾ ਮੇਰਾ ਕਰ ਪਾਲੀਏ ਬਣਜਾਰਿਆ ਮਿੱਤਰਾ, ਲੈ ਮਾਤ ਪਿਤਾ ਗਲ ਲਾਏ, ਲਾਵੇ ਮਾਤ ਪਿਤਾ ਸਦਾ ਗਲ ਸੇਤੀ, ਮਨ

ਕਾਲ ਨਾ ਤਿਸ ਕਾਲ ਨਾ ਕਬਹੂ ਖਾਏ, ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਮਨ ਲੱਗਾ ਆਲ ਜੰਜਾਲ, ਤਨ ਚਿਤਵੇ ਤਨ ਸੰਚਵੇ ਬਣ ਜਾ ਰਿਹਾ ਮਿੱਤਰਾ, ਹਰ ਨਾਮਾ ਹਰ ਨਾ ਸਮਾਲ, ਹਰ ਨਾਮਾ ਹਰ ਹਰ ਕਦੇ ਨਾ ਸੰਭਾਲੇ, ਜੇ ਹੋਵੇ ਅੰਤ ਸਖਾਈ, ਇਹੋ ਤਨ ਸੰਪੈ ਮਾਇਆ ਝੂਠੀ, ਅੰਤ ਛੋੜ ਚੱਲਿਆ ਪਛਤਾਈ, ਜਿਸਨੋ ਕਿਰਪਾ ਕਰੇ ਗੁਰਮੇਲੇ।

ਬਣ ਜਾ ਰਿਹਾ ਮਿੱਤਰਾ, ਹਰ ਚੱਲਣ ਵੇਲਾ ਆਦਿ ਕਰ ਸੇਵੋ ਪੂਰਾ ਸਤਿਗੁਰੂ, ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ, ਹਰ ਸੇਵੋ ਖਿਨ ਖਿਨ ਢਿੱਲ ਮੂਲ ਨ ਕਰਿਓ, ਜਿਤ ਅਸਥਿਰ ਜੁਗ ਜੁਗ ਹੋਵੋ, ਹਰ ਸੇਤੀ ਸਦ ਮਾਣੋ ਰਲੀਆਂ, ਜਨਮ ਮਰਨ ਦੁੱਖ ਖੋਵੋ, ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ, ਜਿਤ ਮਿਲ ਹਰ ਭਗਤ ਸੁਖਾਂਦੀ, ਕਹੋ ਨਾਨਕ ਪ੍ਰਾਣੀ।

ਮੇਰੇ ਰਹਿਣ ਕੇ ਵਣਜਾਰਿਆ ਮਿੱਤਰਾ, ਧਰ ਪਾਇਤਾ ਉਦਰੈ ਮਾਹੇ। ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ, ਕਰ ਮੋਹਲਤ ਕਰਮ ਕਮਾਹੇ। ਮੋਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਤੁਰ ਪਾਇਆ। ਮਾਤ ਪਿਤਾ ਭਾਈ ਸੁਤ ਬਣਿਤਾ, ਤਿਨ ਪੀਤਰ ਪ੍ਰਭੂ ਸੰਜੋਇਆ। ਕਰਮ ਸੁਕਰਮ ਕਰਾਏ ਆਪੇ, ਇਸ ਜਨਤੇ ਵਸ ਕਿਛ ਨਾਹੇ। ਕਹੋ ਨਾਨਕ ਪ੍ਰਾਣੀ ਪਹਿਲੇ ਪੈ।

ਚਿੱਤਰਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਛੂਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵਲੀ ਮਨ ਪਿਆਰਿਆ ਜੀਉ ਮਿੱਤਰਾ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸਵਾਮੀ ਸੁਖੈ ਗਾਮੀ ਇਚ ਸਗਲੀ ਪੁੰਨਿਆ ਪੁਰਬੇ ਕਮਾਏ ਸ਼੍ਰੀ ਰੰਗ ਪਾਏ ਹਰ ਮਿਲ ਚਿਰੀ ਵਿਚੁਨਿਆ ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੈ ਮੀਨਾ ਹਰ ਪੀ ਅਗਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਬੁੱਠੇ ਸ਼੍ਰੀ ਤਰ ਪਾਏ ਮੰਗਲ ਗਾਏ ਇਚ ਪੁੰਨੀ ਸਤਿਗੁਰ ਟੁੱਠੇ ਲੜ ਲੀਨੇ ਲਾਏ ਨੌ ਨਿਦ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੇ ਛੰਤ ਮਹੱਲਾ ਪੰਜਵਾਂ ਡਖਣਾ ਹਠ ਮਹਾਜੂ ਮਾਂ ਪਿਰ ਪਸੇ ਕਿਉਂਕਿ ਦੀਦਾਰ ਸੰਤ ਸ਼ਰਨਾਈ ਲੱਭਣੇ ਨਾਨਕ ਪ੍ਰਣ ਆਧਾਰ ਛੰਤ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਦੁਤੀਆ ਪਾਉ ਬਿਪਰੀਤ ਅਨੀਤ ਜਸਾ ਨੈ ਪਾਵੇ ਜੀਓ ਦਾਸਾ ਨੈ ਪਾਵੇ ਬਿਨ ਦਰਸਾਵੇ ਇੱਕ ਖਿਨ ਤੀਰਜ ਕਿਉਂ ਕਰੈ ਨਾਮ ਬਿਹੂਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਓ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸਵਾਮੀ ਤਾਰ ਅਨਗੁਰੋ ਮਨ ਤਨ ਅੰਕ ਸਮਾਵੇ ਡਖਣਾ ਸੋ ਹੰਦੜੋ ਹੱਬ ਠਾਏ ਕੋਈ ਨਾ ਦਿਸੇ ਡੂਜੜੇ ਡੂਜੜੋ ਖੁਲੜੇ ਕਪਾਟ ਨਾਨਕ ਸਤਿਗੁਰ ਪੇਟ ਤੇ ਛੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੇ ਜੀਓ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉਂ ਮਨੋ ਵਿਸਾਰੀਏ ਜੀਓ ਕਿਉਂ ਮਨੋ ਵਿਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਨ ਹਮਾਰੇ ਮਨ ਬਾਚਤ ਫਲ ਦੇਤ ਹੈ ਸਵਾਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥ ਸਰਬ ਕੈ ਸਾਥੇ ਜਪ ਜੂਐ ਜਨਮ ਨਾ ਹਾਰੀਐ ਨਾਨਕੀ ਬੇਨੰਤੀ ਪ੍ਰਭ ਪੈ ਕਿਰਪਾ ਕਰ ਪਵ ਜਲ ਤਾਰੀਐ ਡਖਣਾ ਤੂੜੀ ਮਜਨ ਸਾਧ ਕੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਛੰਤ ਸੁੰਦਰ ਸਵਾਮੀ ਤਾਂ ਭਗਤੈ ਬਿਸ਼ਰਾਮ ਆਸਾ ਲਗ ਜੀਵ ਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ

ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜ ਨਾ ਮਾਇਆ ਹੋਇਆ ਕਰ ਗੈ ਲੀਨੈ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨਾ ਪਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਛੰਤ ਕਹਿੰਦੇ ਪਵਿੱਤਰ ਸੁਣਤੇ ਸਭ ਤਨ ਲਿਖੰਤੀ ਕੁਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਓ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗੈ ਲੀਨੈ ਹਰ ਜਸੋ ਦੀਨੇ ਜੋਨ ਨਾ ਤਾਵੈ ਨੈ ਮਰੀ ਸਤਿਗੁਰ ਦਿਆਲ ਕਿਰਪਾਲ ਪੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਥ ਸਵਾਮੀ ਸਦਕੈ ਜਾਏ ਨਾਨਕ ਵਾਰਿਆ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਹਰ ਹਰ ਉੱਤਮ ਨਾਮ ਹੈ ਜਿਨ ਸੇਰਿਆ ਸਭ ਕੋ ਜੀ ਹਰ ਹਰ ਨਾ ਹਰ ਹਰ ਉੱਤਮ ਨਾਮ ਹੈ ਜਿਨ ਸੇਰਿਆ ਸਭ ਕੋਈ ਜੀਓ ਹਰ ਜੀ ਸਭੇ ਪ੍ਰਤਪਾਲ ਦਾ ਕਟ ਕਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਜਿਸ ਬਿਨ ਅਵਰ ਨਾ ਕੋਏ ਜੋ ਮੋਹੇ ਮਾਇਆ ਚਿੱਤ ਲਾਏ ਦੇ ਸੇ ਛੋੜ ਚੱਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਿਖਾਈ ਹੋਏ ਮੈਂ ਹਰ ਬਿਨ ਅਵਰ ਨਾ ਕੋਏ ਹਰ ਗੁਰ ਸ਼ਰਨਾਈ ਪਾਈਐ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਓ ਸੰਤ ਜਨਾ ਬਿਨ ਪਾਈਆਂ ਹਰ ਕਿਨੈ ਨਾ ਪਾਇਆ ਪਾਉ ਹਰ ਕਿਨੈ ਨਾ ਪਾਇਆ ਹਰ ਕਿਨੈ ਨਾ ਪਾਇਆ ਨਾਉ ਵਿੱਚ ਹੋਮੈ ਕਰਮ ਕਮਾਵਦੇ ਜਿਉ ਵਿਸਵਾ ਪਤ ਨਿਨਾਉ ਪਿਤਾ ਜਾਤ ਤਾ ਹੋਈਐ ਗੁਰ ਤੁਠਾ ਕਰੇ ਪਸਾਉ ਵੱਡ ਪਾਗੀ ਗੁਰ ਪਾਇਆ ਹਰ ਐਨਿਸ ਲੱਗਾ ਪਾਉ ਜਦ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੈ ਨਾਮ ਦ੍ਰਿੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋ ਬਨ ਸਾਸ ਹੈ ਤਬ ਲਗ ਨਾਮ ਧਿਆਏ ਚਲ ਦਿਆ ਨਾਲ ਹਰ ਚਲ ਸੀ ਹਰ ਅੰਤੇ ਲੈ ਛਡਾਏ ਹਾਂ ਬਲਹਾਰੀ ਤਿਨ ਕੋ ਜਿਨ ਹਰ ਮਨ ਬੁੱਠਾ ਆਏ ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤੇ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲਗਾਏ ਰਹਾਉ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇ ਵੈਲੇ ਹਰ ਆਪੇ ਪਰਮ ਪੁਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪਰਗਾਸ ਹੈ ਸੇ ਵਿਰਲੇ ਕਈ ਕੇ ਹਾਂ ਬਲਹਾਰੀ ਤਿਨ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਬੁਥੜਾ ਰਹੇ ਮਨ ਹਰ ਹਰ ਜਪਨ ਕਰੇ ਮਨ ਹਰ ਹਰ ਜਪਨ ਕਰੇ ਹਰ ਗੁਰ ਸ਼ਰਨਾਈ ਭਜ ਪਉ ਜਿੰਦੂ ਸਭ ਕਿਲ ਦੁੱਖ ਪਰ ਹਰੇ ਰਹਾਉ ਕਟ ਕਟ ਰਮਈਆ ਮਨ ਵਸੈ ਕਿਉਂ ਪਾਈਐ ਕਿਤ ਪਤ ਗੁਰ ਪੂਰਾ ਸਤਿਗੁਰ ਪੇਟੀਐ ਹਰ ਆਏ ਵਸੈ ਮਨ ਚਿੱਤ ਮੈਂ ਤਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਪਾਏ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਨ ਤਨ ਵਣਜ ਵਪਾਰੀਆਂ ਜਿਨ ਵੱਖਰ ਲੱਦੜਿਆ ਹਰ ਰਾਸ ਗੁਰਮੁਖਾ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾ ਆਪ ਤੁਠਾ ਗੁਣਤਾਸ ਹਰ ਤਿਆਵੋ ਸਾਸ ਗਿਰਾਸ ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾ ਹਰ ਨਾਮ ਜਿਨਾ ਰਹਿਰਾਸ ਰਹਾਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨੇਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇ ਵਾਂ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵਿਐ ਸਦਾ ਸੱਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਤਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਓ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸੈਂ ਦੇਖੈ ਬਿਨ ਪ੍ਰੀਤ ਨਾ ਉਪਜੈ
ਅੰਧਾ ਕਿਆ ਕਰੇ, ਨਾਨਕ ਜਿਨ ਅੱਖੀ ਲਿਤਿਆਂ ਸੋਈ ਸੱਚਾ ਦੇ ਪੌੜੀ। ਹਰ ਇੱਕੋ ਕਰਤਾ ਏਕ ਇੱਕੋ ਦੀਬਾਨ, ਹਰ ਹਰ ਇੱਕ ਸਹਿਦਾ ਹੈ ਅਮਰ।

0: एको हर चित तर हर तिस बिन कोई नाहे डर प्रम पौ डर प्रम पौ डर प्रम पौ दीबान का दूर कर हर तिस नौ सालाहे जे तुदर रखे बहार कर हर जस नौ होए दयाल सो हर जप पौ बिख बिख बिखम तर सलोक महला पहला दाती साहिब संधियां क्या चले तिस नाल एक जागन दे नहलहन एक ना सुत्या दे उठाल महला पहला सिद्धक सबूरी साधका सबर तोसा मलाइका दीदार पूरे पायसा थाओ नाही खायका पौड़ी सब आपे तुद उपाय कै आप कारे लाई तू आपे वेख विकसदा अपनी वडियाई हर तुदो बाहर किच नाही तू सच्चा साई तू आपे आप वर्तदा सबनी ही थाई हर तिसे त्यावो संत जुनो जो ले छड़ाई सलोक महला पहला फकड़ जाती फकड़ नाओ सबना जिया एका छाओ आपो जे को पला कहाए नानक ता पर जापे जा पत लिख है पाए महला दूजा जिस प्यारे सियो ने हो तिस आगे मर चलिया त्रिग जीवन संसार ता कै पाचे जीवना पौड़ी तुद आपे तरती सांझिए चंद सूरज दोए दीवे दस चार हट तुद साजिया वापार करीवे एक नानो हर लाभ दे जो गुरमुख थीवे तिन जम काल ना व्यापे जिन सच अमृत पीवे ओए आप छुटे परवार सियों तन तिन पीछे सब जगत छुटीवे सलोक महला पहला कुदरत कर कै वस्या सोए वक्त विचार सो बनदा होए कुदरत है कीमत नहीं पाए जा कीमत पाए ता कही ना जाए सर सरयत करे विचार बिन बुझे कैसे पावे पार सिद्धक कर सिजदा मन कर मखसूद जे तिर देखा ते तिर मौजूद महला तीजा गुर सभा एव ना पाईए ना ना नेड़े ना दूर ना नेड़े ना दूर नानक सतगुर ता मिले जा मन रहे हदूर पौड़ी सपत दीप सपत सागरा नवखंड चार वेद दस अष्ट अष्ट पुराणा हर सबना विच तू वर्तदा हर सबना पाणा हर तुझे त्यावे जी जंत हर सागर पाणा जो गुरमुख हर आराधने हर आराध दे तिन हो कुरबाणा तू आपे आप वर्तदा कर चोज विडा सलोक महला तीजा कलो मसाजनी क्या सदाई है हृदय ही लिख ले हो सदा साहेब कै रंग रह कबू ना टूट सने हो कलो मसाजनी जाय सी लिख्या पी नाले जाय नानक सह प्रीत ना जाय सी जो तुर छोड़ी सच्चे पाए महला तीजा नदरी आवदा नाल ना चली वेखो को व्यो पाए सतगुर सच दृढ़ाया सच रहो लिवलाए नानक शब्दी सच है करमी पल्ले पाए पौड़ी हर अंदर बार एक तू तू जाने पेत जो कीचे सो हर जानदा मेरे मन हर चेत सो डरे जे पाप कमावदा तरमी विगसेत तू सच्चा आप न्याओ सच ता डरिये केत जिना नानक सच पछाणिया से सच रलेत सलोक महला तीजा कलम जलो सुन वसावनी है कागद पी जल जाओ लिखन वाला जल बलो जिन लिखिया दूजा पाओ नानक पूरब लिखिया कमावना अवर ना करना जाए महला तीजा होर कूड़ पढ़ना कूड़ बोलना माया नाल प्यार नानक विड़नावे को थिर नहीं पढ़ पढ़ होए खुआर पौड़ी हर की वडियाई वड्डी है हर कीर्तन हर का हर की वडियाई वड्डी है जा न्याओ है तरम का हर की वडियाई वड्डी है जा फल है जी का हर की वडियाई वड्डी है जा ना सुने कहिया चुगल का हर की वडियाई वड्डी है अपचे दान देव का सलोक महला तीजा हां हां करती सब मुई संपो किसे ना नाल दूजे पाए दुख पाया सब जो ही जमकाल नानक गुरमुख उबरे साचा नाम समाल महला पहला गली असी चंगिया आचारी बुरिया मनुख सुद्धा कालियां बाहर चिटविया ਰੀਸਾ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੈ ਰੱਤੀਆਂ ਮਾਣੇ ਸੁਖ ਰਲੀਆਂ ਹੁਦੈ ਤਾਣ ਨਿਤਾਣੀਆਂ ਰਹਿ ਨਿਮਾਣੀਆਂ ਨਾਨਕ ਜਨਮ ਸਕਾਰ ਥਾ ਜੇ ਤਿਨ ਕਹਿ ਸੰਗ ਮਿਲਾਹ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਵਤਾਏ ਦਾ ਆਪੇ ਵਿੱਚ ਸੇ ਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੁਦੋ ਬਾਰ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਤਨ ਖਸਮੈ ਚੱਲੇ ਰਜ਼ਾਈ ਦਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹੋ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਮ ਵਿਹੁਣਿਆ ਰੰਗ ਕੁਸੁੰਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਚਾ ਇਸ ਦਾ ਮੁੱਲ ਦੂਜੇ ਲੱਗੇ ਪਚਮੂਏ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਟ ਸੇ ਪਏ ਪੁੱਛੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜ ਰਹੇ ਸਮਾਏ ਪੌਰੀ ਸਿਸ਼ਟ ਉਪਾਈ ਸਭ ਤੁਧ ਆਪੇ ਰਿਜ਼ਕ ਸੰਭਾਹਿਆ ਏਕ ਵਲ ਛਲ ਕਰ ਕੈ ਖਾਵਦੇ ਮਨੋ ਕੂੜ ਕਸਤ ਤਿਨੀ ਟਾਹਿਆ ਤੁਧ ਆਪੇ ਪਾਵੇ ਸੋ ਕਰੇ ਤੁਧ ਉਤੈ ਕਮ ਓਏ ਲਾਇਆ ਇਕ ਨਾ ਸੱਚ ਬੁਝਾਇਓਨ ਤਿਨਾ ਅਤੁੱਟ ਭੰਡਾਰ ਦਿਵਾਇਆ ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤ ਹੱਥ ਤੜਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਬੇਦ ਵਖਾਣੈ ਮਾਇਆ ਮੋਹ ਸੁਆਏ ਦੂਜੈ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤੈ ਜੋ ਦੇ ਦਾ ਰਿਜ਼ਕ ਸੰਭਾਹੇ ਜਮ ਕਾ ਫਾਹਾ ਗੱਲੋ ਨਾ ਕੱਟਿਐ ਫਿਰ ਆਵੇ ਜਾਏ ਮਨ ਮੁਖ ਕਿਛੂ ਨਾ ਸੂਝੈ ਅੰਦਲੇ ਪੂਰਬ ਲਿਖਿਆ ਕਮਾਏ ਪੂਰੈ ਪਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੈ ਮਨ ਆਏ ਸੁਖ ਮਾਣੈ ਸੁਖ ਪੈਨਣਾ ਸੁਖੈ ਸੁਖ ਵਿਹਾਏ ਨਾਨਕ ਸੋ ਨਾਉ ਮਨੋ ਨਾ ਵਿਸਾਰੀਐ ਜਿਤ ਦਰ ਸੱਚੈ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪਰਗਾਸ ਸਚੋ ਸਚ ਕਮਾਵਨਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਚੈ ਸ਼ਬਦ ਸਲਾਹਣਾ ਸੁਖੈ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੇ ਬਿੰਦ ਨਾਵੇ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਹੇ ਵਿਨਾਸ ਜਿਉ ਪਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੁਦੈ ਪਾਸੋ ਮੰਗਦੇ ਨਿਤ ਕਰ ਅਰਦਾਸ ਜਿਨ ਤੂੰ ਦੇ ਤਿਸ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਧ ਬਾਜੋ ਥਾਉ ਕੋ ਨਾਹੀ ਜਿਸ ਪਾਸੋ ਮੰਗਿਐ ਮਨ ਵੇਖੋ ਕੋ ਨਿਰਜਾਸ ਸਭ ਤੁਦੈ ਨੋ ਸਲਾਹ ਦੇ ਦਰ ਗੁਰਮੁਖਾ ਨੋ ਪਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚੋ ਕੁਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਹਮ ਨਾ ਚੀਨੇ ਮਨ ਮੂਰਖ ਗਾਵਾਰ ਦੂਜੈ ਪਾਏ ਜਗਤ ਪਰ ਬੋਧਦਾ ਨਾ ਬੁੱਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੁੱਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁੱਕੈ ਕੂਕ ਪੁਕਾਰ ਆਪੇ ਨੋ ਆਪ ਖਾਏ ਮਨ ਨਿਰਮਲ ਹੋਵੈ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਪਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਐ ਹਰ ਭਾਰ ਲਗਾਏ ਮਨ ਹਠ ਕਿਨੈ ਨਾ ਪਾਇਓ ਪੁੱਛੋ ਵਿਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਈ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋ ਜੁਸ਼ਟ ਅਹੰਕਾਰ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸ਼ਤਾਰਿਆ ਸੋਹਨ ਸੱਚ ਦੁਆਰ ਨਾਮ ਪਿਆਰਿਆ ਮਨ ਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆਂ ਕਿਆਂ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੈ ਸਭ ਦੁੱਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੈ ਹਰ ਨਾਮ ਦ੍ਰਿੜ ਗੁਰਪੂਰੈ ਹਰ ਨਾਮ ਦਿੜਾਇਆ ਤਿਨ ਵਿੱਚੋ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉਮੈ ਮਾਰ ਇਕ ਲਿਵ ਲਾਗੀ ਅੰਤਰ ਮਾ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਕੈ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤਦੈ ਕਰਤਾ ਜੋ ਪਾਵੇ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਓ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰ ਸੁਰਖੁਰੂ ਉਸ ਕੈ ਮੋਹੇ ਡਿੱਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਦਾਨ ਹੈ ਨਾਮੋ ਪਰਵਰਿਆ ਨਾਉ ਪੁੱਜਿਐ ਨਾਉ ਮੰਨਿਐ ਨਾਇ ਕਿਲ ਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ ਸਲੋਕ ਮਹੱਲਾ ਤੀਜਾ ਆਤਮਾ ਦੇਉ ਪੂੰਜੀਐ ਗੁਰ ਕੈ ਸਹਿਜ ਸੁਭਾਏ ਆਤਮੈ ਨੋ ਆਤਮੈ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲੇ ਗੁਰ ਕੈ ਪਾਏ ਸੁਭਾਏ ਗੁਰ ਬਿਨ ਸਹਿਜ ਨਾ ਆਵੇ ਲੋਭ ਮੈਲ ਨਾ ਵਿੱਚੋ ਜਾਏ ਖਿਨ ਪਲ ਹਰ ਨਾਮ ਮਨ ਵਸੈ ਸਭ ਅਠਸਠ ਤੀਰਥ ਨਾਏ ਸੱਚੇ ਮਹਿਲ ਨਾ ਲੱਗੇ ਮਲ ਲਾਗੈ ਦੂਜੈ ਪਾਏ ਤੋਤੀ ਮੂਲ ਨਾ ਉਤਰੈ ਜੇ ਅਠਸਠ ਤੀਰਥ ਨਾਏ ਮਨ ਮੁਖ ਕਰਮ ਕਰੇ ਅਹੰਕਾਰੀ ਸਭ ਦੁੱਖ ਦੁੱਖ ਕਮਾਏ ਨਾਨਕ ਮੈਲਾ ਊਜਲ ਤਾਥੀਐ ਜਾਂ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨ ਮੁਖ ਲੋਕ ਸਮਝਾਈਐ ਕਦੋ ਸਮਝਾਇਆ ਜਾਏ ਮਨ ਮੁਖ ਰਲਿਆ ਨਾ ਰਲੈ ਪਿਆ ਕਿਰਤ ਫਿਰਾਏ ਲਿਵ ਧਾਤ ਦੁਏ ਰਾਹੈ ਹੁਕਮੀ ਘਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਵਸ਼ਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਥ ਮਨ ਹੀ ਮੰਜ ਮੰਜ ਸਮਾਏ ਮਨ ਜੋ ਇੱਛੈ ਸੋ ਲਹੈ ਸੱਚੈ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਜੀਐ ਗੁਰਮੁਖ ਘਰ ਕਮਾਏ ਵਿਣ ਮੰਨੈ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ ਮਨ ਮੁਖ ਮਨ ਹਠ ਹਾਰਿਆ ਕੂੜ ਕੁਸਤ ਕਮਾਏ ਗੁਰ ਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੈ ਮਨ ਮੁਖ ਆਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰ ਬਚਨੀ ਸਹਿਜੇ ਚਾਖੀ ਤੈ ਪਿਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣ ਕੇ ਰਾਖੀ ਅਡਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੈ ਆਪਣਾ ਸੋ ਸਿਰ ਲਿਖੈ ਲਾਏ ਵਿੱਚੋ ਆਪ ਗਵਾਏ ਕਹਿ ਵਿੱਚੋ ਆਪ ਗਵਾਏ ਕਹਿ ਰਹਿਣ ਸੱਚ ਲਿਵ ਲਾਏ ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਪਾਵੈ ਸੋ ਕਰੇ ਕਹਿ ਨਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਵੇਕਾਰੀ ਵੇੜਿਆਂ ਮਨ ਵੇਕਾਰੀ ਵੇੜਿਆਂ ਵੇਕਾਰਾ ਕਰਮ ਕਮਾਏ ਦੂਜੇ ਪਾਏ ਅਗਿਆਨੀ ਪੁੱਜਦੇ ਦਰਗਾਹ ਮਿਲੈ ਸਜਾਏ ਆਤਮ ਦੇਓ ਪੂੰਜੀਐ ਬਿਨ ਸਤਿਗੁਰ ਬੂਝਨਾ ਪਾਏ ਜਪ ਤਪ ਸੰਜਮ ਪਾਣਾ ਸਤਿਗੁਰੂ ਕਾ ਕਰਮੀ ਪੱਲੈ ਪਾਏ ਨਾਨਕ ਸੇਵਾ ਸੁਰਤਨ ਕਮਾਵਣੀ ਜੋ ਹਰ ਪਾਵੈ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿੱਤ ਸਦਾ ਸੁਖ ਹੋਵੈ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਸ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰ ਜੀ ਜਿਨ੍ਹਾਂ ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੌਰਾਸੀ ਫੇਰ ਪਿਆ ਮਰ ਜੰਮੈ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੋਂ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਏ ਸਚਰ ਤੇ ਗੁਰ ਸ਼ਬਦ ਸਿਉ ਤਿੰਨ ਸੱਚੀ ਸਦਾ ਲਿਵਲ ਹੋਏ ਨਾਨਕ ਜਿਸ ਨੂੰ ਮਿਲੇ ਨਾ ਵਿਚੜੈ ਸਹਿਜ ਸਮਾਵੈ ਸੋਇ ਮਹੱਲਾ ਤੀਜਾ ਸੋ ਭਗੌਤੀ ਜੋ ਭਗਵੰਤੈ ਜਾਣੈ ਗੁਰ ਪ੍ਰਸਾਦੀ ਆਪ ਪਛਾਣੈ ਤਾਵਤ ਰਾਖੈ ਇਕਤ ਕਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗੌਤੀ ਉਤਮ ਹੋਏ ਨਾਨਕ ਸਚ ਸਮਾਵੈ ਸੋਇ ਮਹੱਲਾ ਤੀਜਾ ਅੰਤਰ ਕਪਟ ਭਗੌਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਉਂ ਬਾਦ ਰਚਾਏ ਅਨਦਿਨ ਦੁਖੀਆ ਦੂਜੈ ਭਾਏ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੈ ਮੋਖ ਨਾ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸਵਾਹੀ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ ਤਿਨ ਇੱਥੇ ਉੱਥੇ ਮੁਖ ਉਜਲੇ ਹਰ ਦਰਗਾਹ ਪੈ ਦੇ ਜਾਹੀ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਮ ਨਿਵੈ ਸੋ ਸਿਰ ਦੀਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡੋ ਪੁੱਲੀ ਨਾਨਕਾ ਫਿਰ ਫਿਰ ਜਨਮ ਮੁਯਾਸ ਕਸਤੂਰੀ ਕੈ ਬੋਲੜੈ ਗਾਂਦੇ ਡੁੰਮ ਪਿਆਸ ਪੌੜੀ ਸੋ ਐਸਾ ਹਰ ਨਾਮ ਤਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਤਿਆਈਐ ਮਨ ਮੇਰੇ ਜੋ ਅੰਤੀ ਔਸਰ ਲੈ ਛਡਾਏ ਸੋ ਐਸਾ ਹਰ ਨਾਮ ਤਿਆਈਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਪਾ ਗੀਤ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾ ਵੈ ਅੱਗੇ ਆਣ ਨਿਵਾਏ ਸਲੋਕ ਮਹੱਲਾ ਤੀਜਾ ਵੇਸ ਕਰੇ ਕਰੂਪ ਕੁਲੱਖਣੀ ਮਨ ਖੋਟੇ ਕੁੜਿਆਰ ਫਿਰ ਕਹਿ ਪਾਣੇ ਨਾ ਚੱਲੈ ਹੁਕਮ ਕਰੇ ਗਾਵਾਰ ਗੁਰ ਕਹਿ ਪਾਣੇ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੌਪੇ ਕੰਤ ਕੋ ਸ਼ਬਦੇ ਧਰੇ ਪਿਆਰ ਬਿਨ ਨਾ ਵੈ ਕਿਨੈ ਨਾ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾ ਸੋ ਲਾਇਓ ਸੁਲੱਖਣੀ ਜੇ ਰਾਵੀ ਸਿਰਜਨਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸਦਾ ਨਾ ਦਿਸੈ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁੱਖ ਪਾਈ ਦੇ ਡੁੱਬੈ ਹਰ ਨਾਮ ਵਿਸਾਰ ਪਲਕੇ ਉੱਠ ਬਹੁ ਕਰਮ ਕਮਾਵੇ ਦੂਜੈ ਪਾਏ ਪਿਆਰ ਸਤਿਗੁਰ ਸੇਵੈ ਆਪਣਾ ਪੌਜਲ ਉਤਰੈ ਪਾਰ ਨਾਨਕ ਗੁਰਮੁਖ ਸਚ ਸਮਾਵੇ ਸਚ ਨਾਮ ਉਰਤਾਰ ਪੌੜੀ ਹਰ ਜਲ ਥਲ ਮਹਿਲ ਭਰਪੂਰ ਦੂਜਾ ਨਾਹੀ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਡੋਏ ਸਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕਿਓਏ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮਰੀਆ ਕਾ ਪਾਪੀ ਕੋ ਡੰਡ ਦਿਓਏ ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਨੀ ਕੋ ਲਖਣੀ ਕੁਨਿਆਰ ਪਿਰ ਛੋਡਿਆ ਪਰ ਆਪਣਾ ਪਰ ਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕੇ ਜਲਦੀ ਕਰੇ ਪੁਕਾਰ ਨਾਨਕ ਬਿਨਾਵੇ ਕਰੂਪ ਖੁਸਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸਤਿਗੁਰ ਰਤੀ ਸੁਹਾਗਣੀ ਸਤਿਗੁਰ ਕਹਿ ਪਾਏ ਪਿਆਰ ਸਦਾ ਰਾਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁੰਦਰ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮਿਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ ਹਰ ਤੁਦਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨੇ ਮਾਣਿਆ ਤੂੰ ਮਾਣ ਹਰ ਡਾਂਟੀ ਹੂੰ ਤੂੰ ਡਾਂਟਿਆ ਹਰ ਅਹੰਕਾਰੀਆ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਹਰ ਭਗਤਾ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕਹਿ ਪਾਣੇ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉਤਮ ਮਨ ਵਸੈ ਮੇਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੁੱਝੈ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿੰਨੀ ਅਰਾਧਿਆ ਅੰਦਿਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੇ ਕਾਰ ਪੂਰੈ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰ ਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੁਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਆਰਾਧਿਆ ਤਿਨੀ ਤਰਿਆ ਪੌਜਲ ਸੰਸਾਰ ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੇਬੜ ਨਾਹੀ ਕੋਈ ਜਾਣ ਹਰ ਧਰਮ ਵਿਚਾਰ ਦਾ ਕਾੜਾ ਅੰਦੇ ਕਿਉਂਕਿ ਜੈ ਜਾ ਨਾਹੀ ਅਤਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਲਾਹਿਹੋ ਭਗਤੋਂ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾ ਉਰਤਾਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮਿਲ ਲਏ ਸਾਈਂ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਪਏ ਤਿਆਇਆ ਨਾਮ ਹਰੇ ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਏ ਵਿਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਅਨ ਹਰ ਭਗਤਾ ਨੋ ਦੇ ਆਨੰਦ ਥਿਰ ਕਰੀ ਬਹਾਲੀਅਨ ਪਾਪਿਆ ਨੋ ਨਾ ਦੇਈ ਥਿਰ ਰਹਿਣ ਚੁਣ ਨਰਕ ਕੋਰ ਚਲਾਇਨ ਚਾਲੀਅਨ ਹਰ ਭਗਤਾ ਨੋ ਦੇ ਪਿਆਰ ਕਰ ਅੰਗ ਨਿਸ਼ਤਾਰੀਅਨ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਨੀ ਕੁਦਾਇਆ ਕਸਾਇਨ ਪਰ ਨਿੰਦਾ ਕੱਟ ਚੋਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠਿਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾ ਪੰਧ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬੁਗਲਾ ਜਾਂ ਕੋ ਨਦਰ ਕਰੇ ਜੋ ਤਿਸ ਪਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾ ਸੰਗ ਨਿਦਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹੱਲਾ ਤੀਜਾ ਜੀਓ ਪਿਣ ਸਭ ਤਿਸ ਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਹਾਰੀ ਤਿਨ ਕੋ ਜਿਨ ਤਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਐ ਉਲਟੀ ਪਈ ਨਵਨਿਧ ਖਰਚਿਓ ਖਾਓ ਅਠਾਰੇ ਸਿੱਧੀ ਪਿੱਛੇ ਲੱਗਿਆ ਫਿਰਨ ਨਿਜ ਕਰ ਵਸੈ ਨਿਜ ਥਾਏ ਅਨਹਦ ਤੁਨੀ ਸਦ ਵਜਦੇ ਉਨ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਤੇ ਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੋਂ ਟਾਂਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਟਾਂਡੀ ਮੁਖ ਲਾਇਆ ਹਰ ਪੁੱਛਿਆ ਟਾਂਡੀ ਸਦ ਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਨਾਮ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕਹਿ ਕਰ ਗਾਵਣਾ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਅਵਦ ਕਟਤ ਹੈ ਮੋਰ ਕਰ ਅਦਿਕ ਲਾਡ ਤਰ ਪੇਖਤ ਹੀ ਜਮਰਾਓ ਹੱਸੈ ਐਸਾ ਤੂੰ ਜਗ ਭਰਮ ਲਾਇਆ ਕੈਸੇ ਬੁੱਝੈ ਜਬ ਮੋਇਆ ਹੈ ਮਾਇਆ ਰਹਾਓ ਕੈਤ ਕਬੀਰ ਛੋਡੋ ਬਿਖਿਆ ਰਸ ਇਤ ਸੰਗਤ ਨੇ ਚੋ ਮਰਨਾ ब्रह्मैया जपो प्राणी अनंत जीवन बाणी इन बिद पव सागर तरना जान तिस पावे तां लागे पाओ परम पुलावा विचो जाए उपजै सहज ज्ञान मत जागे गुर प्रसाद अंतर लिव लागे इत संगत नाही मरना हुक्म पछाण तां खसमै मिलना रहाओ दूजा श्री राग त्रिलोचन का माया मोह मन आगलड़ा प्राणी जरा मरण पौ विसार गया कुटुंब देख विसार
1: कमला कोई साजन आए कह मिल मेरे बिठला ले बाहड़ी बुलाए मिल मेरे रामैया मैं ले छड़ाए रहो अनक अनक भोग राज सुरे प्राणी संसार सागर पै अमर पया माया मूठा चे सुनाही जन्म गवायो आलसिया बेखम कोर पंथ चरणा प्राणी रब सस्ता न प्रवेश माया मूठा बिसर गया जा तजी अले संसारं आज मेरा मन प्रकट पाया है पेखी अले तरम राहो तय कर दल करन महाबली इतने अगड़ मैं रहन न जाए जे को उपदेश करत है ता वण त्रिड़ा नारायणा है जी तू आपे सब कुछ जानदा त्रिलोचन रामैया श्री राग भगत कबीर जीओ का अचार जे एक सुनोरे पंडिया अब कुछ कहन न जाई सुनर गण गंधर्व जिन मोहे त्रिभवन मेखली लाई राजा राम अनंत किंगरी बाजा जाकी दिशनाद लिव लागै रहाउ पाठी गगन सिंह अर चुंगिया पाठी गगन सिंह अर चुंगिया कनक कलस इक पाया तिसमें धार चुआ तो निर्मल रसमै रसम चुआया एक जो बात अनूप बनी है पवन प्याला साजया तीर भवन मैं एको जोगी कहो कवन है राजा ऐसे ज्ञान प्रगड़ा प्रखोतम को कभी रंग राता है और दुनी सब पर पुलानी।

ਕੀ ਪਹਿਰਿਆਂ ਕੈ ਘਰ ਗਾਵਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਰੀ ਨਰ ਗਰਭ ਕੁੰਡਲ ਜਬ ਆਸ਼ਤ ਪ੍ਰਤਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦਨਾ ਐਨਸ ਏ ਅਗਿਆਨ ਸੁਨਾਗਾ ਤੇ ਦਿਨ ਸੰਭਲ ਕਸ਼ਟ ਮਹਾਂ ਦੁੱਖ ਆਪਜਿਤ ਪਦਕ ਪਸਾਰਿਆ ਗਰਭ ਛੋਟ ਮ੍ਰਿਤ ਮੰਡਲ ਆਇਆ ਤਨ ਨਰ ਹਰ ਮਨੋਂ ਵਸਾਰਿਆ ਫਿਰ ਪਛਤਾਵੇਂਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਈ ਜੰਪੁਰ ਜਾਏਗਾ ਜਨ ਵਿਚਰਾ ਅਨਰਾਧਾ ਰਹਾਉ ਬਲ ਮਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਏ ਬੇ ਆਪੈ ਰਸ ਸਮੇਤ ਅੰਮ੍ਰਿਤ ਵਿਖ ਚਾਖੀ ਤੋ ਪੰਜ ਪ੍ਰਗਟ ਸੰਤਾ ਪੈ ਜਪ ਤਪ ਸੰਦੰਗ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ ਰਾਮ ਨਾਮ ਆਰਾਧਿਆ ਉਥਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਖਤ ਗਲ ਬਾਂਧਿਆ ਤਰਨ ਤੇਜ ਪਰ ਤ੍ਰੈਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ ਉਨਮਤ ਕਾਮ ਮਹਾਂਬਿਖ ਭੂਲੈ ਪਾਪ ਨਾ ਪਛਾਣਿਆ ਸੁਤ ਸੰਪਤ ਦੇਖ ਇਹ ਮਨ ਗਰਬਿਆ ਰਾਮ ਰਿਦਾ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਭਾਗ ਮੁਖ ਜਨਮ ਬਿਗੋਇਆ ਪੁੰਡਰ ਕੇਸ ਕਸਮ ਤੇ ਧੋਲੇ ਸਬਦ ਪਤਾਲ ਕੀ ਬਾਣੀ ਲੋਚਨ ਸਮੈ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਣੀ ਤਾਂ ਤੇ ਬਿਖੈ ਭਈ ਮਤ ਭਾਵ ਸਹੁ ਕਾਇਆ ਕਮਲ ਕਮਲਾਣਾ ਅਵਗਤ ਮਾਣ ਛੂਟ ਮ੍ਰਿਤ ਮੰਡਲ ਤੋ ਪਾਛਾ ਪਛਤਾਣਾ ਨਿਕੋਟੀ ਦੇਖ ਧੋਨੇ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਥਾਕਾ ਤੇਜ ਉੜਿਆ ਮਨ ਪੰਖੀ ਘਰ ਅੰਗ ਨਾ ਸੁਖਾਈ ਮੇਣੀ ਗੈ ਸੁਮਰੇ ਭਗਤੂ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਾਨਕ ਕਟਕ ਜਲ ਤਰੰਗ ਜੈਸਾ ਜਪੈ ਹਮਨਾ ਪਾਪ ਕਰੰਤਾ ਆਏ ਅਨੰਤਾ ਪਤ ਪਾਪ ਨਾਮ ਕੈਸੇ ਹੁੰਤਾ ਰਹਾਓ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪਤੇ ਜਨ ਜਾਨੀ ਜੈ ਜਨ ਤੇ ਸੁਆਮੀ ਸਰੀਰ ਰਾਧਾ ਮੋਕੋ ਵਿਚਾਰ ਦੇਹੋ ਰਵਿਦਾਸ ਸਮਦਲ ਸਮਝਾਵੈ ਕੋ ਰਾਗ ਮਾਜ ਘਰ ਪੱਲਾ ਰਾਗ ਮਾਝ ਚੌਪਦੀ ਘਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੰ ਗੁਰ ਪ੍ਰਸਾਦ ਹਰ ਹਰ ਨਾਮ ਹਰ ਮਨ ਪਾਇਆ ਵਡਭਾਗੀ ਹਰ ਨਾਮ ਤੇ ਆਇਆ ਗੁਰਪੂਰਾ ਹਰ ਨਾਮ ਸਿੱਧ ਪਾਈ ਕੋਬਿਰਲਾ ਗੁਰਮਤਿ ਚੱਲੈ ਜੀਉ ਮੈਂ ਹਰ ਹਰ ਖਚ ਲਿਆ ਬਨ ਪੱਲਾ ਮੇਰਾ ਪ੍ਰਾਣ ਸਿਖਾਈ ਸਦਾ ਨਾਲ ਚੱਲੈ ਗੁਰਪੂਰਾ ਹਰ ਨਾਮ ਦੜਾਇਆ ਹਰ ਨੇਚਰ ਹਰ ਤਨ ਪੱਲੈ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜੀਵਾਇਆ ਹਉ ਰਹਿ ਨਾ ਸਕਾਂ ਬਿਨ ਦੇਖੀ ਪ੍ਰੀਤਮਾ ਮੈਂ ਨੀਰ ਵਾਏ ਵੈ ਚੱਲੈ ਜੀਉ ਸਤਿਗੁਰੂ ਮਿੱਤਰ ਮੇਰਾ ਬਾਰ ਸੁਖਾਈ ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰੋ ਗੁਰੂ ਮਿਲੋ ਜਨ ਨਾਨਕ ਹਰ ਤਨ ਪੱਲੈ ਜੀਉ ਮਾਝ ਮਹੱਲਾ ਚੌਥਾ ਮਸੂਦ ਮੇਰੇ ਮੰਤਰ ਪ੍ਰਾਣਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪਰ ਪਿਆਰਾ ਦੱਸੈ ਜੀਉ ਹਉ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲਸੈ ਸੰਗਤ ਖੋਜ ਦਸਾਈ ਵੇ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਉ ਬਾਲਕ ਦੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰੂ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਕਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੈ ਮੇਰੇ ਮੰਤਨ ਵੇਦਨ ਗੁਰ ਬਿਰੋਂ ਲਗਾਵੈ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਸੈ ਜੀਉ ਮਾਝ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲਸੈ ਸੰਗਤ ਹਰ ਗੁਣ ਗਾਏ ਜਗ ਭੋਜਲਤ ਉੱਤਰ ਤਰੀਐ ਜੀਉ ਆਉ ਸਖੀ ਹਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਮੇਰੀ ਮੇਦਨ ਹਰ ਗੁਰ ਪੂਰਾ ਜਾਣਾ ਹੈ ਹਉ ਰਹਿ ਨਾ ਸਕਾਂ ਬਿਨ ਨਾਮ ਬਖਾਣੇ ਮੈਂ ਓ ਖੁਦ ਮੰਤਰ ਦੀਜਾ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਮ ਚਾਤੁਰ ਦੀਨ ਸਤਿਗੁਰ ਸ਼ਰਨ ਆਈ ਹਰ ਹਰ ਨਾਮ ਬੂਨ ਮੁਖਮਾਈ ਹਰ ਜਲ ਨਿਧ ਹਮ ਜਲ ਕੀ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸ਼ਰਧਾ ਪੂਜਕ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮੇਰੇ ਸਤਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰਾ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੈ ਮੇਰੇ ਸਤਿਗੁਰੇ ਅੰਮ੍ਰਿਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵੈ

ਮਾਝ ਮਹੱਲਾ ਚੌਥਾ। ਹਰ ਗੁਰ ਗਿਆਨ ਹਰ ਸਰ ਪਾਇਆ, ਮਨ ਹਰ ਰੰਗ ਰਾਤਾ ਹਰਸ ਪੀ ਆਇਆ। ਹਰ ਹਰ ਨਾਮ ਘਰ ਹਰ ਬੋਲੀ, ਮਨ ਹਰਸ ਟੁੱਟਲ ਪਾਉਂਦਾ ਜੀਓ। ਆਵੋ ਸੰਤ ਮੈਂ ਗਲ ਮੇਲ ਆਈਆ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਆ। ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਓ। ਵਡਭਾਗੀ ਹਰ ਸੰਤ ਮਿਲਾਇਆ, ਗੁਰਪੂਰੈ ਹਰ ਰਸ ਮੁਖ ਪਾਇਆ। ਭਾਗਹੀਣ ਸਤਿਗੁਰ ਨਹੀਂ ਪਾਇਆ, ਮਨੋ ਗਰਭ ਜੁਨੀਨ ਤਪਾਉਂਦਾ ਜੀਓ। ਆਵਦਾ ਆਵਦਾ ਪ੍ਰਭਤਾ।

ਹਰ ਲੈਂਦੇ ਗੁਰਮੁਖ ਸੌਦਾ ਜੀ ਮਾਝ ਮਹੱਲਾ ਚੌਥਾ ਹਾਂ ਗੁਣ ਗੋਬਿੰਦ ਹਰ ਨਾਮ ਤੇ ਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭਾ ਗੰਗੋਚਰ ਸਵਾਮੀ ਮਿਲ ਸਤਿਗੁਰ ਹਰ ਸਕੀਚਾ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਜਾਤਾ ਜਾਇ ਪੁਛਾ ਜਨ ਹਰ ਕੀ ਬਾਤਾ ਪਾਮਲੋ ਵਾਮਲ ਮਲ ਤੋਵਾ ਮਿਲ ਹਰ ਜਨ ਹਰਸ ਪੀਚਾ ਜੀਓ ਸਤਿਗੁਰ ਦਾਤਾ ਨਾਮ ਦੜਾਇਆ ਵਟਪਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ ਗੁਰਪੂਰਾ ਅੰਮ੍ਰਿਤ ਲੀਚਾ ਜੀਓ ਹਰ ਸਤ ਸੰਗਤ ਸਤਿਪੁਰਖ ਮਿਲਾਈ ਹੈ ਮਿਲ ਸਤ ਸੰਗਤ ਹਰ ਨਾਮ ਤੇ ਆਈ ਹੈ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪਰਿਚੈ ਜੀਓ ਮਾਝ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹੋ ਵਾਰੀਆਂ ਮਿਲ ਸਤ ਸੰਗਤ ਲਦਾਰ ਸੱਜਣਾ ਸਤਿਗੁਰ ਵਿੱਚੋਂ ਘੁਮਾਈਆ ਜੀਓ ਜੈ ਜੈ ਦੇਖਾਂ ਤੈ ਤੈ ਸਵਾਮੀ ਤੂੰ ਕਟਕਟ ਰਵਿਆ ਅੰਤਰ ਜਾਮੀ ਗੁਰਪੂਰੈ ਹਰ ਨਾਲ ਦਿਖਾਲਿਆ ਹੋ ਸਤਿਗੁਰ ਵਿੱਚੋਂ ਸਦਵਾਰਿਆ ਜੀਓ ਏਕੋ ਪੌਣ ਮਟੀ ਸਭ ਏਕਾ ਸਭ ਏਕਾ ਜੋ ਸਵਾਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾ ਰਲੀ ਕਿਸੈ

ਸਤਿਗੁਰ ਪੂਰਾ ਗੁਰ ਸਤਿਗੁਰ ਪਰਉਪਕਾਰੀਆ ਜੀਓ ਸਤ ਚੌਪਦੀ ਮਹੱਲੇ ਚੌਥੇ ਕੇ ਮਹੱਲਾ ਪੰਜਵਾਂ ਚੌਪਦੀ ਘਰ ਪਹਿਲਾ ਮੀਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਰਪ ਕਰੇ ਚਾ ਤ੍ਰਿਕੀ ਨਿਆਈ ਤ੍ਰਿਖਾਨਾ ਉਤਰਾ ਜੰਤ ਨਿਆ ਵਹਿ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ।

ਮੇਰ ਸੱਜਣ ਮੀਤ ਮੁਰਾਰੇ ਜੀਓ, ਹਾਂ ਕੋਲੀ ਹਾਂ ਕੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ, ਇਹ ਘੜੀ ਨਾ ਮਿਲਤੇ ਤਾਂ ਕਲਚ ਗੋਤਾ, ਹੁਣ ਕਦ ਮਿਲੀਏ ਪ੍ਰਹ ਤੁਤ ਭਗਵੰਤਾ, ਮੋਰਾ ਨਾ ਵਾਵਾ ਨੀਂਦ ਨਾ ਆਵਾ, ਬਿਨ ਦੇਖੇ ਗੁਰਦੁਆਰੇ ਜੀਓ, ਹਾਂ ਕੋਲੀ ਜੀਓ ਕੋਲ ਕਮਾਈ, ਤੇ ਸੱਚੇ ਗੁਰਦੁਆਰੇ ਜੀਓ ਰਹਾਓ, ਭਾਗੂ ਵਾਹਗੁਰ ਸੰਤ ਮਿਲਾਇਆ, ਪ੍ਰਭ ਨਾਸ਼ੀ ਕਰਮੈ ਪਾਇਆ, ਸੇਵ ਕਰੀ ਪਰਚ ਸਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਾਂ ਕੋਲੀ ਜੀਓ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ ਰਹਾਓ। ਰਾਗ ਮਾਜ ਮਹੱਲਾ।

ਪਾਈ ਕਰੇ ਉਗਣ ਪਛੂ ਤਾਮਣਿਆ ਸਤਿਗੁਰੂ ਮਿਲੈ ਤਾਂ ਤਤ ਪਾਏ ਹਰਿ ਕਾ ਨਾਮ ਮਨ ਵਸਾਏ ਸ਼ਬਦ ਮਰੈ ਮਨ ਮਾਰੈ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਰਪਾ ਕਾਟਾ ਕ੍ਰੋਧ ਨ ਮਾਰੇ ਗੁਰ ਕਾ ਸ਼ਬਦ ਰੱਖੈ ਉਰ ਤਾਰੇ ਸੱਚ ਰਤੇ ਸਦਾ ਬੈਰਾਗੀ ਹੋਮੈ ਮਾਰ ਮਿਲਾ ਬਣਿਆ ਅੰਤਰ ਰਤਨ ਮਿਲੈ ਮਿਲਾਇਆ ਤ੍ਰਿਵਿਧ ਮਨਸਾ ਤ੍ਰਿਵਿਧ ਮਾਇਆ ਪੜ ਪੜ ਪੰਡਤ ਮੋਨੀ ਤੱਕੇ ਚੌਥੇ ਪਦ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਪਾਰਾ ਰਸ ਰਸ ਗੁਣ ਗਾਵਣਿਆ ਗੁਰਮੁਖ ਕਰੇ ਦਿਸੇ ਸਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੈ ਸੱਚੇ ਸਚ ਸਮਾਵਣਿਆ ਗੁਰਮੁਖ ਥਾਪੇ ਥਾਪ ਥਾਪੇ ਗੁਰਮੁਖ ਜਾਤ ਪਾਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਹਜ ਮਹੱਲਾ ਤੀਜਾ ਉਦਪੁਤ ਪਰਲੋ ਸ਼ਬਦੇ ਹੋਵੈ ਸ਼ਬਦੇ ਵਿਰੋਪਤ ਹੋਵੈ ਗੁਰਮੁਖ ਵਰਤਾ ਸਭ ਆਪੇ ਸੱਚਾ ਗੁਰਮੁਖ ਪਾਏ ਸਮਾਵਣਿਆ ਹੋ ਵਾਰੀ ਜੀ ਉਹ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਾ ਗੁਣੀ ਸਮਾਵਣਿਆ ਰਾਓ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰੂ ਪਵਨ ਬਸੰਤ ਰਖੀ ਲੈ ਵਡਾਣੀ ਸੋ ਨਿਗੁਰਾ ਜੋ ਮਨ ਮਰ ਜੰਮੈ ਨਿਗੁਰੇ ਆਪਣ ਜਾਵਣਿਆ ਤਿਨ ਕਰਤਾ ਖੇਲ ਚਾਇਆ ਕਾ ਸਰੀਰਾਂ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਰਾ ਬਣਿਆ ਸੱਚਾ ਜਾਂ ਸੱਚੇ ਬਣ ਜਾ ਰੇ ਸੱਚ ਬਣਾਉਂਦਾ ਗੁਰ ਹਿਤ ਪਾਰੇ ਸੱਚ ਵਿਆਹ ਜਾਂ ਸੱਚ ਕਮਾਵੈ ਸੱਚੋ ਸੱਚ ਕਮਾਵਣਿਆ ਮੇਰਾ ਰਾਸ਼ੀ ਕੋ ਵੱਧ ਕਿਉਂ ਪਾਏ ਮਨੋ ਭੂਲੇ ਲੋਕ ਸੁਭਾਏ ਮੇਰਾ ਰਾਸ਼ੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਬਣਨ ਜਾ ਗੁਰ ਸ਼ਬਦ ਪਿਆਰੇ ਆਪ ਧਰੈ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਾਸਤ ਮੂੜਾ ਵਾਰ ਭਾਲੇ ਮਨਮੁਖੰਦੇ ਫਿਰ ਬਿਥਾਲੇ ਜਿੱਥੇ ਵੱਧ ਹੋਵੇ ਤਿੱਥੋਂ ਕੋਈ ਨਾ ਪਾਵੈ ਮਨਮੁਖ ਭਰਮ ਪਲਾਵਣਿਆ ਆਪੇ ਦੇਵਾ ਸ਼ਬਦ ਬੁਲਾਏ ਮੈਲੀ ਮੈਲ ਸਹਿ ਸੁਖ ਪਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਜ ਮਹੱਲਾ ਤੀਜਾ ਸਤਿਗੁਰੂ।

ਸ਼ਬਦਾਂ ਮੀਰ ਮਿਲਾਵਣੀਆਂ। ਗੁਰਮੁਖ ਲਿਪਤ ਰਹਿ ਸੰਸਾਰੀ, ਗੁਰ ਕਹਿ ਤਕੀਏ ਨਾਮ ਅਧਾਰੀ, ਗੁਰਮੁਖ ਜੋਰ ਕਰੇ ਕਹਿ ਤਿਸਨੂੰ, ਆਪੇ ਖਪ ਦੁਖ ਪਾਵਣੇ ਆ। ਗੁਰੂ ਕਹਿੰਦੇ ਸੁਤ ਨ ਕਾਈ, ਆ ਤੂੰ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਮਿਰ ਮਜੂਰੀ ਭਾਰ ਪਹੁੰਚਾਵਣੇ ਆ। ਇਹ ਜਗਵਾੜੀ ਮੇਰਾ ਪ੍ਰਭ ਮਾਲੀ, ਸਾ ਸਮਾਲੇ ਕੋ ਨਾਈ ਖਾਲੀ, ਜਈ ਵਾਸਨਾ ਪਾਏ ਤੇਈ ਵਰਤੈ, ਵਾਸੂ ਵਾਸ ਜਣਾ ਬਣਿਆ। ਮਰਮ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਾਇ ਗੁਮ ਪਾਰਾ, ਦੁਖੀ ਨਿਤ ਫਿਰੈ ਬਿਲਾਂ ਦੇ, ਮਿਨ ਗੁਰ ਸ਼ਾਂਤ ਨਾ ਪਾਵਣੇ ਆ। ਜਿਨ ਕੀਤੇ ਸੋਈ ਵਿਦ ਜਾਣਾ, ਆਪ ਕਰੇ ਤਾਂ ਹੁਕਮ ਪਛਾਣਾ, ਅੰਜਿਆ ਅੰਦਰ ਪਾਏ ਤੇ ਆ ਵਰਤੈ, ਆਪੇ ਮਾਰ ਪਾਵਣੇ ਆ। ਤਿਸ ਬਾਜੋ ਸੱਚੇ ਮੈਂ ਹੋਰ ਨ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੈ ਕਟਿੰਤਰ, ਜਿਸ ਦੇ ਵੈਸੋ ਪਾਵਣੇ ਆ। ਮਾਜ ਮਹੱਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ, ਹੋਮੈ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਾਸ ਲਾਏ, ਅੰਮ੍ਰਿਤ ਅੰਮ੍ਰਿਤ ਪਾਵਣੇ ਆ। ਹਾਂ ਵਾਰੀ ਜੀ ਓ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣੇ ਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣੇ ਆ। ਰਾਹ ਅੰਮ੍ਰਿਤ ਬਾਣੀ ਅੰਮ੍ਰਿਤ ਬੋਲਿਆ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਮਰਾ ਆਖ ਸੁਣਾ ਬਣਿਆ। ਅੰਮ੍ਰਿਤ ਰੰਗ ਰਤਾ ਲਿਵਲਾਏ, ਅੰਮ੍ਰਿਤ ਗੁਰਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲਿਆ ਦਿਨ ਰਾਤੀ, ਮੰਤਰੇ ਅੰਮ੍ਰਿਤ ਪੀ ਆ ਬਣਿਆ। ਸੋ ਕਿਛ ਕਰੈ ਜੋ ਚੇਤਨਾ ਹੋਈ, ਦਿਸਾ ਹੁਕਮ ਮੇਟ ਨਾ ਸਕੈ ਕੋਈ, ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀ ਆ ਬਣਿਆ। ਅਜੋ ਕੰਮ ਕਰਤੇ ਹਰ ਕੇਰੇ, ਮਨ ਭੂਲਾ ਜਾਂਦਾ ਵੇਰੇ, ਅੰਮ੍ਰਿਤ ਬਾਣੀ ਸੁਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣੇ ਆ। ਖੋਟੇ ਕਰੇ ਤੁਦੇ ਆਵੋ ਪਾਏ, ਤੁਦੇ ਆਪੇ ਪਰਖੇ ਲੋਕ ਸੁਭਾਏ, ਕਰੇ ਪਰਖ ਜਾਨਾ ਪਾਏ, ਖੋਟੇ ਭਰਮ ਭੁਲਾਵਣੇ ਆ। ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰਪ੍ਰਸਾਦੀ ਸਭ ਸਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪੀ ਆਵਣੇ ਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇ ਵੈਰੇ ਦਾ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣੇ ਆ। ਮਾਜ ਮਹੱਲਾ ਤੀਜਾ, ਅੰਮ੍ਰਿਤ ਵਰਸਾ ਸਹਿ ਸੁਭਾਏ, ਗੁਰਮੁਖ ਬਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ, ਕਰ ਕਿਰਪਾ ਤ੍ਰਿਸ਼ਨਾ ਬਜਾਵਣੇ ਆ। ਹਾਂ ਵਾਰੀ ਜੀਓ ਵਾਰੀ, ਗੁਰਮੁਖ ਅੰਮ੍ਰਿਤ ਪੀ ਆਵਣੇ ਆ। ਰਸਨਾ ਰਸਨਾ ਰਸਚਾਕ ਸਦਾ ਰਹਿ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣੇ ਆ। ਰਹਾਓ ਗੁਰਪ੍ਰਸਾਦੀ ਸਹਿਜ ਗੁਪਾਏ, ਦੂਦਾ ਮਾਰੇ ਇੱਕ ਸਿਉਂ ਲਿਵਲਾਏ, ਨਦ ਕਰੇ ਤਾਂ ਹਰ ਗੁਣ ਗਾਵੈ, ਨਦਰੀ ਸਹਿਜ ਸਮਾਵਣੇ ਆ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸਾ ਥੋੜੀ ਕਿਸਾ ਹੈ ਕਣੇਰੀ, ਤੁਝ ਤੇ ਬਾਹਰ ਕਿਛੁ ਨਾ ਹੋਵੈ, ਗੁਰਮੁਖ ਸੂਝੀ ਪਾਵਣੇ ਆ। ਗੁਰਮੁਖ ਤਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਮੇਰੇ ਸਤਿਗੁਰ ਸੇਵੇ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣੇ ਆ। ਸਤਿਗੁਰ ਸੇਵਾ ਸੋਜਨ ਸੁਹਾਏ, ਅੰਮ੍ਰਿਤ ਨਾਮ ਅੰਤਰ ਮਨ ਮੋਹੈ, ਅੰਮ੍ਰਿਤ ਮੰਤਨ ਬਾਣੀ ਰੱਤਾ, ਅੰਮ੍ਰਿਤ ਸਹਿ ਸੁਣਾ ਬਣੇ ਆ। ਮਨਮ ਭੂਲਾ ਦੂਜਾ ਭਾਏ ਖੁਆਏ, ਨਾਮ ਨ ਲਿਆ ਮਰੈ ਵਿਖਾਏ, ਅਨੰਦ ਸਾ ਬੇਟਾ ਮੈਂ ਵਾਸਾ, ਮਿਨ ਸੇਵਾ ਜਨਮ ਗਵਾਵਣੇ ਆ। ਅੰਮ੍ਰਿਤ ਪੀਵਾ ਜਿਸਨੂੰ ਆਪ ਪਿਆਏ, ਗੁਰਪ੍ਰਸਾਦੀ ਸਹਿ ਲਿਵਲਾਏ, ਪੂਰਨ ਪੂਰਿਆ ਸਭ ਆਪੇ, ਗੁਰਮੁਖ ਨਦਰੀ ਆਵਣੇ ਆ। ਆਪੇ ਆਪ ਨਿਰੰਜਨ ਸੋਈ, ਜਿਨ ਸਿਰ ਜੀਤਨੇ ਆਪੇ ਗੋਹੀ, ਨਾਨਕ ਨਾਮ ਸੰਭਾਲ ਸਦਾ ਤੂੰ, ਸਹਿਜੇ ਸੱਚ ਸਮਾਵਣੇ ਆ। ਮਾਜ ਮਹੱਲਾ ਤੀਜਾ, ਸੇ ਸੱਚ

ਸੱਚ ਧਿਆਨ ਸੀ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਾਉ। ਜੈ ਦੇਖਾਂ ਤਾਂ ਸਭਨੀ ਤਾਈ ਗੁਰਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਬੁਕਾਰਣਿਆ, ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੀਟੀ ਸਭ ਆਵਣ ਜਾਣੀ, ਸਤਿਗੁਰ ਸੇਵ ਸਦਾ ਮਨ ਨਿਚਲ ਨਿਸ਼ਕਰ ਵਾਸਾ ਪਾਵਣਿਆ, ਗੁਰ ਕਾ ਸ਼ਬਦ ਰਹਿ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ, ਜੋ ਸੱਚ ਰਾਤੇ ਤਿਨ ਸੱਚੀ, ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲਣਾ ਸੇਵਟ ਪਾਗੀ, ਸੱਚਾ ਸ਼ਬਦ ਆਮ ਮਿਲਾਏ, ਸਤਸੰਗਤ ਸੱਚ ਗੁਣ ਗਾਵਣਿਆ, ਲੇਖਾ ਪੜੀਆਂ ਜੇ ਲੇਖੇ ਵਿੱਚ ਹੋਵੇ, ਅਗਮ ਗੋਚਰ ਸ਼ਬਦ ਸੁਧ ਹੋਵੇ, ਅੰਧਨ ਸੱਚ ਸ਼ਬਦ ਸਲਾਹੀ, ਹੋਰ ਕੋਈ ਨਾ ਕੀਮਤ ਪਾਵਣਿਆ, ਪੜ ਪੜ ਥਾਕੇ ਸ਼ਾਂਤ ਨ ਆਈ, ਤ੍ਰਿਸ਼ਣਾ ਜਾਲੇ ਸੁਧ ਨਕਾਈ, ਵਿਖ ਵਿਹਾਜਾ ਵਿਖਮੋ ਪਿਆਸੇ, ਕੂੜ ਬੋਲ ਵੇਖਾਵਣਿਆ, ਗੁਰਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ, ਨਾਨਕ ਏਕੋ ਨਾ ਵਰਤੈ ਮਨ ਅੰਤਰ, ਗੁਰਪ੍ਰਸਾਦੀ ਪਾਵਣਿਆ, ਮਹਜ ਮਹੱਲਾ ਤੀਜਾ, ਵਰਨ ਰੂਪ ਵਰਤੈ ਸਭ ਤੇਰੇ, ਮਰਮਰ ਜਮੈ ਵਿਰ ਪਵੈ ਕਨੇਰੇ, ਤੂੰ ਏਕੋ ਨਿਚਲੇ ਗੁਮ ਪਾਰਾ, ਗੁਰਮਤੀ ਬੂਝ ਬਜਾਵਣਿਆ,

ਉਤ ਮਿਲਾ ਬਣਿਆ ਤਿਸ਼ਨਾ ਅਗਨ ਜਲਾ ਸੰਸਾਰਾ ਲੋ ਅਮਾਨ ਬਹੁਤ ਓਂਕਾਰਾ ਮਰਮਰ ਜਨਮੈ ਪਤ ਗਵਾਏ ਆਪਣੀ ਬਿਰਥਾ ਜਨਮ ਗਵਾ ਬਣਿਆ ਗੁਰ ਕਾ ਸ਼ਬਦ ਕੋ ਬਿਰਲਾ ਬੂਜੈ ਆ ਮਾਰੇ ਤਾਂ ਤ੍ਰਿਪਣ ਸੂਜੈ ਫਿਰੋ ਮਰੈ ਨ ਮਰਨਾ ਹੋਵੈ ਸਹਿਜੇ ਸਤ ਸਮਾ ਬਣਿਆ ਮਾਇਆ ਮੈਂ ਫਿਰ ਚੇਤਨਾ ਲਾਏ ਗੁਰ ਕਾ ਸ਼ਬਦ ਸਦਰਾ ਸਮਾਏ ਸਾਹ ਸੁਲਾਏ ਸਭ ਕੁਟ ਅੰਤਰ ਸਚੋ ਸਾਹ ਸੁਹਾਵਣਿਆ ਸਾਹ ਸੁਲਾਈ ਸਦਾ ਹਜੂਰੇ ਗੁਰ ਕਾ ਸ਼ਬਦ ਰਿਆ ਭਰਪੂਰੇ ਗੁਰ ਪ੍ਰਸਾਦੀ ਸਚਨ ਤਰੀ ਆਵੈ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਿਆ ਸਮਾਏ ਸਦ ਸਚ ਨਿਚਲੇ ਆਵੈ ਨਾ ਜਾਏ ਸੱਚੇ ਲਾਗਾ ਸੁਮਨ ਨਿਰਮਲ ਗੁਰਮਤੀ ਸਾਹ ਸਮਾਵਣਿਆ ਸਾਹ ਸੁਲਾਈ ਅਵਰ ਨ ਕੋਈ ਜੇ ਸੇਵਿਆ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋ ਸਮੈ ਸਮਾਣੀ ਨਿਰਮਲ ਬਾਣੀ ਹਰ ਸਲਾਈ ਜਬ ਹਰ ਨਿਰਮਲ ਮੈਲ ਗਵਾਵਣਿਆ ਹਾਂ ਵਾਰੀ ਜੀਓ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰੂ ਸ਼ਬਦ ਸਲਾਹੀ ਸ਼ਬਦ ਸੁਣ ਤਿਸਾ ਮਿਟਾਵਣਿਆ ਰਹਾਉ ਨਿਰਮਲ ਨਾਮ ਸਿਆ ਮਨ ਆਏ ਮੰਤਰ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੈ ਨਿ ਸਾਚੇ ਕੇ ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰਤੇ ਪਾਇਆ ਵਿੱਚੋਂ ਆ ਮੋਆ ਤਿੱਥਾ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਇਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸਿਵੇ ਸੋ ਨਿਰਮਲ ਹੋਵੈ ਹੋਮ ਮੈਲ ਗੁਰ ਸ਼ਬਦੇ ਧੋਵੈ ਨਿਰਮਲ ਵਾਜਾ ਅਨੰਤਰ ਬਾਣੀ ਦਰ ਸੱਚਾ ਸੋਭਾ ਪਾਵਣਿਆ

ਸਚਨਾ ਮਲਕ ਦੇ ਨ ਲਾਗੈ ਮੁਖ ਉਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੈ ਭਾਈ ਮੈਲਾ ਚੌਂਕਾ ਮੈਲਾ ਥਾਈ ਮੈਲਾ ਖੈਬਰ ਮੈਲ ਵਧਾਈ ਮਨ ਕੋ ਮੈਲ ਦੁਖ ਪਾਵਣਿਆ ਮੈਲੇ ਨਿਰਮ ਸਭ ਹੁਕਮ ਸੁਭਾਈ ਜੇ ਮਿਲ ਨਿਰਮਰ ਜੇ ਹਰ ਸੱਚੇ ਭਾਈ ਮੈਲੇ ਨਿਰਮਲ ਸਭ ਹੁਕਮ ਸੁਭਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਸਹਿ ਮਨੇ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਜ ਮਹੱਲਾ ਤੀਜਾ ਗੁਗਨੇ ਉਜਲੇ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੁਹੈ ਅਤ ਉਜਲ ਨਾਮ ਤੇ ਆਵਣਿਆ ਹਾਂ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹਿ ਦਿਨ ਰਾਤੀ ਗੋਬਿੰਦ ਗੁਣ ਸਭ ਸੁਹਾਵਣਿਆ ਗੋਬਿੰਦ ਗੁਣ ਸ਼ਬਦ ਸੁਣਾ ਬਣਿਆ ਰਹਾਓ ਗੋਬਿੰਦ ਗਾਵੈ ਸਹਿ ਸਵਾਏ ਗੁਰ ਕਾ ਭੈ ਉਜਲ ਹਮੈ ਮਲ ਜਾਏ ਸਦਾ ਆਨੰਦ ਰਹਿ ਭਗਤ ਕਰੈ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤ ਰੜਾਏ ਗੁਰ ਕਾ ਸ਼ਬਦ ਮਨੈ ਮਨ ਮਿਲਾਏ ਸੱਚਾ ਧਾਰ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ ਨਿਰਤ ਕਰਾਵਣਿਆ ਉੱਚਾ ਕੂਕੇ ਤਨੇ ਪਛਾੜੇ ਮਾਇਆ ਮੋਹ ਜੋਇਆ ਜਮਕਾਲੇ ਮਾਇਆ ਮੋਹ ਇਸ ਮਨੈ ਨਚਾਏ ਅੰਤਰ ਕਪਟ ਦੁਖ ਪਾਵਣਿਆ ਗੁਰੂ ਭਗਤ ਜੈ ਆਪ ਕਰਾਏ ਤਨ ਮਨ ਰਾਤਾ ਸਹਿ ਸਵਾਏ ਬਾਣੀ ਵਜੈ ਸ਼ਬਦ ਵਜਾਏ ਗੁਰੂ ਭਗਤ ਹੈ ਪਾਵਣਿਆ ਬਹੁਤ ਆਰ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜਪੰਦ ਨਾਚੈ ਦੂਜੈ ਭਾਈ ਦੁਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗਾ ਸੋ ਮੁਕਤਾ ਇੰਦਰੀ ਵਸ ਸੰਜਮ ਜੁਗਤਾ ਗੁਰ ਕਾ ਸ਼ਬਦ ਸਦਾ ਹਰ ਧਿਆਏ ਭਗਤ ਹਰ ਭਾਵਣਿਆ ਗੁਰੂ ਭਗਤ ਉਚਾਰੇ ਹੋਈ ਹੋਰ ਭਗਤ ਨ ਪਾਏ ਕੋਈ ਨਾਨਕ ਨਾਮ ਗੁਰੂ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸਾ ਸਲਾਹੀ ਸੱਚਾ ਨੈਂਦੋ ਕਵੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਹਾਂ ਵਾਰੀ ਜੀਓ ਵਾਰੀ ਸੁਖ ਸਹਿ ਸਮਾਤ ਲਗਾਵਣਿਆ ਜੋ ਹਰ ਸੇਵਾ ਸੇ ਸਦਾ ਸੁਖ ਹੈ ਸੋਭਾ ਸੁਰ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰਾ ਮਨ ਪਾਏ ਸੱਚ ਬਾਣੀ ਤੁਦਾ ਸਲਾਣ ਰੰਗਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਓ ਤੇਰਾ ਗੁਰੂ ਮਿਲਾ ਤਾਂ ਚੂਕਾ ਵੀਰਾ ਜਾਂ ਤੁਸ ਭਾਵੈ ਤਨਾਇ ਰਚਾਵੈ ਤੂੰ ਆਪੇ ਨਾਉ ਜ ਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰ ਸੋ ਸੰਭੋ ਗਵਾਇਆ ਇੱਕ ਸਿਉਲਿਵ ਸਦੀ ਇੱਕ ਸਿਉਲਿਵ ਲਾਗੀ ਸਦਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਾ ਤੇਰਾ ਚਾਏ ਨੌਰਿਦ ਨਾਮ ਵਸਿਆ ਮਨ ਆਏ ਪੂਰਾ ਭਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ

0: ਰਹਾਉ ਹਰ ਜੀਉ
1: ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲੈ ਸੇ ਨਾਹੀ ਸਹਿਜੇ ਸੱਚ ਸਮਾਵਣਿਆ ਤੁਝ ਤੇ ਬਾਹਰ ਕਛੂ ਨਾ ਹੋਏ ਤੂੰ ਕਰ ਵੇਖਣ ਜਾਣ ਹੈ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਪਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵਣਿਆ ਸ਼ਬਦ ਵਿਸਾਰਨ ਤੇ ਨਾ ਠਾਉਰ ਨਾ ਠਾਓ ਭਰਮ ਭੁੱਲੇ ਜਿਉਂ ਸੁਣੇ ਘਰ ਜਾ ਕਾਓ ਹਲਤ ਪਲਤ ਤਿਨਹੀ ਦੋਵੈ ਗਾਵੈ ਗਵਾਏ ਦੁਖੇ ਦੁਖ ਵਿਹਾਵਣਿਆ ਲਿਖਦਿਆਂ ਗਾ ਕਾਗਦ ਮਸ ਖੋਈ ਦੂਜੇ ਪਾਏ ਸੁਖ ਪਾਏ ਵਾਹਿਗੁਰੂ ਜੀ ਦੂਜੇ ਪਾਏ ਸੁਖ ਪਾਏ ਨਾ ਕੋਈ ਕੂੜ ਲਿਖੇ ਤੈ ਕੂੜ ਕਮਾਵੈ ਚਲ ਜਾਵੈ ਕੂੜ ਚਿੱਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖ ਵਿਚਾਰ ਸਿਜਨ ਸੱਚੇ ਪਾਵੈ ਮੁਖ ਦੁਆਰ ਸੱਚ ਕਾਗਦ ਕਲਮ ਮਸ ਵਾਣੀ ਸੱਚ ਲਿਖ ਸੱਚ ਮਿਲਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਸ਼ਬਦੀ ਮਿਲੈ ਸੋਈ ਜਨ ਦੇਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਂਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੈ ਹੋਵੈ ਹੋਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ ਮਨ ਨਿਰਮਲ ਅਨਦਿਨ ਗੁਰ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜੀਓ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿਨਾ ਭਗਤ ਜਨਾ ਕਹੋ ਸਦ ਨਮਸਕਾਰ ਕੀ ਜੈ ਜੋ ਅੰਦਿਨ ਹਰ ਗੁਣ ਗਾਵਣਿਆ ਰਹਾਉ ਆਪੈ ਕਰਤਾ ਕਾਰਨ ਕਰਾਏ ਜਿਤ ਭਾਵੈ ਤਿਤ ਕਾਰੈ ਲਾਏ ਪੂਰੇ ਭਾਗ ਗੁਰਸੇਵਾ ਹੋਵੈ ਗੁਰਸੇਵਾ ਤੇਵ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਛੁ ਪਾਏ ਗੁਰ ਸ਼ਬਦੀ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਮਨ ਹਰ ਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੈ ਮੁਕਤ ਨਾ ਪਾਏ ਦੈ ਸੰਤਰ ਭਵੈ ਦੂਜੈ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੈ ਦੁਖ ਪਾਵਣਿਆ ਤਾਵਤ ਰਾਖੈ ਠਾਕਰ ਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਆਪੇ ਡੁੱਬੇ ਸਗਲੇ ਕੁੱਲ ਡੁੱਬੇ ਕੂੜ ਬੋਲ ਵਿਖ ਖਾਵਣਿਆ ਇਸ ਤਨ ਮੈਂ ਜਨ ਮਨ ਕੋ ਗੁਰਮੁਖ ਦੇਵੈ ਦੇਖੈ ਪਾਏ ਭਗਤ ਜਾਂ ਹੋਮੈ ਸੁਖੈ ਸਿੱਧ ਸਾਧਿਕ ਮੋਨ ਧਾਰੀ ਰਹਿ ਲਿਵ ਲਾਏ ਤਿਨ ਪੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤਾ ਕਿਆ ਖੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨ ਵਸਾਵਣਿਆ ਆਸਾ ਮਹੱਲਾ ਵਾਹਿਗੁਰੂ ਜੀ ਮਾਂਜ ਮਹੱਲਾ ਤੀਜਾ ਇਸ ਗੁਫਾ ਮੈਂ ਅਖੁੱਟ ਭੰਡਾਰਾ ਜਿਸ ਵਿੱਚ ਵਸੈ ਹਰ ਅਲੱਖ ਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵਿਆਵਣਿਆ ਹਉ ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਮਨ ਵਸਾ ਬਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆ ਬਣਿਆ ਰਹਾਓ ਹੋਮੈ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰ ਸ਼ਬਦੀ ਮੈਂ ਪਾਇਆ ਬਿਨ ਸ਼ਬਦ ਹੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾ ਬਣਿਆ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਗਿਆਨ ਅੰਧੇਰਾ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਓ ਭਾਣ ਪਾਲਣ ਕੋ ਬਾਹਰ ਜਾਏ ਨਾਮ ਨਾ ਲਹੈ ਬਹੁਤ ਵੇਕਾਰ ਦੁਖ ਪਾਏ ਮਨਮੁਖ ਅੰਧੇ ਸੂਜੈ ਨਾਹੀ ਫਿਰ ਘਰ ਆਏ ਗੁਰਮੁਖ ਵੱਤ ਪਾਵਣਿਆ ਗੁਰ ਸ਼ਬਦੀ ਸੱਚਾ ਹਰ ਪਾਏ ਮਨ ਤਨ ਵੇਖੈ ਹੋਮੈ ਮੈਲ ਜਾਏ ਬੈਸ ਸਥਾਨ ਸਦ ਹਰ ਗੁਣ ਗਾਵੈ ਸੱਚੇ ਸ਼ਬਦ ਸਮਾਵਣਿਆ ਨਾ ਦਰ ਠਾਕੇ ਧਾਵਤ ਰਹਾਏ ਦਸਵੈ ਨਿਜ ਘਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦ ਅੰਤਰ ਅਨੇਰਾ ਨਾ ਵਸਤਲ ਹੈ ਨਾ ਚੁਕੈ ਫੇਰਾ ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਾਹੀ ਗੁਰ ਪੂਰੇ ਭਾਗ ਮਿਲਾਵਣਿਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਸ਼ਬਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਏ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਂਜ ਮਹੱਲਾ ਤੀਜਾ ਗੁਰਮੁਖ ਮਿਲੈ ਮਿਲਾਏ ਆਪੇ ਕਲ ਨਾ ਜੋ ਹੈ ਦੁੱਖ ਨਾ ਸੰਤਾਪੇ ਹਉ ਮੈਂ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾਵਣਿਆ ਹਉ ਵਾਰੀ ਜੀਓ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੈ ਗੁਰਮੁਖ ਨਾਚੈ ਅਸੀਤੀ ਚਿਤ ਲਾਵਣਿਆ ਰਹਾਓ ਜਾਓ। ਗੁਰਮੁਖ ਜੀਵੈ ਮਰੈ ਪ੍ਰਵਾਨ, ਆਰ ਜਾ ਨਾ ਚੀਜੈ ਸ਼ਬਦ ਪਛਾਣ। ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋ ਆਪ ਗਵਾਏ। ਆਪ ਤਰੈ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹੋਮੈ ਚੁਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ। ਸਦਾ ਅਨ ਦਿਨ ਸਦਾ ਆਨੰਦ ਰਹੈ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਅਨਦਿਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਵਾਹਿਗੁਰੂ ਹੈ ਅੰਧ ਅੰਧਾਰਾ, ਜਮਕਾਲ ਕਰਠੇ ਕਰੈ ਪੁਕਾਰਾ। ਅੰਧਨ ਰੋਗੀ ਬਿਸਟਾ ਕੇ ਕੀੜੇ, ਬਿਸਟਾ ਮੈਂ ਦੁੱਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਬੁੱਠਾ ਆਪ ਆਏ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਂਜ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ। ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕ ਕੀ ਤੋਨ, ਘੱਟ ਅੰਤਰ ਆਪੇ ਬਣਤ ਬਣਾਵਣਿਆ। ਹਉ ਵਾਰੀ ਜੀਓ ਵਾਰੀ, ਹਰ ਸੱਚੇ ਕੇ ਗੁਣ ਗਾ।

ਹੈ ਦੁਬਦਾ ਲਾਗੈ ਦਹਿ ਦਿਸ ਧਾਵੈ ਬਿਖ ਨਾ ਕੀੜਾ ਬਿਖ ਮੈਂ ਕਾ ਰਾਤਾ ਬਿਖ ਹੀ ਮਾਏ ਪਚਾਵਣਿਆ ਹਾਂ ਹਾਂ ਕਰੇ ਹਾਂ ਹਾਂ ਕਰੇ ਤਾਂ ਆਪੈ ਜਣਾ ਆਪ ਜਣਾਏ ਬਹੁ ਕਰਮ ਕਰੈ ਕਿਛੁ ਥਾਏ ਨਾ ਪਾਏ ਤੁਝਤੇ ਬਾਹਰ ਕਿਛੁ ਨਾ ਹੋਵੈ ਬਖਸ਼ੇ ਸ਼ਬਦ ਸੁਹਾਵਣਿਆ ਉਪਜੈ ਪਚੈ ਹਰ ਬੂਜੈ ਨਾਹੀ ਅੰਧਨ ਦੂਜੈ ਪਾਏ ਫਿਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾ ਬਣਿਆ ਫਿਰ ਪ੍ਰਦੇਸ਼ ਸ਼ਿੰਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਲਤ ਨਾ ਸੋਭਾ ਪਲਤ ਨਾ ਢੋਈ ਬਿਰਥਾ ਜਨਮ ਗਵਾ ਬਣਿਆ ਹਰ ਕਾ ਨਾਮ ਕਿਨੈ ਵਿਰਲੈ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਅੰਧਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੇ ਏਕੋ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਨਕ ਨਾਮ ਰਤੇ ਜਨ ਸੁਹ ਹੈ ਕਰ ਕਿਰਪਾ ਆਪ ਮਿਲਾਵਣਿਆ ਮਾਝ ਮਹੱਲਾ ਤੀਜਾ ਮਨਮੁਖ ਪੜੈ ਪੰਡਿਤ ਕਹਾਵੈ ਹੈ ਦੂਜੈ ਪਾਏ ਮਹਾਂ ਦੁਖ ਪਾਵਹਿ ਬਿਖਿਆ ਮਾਤੇ ਕਿਛ ਸੂਜੈ ਨਾਹੀ ਫਿਰ ਜੂਨੀ ਆਵਣਿਆ ਹਉ ਵਾਰੀ ਜੀਓ ਵਾਰੀ ਹਉ ਮੈਂ ਮਾਰ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪਿਆ ਬਣਿਆ ਰਹਾਉ ਵੇਦ ਪੜੈ ਹਰ ਰਸ ਨਹੀਂ ਆਇਆ ਵਾਦ ਵਿਖਾਣ ਹੈ ਮੋਹੇ ਮਾਇਆ ਅਗਿਆਨ ਬਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਅੱਖ ਤੋ ਕਥੀਐ ਸ਼ਬਦ ਸੁਹਾਵੈ ਗੁਰਮਤੀ ਮਨ ਸੱਚੋ ਭਾਵੈ ਸੱਚੋ ਸੱਚ ਰਵੈ ਦਿਨ ਰਾਤੀ ਇਹ ਮਨ ਸੱਚ ਰੰਗਾਵਣਿਆ ਸੋ ਸੱਚ ਰਤੇ ਤਿੰਨ ਸੱਚੋ ਭਾਵੈ ਆਪੇ ਦੇ ਤਾਂ ਆਪੇ ਦੇ ਨਾ ਪਛਤਾਵੈ ਗੁਰ ਕੈ ਸ਼ਬਦ

ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ, ਕੂੜ ਕੁਸ਼ਟ ਨਾ ਮੈਲ ਨਾ ਲਾਗੈ, ਗੁਰ ਸ਼ਬਦੀ ਅੰਦਿਨ ਜਾਗੈ, ਨਿਰਮਲ ਨਾਮ ਵਸੈ ਘਟ ਪੀਤਰ, ਜੋਤੀ ਜੋਤ ਮਿਲਾਵਣਿਆ, ਤ੍ਰੈ ਗੁਣ ਪੜਹੈ ਹਰ ਤਤ ਨਾ ਜਾਣੈ, ਮੂਲੋ ਮੂਲ ਮੂਲੋ ਭੁਲੇ ਗੁਰ ਸ਼ਬਦ ਨਾ ਪਛਾਣੈ, ਮੋਹ ਬਿਆਪੇ ਕਿਛ ਸੂਜੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ, ਵੇਦ ਪੁਕਾਰੈ ਤ੍ਰੈ ਵੇਦ ਮਾਇਆ, ਮਨਮੁਖ ਨਾ ਬੂਝੈ।

ਦੂਜੇ ਲਾਗੀ ਫਿਰ ਪਛਤਾਣੀ ਹਲਤ ਪਲਤ ਦੁਵੈ ਗਵਾਏ ਸੁਪਨੇ ਸੁਪਨੇ ਸੁਖ ਨਾ ਪਾਵਣਿਆ ਪੇੜੇ ਤਨ ਕੰਤ ਸੰਭਾਲੇ ਗੁਰ ਪ੍ਰਸਾਦੀ ਵੇਖੈ ਨਾਲੇ ਫਿਰ ਕਹਿ ਸਹਿਜ ਰਹਿ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਨਾ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਹਿਆ ਘਟ ਅੰਤਰ ਮਿਲ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਜਿਤਨਾ ਆਵੈ ਬਿਨ ਨਾਵੈ ਬਹੁ ਦੁਖ ਆ ਪਾਵਣਿਆ ਜਿਨ ਸਿਸ਼ਟ ਸਾਚੀ ਸੋਈ ਜਾਣੈ ਆਪੈ ਖੇਲ ਆਪੈ ਮੇਲੈ ਸ਼ਬਦ ਪਛਾਣੈ ਨਾਨਕ ਨਾਮ ਮਿਲਿਆ ਤਿਨ ਜਨ ਕਉ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਂਝ ਮਹੱਲਾ ਚੌਥਾ ਆਦਿ ਪੁਰਖ ਪਰੰਪਰ ਆਪੇ ਆਪੇ ਥਾਪੇ ਥਾਪ ਥਾਪੇ ਸਭ ਮੈਂ ਵਰਤੈ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜੀਓ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮੁਖ ਲੱਖ ਲਿਖਾਵਣਿਆ ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਅਵਰ ਨ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੈ ਨਾਮ ਸਮਾਵਣਿਆ ਤੂੰ ਆਪੈ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੈ ਮਨ ਭੀਜੈ ਸਹਿਜ ਸਮਾਧ ਲਗਾਵਣਿਆ ਅੰਦਿਨ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਰ ਨਾ ਕੋਈ ਜਾਚਾਂ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲੈ ਮਿਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਭਾਵੈ ਗੁਰਮੁਖ ਸਦਾ ਰਹਿ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਅਹੰਕਾਰੀ ਜੂਏ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾਂ ਗੁਬਾਰਾ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕਉ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੈ ਪਾਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਂਝ ਮਹੱਲਾ ਪੰਜਵਾਂ ਕਰ ਪਹਿਲਾ ਅੰਤਰ ਲੱਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਜਾਰ ਰਖਿਆ ਅਗਮ ਅਗੋਚਰ ਸਭ ਤੈ ਉੱਚਾ ਗੁਰ ਕੈ ਸ਼ਬਦ ਲਿਖਾਵਣਿਆ ਹਉ ਵਾਰੀ ਜੀਓ ਵਾਰੀ ਕੱਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਓ ਸਾਧਕ ਸਿੱਧ ਜਿਸੈ ਕਉ ਫਿਰਦੇ ਬ੍ਰਹਮੇ ਇੰਦਰ ਧਿਆਇਨ ਹਿਰਦੇ ਕੋਟ ਤੇ ਤੀਸ ਖੋਜੈ ਤਾਂ ਕਉ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸ਼ਬ ਸਰਬ ਨਿਵਾਸੀ ਸਭਨਾ ਕਹਿ ਮਨ ਭਾਵਣਿਆ ਸੱਚਾ ਸਾਹਿਬ ਗੁਰਮੁਖ ਜਾਪੈ ਗੁਰ ਵਾਹਿਗੁਰੂ ਜੀ ਪੂਰੇ ਗੁਰ ਕੈ ਸ਼ਬਦ ਸੁਝਾਪੈ ਜਿਨ ਪੀਆ ਸਹੀ ਤ੍ਰਿਪਤਾ ਸੇ ਸੱਚੇ ਸੱਚ ਘਾਵਣਿਆ ਤਿਸ ਕਰ ਸਹਿਜਾ ਸੋਈ ਸੁਹੇਲਾ ਆਨੰਦ ਬਿਨੋਦ ਕਰੇ ਸਦ ਕੇਲਾ ਸੋ ਧਨਵੰਤਾ ਸੋ ਵਡ ਸ਼ਾਹਾ ਸੋ ਜੋ ਗੁਰ

ਮਾਂਜ ਮਹੱਲਾ ਪੰਜਵਾਂ। ਕੌਣ ਸੋ ਮੁਕਤਾ, ਕੌਣ ਸੋ ਜੁਗਤਾ, ਕੌਣ ਸੋ ਗਿਆਨੀ, ਕੌਣ ਸੋ ਬਖਤਾ, ਕੌਣ ਸੋ ਗਿਰਹੀ, ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਓ। ਕਿਨ ਵਿਦ ਵਾਧਾ, ਕਿਨ ਵਿਦ ਛੂਟਾ, ਕਿਨ ਵਿਦ ਆਵਣ ਜਾਵਣ ਤੂਟਾ, ਕੌਣ ਕਰਮ ਕੌਣ ਨਹਿ ਕਰਮਾ, ਕੌਣ ਸੋ ਕਹਿ ਕਹਾਏ ਜੀਓ। ਕੌਣ ਸੋ ਸੁਖੀਆ, ਕੌਣ ਸੋ ਦੁਖੀਆ, ਕੌਣ ਸੋ ਸਨਮੁਖ, ਕੌਣ ਵੇ ਮੁਖੀਆ, ਕਿਨ ਵਿਦ ਮਿਲਿਆ, ਕਿਨ ਵਿਦ ਬਿਛਰੈ, ਇਹ ਵਿਦ ਕੌਣ ਪ੍ਰਗਟਾਏ ਜੀਓ। ਕੌਣ ਸੋ ਅਖਰ ਜਿਤ ਧਾਵਤ ਰਹਿਤਾ, ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਵਿਦ ਕੀਰਤਨ ਗਾਏ ਜੀਓ। ਗੁਰਮੁਖ ਮੁਕਤਾ, ਗੁਰਮੁਖ ਜੁਗਤਾ, ਗੁਰਮੁਖ ਗਿਆਨੀ, ਗੁਰਮੁਖ ਬਖਤਾ, ਧਨ ਗਿਰਹੀ ਉਦਾਸੀ, ਗੁਰਮੁਖ ਗੁਰਮੁਖ ਕੀਮਤ ਪਾਏ ਜੀਓ। ਹੋਮੈ ਬਾਧਾ, ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਤੂਟਾ, ਗੁਰਮੁਖ ਕਰਮ, ਗੁਰਮੁਖ ਨੈ ਕਰਮਾ, ਗੁਰਮੁਖ ਕਰੇ ਸੋ ਸੋਭਾਏ ਜੀਓ। ਗੁਰਮੁਖ ਸੁਖੀਆ, ਮਨਮੁਖ ਦੁਖੀਆ, ਗੁਰਮੁਖ ਸਨਮੁਖ, ਮਨਮੁਖ ਵੇ ਮੁਖੀਆ, ਗੁਰਮੁਖ ਮਿਲਿਆ, ਮਨਮੁਖ ਵਿਛਰੈ, ਗੁਰਮੁਖ ਬਿਦ ਪ੍ਰਗਟਾਏ ਜੀਓ। ਗੁਰਮੁਖ ਅਖਰ ਜਿਤ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਓ। ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇੱਕ ਅਸ ਤੇ ਹੋਇਓ ਅਨੰਤਾ, ਨਾਨਕ ਏਕ ਸਮਾਏ ਸਮਾਏ ਜੀਓ। ਮਾਂਜ ਮਹੱਲਾ ਪੰਜਵਾਂ। ਪ੍ਰਭ ਅਵਿਨਾਸੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ, ਜੀ ਪ੍ਰਾਨ ਮਾਨ ਸੁਖਦਾਤਾ, ਤੂੰ ਕਰੈ ਸੋਈ ਸੁਖ ਪਾਵਣਿਆ, ਹੋ ਵਾਰੀ ਜੀਓ ਵਾਰੀ, ਗੁਰਮੁਖ ਮਨ ਤਨ ਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੈ ਨਾ ਲਾਵਣਿਆ, ਰਹਾਉ ਤੇਰਾ ਕੀਤਾ ਜਿਸ ਲਾਗੈ ਮੀਠਾ, ਘਟ ਘਟ ਪਾਰ ਬ੍ਰਹਮ ਤਿਨ ਜਨ ਪੀ ਡੀਠਾ, ਥਾਨ ਥਨੰਤਰ ਤੂੰ ਹੈ ਏਕੋ ਏਕ ਵਰਤਾਵਣਿਆ, ਸਗਲ ਮਨੋਰਥ

ਸਮਾਵਣਿਆ ਅੰਧ ਕੂਪ ਤੇ ਕੰਡੈ ਚਾੜੇ, ਕਰ ਕਿਰਪਾ ਦਾਸ ਨਦਰ ਨਿਹਾਲੇ। ਗੁਣ ਗਾਵੈ ਪੂਰਨ ਅਬਨਾਸ਼ੀ, ਕਹਿ ਸੁਣ ਤੋਟ ਨਾ ਆਵਣਿਆ। ਐਥੈ ਉਥੈ ਤੂੰ ਹੈ ਰਖਵਾਲਾ, ਮਾਤ ਗਰਭ ਮੈਂ ਤੁਮ ਹੀ ਪਾਲਾ। ਮਾਇਆ ਅਗਨ ਮੈਂ ਅਗਨ ਨਾ ਪੋਹੈ, ਤਿਨ ਕਉ ਰੰਗ ਰਤੇ ਗੁਣ ਗਾਵਣਿਆ। ਕਿਆ ਗੁਣ ਤੇਰੇ ਆਖ ਸੰਭਾਲੀ, ਮਨ ਤਨ ਅੰਤਰ ਤੁਧ ਨਦਰ ਨਿਹਾਲੀ। ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ, ਤੁਧ ਬਿਨ ਅਵਰ ਨਾ ਜਾਣਿਆ। ਜਿਸ ਕੋ ਤੂੰ ਪ੍ਰਭ ਭਇਆ ਸਹਾਈ, ਤਿਸ ਤੱਤੀ ਵਾਹ ਨਾ ਲੱਗੈ ਕਾਈ। ਤੂੰ ਸਾਹਿਬ ਸ਼ਰਨ ਸੁਖਦਾਤਾ, ਸਤ ਸੰਗਤ ਆਪ ਜਪ ਪ੍ਰਗਟਾ ਬਣਿਆ। ਤੂੰ ਊਚ ਅਥਾਉ ਅਪਾਰ ਅਮੋਲਾ, ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ। ਤੂੰ ਮੇਰਾ ਸਾਈ ਠਕਰਾਈ, ਨਾਨਕ ਬਲ ਬਲ ਜਾ ਬਣਿਆ। ਮਾਂਜ ਮਹੱਲਾ ਪੰਜਵਾਂ ਘਰ ਦੂਜਾ, ਨਿਤ ਨਿਤ ਦਏ ਸੰਭਾਲੀਐ। ਮੂਲ ਨਾ ਮਨੋ ਵਿਸਾਰੀਐ ਰਹਾਉ, ਸੰਤਾਂ ਸੰਗਤ ਪਾਈਐ। ਜਿਤ ਜਮ ਕੈ ਪੰਥ ਨਾ ਜਾਈਐ, ਤੋਸ਼ਾ ਹਰ ਕਾ ਨਾਮ ਹੈ ਲੈ। ਤੇਰੇ ਕੁਲ ਹੈ ਨਾ ਲਾਗੈ ਗਾਲ ਜਿਓ, ਜੋ ਸਿਮਰ ਜੋ ਸਿਮਰਨ ਦੇ ਜੋ ਸਿਮਰ

ਮੋਹ ਡਿੱਠੇ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੈ ਪਾਵ ਜੀਓ ਜੋ ਹਰ ਕੀਤਾ ਆਪਣਾ ਤਿਨੈ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੈ ਭਾਗ ਜੀਓ ਮਨ ਮੰਦੇ ਪ੍ਰਭ ਅਵਗਾਈਐ ਅਵਗਾਈਆ ਇਹ ਰਸ ਭੋਗਣ ਪਾਤਸ਼ਾਹੀਆਂ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰੈ ਲਾਗ ਜੀਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਪਾਵੰਦਾ ਕੰਤ ਹਰ ਤੇਰਾ ਥਿਰ ਹੁਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਪੈ ਭੰਜਨ ਕੀ ਸ਼ਰਣਾਇਆ ਲਾਏ ਅੰਚਲ ਨਾਨਕ ਤਾਰਿਅਨ ਜਿੱਤਾ ਜਨਮ ਅਪਾਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਂਝ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਓ ਸਿਮਰ ਸਿਮਰ ਗੁਰਦਿਓ ਮਿਟ ਗਏ ਭੈ ਦੂਰੇ ਸ਼ਰਨ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਜੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹੀਲ ਪੂਰੇ ਪਾਪ ਵਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਪ ਪਈ।

ਬਾਰਾਂ ਮਹਾਂ ਮਾਂਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਪ੍ਰਮੇ ਥਕਿਆਏ ਪ੍ਰਭ ਕੀ ਸਾਮ ਤੇਂ ਦੁਧ ਤੇ ਬਾਹਰੀ ਕਿਤੇ ਨ ਆਵੈ ਕਾਮ ਜਲ ਬਿਨ ਸਾਖ ਕਮਲਾਵਤੀ ਉਪਜੈ ਨਾਹੀ ਦਾਮ ਹਰ ਨਾ ਨ ਮਿਲਿਆ ਸਾਜਨੈ ਕਤ ਪਾਈਐ ਬਿਸ਼ਰਾਮ ਜਿਤ ਹਰ ਕੰਤ ਨਾ ਪ੍ਰਗਟੀ ਪਟ ਨਗਰ ਸਿਗਰਾਮ ਸਰਬ ਸ਼ਿੰਗਾਲ ਤੰਬੋਲ ਰਸ ਸਣ ਦੇਹੀ ਸਭ ਕਾਮ ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨਹਿ ਚਲ ਧਾਮ ਚੇਤ ਗੋਬਿੰਦ ਰਾਧਿਆ ਹੋਵੈ ਆਨੰਦ ਘਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਇੱਕ ਕਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਵੇ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂਤ ਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸਕੈ ਪਾਏ ਲਗਾ ਵੈ ਸਾਖ ਧੀਰਨ ਕਿਉ ਵਾਂਡੀਆ ਜਿੰਨਾ ਪ੍ਰੇਮ ਬਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ ਪੁੱਤਰ ਕਲਤਰ ਨਾ ਸੰਗ ਧਨਾ ਹਰ ਅਵਿਨਾਸੀ ਓ ਪਲਚ ਸਗਲੀ ਮੂਈ ਝੂਠੈ ਧੰਦੈ ਮੋਹ ਇੱਕ ਸਹਰ ਕੇ ਨਾਮ ਬਿਨ ਅੱਗੇ ਲਹੀਆ ਖੋਏ ਦਇ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਏ ਹਰ ਜੇਠ ਜੜੰਦਾ ਲੋੜੀਐ ਜਿਸ ਅੱਗੇ ਸਭ ਨੇ ਬੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨੇ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ ਰੰਗ ਸਭੈ ਨਰਾਇਣੇ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਤਾਨੇ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀ ਲਾ ਤਿਸ ਧਨੀ ਜਿਸ ਕਹਿ ਭਾਗ ਮਥਨ ਅਸਾੜਤ ਪੰਦਾ ਤਿਸ ਲੱਗੈ ਹਰ ਨਾਮ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗੈ ਮਨ ਸੰਧੀ ਆਸ ਦੋਇ ਭਾਏ ਵਿਗੁਚੀਐ ਗਲ ਪਈ ਸੋ ਜਮਕੀ ਫਾਸ ਜਿਹਾ ਬੀਜੈ ਸੋਲਣੈ ਮਥੈ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿਨਕੋ ਸਾਧੂ ਭੇਟੀਆ ਸੁਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿੰਦੂ ਜਾਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਚਰਨ ਨਿਵਾਸ ਤਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਮਿਖਿਆ ਰੰਗ ਕੂੜਾਵਿਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀ ਬਣਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਾਂ ਤਿਨ ਕਹਿ ਸਦਬਲਿਹਾਰ ਨਾਨਕ ਹਰਿ ਜੀ ਮਿਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਭਾਦੋ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇ ਬਿਨ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸਨੇ ਦੇਨੀ ਭੇਤ ਛੱਡ ਖੜੋਤੈ ਖਿਨੈ ਮਾਏ ਜਿਨਸੋ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਓ ਹੂਆ ਸੇਤ ਜੇ ਹਾ ਬੀਜੈ ਸੋਲਣੈ ਕਰਮਾ ਸੁੰਦੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸਨ ਘਣੀ ਕੋਈ ਆਣ ਮਿਲਾਵੈ ਮਾਏ ਸੰਤ ਸਹਾਈ ਪ੍ਰੇਮ ਕੇ ਹਾਂ ਤਿਨ ਕੇ ਲਾਗਾ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਘਾਏ ਆਪ ਤਿਆਗ ਬਿਨਤੀ ਕਰੈ ਲਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੈ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸ਼ਰਨ ਆਏ ਅਸੂ ਸੁਖੀ ਵਸੰਦੀਆ ਜਨਾ ਮਿਆ ਹਰ ਰਾਏ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੈਰੋ ਵੈ ਰੋਜ ਕੀਤਾ ਕੁਛ ਨਾ ਹੋਵੇ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਵਿਯੋਗ ਨਾਨਕ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨਸੈ ਸਭੈ ਸੋਚ ਮੰਗਰ ਮਾਹੇ ਸਹੰਦੀਆ ਹਰ ਪਿਰ ਸੰਗ ਬੈਠੜੀਆ ਦਿਨ ਕੀ ਸੋ
ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆ ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲੜੀਆ ਸਾਧ ਜਣਾ ਤੇ ਬਾਹਰੀ ਸਿਰਹਿਨ ਕਲੜੀਆ ਤਿੰਨ ਦੁਖ ਨਾ ਕਬਹੂ ਉਤਰੈ ਐਸੇ ਜਮਕੇ ਵਸ ਬੜੀਆ ਜਿਨੀ ਰਾਵਿਆ ਪ੍ਰਭ ਆਪਣਾ ਸਿਧ ਸਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠ ਤਨਾ ਜੜੀਆ ਨਾਨਕ ਬਾਂਸ਼ੈ ਧੂੜ ਤਿੰਨ ਪ੍ਰਭ ਸ਼ਰਨੀ ਦਰ ਪੜੀਆ ਮੰਗਲ ਪ੍ਰਭ ਰਾਧਣਾ ਬੋਹੜ ਨਾ ਜਨਮੜੀਆ ਭੋਗ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸ਼ਾਉ ਓਟ ਗੋਵਿੰਦ ਗੋਪਾਲ ਰਾਏ ਹਰ ਰਾਏ ਸੇਵਾ ਸਵਾਮੀ ਲਾਓ ਵਿਖਿਆ ਪੋਹੇ ਨਾ ਸਕੀ ਮਿਲ ਸਾਧੂ ਗੁਣ ਗਾਓ ਜੈ ਤੈ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਓ ਕਰ ਗੈ ਲੀਨੀ ਪਾਰ ਬ੍ਰਹਮ ਬੋਹੜ ਨਾ ਵਿਛੜਿਆਓ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਗਾਓ ਸ਼ਰਮ ਪਈ ਨਰਾਇਣੇ ਨਾਨਕ ਦਰ ਪਈਆਓ ਭੁਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਭਾਓ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰ ਮਲਤ ਮਲ ਤੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਵਾਨ ਸੱਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੜਸਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ

ਬੋਝ ਮਹੱਲਾ ਪੰਜਵਾਂ ਦਿਨ ਰਹਿਣ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰੂ ਆਪਣਾ ਹਰ ਸਿਮਰਿੰਦ ਸਵਰੈਣ ਆਪ ਤਿਆਗ ਸਰਣੀ ਭੂਆ ਮੁਖ ਬੋਲੀ ਮਿਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਭੈਣ ਹਰ ਪ੍ਰਵਿਣ ਚੈਨ ਨਾ ਪਾਈਐ ਖੋਜ ਉੱਠੇ ਸਭ ਗੈਣ ਆਪ ਕਮਾਣਾ ਵਿਛੜੀ ਹੀ ਦੋਸ਼ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲਿਓ ਹੋਰ ਨਾਹੀ ਕਰਨ ਕਰੇਣ ਹਰ ਤੁਦਣ ਕਾਕੂ ਰੂਲਣਾ ਕਹੀਆ ਕਿੱਥੇ ਵੈਣ ਨਾਨਕੀ ਬੇਨਤੀ ਆ ਹਰ ਸੁਰਜਨ ਦੇਖਾ ਨੈਣ ਜੀ ਕੀ ਬਿਰਤਾ ਸੋ ਸੁਣੇ ਹਰ ਸੰਬਤ ਪੁਰਖ ਪਾਰ ਮਰਨ ਜੀਵਨ ਰਤਨਾ ਸੁਪਨਾ ਕਾਇਆ ਧਾਰ ਸੁਸਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਿਵਾਰ ਉੱਚਾ ਗੁਮਗਾਤ ਬੋਧ ਕਿਸੇ ਅੰਤ ਨਾ ਪਾਰਾ ਵਾਰ ਸੇਵਾ ਸਾ ਤਿਸ ਭਾਵਤੀ ਸੰਤਾਂ ਕੀ ਹੋਏ ਛਾਰ ਦੀਨਾ ਨਾ ਦਿਆਲ ਦੇਵ ਪਤ ਉਧਾਰਨ ਹਾਰ ਆ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾਹੀ ਤੋਲਣ ਹਾਰ ਮੰਤਨੇ ਅੰਤਰ ਵਸਰੇ ਨਾਨਕ ਨਹੀਂ ਸ਼ੁਮਾਰ ਦਿਨ ਰਹਿਣ ਜੇ ਪ੍ਰਭ ਕੋ ਸਿਮਦੇ ਤਿਨਕੈ ਸਤਿ ਬਲਿਹਾਰ ਸੰਤ ਰਾਧਨ ਸਭ ਸਦਾ ਸੁਮਨਾ ਕਾਮਕ ਛਿੰਦ ਜੀਵ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨੇ ਜਿੰਦ ਗੁਰ ਸ਼ਬਦ ਦੀਆਂ ਰਾਧੀਆ ਜਪੀਏ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ੁਰ ਬੇਅੰਤ ਜਿਸ ਮਨ ਸਾਹ ਨਾਰਾਇਣ ਸੁਖੀਐ ਭਗਵੰਤ ਜੀ ਕੀ ਲੋਚਾ ਪੂਰੀ ਹੈ ਮਿਲੇ ਸੁਆਮੀ ਕੰਤ ਨਾਨਕ ਜੀਵੈ ਜਾ ਭਰੀ ਦੁਖ ਸਭੇ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੁ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭੂਰਨ ਮੰਜ ਨਿਮਾਣੀ ਥਾਉ ਹਰ ਉਠ ਗਈ ਮਨ ਇੰਦੁਰੇ ਜਬ ਜਬ ਜੀਵਾ ਨਾਉ ਕਰ ਕਿਰਪਾ ਪ੍ਰਭ ਆਪਣੀ ਜਾਂ ਧੂੜੀ ਸੰਗ ਸਮਾਉ ਜਾਂ ਤੂੰ ਰਾਖੈ ਤੋਰ ਹਾਂ ਤੇਰਾ ਦਿੱਤਾ ਪਹਿਨਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੀ ਜਾਏ ਨਾ ਸੁਜੇਹੀ ਕਿੱਥਾ ਕੂਕਣ ਜਾਉ ਅਗਿਆਨ ਮੇਰਾ ਸੁਨ ਤਮ ਹਰਣ ਉੱਚੇ ਅਗਵਾ ਮਾਓ ਮਨ ਵਿਛੜਿਆ ਹਰ ਮੀਲੀਐ ਨਾਨਕ ਇਹ ਸੁਆਓ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਾਲਕ ਮਰੀ ਤਥਾ ਸੁੰਦਰ ਹੜਾ ਚੋ ਸੋਹੀਆਂ ਕੀ ਧੁਨੀ ਗਾਵਣੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੈ ਘਰ ਗੁਰਦੀਪ ਤੇ ਲੋਏ ਅਮਰ ਅਰਥ ਨਾਨਕਾ ਮਨ ਮਾਨੇ ਸੁਖੋਏ ਮਹੱਲਾ ਪਹਿਲਾ ਪਹਿਲਾ ਪਿਆਰ ਲਖਾ ਥਣ ਬੁੱਧ ਦੂਜਾ ਮਾਏ ਬਾਪ ਕੀ ਸੁੱਧ ਤੀਜਾ ਭਈਆ ਭਾਬੀ ਵੇਵ ਚੌਥਾ ਪਿਆਰ ਪਨੀ ਖੇਡ ਪੰਜਵਾਂ ਖਾਣ ਪੀਣ ਕੀ ਧਾਤ ਜਿਵੇਂ ਕਾਮਨਾ ਪੁੱਛਿਆ ਜਾਤ ਸੱਤਵੇਂ ਸੰਜ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਨਾਸ ਨਾਵੇਂ ਧੌਲੇ ਉਬੇ ਸਾਹ ਦਸਵੇਂ ਦਿੱਤਾ ਹੋਆ ਸੁਹਾ ਗਏ ਸੰਗੀਤ ਪੁਕਾਰੀ ਧਾਹ ਉੜਿਆ ਦਸਾਈ ਰਾਹ ਆਇਆ ਗਿਆ ਮੋਇਆ ਨਾਉ ਪਿੱਛਾ ਪਤਲ ਸਦਿਓ ਕਾਮ ਨਾਨ ਮਨਮੁਖ ਅੰਧ ਪਿਆਰ ਵਾਜਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਾਲਤਣ ਵੀਹ ਸ਼੍ਰਵਣ ਤੀਸਾਂ ਕਾ ਸੁੰਦਰ ਕਹਾਵੈ ਚਾਲੀ ਸੀ ਪੁਰ ਹੋਏ ਪਚਾਸੀ ਪਾਖ ਸਾਸੀ ਕੇ ਸੱਠੀ ਕੇ ਬੋਢੇ ਪਾਇਆ ਵੈ ਸੱਤਰ ਕਾ ਮਤਹੀਣ ਅਸੀਆਂ ਕਾ ਵਿਹਾਰ ਨਾ ਪਾਵੈ ਨਵੈ ਕਾਸੇ ਜਸਨੀ ਮੂਰ ਨਾ ਜਾਣਾ ਅਪਵਲ ਟੰਡੋਲਮ ਢੂੰਡ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਅਗਾਮੈ ਆਪ ਸ੍ਰੇਠ ਪਾਤੀ ਰੰਗ ਪਰੰਗ ਪਾਰਜਨਾ ਬਹੁ ਬਹੁਵਿਧ ਪਾਤੀ ਤੂੰ ਜਾਣੇ ਜਿਨ ਪਾਈ ਹੈ ਸਭ ਖੇਲ ਤੁਮਾਤੀ ਇੱਕ ਆਵੈ ਜਾਏ ਉੱਠ ਬਿਨਾਂ ਮੈਂ ਮਰ ਜਾ ਤੀ ਗੁਰਮੁਖ ਰੰਗ ਚਰੂ ਲਿਆ ਹਰ ਰੰਗ ਗੁਰਮੁਖ ਰੰਗ ਚਰੂ

ਨਾ ਪਾਏ ਹੱਲਾ ਦੂਜਾ ਦੇਂਦੇ ਥਾਵੋਂ ਦਿੱਤਾ ਚੰਗਾ ਮਨੁੱਖ ਐਸਾ ਜਾਣੀਐ ਸੁਰਤ ਮਤ ਚਿਤਰਾਈ ਦਾ ਕੀ ਕਿਆ ਕਰੇ ਆਖ ਬਖਾਣੀ ਹੈ ਅੰਤਰ ਵਹਿ ਕਹਿ ਕਰਮ ਕੁਮਾਵੈ ਸੋ ਚਉ ਕੁੰਡੀ ਜਾਣੀਐ ਜੋ ਧਰਮ ਕੁਮਾਵੈ ਇਸ ਧਰਮ ਨਾ ਹੋਵੈ ਪਾਪ ਕੁਮਾਣਾ ਪਾਪੀ ਜਾਣੀਐ ਤੂੰ ਆਪੇ ਖੀਰ ਕਰੈ ਸਭ ਕਰਤੇ ਕਿਆ ਦੂਜਾ ਆਖ ਬਖਾਣੀਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੈ ਬਿਨ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਐ ਨਾਨਕ ਗੁਰੂ ਨਦਰੀ ਆਇਆ ਹਰ ਇੱਕੋ ਸੁਖ ਸਜਾਣੀਐ ਪੌੜੀ ਤੁਧ ਆਪੇ ਜਦੋਂ ਪਾਇਕਾ ਤੁਧ ਆਪੇ ਧੰਦਾ ਲਾਇਆ ਮੂਠ ਗੋਲੀ ਪਾਇਕਾ ਤੁਧ ਆਪੋ ਜਾਗਤ ਖੁਆਇਆ ਤਿਸ਼ਨਾ ਇੰਦਰ ਨੈ ਤਿਪਤਾ ਭੁੱਖਾ ਤਿਹਾਇਆ ਸਹਸਾਏ ਸੰਸਾਰ ਹੈ ਮਰਜ ਮੈਂ ਆਇਆ ਜਾਇਆ ਬਿਨ ਸਤਿਗੁਰੂ ਮੂਹ ਨਾ ਟੁੱਟੀ ਸਭ ਤੱਕੇ ਕਰਮ ਘੁਮਾਇਆ ਗੁਰਮਤੀ ਨਾਮ ਧਿਆਈ ਹੈ ਸੁਖ ਰਜਾ ਜਾਂ ਤੋਧ ਪਾਇਆ ਕੁਲ ਉਧਾਰੇ ਆਪਣੀ ਕੁਲ ਉਧਾਰੇ ਆਪਣਾ ਧਨ ਜਣੀ ਦੀ ਮਾਇਆ ਸੁਭਾ ਸਰ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸ਼ਲੋਕ ਮਹਲਾ ਦੂਜਾ ਅੱਖੀ ਬਾਜੋਂ ਵੇਖਣਾ ਮਿਣ ਕੰਨਾ ਸੁਣਨਾ ਪੈਰਾਂ ਬਾਜੋਂ ਚਰਣਾ ਮਿਣ ਹੱਥਾਂ ਕਰਨਾ ਜੀਵੈ ਬਾਜੋਂ ਪੂਰਣਾ ਐਂ ਜੀਵ ਤੂੰ ਮਰਣਾ ਨਾਨਕ ਹੁਕਮ ਪਛਾਣ ਕਹਿ ਤੋ ਖਸਮੈ ਮਿਲਣਾ ਮਹਲਾ ਦੂਜਾ ਦਿਸਾ ਸੁਣੀਆਂ ਜਾਣੀਆਂ ਸਾਉ ਨਾ ਪਾਇਆ ਜਾਏ ਰੋਲਾ ਟੋਲਾ ਰੋਲਾ ਟੁੰਡਾ ਅੰਧਲਾ ਕਿਆਂਕਣ ਲੱਗਾ ਧਾਏ ਭੈ ਕੇ ਚਰਣ ਕਰ ਭਾਵ ਕੇ ਲੋਹਣ ਸੁਤ ਕਰੇ ਨਾਨਕ ਸਿਆਣੀਏ ਇਹ ਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੂੰ ਦੂਜਾ ਖੇਲ ਚਾਇਆ ਹੋ ਮੈਂ ਗਰੋ ਪਾਇਆ ਕਹਿ ਲੋ ਅੰਤਰ ਜਨਤਾ ਪਾਇਆ ਜਿਉ ਪਾਵੈ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ੇ ਮੇਲ ਲਾਇਆ ਗੁਰਮਤੀ ਤੁਰਦਾ ਲਾਇਆ ਇਹ ਖੜੇ ਕਰੇ ਤੇਰੇ ਚਾਕਰੀ ਬਿਨਾ ਵੈ ਹੋਰ ਨ ਪਾਇਆ ਹੋਰ ਕਾਰ ਵੇ ਕਾਰ ਹੈ ਇੱਕ ਸੱਚੀ ਕਾਰ ਹੈ ਲਾਇਆ ਭੂਤ ਕਲਾਤ ਕੁਟੰਬ ਹੈ ਲਿਖ ਇੱਕ ਲਿਪਤ ਰਹੇ ਜੋ ਤੁਤ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚਾ ਨਾ ਸਮਾਇਆ ਸਲੋਕ ਮਹੱਲਾ ਪਹਿਲਾ ਸੋਹਣੇ ਕਾ ਪਰਬਤ ਗੁਫਾ ਕਰੀ ਕਹਿ ਪਾਣੀ ਪਏ ਆਲ ਕਹਿ ਵਿੱਚ ਧਰਤੀ ਕਹਿ ਆਕਾਸ਼ੀ ਉਦਰਾਂ ਸਿਰ ਭਾਰ ਹੋਰ ਕਰਕਾਇਆ ਕਪੜ ਪੈਰਾਂ ਭਧੋਵਾਂ ਸਦਾ ਕਾਰ ਮੱਗਾ ਰਤਾ ਪੀਲਾ ਕਾਲਾ ਵੇਦਾਂ ਕਰੀ ਪੁਕਾਰ ਹੋਏ ਕੁਜੀ ਰਾਮ ਅਵਤਾਰੀ ਦੁਰਮ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋ ਮਾਂ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੈ ਅੰਤਰ ਮਿਲ ਲੱਗੀ ਨਹੀਂ ਜਾਣਾ ਹੈ ਬਾਹਰੋਂ ਮਲ ਮਲ ਧੋਵੈ ਆਂਦਾ ਭੂਲ ਪਿਆ ਜਮਜਾਲੇ ਵਸ ਪਰਾਈ ਆਪਣੀ ਕਰ ਜਾਣਾ ਹੈ ਹੋਵਾਂ ਵਿੱਚ ਦੁਖਾਲੇ ਨਾਨਕ ਗੁਰਮੁਖ ਹੋਮੈ ਤੁੱਟੈ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪੇ ਨਾਮ ਹੋਇਆ ਰਾਧੇ ਨਾਮੇ ਸੁਖ ਸਮਾਵੈ ਪਪੜੀ ਕਾਇਆ ਹੰਸ ਜੋਗ ਮੇਲ ਮਿਲਾਇਆ ਤਨੀਕੀਆਂ ਵਜੋਗ ਜਿਨੇ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਮਾਇਆ ਸੁਖੋਂ ਉੱਟੇ ਰੋਗ ਭਾਵ ਕਮਾਇਆ ਹਰ ਖੋ ਸੁਖ ਵਜੋਗ ਉਪਾਏ ਖਪਾਇਆ ਮੂਰਖ ਗਣਤ ਗਣਾਈ ਝਗੜਾ ਪਾਇਆ ਸਤਿਗੁਰੂ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੋਗ ਨਾ ਚੱਲੈ ਚਲਾਇਆ ਸਲੋਕ ਮਹਲਾ ਪਹਿਲਾਂ ਕੂੜ ਬੋਲ ਮੁਰਤਾਰ ਖਾਏ ਅਪਰੀ ਨੂੰ ਸਮਝਾਵਣ ਜਾਏ ਮੁੱਠਾ ਮਾਏ ਸਾਥ ਹੈ ਨਾਨਕ ਐਸਾ ਗੂੰਜਾ ਪੈ ਮਹਲਾ ਚੌਥਾ ਜਿਸ ਦਾ ਅੰਦਰ ਸੱਚ ਹੈ ਸੋ ਸੱਚਾ ਨਾਮਕ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਉਹਨਾਂ ਨੂੰ ਹਰ ਮਾਰਗ ਪਾਏ ਜੇ ਅੱਗਾ ਤੀਰਥ ਹੋਏ ਤਾਂ ਮਿਲਦਾ ਹੈ ਚੁੱਪੜ ਨਹਾਤਾ ਸਗੋਂ ਹੀ ਮਿਲਦਾ ਏ ਤੀਰਥ ਪੂਰਾ ਸਤਿਗੁਰੂ ਜੋ ਅੰਦਰ ਹਰ ਹਰ ਨਾਮ ਤੇ ਆਏ ਉਹ ਆਪ ਛੁੱਟਾ ਕੁਟੰਬ ਸਿਉਂਦੇ ਹਰ ਹਰ ਨਾਮ ਸਭ ਸਿਰ ਚੜਾਏ ਜਾਨਕ ਨਾਨਕ ਤਿਸ ਬਲਾਰਨ ਜੋ ਆਪ ਜਪੈ ਵਰਾ ਨਾ ਜਪਾਏ ਪੌੜੀ ਇਹ ਕੰਧ ਮੂਲ ਚੁਣ ਖਾਏ ਵਣ ਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰੈ ਜੋ ਕਿ ਸੁਨਿਆਸਾ ਅੰਦਰ ਤ੍ਰਿਸ਼ਨਾ ਭੋਜਨ ਅੰਦਰ ਤ੍ਰਿਸ਼ਨਾ ਬਹੁਤ

ਦਾਸ ਸੱਚਾ ਸ਼ਬਦ ਸੱਚ ਮਨ ਘਰੀ ਮੈਂ ਉਦਾਸਾ ਨਾਨਕ ਸਤਿਗੁਰ ਸਾਹਿਬ ਨੇ ਆਪਣਾ ਸਿਆਸਾ ਤੇ ਨਿਰਾਸਾ ਸੁਰੂਪ ਮਹੱਲਾ ਪਹਿਲਾਂ ਜੇ ਰਤ ਲਗਾ ਕੱਪੜਾ

ਸਲੋਕ ਮਹੱਲਾ ਪਹਿਲਾ। ਮੇਹਰ ਮਸੀਤ ਸਤਿਗੁਰ ਮਸੱਲਾ ਕਹਲਾਲ ਗੁਰਾਣ ਸਰਮ ਸੁਨਤ ਸੀਲ ਰੋਜਾ ਓ ਮੁਸਲਮਾਨ ਕਰਣੀ ਕਾਬਾ ਸਜ ਪੀਰ ਕਲਵਾ ਕਰਮ ਨਿਵਾਜ ਤਸਵੀ ਸਾ ਤਿਸ ਭਾਵਸੀ ਨਾਨਕ ਰੁਖੈ ਲਾਜ ਮਹੱਲਾ ਪਹਿਲਾ। ਹੱਕ ਪਰਾਇਆ ਨਾਨਕਾ ਸੂਰਬ ਸਗਾਏ ਗੁਰਪੀਰ ਹਾਮਾ ਤਾਬਰੇ ਜਾਮਰ ਹਾਰ ਨਾ ਖਾਏ ਗਲੀ ਪਿਛਣਾ ਪਾਈ ਹੈ ਛੁੱਟਾ ਸੱਚ ਕਮਾਏ ਮਾਰਨ ਪਾਏ ਹਰਾਮ ਹੈ ਹੋਏ ਹਲਾਲ ਨਾ ਜਾਏ ਨਾਨਾ ਗਲੀ ਕੂੜੀ ਕੂੜੋ ਭਲੈ ਪਾਏ ਮਹੱਲਾ ਪਹਿਲਾ। ਪੰਜ ਨਵਾਜਾਂ ਵਕਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਘਰ ਖੁਦਾਏ ਚੌਥੀ ਨੀਤ ਰਾਸਮਾਨ ਪੰਜਵੀਂ ਸਿਫਤ ਸੁਣਾਏ ਕਰਨੀ ਕਰਵਾਇਆ ਕਹਿ ਤਾਂ ਮੁਸਲਮਾਨ ਸਦਾਏ ਅੰਗ ਜੇਤੇ ਕੂੜਿਆਰ ਕੂੜਾ ਕੂੜੀ ਪਾਏ ਪੌੜੀ ਇਕ ਰਤਨ ਪਦਾਰਥ ਬਣ ਜੇ ਕੱਚਾ ਦੇਵਾ ਬਾਰਾ ਸਤਿਗੁਰ ਪਾਇਨ ਅੰਦਰ ਰਤਨ ਭੰਡਾਰਾ ਬਿਨ ਗੁਰਕਿਰਿਆ ਨਾਲ ਲਿਆ ਦੇ ਭੌਂਕ ਮੋਏ ਕੁੜਿਆਰਾ ਮਨ ਦੂਜਾ ਪਜਮੋਏ ਨਾ ਪੂਜਾ ਵਿਚਾਰਾ ਇੱਕ ਸਵਾਜੋਂ ਦੂਜਾ ਕੋ ਨਹੀਂ ਕਿਸੇ ਅੱਗਾ ਕਰੈ ਪੁਕਾਰਾ ਇੱਕ ਨਿਰ ਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ ਵਿਣਦਾ ਵੈ ਹੋਰ ਧਾਨਾ ਹੀ ਹੋਰ ਵਿਖਿਆ ਸਾ ਵਿਚਾਰਾ ਨਾਨਕ ਆਪ ਕਰਾਏ ਕਰੇ ਆਪ ਸਵਾਰਨਾਰਾ ਸਰੂਪ ਮੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਨਾ ਹੋਏ ਤਾਂ ਮੁਸਲਮਾਨ ਕਹਾਵਾ ਏ ਅਵਲ ਔਲ ਦੀਨ ਕਰ ਮਿੱਠਾ ਮੁਸ਼ਕਲ ਮਾਨਾ ਮਾਲ।

ਪੌੜੀ ਰਾਜੇ ਰੇ ਸਿਖਦਾਰ ਕੋਈ ਨਾ ਰਸੀਓ ਅਟਪਟਣ ਬਾਜ਼ਾਰ ਹੁਕਮੀ ਢਸੀਓ ਪੱਕੇ ਪੰਕ ਦੁਆਰ ਮੂਰਖ ਜਾਣਾ ਆਪਣੇ ਦਰ ਭਰੇ ਭੰਡਾਰੀ ਤੇ ਇੱਕ ਖਣੇ ਤਾਜੀ ਰਾਤ ਤੁਖਾਰ ਹਾਥੀ ਪਾਖਰੇ ਬਾਗੀ ਬਾਗ ਮਿਲੋ ਕਰ ਮਾਰ ਕਿੱਥੇ ਸੇ ਆਪਣੇ ਬਾਗ ਮਿਲੋ ਕਰ ਬਾਰ ਕਿੱਥੇ ਸੇ ਆਪਣੇ ਤੰਬੂ

ਕੁਬਰ ਕੁਬਰਾਣਾ ਪਿਆ ਤਜ ਸੀ ਸਭ ਦੁਨੀਆਂ ਦੁਬਾਨ ਸਭ ਦੁਨੀਆਂ ਸੁਭਾਨ ਸਾਹ ਸਮਾਈ ਹੈ ਸਿਜੈ ਧਰਤੀ ਪਾਨ ਆਪ ਗਵਾਈ ਹੈ ਅੱਲਾ ਪਹਿਲਾ ਸਲੋਕਾ

ਹੁਕਮਾਨੇ ਸਰਦਾਰ ਦਰਦੀ ਬਾਣੀਆਂ ਫੁਰਮਾਨੀ ਹੈ ਕਾਰ ਖਸਮ ਬਿਠਾਇਆ ਤਵਰ ਵਾਜਵੀ ਚਾਰ ਸ਼ਬਦ ਸੁਣਾਇਆ ਇੱਕੋ ਇਹ ਸਵਾਰ ਇੱਕ ਨਾ ਸਾਖਤੀ ਇੱਕ ਨੀ ਬਦੇ ਭਾਰ ਇੱਕ ਨਾ ਤਾਕਤੀ ਸਰੂਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੁਪਲ ਰਵਾੜ ਸਣਕੀ ਸਾਰਾ ਚਿਥਿਆ ਕਣ ਲਿਆ ਤਨ ਚੜ ਧੁਪੜ ਚੱਕੀ ਜੋੜਕਾ ਪੀਸਣ ਆਏ ਬੈਠ ਜੂਦਾ ਰਹੇ ਸੁਪਰੀ ਨਾਨਕ ਅਜ ਡਿੱਟ ਮਹੱਲਾ ਪਹਿਲਾ ਵੇਖ ਜਾ ਮਿੱਠਾ ਕੱਟਿਆ ਕਟਕੁਟ ਵੱਧਾ ਪਾਏ ਕੁੰਡਾ ਇੰਦਰ ਰਾਖਾ ਦੇਣ ਸੁ ਮਹੱਲ ਸਜਾਏ ਰਸਕਸ ਟਟਰ ਪਾਈਐ ਤਪਾ ਤਬਲ ਲਾਏ ਪੀਸੋ ਬਹੁ ਸੰਭਾਲੀਐ ਦੇਚਾ ਅੱਗ ਜਲਾਏ ਨਾਨਕ ਮਿੱਠਾ ਪੁੱਤਰੀਐ ਵੇਖੋ ਲੋਕਾ ਆਏ ਪਵੜੀ ਇਕ ਨਾ ਮਰਨ ਨਾ ਚੇਤ

ਸੁਨਾ ਬਾਣਿਆ ਸੱਚ ਮਿਲਿਆ ਮੁਗਨਾਮ ਸਾਹਿਬ ਭਾਵ ਸੀ ਕਰਨ ਤਖ਼ਤ ਸੁਨਾਮ ਲਿਖਿਆ ਭਾਵ ਸੀ ਮਹਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਬਦਰ ਪਾਲਾ ਕਿਆ ਕਰੇ ਗੁਜ਼ਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਆ

ਕਾਲਾ ਗੀ ਕਾਲਾ ਗੰਢ ਨਦੀਆਂ ਮੀ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾਂ ਗੰਢ ਬੋਲੇ ਸਤਿਗੋਏ ਮਯਾ ਗੰਢ ਨੇਕੀ ਸਦੋਏ ਏਤ ਗੰਢ ਵਰਤਾ ਸੰਸਾਰ ਮੂਰ ਗੰਢ ਪਾਇ ਮਾਰ ਨਾਨਕਾ ਖਾਏ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ

ਤੂੰ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦਿਹਾਂ ਦੇ ਆਦਮੀ ਨਾ ਸਭ ਸਿਰ ਜ਼ਮੀਂ ਹਸ ਏਕ ਦਿਗਰ ਕੋਈ ਏਕ ਤੂੰ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਭ ਦੀਪ ਨਾ ਜਲੋ ਅੰਨ ਪਾਉਣ ਫਿਰ ਨਾ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਿਸ਼ਕ ਦਸ ਆਕਸੇ ਹਮਾਰਾ ਏਕ ਆਸ ਵਸੇ ਹਸ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਪਰਾਂਦੇ ਰੰਗ ਰਾਜਾ ਦਰਸ ਆਵ ਦਰਖਤ ਆਵ ਆਸ ਕਰ ਦੇਂਦ ਸੂਈ ਏਕ ਤੂੰ ਏਕ ਤੂੰ ਮਹੱਲਾ ਪਹਿਲਾ ਨਾਨਕ ਲਿਆ ਲਿਖਿਆ ਸੋਏ ਮਿਟਣ ਸਕਾ ਕੋਏ ਕਲਾ ਧਰਾ ਹਿਰਾ ਸੋਈ ਏਕ ਤੂੰ ਏਕ ਤੂੰ ਹੀ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀਆਂ ਗਵਾਏ ਸੱਚ ਪਛਾਣਿਆ ਸਾਜ ਤੇਰਾ

ਤੇਰਾ ਨਦੀਆਂ ਵਿੱਚ ਟਿਬੇ ਦਿਖਾਲੇ ਥਲੀ ਕਰੇ ਸਗਾ ਕੀੜਾ ਦਾਬ ਰੱਖੇ ਕੀੜਾ ਦਾਬ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ ਜੀਤੇ ਜੀ ਜੀਵੈ ਲੈ ਸਾਹ ਜੀ ਵਾਲੇ ਤਾਂ ਕੇ ਸਾਹ ਨਾਨਕ ਜਿਉਂ ਸੱਚੇ ਪਾਵੈ ਤਿਉਂ ਤਿਉਂ ਦੇ ਗਿਰਾ ਮਹੱਲਾ ਪਹਿਲਾਂ ਇੱਕ ਮਾਂ ਸਾਰੀ ਤ੍ਰਿਣ ਖਾਏ ਇੱਕ ਨਾ ਛੱਤੀ ਅੰਮ੍ਰਿਤ ਪਾਏ ਇੱਕ ਮਿਟੀਆ ਮੈਂ ਮਿਟੀਆ ਗਾਏ ਇੱਕ ਪੌਣ ਸ਼ੁਮਾਰੀ ਪੌਣ ਸ਼ੁਮਾਰ ਇੱਕ ਨਾਕਾਰੀ ਨਾਮੇਦਾਰ ਜੀਵੈ ਦਾਤਾ ਮਰਾ ਨਾ ਕੋਏ ਨਾਨਕ ਮੁੱਟੇ ਜਾਏ ਨਾ ਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਗੁਮਾਈ ਹੈ ਗੁਰਮਤੀ ਆ ਗੁਆਏ ਨਾਮ ਤੇ ਆਈ ਹੈ ਦੂਜੀ ਕਾਰ ਲੱਗ ਜਨਮ ਗੁਆਈ ਹੈ ਵਿਣਦਾ ਸਭ ਇਸ ਪੈਜਾ ਖਾਈ ਹੈ ਸੱਚਾ ਸਾਹਿਬ ਸਲਾਹ ਸੱਚ ਸਮਾਈ ਹੈ ਵਿਣ ਸਤਿਗੁਰ ਸੇਵੇ ਨਾ ਹੀ ਸੁੱਖ ਨਿਵਾਸ ਫਿਰ ਫਿਰ ਆਈ ਹੈ ਦੁਨੀਆਂ ਖੋਟੀ ਰਾਸਕੂਟ ਗੁਮਾਈ ਹੈ ਨਾਨਕ ਸੱਚ ਖਰਾ ਸਾਹ ਲਾਏ ਪਾਸਿਓ ਜਾਈ ਹੈ ਸਰੂਪ ਮਹੱਲਾ ਪਹਿਲਾਂ

ਹੋਰ ਸਗਲੇ ਕੂੜ ਕਮਾਵੈ ਮਹਲਾ ਪਹਿਲਾ ਜਾਂ ਤੂੰ ਵੱਡਾ ਸਵੜਿਆ ਜਾਂ ਚੰਗਾ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੁਛ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਸਾਜ ਹੁਕਮੈ ਵਿੱਚ ਰੱਖੈ ਨਾਨਕ ਸੱਚਾ ਆ ਪੌੜੀ ਸਤਿਗੁਰ ਸੇਵ ਨਿਸ਼ੰਗ ਪਰਮ ਚੁਕਾਈ ਹੈ ਸਤਿਗੁਰ ਆਖੈ ਕਾਰ ਸੁਕਾਰ ਕਮਾਈ ਹੈ ਸਤਿਗੁਰ ਹੋਏ ਦਇਆਲਤ ਨਾਮ ਤੇ ਆਈ ਹੈ ਲਾਹ ਭਗਤ ਸਾਰ ਗੁਰਮੁਖ ਪਾਈ ਹੈ ਮਨਮ ਕੂੜ ਕੁਮਾਰ ਕੂੜ ਕਮਾਈ ਹੈ ਸੱਚੇ ਦਾ ਦਰਜਾਏ ਸੱਚ ਸਮਾਈ ਹੈ ਸੱਚੇ ਅੰਦਰ ਮਹਿਰ ਸੱਚ ਮਿਲਾਈ ਹੈ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈ ਹੈ ਸਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਸਾਈ ਧਰਮ ਪਰ ਕਰ ਉੜਿਆ ਕੂੜ ਮਾਵ ਸੱਚ ਚੰਦਰਮਾ ਦਿਸਾ ਨਾਹੀ ਕਹਿ ਚੜਿਆ ਹਉ ਭਾਲ ਵਿਕੁਨੀ ਹੋਈ ਆਧੇ ਰਹਿ ਰਾ ਨਾ ਕੋਈ ਵਿਚ ਹੋਮਾ ਕਰਦ ਗੁਰੋਈ ਕਉ ਨਾਨਕ ਕਿਨ ਬੇਦ ਗਾਤ ਹੋਈ ਮਹੱਲਾ ਤੀਜਾ ਕਰ ਕੀਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਹੋਈ ਉਤਰੈ ਪਾਰ ਜਿਸਨੂੰ ਉਨਤ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਭੁੱਲ ਹੈ ਨਾ ਭੁੱਲ ਹੈ ਕਿਸੇ ਨਾ ਭੁਲਾਇਆ ਭਗਤ ਆਪੇ ਮੇਲਿਆ ਜਿਨੀ ਸੱਚੋ ਸੱਚ ਕਮਾਇਆ ਸਹਿ ਸਾਰੀ ਆਪ ਗੁਆਏ ਹਨ ਜਿਨੀ ਕੂੜ ਬੋਲ ਬੋਲ ਵੇਖ ਖਾਇਆ ਚਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਅੰਦਰ ਨਾਮ ਤੇ ਆਇਆ ਦਸ ਦਾਸ ਹੋਏ ਕਹਿ ਜਿਨ ਵਿੱਚੋਂ ਆਪ ਗੁਆਇਆ ਉਨਾ ਖਸਮੈ ਕਹਿ ਧਰਮ ਖੂਜਲੇ ਸੱਚਾ ਜਸ ਆਇਆ ਸਲੋਕ ਮਹੱਲਾ ਪਹਿਲਾ ਸਭ ਆਈ ਸਲਾਹ ਜਿਨੀ ਧਿਆਇਆ ਇੱਕ ਮਾਨ ਸਹੀ ਪੂਰੇ ਜਾਂ ਵਕਤਾ ਉੱਪਰ ਲੜਮੋਏ ਦੂਜਾ ਬਹੁਤੇ ਰਾਹ ਮਰ ਕੇ ਮਤੀ ਗਿੰਡੀਆਂ ਬਹੁਤ ਪਏ ਸਗਾਂ ਗੋਤੇ ਖਾਏ ਨਾ ਨਿਕਲੇ ਤੀਜਾ ਮੁਇੰਗ ਰਾਹ ਭੁਗਤ ਖਾ ਦੋਏ ਭੌਂਕੀਆਂ ਖਾਧਾ ਹੋਏ ਸੁਹਾ ਪੀ ਖਾਣੇ ਸੰਦੋਸਤੀ ਚੌਥਾ ਆਈ ਉਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਨ ਬਾਅਦ ਸਹਿ ਭਰਿਆ ਕੀ ਪਿੜ ਵਧੀ ਸਭੇ ਵੇਲਾ ਭਗਤ ਸਾਹਿਬ ਜੇ ਅੱਠੀ ਪਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਮ ਹੋਏ ਮਹੱਲਾ ਦੂਜਾ ਸਹੀ ਪੂਰੇ ਸਾਜ ਨੀ ਪੂਰਾ ਪਾਇਆ ਅੱਠੀ ਵੇ ਪਰਵਾਰ ਰਹਿਣ ਇੱਕ ਤੈ ਰੰਗ ਦਰਸ਼ਨ ਰੂਪ ਥਾਂ ਵਿਰਲੇ ਪਾਈਐ ਕਰਮ ਪੂਰਾ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਰ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਐ ਮੁੱਠੀ ਧੰਦਾ ਚੋਰ ਮੈਲ ਨ ਪਾਈਐ ਇੰਨੇ ਚਿਤ ਕਠੋਰ ਸੇਵ ਗਵਾਈਐ ਜਿਤ ਘੱਟ ਸੱਚ ਨ ਪਾਏ ਸੋ ਭੰਨ ਕਢਾਈਐ ਕਿਉਂ ਕਰ ਪੂਰਾ ਵਟ ਤੋਂ ਤੁਲਾਈਐ ਕੋਈ ਨਾ ਆਖੈ ਘੱਟ ਹੋਵੇ ਜਾਈਐ ਲਈਨ ਖਰੇ ਫਰਕ ਦਰਬੀ ਨਾਈਐ ਸੌਦਾ ਏਕਤ ਹੱਠ ਪੂਰਾ ਗੁਰ ਪਾਈਐ ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਨਵਨਦ ਨਾਮ ਏਕ ਭਾਲੇ ਗੁਣੀ ਗਹੀਰ ਕਰਮ ਮੰਤੀ ਸਲਾਇਆ ਨਾਨਕ ਕਰ ਗੁਰ ਪੀਰ ਚੌਥਾ ਪੈ ਸਵਾਕਾ ਸੁਰਤਿਆਂ ਬਜਾ ਚਾਹੋ ਤਿੰਨਾਂ ਦਰਿਆਵਾਂ ਸਿਉ ਦੋਸਤੀ ਮਨ ਮੁੱਖ ਸੱਚਾ ਨਾਉ ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ ਕੰਜਨ ਕਾਇਆ ਕਸੀਐ ਵੰਨੀ ਚੜੇ ਚੜਾਓ ਜੇ ਹੋਵਾ ਨਦਰ ਸਰਾਫ ਕੀ ਭੌੜ ਨਾ ਪਾਈ ਤਾਓ ਸੱਤੀ ਪੈਰੀ ਸਤ ਭਲਾ ਬਈਆਂ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਐ ਕੂੜਾ ਘਟੈ ਰਾਸ ਉਥੇ ਕੋਟੇ ਸੱਟੀਐ ਖਰੇ ਕੀਚੈ ਸ਼ਾਬਾਸ ਬੋਲਣ ਫਾਦਰ ਨਾਨਕਾ ਦੁੱਖ ਸੁੱਖ ਖਸਮੈ ਪਾਸ ਮਹੱਲਾ ਦੂਜਾ ਕੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਨ ਸਰਾਧ ਜਾਈ ਦਾਇਆ ਗਿਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਾਕਤ ਕਾਲ ਨਾਨਕ ਦੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਕਸਿਆ ਸੱਚਾ ਕੂੜ ਗਰਾਏ ਨਿਕਰ ਵਸਿਆ ਸਤਿਗੁਰੂ ਤੁਟਾ ਨਾਉ ਫੇਮ ਰਸਿਆ ਸੱਚਾ ਦਾ ਦੇ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖੋ ਆਈ ਹੈ ਸੱਚਾ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸਾਸਣ ਬੁਝ ਵਖਾਣ ਮਹਿਲ ਬੁਲਾਈ ਹੈ ਸਲੋਕ ਮਹੱਲਾ ਪਹਿਲਾਂ ਪਹਿਰਾਂ ਅਗਨ ਹਿਵੈ ਕਰ ਬਾਤਾਂ ਭੋਜਨ ਸਾਰ ਕਰਾਈ ਸਗਲੇ ਤੂੰ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਧਰਤਾ ਰਾਜੀ ਅੰਬਰ ਤੋਲੀ ਪਿੱਛਾ ਟੰਗ ਚੜਾਈ ਏੜ ਵਧਾ ਮਾਵਾ ਨਾਈ ਸਭ ਸਹਿ ਨੱਥ ਚਲਾਈ ਏਤਾ ਤਾਣ ਹੋਇਆ ਮਨੇ ਅੰਦਰ ਕਰੀ ਪਿਆ ਕਰਾਈ ਜੇਵੜ ਸਾਵੜ ਤੇਵੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮੱਲਾ ਦੂਜਾ ਆਖਣੇ ਆਖਣਾ ਰੱਜਿਆ ਸੁਣਨਾ ਰੱਜੇ ਕੰਨ ਅੱਖੀ ਦੇਖਣਾ ਰੱਜੀਆਂ ਗੁਣ ਗਾ ਕੇ ਕਵਨ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖ ਤਾਂ ਰਜੈ ਜਾਂ ਗੁਣਕਾ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਕੁੜਿਆਰ ਬਨ ਚਲਾਈਐ ਵਿਣ ਸੱਚੇ ਤਨ ਛਾਰ ਛਾਰ ਰਲਾਈਐ ਵਿਣ ਸੱਚੇ ਸਭ ਭੁੱਖ ਜੇ ਪੈਜੈ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੈ ਲਾਚ ਲਗ ਮਹਿਲ ਖੁਆਈਐ ਸਭ ਜਗ ਠੱਗਿਓ ਠੱਗ ਆਈਐ ਜਾਈਐ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਰਿਆ ਸਦਾ ਪੱਕਾ ਕਰਮ ਧਿਆਨ
ਪਤ ਕੇ ਸਾਧ ਖਾਂਦਾ ਲਹਿ ਇੰਦਾ ਨਾ ਕਹਿ ਸਰਦਾਨ ਮਹੱਲਾ ਪਹਿਲਾ ਸੋਹਿਨੇ ਕਾ ਬਿਰਖ ਪਤ ਪੁਰ ਵਾਲਾ ਫੁੱਲ ਜਵੇ ਹਰ ਲਾਲ ਤੇ ਥਲ ਰਤਨ ਲਗੈ ਮੁਖ ਭਾਗਤ ਹਿਰਦੈ ਹਿਰਦੈ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੜਤੇ ਤੀਰਥ ਗੁਰ ਕੀ ਚਰਣੀ ਪੂਜਾ ਸਦਾ ਵਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦਜਾ ਨਾਨਕ ਤ੍ਰਿਆ ਕਰਮੀ ਲਗ ਪੌੜੀ ਜੀਉਂਦਿਆਂ ਮਰ ਮਾਰ ਨਾ ਪਛੋਤਾਈ ਹੈ ਝੂਠਾ ਏ ਸੰਸਾਰ ਕਿਨ ਸਮਝਾਈ ਹੈ ਸੱਚ ਨਾ ਤਰੇ ਪਿਆਰ ਤੰਦਾ ਤਾਈ ਹੈ ਕਾਲ ਬੁਰਾ ਕਹਿ ਕਾਲ ਸਿਰ ਦੁਨੀਆਈ ਹੈ ਹੁਕਮੀ ਸਿਰਜਨਦਾਰ ਮਾਰੇ ਦਾਈ ਹੈ ਆਪੇ ਦੇ ਪਿਆਰ ਮਨ ਵਸਾਈ ਹੈ ਬੋਧ ਨੱਚ ਸਾਹਿਬ ਲਾਮ ਭਰੀਆ ਪਾਈ ਹੈ ਗੁਰਪ੍ਰਸਾਦ ਦੀ ਬੋਝ ਸੱਚ ਸਮਾਈ ਹੈ ਸ਼ਲੋਕ ਮਹੱਲਾ ਪਹਿਲਾ ਤੁਮੀ ਤੁਮਾ ਵੇਸ ਆਕਤ ਧੂਰਾ ਨਿਮ ਫਲ ਮਨ ਮੁਖ ਵਸੈ ਤੇਸ ਜਿਸ ਤੂੰ ਚੇਤਨਾ ਆਵਈ ਨਾਨਕ ਹੈ ਕੇਸ ਹੰਡਨ ਕਰਮਾ ਬਾਰੀ ਮਹੱਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬ ਤੁਮ ਕਬ ਨੀਚ ਕਬ ਚੰਦ

ਏਕ ਜਾ ਸੱਚ ਮਾਮਣਾ, ਸੱਚਾ ਪੁਰਖ ਲਖ ਜਪ ਸੁਹਾਵਣਾ, ਮਨੇ ਨਾਮ ਬਿਸੰਗ ਤਰਗਾ ਪਾਵਣਾ, ਕਰ ਕਵਾ ਦੇ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹੱਲਾ ਦੂਜਾ। ਮੰਤਰੀ ਹੋਇਆ ਠੂਹਿਆ ਨਾਗੀ ਲਗਾ ਜਾਏ, ਆਪਣਾ ਹੱਥੀ ਆਪਣਾ ਦੇ ਕੁਚਾ ਆਪੇ ਲਾਏ, ਹੁਕਮ ਪਿਆ ਤੁਰ ਖਸਮ ਘਾਤੀ ਧੱਕਾ ਖਾਏ, ਗੁਰਮਸਿਓ ਮਨ ਮੁਖੜਾ ਪੈ ਹੱਕ ਨੇ ਆਏ, ਦੁਆ ਸਿਰਿਆ ਆਪੇ ਖਾਸੋਂ ਵੇਖਿਆ ਕਰ ਵਿਆ ਪਾਏ, ਨਾਨਕ ਹੀ ਵਹਿ ਜਾਣੀ ਹੈ ਸਭ ਕੁਛ ਤੇ ਸਰਜਾਈ। ਮਹੱਲਾ ਦੂਜਾ। ਨਾਨਕ ਪਰਖ ਆਪ ਕਹੋ ਤਾਂ ਪਰਖ ਜਾਣ, ਰੋਗ ਦਾਰੂ ਗੋਵਾਂ ਬੁਝੈ ਤਾਂ ਵੇ ਰੋਗ ਦਾਰੂ ਦੋਵੇਂ ਬੁਝੈ ਤਾਂ ਵੈ ਸੁਜਾਣ, ਵਾਟਰਾਂ ਕਰੀ ਮਾਮਲਾ ਜਾਣੈ ਮਹਿਮਾਨ, ਮੂਹ ਜਾਣ ਗੱਲਾਂ ਕਰੇ ਆਣ ਲਾਏ ਹਾਣ, ਲੱਭ ਨਾ ਚਾਲੀ ਸੱਚ ਰਹਿ ਸੋ ਵਿਸ਼ਟ ਪ੍ਰਵਾਣ, ਸਰਸੰਦੇ ਆਗਾਸ ਕਹੋ ਕਿਉਂ ਪਹੁੰਚੈ ਬਾਣ, ਅਗੈ ਅਗਮ ਹੈ ਵਾਹੀ ਦਿਲਜਾਨ ਪੌੜੀ, ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆਂ, ਕਰਨ ਭਗਤ ਦਿਨ ਰਾਤ ਨ ਰਹਿਣੀ ਵਾਰੀਆਂ, ਪਹਿਲਾਂ ਨਵਾਂਜ ਨਿਵਾਸ ਸ਼ਬ ਸਵਾਰੀਆਂ, ਸੱਚ ਕਹਿਣੇ ਅਰਦਾਸ ਵਿੱਚ ਹਰੀਆਂ, ਖਸਮ ਸੋਹਣ ਖਸਮੈ ਪਾਸ ਹੁਕਮ ਸਿਧਾਰੀਆਂ, ਸਹੀ ਕਹਿਣੇ ਅਰਦਾਸ ਮਨੋਂ ਪਿਆਰੀਆਂ, ਬਿਨ ਆਵੈ ਤ੍ਰਿਗਵਾਸ ਪਿੱਠ ਸੁਜੀ ਵਿਆਹ, ਸ਼ਬ ਸਵਾਰੀ ਆਸ ਅੰਮ੍ਰਿਤ ਪੀ ਵਿਆ। ਸਲੋਕ ਮਹੱਲਾ ਪਹਿਲਾ। ਮਾਰੂ ਮੀ ਨਾ ਤ੍ਰਿਪਤਿਆ, ਯੱਗੀ ਲੈ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੀਤੀ। ਪੁੱਛਾ ਪੁੱਛ ਮਹੱਲਾ ਦੂਜਾ। ਨਿਵਰੰਤ ਸ ਜਨਮ ਸ ਜਾਵਤ ਬ੍ਰਹਮ ਬਿੰਦ ਤੇ, ਸਾਗਰਮ ਸੰਸਾਰ ਸ ਗੁਰਪ੍ਰਸਾਦੀ ਤਰ੍ਹਾਂ ਕੇ, ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ, ਕਾਰਨ ਕਰਤੇ ਵਸ ਜਿਨ ਕਰ ਤਰਖੀ ਧਾਰ ਪੌੜੀ, ਖਸਮਾ ਕਹਿ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕੁਲਾਣ ਕਮਲ ਵਿਕਸਿਆ, ਖਸਮੋ ਪੂਰਾ ਪਾਏ ਮਨੋ ਰਸਿਆ, ਦੁਸ਼ਮ ਕੱਢੇ ਮਾਰ ਸਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਰ ਦੱਸਿਆ, ਢਾਡੀ ਕਦੇ ਕਦ ਸ਼ਬਦ ਸੰਵਾਰਿਆ, ਨਾਨਕ ਗੁਣ ਗੈ ਰਾਸ ਹਰ ਜੀਓ ਮਿਲੇ ਪਿਆਰਿਆ। ਸਲੋਕ ਮਹੱਲਾ ਪਹਿਲਾ। ਖਤਿਓ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਏ, ਤੂਤੇ ਮੂਲਾਂ ਉਤਰੈ ਜੇ ਸਭ ਧੋਣ ਪਾਏ, ਨਾਨਕ ਬਖਸ਼ੇ ਬਖਸ਼ਿਆ ਨਾਇ ਤਾਂ ਪਾਈ ਪਾਏ। ਮਹੱਲਾ ਪਹਿਲਾ। ਨਾਨਕ ਪੂਰਨ ਚੱਖਣਾ ਦੁੱਖ ਛੱਡ ਮੰਗਿਆ ਸੁੱਖ, ਸੁੱਖ ਦੁੱਖ ਦੋ ਚਾਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥਾਂ ਪੂਰਨ ਹਾਰੀਐ ਤਿੱਥਾਂ ਚੰਗੀ ਚੌਪੌੜੀ, ਚਾਰੇ ਕੁੰਡਾਂ ਦੇਖ ਅੰਦਰ ਪਾਲਿਆ, ਸੱਚਾ ਪੁਰਖ ਲੰਘ ਸਿਰਜਣੇ ਹਾਲਿਆ, ਯੁਜਰ ਪੁੱਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਸ ਸੰਭਾਲਿਆ, ਪਾਇਆ ਰਤਨ ਘਰਾਉ ਦੀਵਾ ਬਾਲਿਆ, ਸੱਚਾ ਜਬ ਸਲਾਹ ਸੁਖੀਏ ਸੱਚ ਵਾਲਿਆ, ਨਿਡਰ ਅਡਰ ਲੰਘ ਕਰ ਵਸੇ ਗਾਲਿਆ, ਨਾਵੋ ਭੁੱਲਾ ਜਾਗੋ ਫਿਰਾ ਬੇਤਾ ਲਿਆ। ਸਰੂਪ ਮਹੱਲਾ ਤੀਜਾ। ਭੈ ਵਿ ਜਮੈ ਭੈ ਮਰੈ ਪੀ ਪਉ ਮਨ ਮੈਂ ਹੋਏ, ਨਾਨਕ ਭੈ ਵਿ ਜੇ ਮਰੈ ਸਹਿਲਾ ਹਿਆ ਸੋਈ। ਮਹੱਲਾ ਤੀਜਾ। ਭੈਣ ਜੀਵੈ ਬਹੁਤ ਬਹੁਤ ਗੁਜੀਆਂ ਗੁਜੀ ਕਮਾਏ, ਨਾਨਕ ਭੈਣ ਜੇ ਮਰੈ ਮੋਹ ਕਾਲਾ ਉੱਠ ਜਾਏ ਪੌੜੀ, ਸਤਿਗੁਰੂ ਇਹਦੇ ਹਾਲਤ ਸ਼ਰਧਾ ਪੂਰੀ ਹੈ, ਸਤਿਗੁਰੂ ਇਹਦੇ ਹਾਲ ਕਬੂ ਚੂਰੀ ਹੈ, ਸਤਿਗੁਰੂ ਇਹਦੇ ਹਾਲਤ ਦੁੱਖ ਨਾ ਜਾਣੀ ਹੈ, ਸਤਿਗੁਰੂ ਇਹਦੇ ਹਾਲਤ ਹਰ ਰੰਗ ਮਾਣੀ ਹੈ, ਸਤਿਗੁਰੂ ਇਹਦੇ ਹਾਲਤ ਜਮਕਾ ਡਰ ਕੇ ਆ, ਸਤਿਗੁਰੂ ਇਹਦੇ ਹਾਲਤ ਸਦੀ ਸੁੱਖ ਦੇ ਆ, ਸਤਿਗੁਰੂ ਇਹਦੇ ਹਾਲਤ ਨਮਨ ਚ ਪਾਈ ਹੈ, ਸਤਿਗੁਰੂ ਇਹਦੇ ਹਾਲਤ ਸੱਚ ਮਾਈ ਹੈ। ਸਰੋਕ ਮਹੱਲਾ ਪਹਿਲਾਂ। ਸਿਰ ਖੁਆਏ ਪੀਏ ਮਲਵਾਣੀ, ਜੂਠਾ ਮੰਗ ਮਖਾਈ, ਹੋਲ ਵਧੀਤ ਮੁੰਹ ਲੈਣ ਪੜਾਸਾਂ, ਪਾਣੀ ਦੇਖ ਸਕਾਈ, ਭੇਡਾਂ ਵਾਂਗੀ ਸਿਰ ਖੁਆਇਨ ਪਰੀਨ ਹੱਥ ਸੁਆਈ, ਮਾਹੂ ਪੀਓ ਕਿਤ ਗੁਆਇਨ ਟੱਬਰ ਹੋਣ ਤਾਈ, ਉਹਨਾਂ ਪਿੰਡ ਨਾ ਪਤਲ ਕਿਰਿਆ ਨਾ ਦੀਵਾ, ਮੋਏ ਕਥਾਊ ਪਾਈ, ਅਠਸਰ ਤੀਰ ਦਿਨ ਟੋਈ ਬ੍ਰਾਹਮਣ ਅੰਨ ਕਾਈ, ਸਦਾ ਕੁਚੀਰ ਆਏ ਦਿਨ ਰਾਤੀ ਮੱਥੇ ਟਿੱਕੇ ਨਾਈ, ਸਦਾ ਕੁਚੀਰ ਆਏ ਦਿਨ ਰਾਤੀ ਮੱਥਾ ਟਿੱਕੇ ਨਾਈ, ਚੁੰਡੀ ਪਾਏ ਮੈਂ ਨਿਤ ਚ ਮਰਨਾ ਦਰਦੀ ਬਣ ਜਾਹੀ, ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੇ ਜਾਈ, ਨਾਵੇ ਜੋਗੀ ਨਾਵੇ ਜੰਗਮ ਨਾਵੇ ਕਾਜੀ ਮੁੱਲਾ, ਦੇਵੇ ਗੋਏ ਫਿਰ ਵਗੋਤੇ ਬਿੱਟਾ ਵਤੈ ਗੱਲਾਂ, ਜੀ ਅਮਾਰ ਜੀ ਵਾਲੇ ਸੋਈ ਅਵਰ ਕੋਈ ਰੱਖੈ, ਦਾਨੋ ਤੈ ਸ਼ਨਾਨੋ ਵੰਜੇ ਬਸ ਪਈ ਸਿਰ ਖੁੱਤੈ, ਪਾਣੀ ਵਿੱਚੋਂ ਰਤਨੇ ਪੰਨੇ ਮੇਰਕੀਆਂ ਮਾਦਾਣੀ, ਅਠ ਸਰੀਰ ਦੇਵੀ ਥਾਪੇ ਪੁਰਵੀ ਲੱਗੈ ਬਾਣੀ, ਨਹਾਏ ਨਿਵਾਜਾ ਨਹਾਤਾ ਪੂਜਾ ਨਾਮਣ ਸਦਾ ਸੁਜਾਣੀ, ਮੋਇਆ ਜੀਵ ਦੇ ਅੰਗਤ ਹੋਵੈ ਜਾਂ ਸਿਰ ਪਾਈਐ ਪਾਣੀ, ਨਾਨਕ ਸਿਰ ਖੁੱਥੇ ਸ਼ੈਤਾਨੀ ਨਾ ਗੱਲ ਨਾ ਪਾਣੀ, ਬੂਟਿਆਂ ਹੋਇਆ ਹੋਏ ਬਿਲਾਵਲ ਜੀਆਂ ਜੁਗਤ ਮਾਣੀ, ਬੂਟਿਆਂ ਕਮਾਦ ਕਪਾਹ ਸਬਜ਼ਾ ਪੜਦਾ ਹੋਵੈ, ਬੂਟਿਆਂ ਕਾਹ ਚਰਨ ਸੁਰਹੀ ਸਾਤਨ ਦਹੀਂ ਮਿਲੋਵੈ, ਤਿਤ ਘੇ ਹੋਮ ਜਗ ਸਦ ਪੂਜਾ ਪਿਆ ਕਾਰਜ ਸੋਹੈ, ਗੁਰੂ ਸਮੁੰਦ ਨਦੀ ਸਭ ਸਿੱਖੀ ਨਹਾਤੇ ਜਿਤ ਵਡਿਆਈ, ਨਾਨਕ ਜੇ ਸਿਰ ਖੁੱਥੇ ਨਹਾਵਣ ਨਾਈ ਤਾਂ ਸੱਤ ਝੱਟੇ ਸਿਰਜਾਈ। ਮਹੱਲਾ ਦੂਜਾ। ਅੱਗੀ ਪਾਲਾ ਕੇ ਕਰੇ ਸੂਰਜ ਕਈ ਰਾਤ, ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਹਿ ਜਾਤ, ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ, ਨਾਨਕਾ ਪਤ ਜਾਣੀ ਹੈ ਜਾਂ

ਕੌੜੀ ਕੁਆਰੇ ਦੀ ਮਹਲਾ ਪਹਿਲਾਂ ਚੌਪਦੇ ਦੁਪਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਓਕਾਰ ਮੂਰਤਾ ਜੋਨੀ ਸਹਿਭੰ ਗੁਰਪ੍ਰਸਾਦ ਪਹੁੰਚ ਪਰਾ ਵੱਡਾ ਤੋਲ ਪਰਮਤੌੜੀ ਬੋਲੇ ਬੋਲ ਸਿਰ ਤਰ ਚਲੀਆ ਸਹੀਐ ਪਾਰ ਨਦੀ ਕਰਮੀ ਗੁਰ ਵਿਚਾਰ ਪੈਪਨ ਕੋਈ ਨਾ ਲੰਗਤ ਪਾਰ ਪੈਪੋ ਰੱਖਿਆ ਰਾਖਿਆ ਭਾਈ ਸਵਾਰ ਰਾਓ ਪੈ ਤਨ ਅਗਨ ਭਗਾ ਪੈ ਨਾਲ ਪੈਪੋ ਕੁੜੀਆਂ ਸ਼ਬਦ ਸਵਾਰ ਪੈਪਨ ਕਾਟ ਕਚਨ ਕਚ ਅੰਧਾ ਸੱਚਾਂ ਦੀ ਸੱਟ ਬੁੱਧੀ ਬਾਜੀ ਵਜੈ ਚਾਹੋ ਸਹਿ ਸਿਆਣ ਪਵਨਾ ਤਾਓ ਨਾਨ ਮਨ ਬੋਲਣ ਬਾਓ ਅੰਧਾ ਕਰਵਾਓ ਦੁਆਓ ਕੌੜੀ ਮੱਲਾ ਪਹਿਲਾਂ ਡਰ ਕਰ ਘਟ ਡਰ ਜਾਏ ਸੋ ਡਰ ਕੇ ਅੱਜ ਡਰ ਪਾਏ ਤੁਸੀਂ ਦੂਜੀ ਨਾ ਹੀ ਜਾਏ ਸੋ ਕੁਛ ਜੋ ਕੁਛ ਵਰਤਾ ਸਭ ਤੇਰੀ ਰਜਾਏ ਡਰੀਆ ਜੇ ਡਰ ਹੋਵੇ ਡੋਰ ਡਰ ਕਰਨਾ ਡਰੀਆ ਜੇ ਡਰ ਹੋਵੇ ਹੋਰ ਡਰ ਡਰਨਾ ਮਨ ਕਾ ਸ਼ੂਰ ਆਓ ਨਾ ਜੀ ਉਮਰਾਂ ਨਾ ਡੂਬੈ ਤਰੈ ਜਿਨ ਕਿਸ਼ ਕੀਆ ਸੋ ਕੁਛ ਕਰੈ ਹੁਕਮੇ ਆਵੈ ਹੁਕਮੇ ਜਾਏ ਅੰਗਾ ਪਾਛਾ ਹੁਕਮ ਸੁਮਾਏ ਹੰਸ ਏ ਤਾ ਸਾ ਸਮਾਨ ਤਿਸ ਭੂਖ ਪੋਤ ਨੈ ਜਾਨ ਪੋ ਖਾਣਾ ਪੀਣਾ ਯਾਦਾਰ ਬਿਣਖਾ ਦੇ ਮਰੋਏ ਗੁਬਾਰ ਜਿਸਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤਨ ਮਾਰ ਨਾਨਕ ਆਖਣੋ ਬਿਖ ਵਿਚਾਰ ਗੌੜੀ ਮੱਲਾ ਪਹਿਲਾਂ ਮਾਤਾ ਮਾਤ ਪਿਤਾ ਸੰਤੋਖ ਸਤਿ ਪ੍ਰਕਾਸ਼ ਸਤਿ ਭਾਈ ਕਰੇ।

ਕਉ ਨਾਨਕ ਯੋਗ ਗੌੜੀ ਮੱਲਾ ਪਹਿਲਾ ਪੌਣਾ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਭੁਤ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁਜਰੇ ਗਾਨੀ ਏ ਵਿਚਾਰ ਕਥਾ

ਹਰ ਤੇ ਅਖਾਣ ਧਰਤੀ ਤਜਾਈ ਰਤ ਪਦਾਰਥ ਕੜੀ ਮਾਈ ਪੜਫੜ ਪਾਣਤ ਬਾਦ ਵਖਾਣਾ ਪਿਤਰੋਂ ਦੀ ਵਸ ਨਾ ਜਾਣਾ ਹੋ ਨਾ ਮੂਆ ਮੇਰੀ ਮੋਈ ਬੁਲਾਏ ਉਹ ਨਾ ਮੂਆ ਜੋ ਰਹਿ ਸਮਾਏ ਕੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਜ਼ਰ ਨਾ ਆਇਆ ਗੋੜੀ ਮੱਲਾ ਪਹਿਲਾਂ ਦੱਖਣੀ ਸੁਣ ਸੁਣ ਪੂਜਾ ਮਾਨਾ ਨਾਉ ਤਾਕਾ ਸਤਿ ਬਲਾ ਰਹਿ ਜਾਉ ਆਪ ਲਾਏ ਟੋ ਨਾਉ ਤੂੰ ਸਮਝਾਵਾ ਮੇਲ ਮਿਲਾਉ

ਨਾਮ ਸਾਰ ਚਲੇ ਮਨ ਕੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਜ ਪਰੀਖ ਜਲ ਪੁਰਾਇਣ ਰਸ ਕਮਲ ਪਰੀਖ ਸ਼ਬਦ ਰਤੇ ਮਿੱਠੇ ਰਸ ਈਖ ਹੁਕਮ ਸੰਯੋਗੀ ਗੜ ਦਸਤਾਰ।

ਸੁਨਾ ਜੀ ਸਹਿ ਸਮਾਵੈ ਨਾਮ ਹਿਦਾਇ ਅਮਰਤਮੁਖ ਨਾਮ ਨਰ ਨਾਮ ਨਰਿ ਕਾਮ ਰਹਾਉ ਸਜੇ ਆਵੈ ਸਜੇ ਜਾਏ ਮੰਤੇ ਉਪਜੈ ਮਨ ਮਹਿ ਸਮਾਏ ਸਜੇ ਆਵੈ ਸਜੇ ਜਾਏ ਮੰਤੇ ਉਪਜੈ ਮਨ ਮਹਿ ਸਮਾਏ ਗੁਰਮੁਖ ਮੂਹ ਤੋਂ ਬੰਦ ਨਾ ਪਾਏ ਸ਼ਬਦ ਵਿਚਾਰ ਛੁੱਟੈ ਹਰਨਾਏ ਤਰਵਰ ਪੰਖੀ ਪਉ ਨਿਸਵਾਸ ਸੁਖ ਦੁਖੀਆ ਮਨ ਮੋਹ ਵਿਨਾਸ ਸਾਜ ਵਿਆਗ ਤੱਕੈ ਆਗਾਸ ਦਹਿ ਦਿਸ ਧਾਵੈ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਬਿਖਮਾਟ ਮਿਨ ਵੱਖਰ ਸੂਨੋ ਘਰਾਟ ਗੁਰਮਿਲ ਖੋਲੇ ਬਜਰ ਕਪਾਟ ਸਾਧ ਮਿਲਿਆ ਪੂਰਵ ਸੰਜੋਗ ਸੱਚ ਰਹਿਸੇ ਪੂਰੇ ਹਰ ਲੋਗ ਮੰਤਾਂ ਦੇ ਸਹਿ ਸਭਾਏ ਨਾਨਕ ਤਨਕਾ ਲਾਗੂ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਫਕਾਰ ਜਾਂ ਗਹਿਤ ਚੀਤ ਪੂੰਜੀ ਪਾਪ ਲੋਕ ਕੀ ਕੀਤ ਤਰਤਾਰੀ ਮਨ ਨਾਮ ਸੁਚੀਤ ਵਾਹ ਵਾਹ ਸਾਚੇ ਮੈਂ ਤੇਰੀ ਟੇਕ ਹੋਂ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੈ ਪੜਵਾਓ ਜੇਵਾ ਇੰਦਰੀ ਏਕ ਸੁਆਓ ਦਿਸ਼ਟ ਪਕਾਰੀ ਨਾ ਹੀ ਪਉ ਪਾਓ ਆ ਮਾਰੇ ਤਾਂ ਪਾਏ ਨਾਉ ਸ਼ਬਦ ਮਰੈ ਫਿਰ ਮਰਨ ਨਾ ਹੋਏ ਮਿਰਮੂਏ ਕਿਉਂ ਪੂਰਾ ਹੋਏ ਪ੍ਰਪੰਚ ਪਿਆ ਪਰਿਆ ਮਨ ਦੋਏ ਤੇ ਨਾਰਾਇਣ ਕਰੇ ਸੋਏ ਪੋਤ ਚੜੋ ਜਾਵੈ ਵਾਰ ਡਾਕੇ ਪੋਤ ਦਰਗਾਹ ਮਾਰ ਸਾਸਾ ਨਾਹੀ ਧਨ ਗੁਰਦੁਆਰ ਨਾਨਕ ਦਰ ਕਰੀ ਖੰਕਾਰ ਕੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵੀ

ਪਹਿਲਾ ਪਹਿਲਾ ਜਨਮ ਮਰਾਤਰਾ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕੈਵ ਖਿਆਨ ਤ੍ਰੀ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬੋੜ ਜਨਮ ਨਾ ਹੋਇਆ ਮਰਨਾ ਰਹਾਉ ਚਾਰ ਪਦਾਰਥ ਕਹਿ ਸਭ ਕੋਈ ਸਿਮਰਤ ਸਾਸ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੈ ਵਸਿਆ ਰਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਐਸਾ ਮਾਇ ਨਿਰਾਸ ਬਜਾਇਆ ਦੀਨਾ ਨਾ ਸਰਬ ਸੁਖ ਦਾਤਾ ਨਾਨਕ ਹਰਿ ਚਰਣੀ ਮਨ ਰਾਤਾ।

ਮੂਸਾ ਰੇ ਮਨ ਮੁਖ ਰਹਿ ਤੇ ਤਦ ਖੁਲਾ ਗਾਇਆ ਗੁਰੂ ਮਿਲਿਆ ਵਡਾਈ ਰੇ ਜਗਤਨ ਕੀਆ ਸੋਈ ਹੋਆ ਕਿਰਤਨਾ ਮਿਟਿਆ ਜਾਈ ਰੇ ਸੋਭਰ ਭਰੇ ਨਾ ਹੋਵਾਏ ਹੁਣੇ ਜੋ ਰਾਤ ਰੰਗ ਲਾਈ ਰੇ ਤਿਨ ਕੀ ਭੰਗ ਹੋਵਾ ਜੇ ਨਾਨਕ ਤਾਂ ਮੂੜਾ ਕੇ ਪਾਈ ਰੇ ਗੌੜੀ ਚੇਤੀ ਮੱਲਾ ਪਹਿਲਾਂ ਕਦਕੀ ਮਾਈ ਭਾਵ ਕਦ ਕੇ ਰਾਹ ਕਿਦੂ ਥਾ ਹਮਾਏ ਹੁਣ ਬਿੰਬ ਚਲ ਭੀਤਰ ਨੇ ਵਜੇ ਕਾਏ ਕੰਮ ਪਾਏ ਮੇਰੇ ਸਾਹਿਬਾ ਕੌਣ ਜਾਣਾ ਗੁਣ ਤੇਰੇ ਕਹੇ ਨ ਜਾਣੀ ਗੁਣ ਮੇਰੇ ਰਾਓ ਜੇ ਤੇਰੇ ਖੁਬਿਰ ਖਮ ਚੀਨੇ ਕੇਤੇ ਪਸ਼ੂ ਪਾਏ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਪਾਏ ਕਿਤੇ ਨਾ ਕੁਲੀ ਮੈਂ ਆਏ ਕਿਤੇ ਪੰਖ ਉਡਾਏ ਹੱਟ ਪਟਣ ਵਿੱਚ ਮੰਦਿਰ ਪੁੰਨਾ ਕਰ ਚੋਰੀ ਕਰੇ ਆਵਾਏ ਅੱਗੋਂ ਦੇਖਾ ਪਿੱਛੋਂ ਦੇਖਾ ਤੁਸੇ ਕਾਂ ਛਪਾਵੇ ਤੜ ਤੀਰਥਮ ਨੌਖਣ ਦੇਖੇ ਹੱਟ ਪਟਣ ਬਾਚਾਰਾ ਲੈ ਕੇ ਤਕੜੀ ਤੋਲਣ ਲਾਗਾ ਕਠੀ ਮੈਂ ਮਣਜਾਰਾ ਜੀਤਾ ਸੁੰਦ ਸਾਗਰ ਨੀਰ ਭਰਿਆ ਤੇਤੇ ਉਗਣ ਮਾਰੇ ਦਇਆ ਕਰੋ ਕੁਛ ਮੇਰੇ ਪਾਵੋ ਉਹਦੇ ਪੱਥਰ ਤਾਰੇ ਚੀੜਾ ਇਕਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਤ ਨਾਨਕ ਪਛਾਣਾ ਸੁਗੋ ਆ ਦਿਨ ਰਾਤੀ ਗੌੜੀ ਪੈਰਾ ਗੁਣ ਮੱਲਾ ਪਹਿਲਾਂ ਰਹਿਣ ਗਵਾਈ ਸੋਏ ਕਹਿੰਦੇ ਸੁਖਮਾਇਆ ਖਾਏ ਹੀਰੇ ਜੈਸਾ ਜਨਮ ਕੋਡੀ ਬਦਲਾ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛਾ ਪਛਤਾਏ ਰੇ ਰਾਓ ਅੰਤ ਅੰਤਨੀ ਧਰਣੀ ਤਰੇ ਅੰਤ ਨ ਚਾਇਆ ਜਾਏ ਅੰਤ ਕੋ ਚਾਨ ਹੋ ਗਏ ਸੇ ਆਏ ਅੰਤ ਗਵਾਏ ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ ਆਪਣ ਦੀਆਂ ਜੇ ਮਿਲੈ ਤਾਂ ਸਭ ਕੋ ਪਾਵਟ ਹੋਏ ਕਰਮਾ ਉਪੜ ਨਿਬਰੈ ਜੇ ਲੋਚੈ ਸਭ ਕੋਏ ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ ਗੁਣ ਜਾਪੀ ਖਸਮ ਕਾ ਕਿਸੇ ਵਢਾਈ ਦੇ

ਮਲੋਗੀ ਪਾਪ ਸਾਰ ਨਾਗਰੋ ਮਾਤਰਵ ਸਾਬ ਸਹਿ ਪਹੁੰਚਾਏ ਨਾਗ ਸਾ ਸੁਹਾਗਣੀ ਜਿਨ ਜੋਤੀ ਜੋ ਸਮਾਏ ਗੌੜੀ ਪੂਰਵੀ ਦੀਪ ਕੀ ਮੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਆ ਕਰਤੇ ਕਾਹੇ ਵਿਚਾਰੋ ਸਤਿ ਕਰਾਓ ਸੁਲਾ ਸਿਰ ਸਿਰਜਣਹਾਰੋ।

ਸਤਿਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਹਰੇ ਆਪੇ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵਾ ਸੋਈ ਮੇਰਾ ਪ੍ਰਭ ਸਮਝ ਆਪੇ ਜਾਣਾ ਹੈ ਹੁਕਮ ਮੇਲੇ ਸ਼ਬਦ ਪਛਾਣਾ।

ਮਿਲਾਵਾ ਹੋਈ। ਵਾਹਿਗੁਰੂ ਸਾਹਿਬ ਭਰਮ ਭੁਲਾਈ, ਮਿੰਨਾ ਮੈਂ ਬਹੁਤ ਅਦੁਕ ਪਾਈ, ਗੁਰੂ ਖੁਆ ਸੁਨਾਮ ਤੇ ਆਈ, ਦਰਸ਼ਨ ਸੱਚਾ ਸਜੀਪਤ ਹੋਈ। ਕਿਸ ਨੂੰ ਕਹੀਏ ਦਾਤਾ ਇੱਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਮਿਲ ਪ੍ਰੀਤ ਨੂੰ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਹ ਸਮਾਵਾਂ, ਗੌੜੀ ਕੁਆਰੇ ਮੱਲਾ ਤੀਜਾ। ਸੋ ਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਹੋਏ, ਸੱਚੀ ਬਾਣੀ ਜੋ ਚਾਰੇ ਜਾਪੈ, ਸਗੋਏ ਸੱਚ ਆਪੇ ਆਪੇ।

ਬਿਨਾਂ ਵਾਹਿਗੁਰੂ ਚਲਿਆ ਰੋਈ। ਰਸਨਾ ਹਰ ਸਾਖਿਆ ਸਹਿ ਸਮਾਈ, ਗੁਰ ਕਿਰਪਾ ਦੇ ਸਹਿ ਸਮਾਈ, ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੈ ਨਿਰਮਲ ਤਾਰ, ਨਾਮ ਸਮਾਵਾ ਜੋ ਭਾਂਡਾ ਹੋਏ, ਉਂਦਾ ਭਾਂਡਾ ਟਿਕਣਾ ਕੋਏ, ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸਚ ਭਾਂਡਾ ਜੇ ਸ਼ਬਦ ਪਿਆਸ, ਗੌੜੀ ਕੁਆਰੀ ਮੱਲਾ ਤੀਜਾ, ਇੱਕ ਗਾਵਤ ਰਹੇ ਮਨ ਸਾਧਨ ਪਾਏ, ਹੋਮਾਂ ਵਿੱਚ ਗਾਵੈ ਬੇਥਾ ਜਾਏ, ਗਾਵਣ ਗਾਵੈ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ।

ਭਗਤ ਕਰੈ ਮੂਰਖ ਆਪ ਗੁਣਾਵੈ, ਨਜਰ ਟੱਪੈ ਬਹੁਤ ਦੁਖ ਪਾਵੈ, ਸਚੇ ਨਚੇ ਟੱਪੈ ਭਗਤ ਨਾ ਹੋਏ, ਸ਼ਬਦ ਮਰੈ ਭਗਤ ਪਾਏ ਜਨ ਸੋਏ, ਭਗਤ ਵਚਨ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ, ਮੇਰਾ ਸਾਚਾ ਸਬਦ ਜਾਣਾ ਹੈ, ਨਾਨਕ ਬਖਸ਼ੇ ਨਾ ਬਜਾਣੈ, ਗੌੜੀ ਵਰੇ ਮੁੱਲਾ ਤੀਜਾ, ਮਨ ਮਰੇ ਧਾਤ ਮਰ ਜਾਏ, ਮਨ ਮੂਹੇ ਕੈਸੇ ਹਰ ਪਾਏ, ਮਨ ਮਰੈ ਦਾਰੂ ਜਾਣਾ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ, ਜਿਸ ਨੂੰ ਬਖਸ਼ੇ ਦੇ ਵਡਿਆਈ, ਗੁਰਪ੍ਰਸਾਦ ਹਰ ਵਸੈ ਮਨ ਆਈ, ਰਹਾਉ ਗੁਰਮੁਖ ਕਰਨੀ ਕਰ ਕਮਾਵੈ, ਤਾਸ ਮਨ ਕੀ ਸੋਜੀ ਪਾਵੈ, ਮਨ ਮੈਂ ਮਤ ਮੈਂਗਲ ਮਿਕ ਤਾਰਾ, ਗੁਰੇ ਅੰਕ ਸੰਹਾਰ ਜੀਵਾਰਨ ਹਾਰਾ, ਮਨ ਸਾਧ ਸਾਧ ਜਨ ਕੋਏ, ਚਰ ਚਰੈ ਤਨ ਨਿਰਮਲ ਹੋਏ, ਗੁਰਮੁਖੇ ਮਨ ਲਿਆ ਸਵਾਰ, ਗੁਰਮੁਖ

ਸ਼ਬਦ ਵਿਚਾਤਾ, ਕਿਰਪਾ ਕਰੇ ਪ੍ਰਭ ਕਰਮ ਵਿਦਾਤਾ। ਸੇ ਜਨ ਸੱਚੇ ਜੋ ਗੁਰੂ ਸ਼ਬਦ ਮਿਲਾਏ, ਧਾਤ ਵਰਜੇ ਠਾਕੁਰ ਆਏ, ਨਾਮ ਨਾਮ ਨਿਤ ਗੋਤੇ ਪਾਏ, ਹਰ ਕਿਰਪਾ ਦੇ ਹਰ ਵਸੈ ਮਨੇ ਆਏ। ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ, ਅੰਤਰ ਵਸੈ ਨਾ ਲਾਗਾ ਜੰਪੀਰ, ਆਪੇ ਸਾਹਿਬ ਆਪ ਜੀਰ, ਨਾਨਕ ਸੇਵ ਸਦਾ ਹਰ ਗੁਣੀ ਗੀਰ। ਗੌੜੀ ਗੁਆਰੀ ਮੱਲਾ ਤੀਜਾ, ਸੋ ਕਿਉਂ ਸਰੈ ਜਿਸਕੇ ਜੀ ਪੁਰਾਣਾ, ਸੋ ਕਿਉਂ ਸਰੈ ਸਮਾਇ ਸਮਾਨਾ, ਜਿਸ ਅੰਦਰਗਾਹ ਪੁੱਤ ਪ੍ਰਵਾਨਾ। ਹਰ ਕੇ ਨਾਮ ਵਿਟੋਂ ਬਲ ਜਾਊ, ਤੂੰ ਸਰੈ ਤਦੀ ਮਰ ਜਾਉ, ਰਹਾਉ ਤਿੰਤੂ ਵਿਸਰੈ ਜੇ ਤੂੰ ਆਪ ਬੁਲਾਏ, ਤਿੰਤੂ ਵਿਸਰੈ ਜੇ ਤੂੰ ਜੈ ਪਾਏ, ਮਨੁੱਖ ਗਿਆਨੀ ਜੋ ਨਹੀਂ ਪਾਏ। ਜਿਹਨੇ ਇੱਕ ਮਨ ਤੁੱਠਾ ਸੀ ਸਤਿਗੁਰ ਸੇਵਾ ਲਾਏ, ਜਿਹਨੇ ਇੱਕ ਮਨ ਤੁੱਠਾ ਤਿੰਨਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ। ਜਿਹਨਾਂ ਪੋਤਾ ਪੁੰਨ ਸੇ ਗਿਆਨ ਵਿਚਾਰੀ, ਜਿਹਨਾਂ ਪੋਤਾ ਪੁੰਨ ਤਿੰਨਾ ਮੈਂ ਮਾਰੀ, ਨਾਨਕ ਜੋ ਨਾਮ ਰਤੇ ਤਿੰਨ ਕੋ ਬਲਿਹਾਰੀ। ਗੌੜੀ ਵਾਰੀ ਮੱਲਾ ਤੀਜਾ, ਤੂੰ ਕਦ ਕਿਉਂ ਕਥਿਆ ਜਾਏ, ਗੁਰ ਸ਼ਬਦ ਮਾਰਨ ਮਨ ਮੈਂ ਸਮਾਏ, ਤੇਰੇ ਗੁਣਾਂ ਨੇ ਕੀਮਤ ਨਹੀਂ ਪਾਏ, ਤੇਰੇ ਗੁਣ ਅਨੇਕ ਕੀਮਤ ਨਾ ਪਾਏ। ਜਿਸਕੀ ਬਾਣੀ ਤਿਸਮਾਇ ਸਮਾਣੀ, ਤੇਰੀ ਕਦ ਕਦਾ ਗੁਰੂ ਸ਼ਬਦ ਵਿਖਾਣੀ। ਰਹੋ ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ, ਜੈ ਸਤਿਗੁਰ ਤਾ ਹਮੈ ਸ਼ਬਦ ਜਲਾਈ। ਗੁਰਮੁਖ ਸੇਵਾ ਮਿਲੀ ਥਾਂ ਪਾਏ, ਗੁਰਮੁਖ ਅੰਤਰ ਨਾਮ ਵਸਾਏ, ਗੁਰਮੁਖ ਭਗਤ ਨਾਮ ਸਮਾਏ। ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸਿਵ ਲਗਾ ਪਿਆਰ, ਨਾਮ ਰਤੇ ਨਾਨਕ ਨਾਮ ਰਤੇ ਤਿਨ ਕਹੋ ਜੈਕਾਰ। ਗੌੜੀ ਵਾਰੀ ਮੱਲਾ ਤੀਜਾ, ਇੱਕ ਸੇ ਸਭ ਰੂਪ ਰੰਗਾ, ਪੌਣ ਬਣੀ ਬਿਸੰਦਰ ਸਭ ਸਹਿ ਲੰਘਾ, ਫਿਰ ਮੈਨੂੰ ਵੇਖਿਆ ਹਰ ਪ੍ਰਭੰਗਾ। ਇੱਕ ਜਾਚ ਏਕੋ ਐਸੋਈ, ਗੁਰੂ ਵਿਚਾਰੇ ਬਿਰਲਾ ਕੋਈ। ਰਹਾਉ ਸਹਿਜ ਭਵੈ ਪ੍ਰਭ ਸੁਭਨੀ ਥਾਈ, ਕਾਂ ਗੋਤ ਪ੍ਰਗਟ ਪ੍ਰਭ ਵਰਤ ਬਣਾਈ, ਆਪੇ ਸੁਤਿਆਂ ਦੇ ਜਗਾਈ, ਤਿਸਕੀ ਕੀਮਤ ਕਿਨੇ ਨਾ ਹੋਈ, ਕਹਿ ਕਹਿ ਕਥਨ ਕਹਿ ਸਭ ਕੋਈ, ਗੁਰ ਸ਼ਬਦ ਸਮਾਵੈ ਪੂਜੈ ਰਸੋਈ। ਸੁਣ ਸੁਣ ਵੇਖਾ ਜਦ ਮਿਲਾਏ, ਵੱਡੀ ਵਡਿਆਈ ਗੁਰਸੇਵਾ ਤੇ ਪਾਏ, ਨਾਨਕ ਨਾਮ ਰਤੇ ਹਰ ਨਾਮ ਸਮਾਏ। ਗੌੜੀ ਕੁਆਰੀ ਮੱਲਾ ਤੀਜਾ,

ਹਰ ਹਰ ਨਾਮ ਦੇ ਵੈ ਜਨ ਸੋਏ ਅੰਦਰ ਭਗਤ ਗੁਰੂ ਸ਼ਬਦ ਹੋਏ ਗੁਰਮੁਖਲਾ ਪੂਜਾ ਕੋਏ ਨਾਨਕ ਨਾਮ ਸਮਾਵੈ ਸੋਏ ਗੌੜੀ ਗੁਰੀ ਮੱਲਾ ਤੀਜਾ ਗੁਰਸੇਵਾ ਜੋ ਉਚਾਰੇ ਹੋਈ ਪੂਰਾ ਜਨ ਕਰ ਕਮਾਵੈ ਕੋਈ ਖੁੱਟ ਨਾਮ ਤਨ ਹਰ ਤੋਟ ਨਾ ਹੋਈ ਤਾਂ ਸਦਾ ਸੁਖ ਅੰਦਰ ਸੁਭਾ ਹੋਈ ਈਵਨ

ਜੀ ਮੈਂ ਸਮਾਈ ਇਤਨੇ ਜਨਮ ਭੂਲ ਭਰੇ ਸੇ ਜਾ ਪਾਇਆ ਤਾਂ ਭੂਲੇ ਨਾਹੀ ਜਾ ਕਾ ਕਾਰਜ ਹੋਈ ਜਾਣਾ ਹੈ ਜੇ ਗੁਰ ਕਾ ਸ਼ਬਦ ਸਮਾਈ ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਾਈ ਨਾਨਕ ਤਾਤਾ ਤੁਸੀਂ ਮਿਲਿਆ ਪੁਨਰ ਜਨਮ ਨਾ ਆਈ ਗੌੜੀ ਬੈਰਾਗਣ ਪੱਲਾ ਤੀਜਾ ਸਭ ਜੋ ਕਾਲਾ ਵਸਿਆ ਪਾਦਾ ਦੂਜਾ ਪਾਏ ਹਮਾ ਕਰਮ ਕੁਮਾਮ ਦੇ ਮਨ ਮੂਲਿਆ ਸਜਾਏ ਮੇਰੇ

ਹਰਿਆ ਕੁਝ ਪਾਏ ਆਪੇ ਹਰਿ ਜਾਪੇ ਹਰਿਆਪੇ ਸਰੰਗ ਅੰਮ੍ਰਿਤਾ ਰਾਹ ਹਰਿ ਅੰਮ੍ਰਿਤ ਆਪ ਹੀ ਆਵਣ ਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪੇ ਬੇੜੀ ਤੁਲਾ ਤਾਰਾ ਹਰਿ ਆਪੇ ਗੁਰਮਤੀ ਨਿਸਤਾਰਾ ਹਰਿ ਆਪੇ ਨਾਨਕ ਪਾਵੈ ਪਾਰਮ ਗੌੜੀ ਵੈਰਾਗਣ ਮੱਲਾ ਚੌਥਾ ਸ਼ਾਹ ਮਰਾ ਤੂੰ ਤਣੀ ਜੈਸੀ ਤੂੰ ਰਾਜ ਦੇ ਤੈਸੀ ਅਮਲੇ ਹਰ ਰਾਵਣ ਜੈ ਰੰਗ ਸਿਉਂ ਜੇ ਆਪ ਦਿਆਲ ਹੋਏ ਦੇ ਹਮਣ

ਆਇਆ ਹੋਰ ਵਣਜ ਕਰੈ ਵਾਪਾਰੀਏ ਅਨੰਤ ਰੰਗੀ ਦੁਖ ਮਾਇਆ ਉਹ ਜੇ ਹੈ ਵਣਜਰ ਲਾਇਆ ਫਲ ਤੇ ਆਤਨ ਪਾਇਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਛਾਰ ਸੇਵਿਆ ਫਿਰ ਲੇਖਾ ਮੂੰਹ ਨਾ ਲਈ ਗੌੜੀ ਮੇਰਾ ਗੁਣ ਮੱਲਾ ਚੌਥਾ ਜੋ ਜਨ

ਗੁਸਈਆ ਜਨਕੀ ਉਪਾਂ ਤੁਝੇ ਵਢਈਆ ਰਹਾਉ। ਮੰਦਰ ਕਰ ਆਨੰਦ ਹਰ ਹਰ ਜਸਮਨ ਪਾਵੈ, ਸਬਰਸ ਮੀਠੇ ਮੁਗਲ ਗੈ ਜਾ ਹਰ ਗੁਣ ਗਾਵੈ। ਹਰ ਜਨ ਪਰਿਵਾਰ ਸਾਧਾਰੈ, ਇੱਕੀ ਖੁਲੀ ਸਭ ਜਗ ਛਡਾਵੈ।

ਨਾਮ ਕਾਸੀ ਕੌਰ ਨਾਮ ਕੁੜਾਈ ਤੇ ਨਾਨਕਰ ਕਾ ਦਾਸ ਹਰ ਕੀ ਵੜਿਆਈ ਗੌੜੀ ਕਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਣ ਕਰੇ ਲੋਚਾ ਜੀਓ ਲਾਏ ਹਰ ਜੋਤਾ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉਂ ਹਰ ਜਨ ਹਰ ਹਰ ਜਪ ਕਰੇ ਹਰੇ ਅੰਤ ਛਡਾਏ ਮੈਂ ਮੂਰਖ।

ਬੋਲ ਸੁਖ ਪਾਵੇ। ਵਿਖਣ ਸੰਚਟ ਵਾਣੀਆਂ ਬੈਠ ਕਮਾਏ, ਮੂੰਹ ਝੂਠ ਪਸਾਰਾ ਝੂਠਕਾਂ ਝੂਠੇ ਲੁਟਾਏ, ਤਿਉਂ ਹਰ ਜਨ ਹਰ ਤਨ ਸੰਚਿਆ ਹਰ ਘਰ ਚਲੈ ਜਾਏ।

ਝੂਠਾ ਨੀ ਦਿਨ ਸਰਾਤ ਲਾਲ ਦਿਨ ਨਿਤ ਦਿਨ ਸਰਾਤ ਲਾਲਚ ਕਰੇ ਪਰਮਾ ਪਰਮਾਇਆ ਬੇਕਾਰ ਫਿਰਾ ਬੇਕਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕਹਿ ਕਮਰ ਲਾਇਆ ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕਹਿ ਕੰਮ ਲਾਏ ਨੀ ਥਰਗੁਣ ਗਾਵੈ ਹਰ ਨਾਮ ਸਮਾਈ ਰਹੋ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਮਾਇਆ ਕਹਿ ਬੰਦਾ ਕਹਿ ਡਾਂ ਲਏ ਕਹਿ ਨਰਪਤ ਮਰ ਜਾਇਆ ਧਨ ਧਨ ਸੇਵਾ

ਆਪੀ ਸੰਗੁਰੂ ਬ੍ਰੇਪ ਨੂੰ ਸਤਿਗੁਰ ਕੀਰਾ ਸਭ ਜੀਉ ਪਿੰਡ ਮੁੱਖ ਨੱਕ ਦੀ ਆਵਰਤਨ ਕੋ ਖੋ ਪਾਣੀ ਅਨਖਾਣਾ ਕੱਪੜ ਪਹਿਨਣ ਦੀ ਆ ਰਸ ਅਨਪੁਗਾਣੀ ਜਿੰਦੀ ਇਸ ਚੇਤਨਾ ਆਵਈ ਪਸ਼ੂ ਹੋਂ ਕਰ ਜਾਣੀ ਸਭ ਕੀਤਾ ਤੇਰਾ ਵਰਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੂੰ ਸੁਆਮੀ।

ਸਿਖ ਤੋਂ ਸਤਿਗੁਰ ਗੁਰ ਜਗ ਰਾਗਤਾ ਹਰਪ੍ਰੀਤ ਪਿਆਰ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕਿਹਾ ਆਣੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਉਂਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹੋ।

ਜੀ ਨਾਲੀ ਜੈਸੀ ਕਾਤੀ ਤੀ ਸਬਦੀ ਸਹਿ ਵਿੱਚ ਰਾਖਾ ਰਸਨਾ ਮਾਸਰਤ ਕੇਰੀ ਕੋਈ ਜਾਣੋ ਮਾਸ ਕਾਤੀ ਕਛ ਕਿਸ ਹਾਥ ਹੈ ਸਭ ਵਸਕਤ ਹੈ ਹਰ ਕੇਰੀ ਤਿਉ ਸੰਤ ਜਨਾ ਕੀ ਨਾ ਨਿੰਦਾ ਕਰੈ ਹਰ ਰਾਖੈ ਪੈ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੀ ਕਾ ਕਿਸ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਫ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਅਨਚਿਤ ਨਿਤ ਆਵੋ ਜਨ ਨਾਨਕੋ ਜੋ ਅੰਤੀ ਅਵਸਰ ਲਏ ਛਡਾਇਆ ਗੌੜੀ ਵੈਰਾਗਣ ਮੱਲਾ ਚੌਥਾ ਜਿਸ ਮਿਲਿਆ ਮਨ ਹੋਇਆ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਤੁਮਦਾ ਬਿਨ ਜਾਏ ਹਰ ਪਰਮ ਪਦ ਲਈਐ ਮੇਰਾ ਸਤਿਗੁਰ ਪਿਆਰਾ ਕਿਸ ਵਿੱਚ ਮਿਲਿਆ ਹੈ ਓ ਕਿਰ ਕਿਰ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉਂ ਮਿਲਿਆ ਰਹੋ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਚ ਪੁਨੀ ਜਨ ਕੀਰੀਆ ਲੈ ਸਤਿਗੁਰ ਧੂਰ ਹਰ ਭਗਤੜਾ ਹਰ

ਹਰ ਗੁਰੂ ਸ਼ਬਦ ਦੀ ਚਾਖ ਡੀਠਾ ਰਾਮ ਹਰ ਕੀਰਤਨ ਗੁਰ ਲੈ ਮੀਠਾ ਰਹਾਉ ਹਰੇ ਅਗਮ ਗੋਚਰ ਪਾਰਪਮ ਹੈ ਮਿਲ ਸਤਿਗੁਰੂ ਲਾਗ ਬਸੀਠਾ ਜਿਨ ਗੁਰ ਬਚਨ ਸੁਖਾਨੇ ਹੀਰਾ ਤੇਰੇ ਆਗਾਏ ਅਣ ਪਰੀਠਾ ਮਨਮੁਖ ਹੀਰਾ ਹੱਥ ਕਟੋਰਾ ਤੇਰੇ ਅੰਤਰਕਾਰ ਕਰੀਠਾ ਬਿਹਰ ਕੋ ਬਹੁ ਦੂਧ ਪਿਆਈ ਹੈ ਬਿਖਨਿਕ ਸਾਹਿਬ ਬੋਲ ਫੁਲੀਠਾ ਹਰ ਪ੍ਰਭਿਆਨ ਮਿਲਾਵੋ ਗੁਰ ਸਾਧੂ ਘਸ ਕਰੜ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲ ਸੰਗਤ ਕਰੂਆ ਮੀਠਾ ਗੌੜੀ ਪੂਰਵੀ ਮਹਲਾ ਚੌਥਾ ਹਰ ਹਰ ਹੱਥ ਸਰੀਰ ਹਮ ਵੇਚਿਆ ਪੂਰੇ ਗੁਰ ਕਾਇਆ ਗਏ ਸਤਿਗੁਰੂ ਦਾਤਾ ਨਾਮ ਦੜਾਇਆ ਮੂੰਹ ਮਸਤ ਭਾਗ ਸੁਭਾਗੇ ਰਾਮ ਗੁਰਮਤ ਹਰ ਲਿਵ ਲਾਗੇ ਰਾਓ ਘਟ ਘਟ ਮਈਆ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮੰਤਨ ਦੇਵੋ ਕਾਠ ਗੁਰੂ ਕਹੋ ਮੇਰਾ ਭ੍ਰਮ ਪਉ ਗੁਰ ਬਚਨੀ ਪਾਗੇ ਅੰਧਿਆਰਾ ਦੀਪ ਗਿਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਗਿਆਨ ਅੰਧੇਰਾ ਵਿਰਚ ਮਨਾ ਸਿਉ ਘਰ ਵਸ ਲਈ ਮਨ ਜਾਗੇ ਸਾਕਤ ਬੰਧ ਘੁਮਾਇਆ ਤਾਰੀ ਤਿੰਨ ਜਮ ਜੋ ਹੋਣ ਲਾਗੇ ਉਹਨੂੰ ਸਤਿਗੁਰ ਆਗਾ ਸੀਸ ਨਾ ਵੇਚਿਆ ਉਹ ਆਵਾ ਜਾਏ ਪਾਗੇ ਹਮਰਾ ਬਿਨੋ ਸੁਣੋ ਪ੍ਰਭ ਠਾਕੁਰੂ ਹਮ ਸ਼ਰਨ ਪ੍ਰਭੂ ਹਰ ਮਾਂਗੇ ਜਨ ਨਾਨਕ ਕੀ ਲਜਪਾਤ ਗੁਰੂ ਹੈ ਸਿਰ ਵੇਚੋ ਸਤਿਗੁਰ ਆਗੇ ਗੌੜੀ ਪੁਰੀ ਮਹਲਾ ਚੌਥਾ ਹਮ ਓਂਕਾਰੀ ਓਂਕਾਰ ਅਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹੋਮਾ ਰੋ ਗਿਆ ਸੁਖ ਪਾਇਆ ਧਨ ਧਨ ਗੁਰੂ ਹਰ ਆਇਆ ਰਾਮ ਗੁਰ ਕਾ ਬਚਨ ਹਰ ਪਾਇਆ ਰਹਾਉ ਮੇਰਾ ਹੀਰਾ ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜੀਓ ਪਿੰਡ ਸਭ ਸਤਿਗੁਰ ਆਗਾ ਹੈ ਜਿਨ ਵਿਛੜਿਆ ਘਰ ਖਣ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ

ਗੁਰੂ ਕਹੇ ਜੋ ਹਰ ਹਰ ਕਥਾ ਸੁਣਾਵੇ। ਹਿਰਦੈ ਗੁਰਮਤ ਰਾਮ ਰਸਾਣ ਜੀਵਾ ਹਰ ਗੁਣ ਗਾਵੇ, ਮਨ ਰਸਕ ਰਸਕ ਹਰ ਰਸ ਆਗਾਨੇ, ਵਿਰ ਬੋਰ ਨਾ ਭੂਖ ਲਗਾਵੇ। ਕੋਈ ਕਰਾਇ ਪਾਵਨ ਏਕ ਮੋ ਤੇਰੇ, ਬਿਨ ਕਿਰਪਾ ਨਾਮ ਨ ਪਾਵੇ, ਜਨ ਨਾਨਕ ਕੌਰ ਕਿਰਪਾ ਧਾਰੀ, ਮਤ ਗੁਰਮਤਿ ਨਾਮ ਦ੍ਰਿੜਾਵੇ। ਮਰਾ ਗੌੜੀ ਮਾਜ ਮਹੱਲਾ ਚੌਥਾ, ਗੁਰਮੁਖ ਜਿੰਦੂ ਜਪ ਨਾਮ ਕਰਮਾ, ਮਾਤ ਮਾਤਾ ਮਤ ਜੀਓ ਨਾਮ ਖੁਰਾਮਾ, ਸੰਤੋਖ ਪਿਤਾ ਕਰ ਗੁਰਪੁਰਖ ਜਨਮਾ, ਵਡਭਾਗੀ ਮਿਲ ਰਾਮਾ, ਗੁਰਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ, ਗੁਰ ਹਰ ਰੰਗ ਰਤਨਾ ਸਦਾ ਨਿਰਵਾਣੀ ਜੀਓ, ਵਡਭਾਗੀ ਮਿਲ ਸੁਗੁਰ

ਜੀਓ ਮੇਰਾ ਮੰਤਨ ਹਰ ਰੰਗ ਪੀਨਾ ਆਵੋ ਸੰਤੋ ਮਿਲੇ ਨਾਮ ਜਪਾ ਵਿੱਚ ਸੰਗਤ ਨਾਮ ਸਦਾ ਲੈ ਲਾ ਜੀਓ ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾ ਜੀਓ ਮੇਰੇ ਪੂਰਬ ਲਿਖੜੇ ਧੁਰ ਕਰਮਾ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੋ ਕਿਹੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਉਠੜਾ ਮਿਲਿਆ ਹਰ ਰਾਇਆ ਜੀਓ ਜਨ ਨਾਨਕ ਨਿਮ੍ਰਤਨਾ ਗੌੜੀ ਮਾਝ ਮਹਿਲਾ ਚੌਥਾ ਆਓ ਸਗੀ ਗੁਣ ਕਾਮਣ ਕਰੀ ਹਾਂ ਜੀਓ ਮਿਲ ਸੰਤ ਜਨਾ ਰੰਗ ਮਾਣੈ ਰਲੀਆਂ ਜੀਓ ਗੁਰਦੀਪ ਗਿਆਨ ਸਦਾ ਮਨ ਬਲੀਆ ਜੀਓ ਹਰ ਤੁੱਠਾ ਢੋਲ ਢੁਲ ਮਿਲਿਆ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ ਮੈਂ ਮਿਲੇ ਸਤਿਗੁਰ ਮਿੱਤਰ ਵੇ ਚੋਲੇ ਜੀਓ ਮਨ ਦੇਵਾਂ ਸੰਤਾਂ ਮੇਰਾ ਭਰਮ ਮਿਲੇ ਜੀਓ ਹਰ ਵਿਛੜਿਓ ਸਦਾ ਘੋਲੇ ਜੀਓ ਵਾਸ

ਵਾਸਾ ਕਲ ਜਿਹੜੀ ਹਾਂ ਮੈਂ ਕਿ ਫਾਸਾ ਰਾਜ ਕੁਮਾਵੈ ਦੈ ਸਾਰੀ ਆਣਾ ਰੰਗ ਭੋਗ ਬਹੁ ਨਾਰੀ ਜੋ ਨਰ ਪਦ ਸੁਪਨਾ ਪੇਖਾਰੀ ਇਹ ਕੁਛ ਲੰਬੋਕਾ ਸਤਿਗੁਰੂ ਬਤਾਇਆ ਹਰ ਜੋ ਕੁਛ ਕਰੇ ਜਵਾਰ ਕਿਆ ਭਗਤਾਂ ਪਾਇਆ ਤਾਂ ਨਾਨਕ ਹੋ ਮੈਂ ਮਾਰ ਸਮਾਇਆ ਇਵੇਂ ਕੁਛ ਰਹੋ ਤੇ ਮੇਰੇ ਭਾਈ ਕਿਉਂ ਪਾਈਆ ਹਰ ਰਾਮ ਸਹਾਈ ਰਹਾਉ ਦੂਜਾ ਕੌੜੀ ਕੁਆਰੇਰੀ ਮੱਲਾ ਪੰਜਵਾਂ ਕਿਉਂ ਪ੍ਰਮੀ ਅਮ੍ਰਮ ਕਿਸਕਾ ਹੋਈ ਜਾਂ ਜਲ ਤਲ ਮਈਰ ਰਵਿਆ ਸੋਈ ਗੁਰਮ ਗੋਬਰੇ ਮਨ ਗੁਪਤ ਖੋਈ ਜਿਸ ਰਾਖਾ ਆਪ ਰਾਮ ਦਯਾਰਾ ਤਿਸ ਨਹੀਂ ਦੂਜਾ ਕੋ ਚਾਰਾ ਕਿਸ ਨਾਹੀ ਦੂਜਾ ਕੋ ਪਹੁੰਚਣ ਹਾਰਾ ਰਹੋ ਸਮੈਂ ਵਰਤਾ ਏਕ ਅਨੰਤਾ ਤਾਂ ਤੂੰ ਸੁਖ ਸੋ ਹੋਏ ਅਚਿੰਤਾ ਉਹ ਸਭ ਕੁਛ ਜਾਣਾ ਜੋ ਵਰਤੰਤਾ ਮਨ ਮੋਏ ਜਿਨ ਦੂਜੀ ਪਿਆਸਾ ਭਉ ਜੋਨੀ ਭਉ ਤੁਰ ਕਿਰਤ ਲਿਖਿਆਸਾ ਜੈਸਾ ਬੀਜੈ ਤੈਸਾ ਖਾਸਾ ਦੇਖ ਦਰਸ਼ਮਨ ਪਿਆਵੇਗਾ

ਗੁਰਖਾ ਬਚਨ ਰਚਾ ਰਾਮ ਕਹਿ ਰੰਗ। ਸੋ ਜੋ ਗੁਰ ਦੀਆ ਸੋ ਮਨ ਕਾ ਕਾਮ, ਸੰਤ ਕਾ ਗਿਆ ਸਤ ਕਰ ਮਾਨ ਰਹਾਉ। ਗੁਰ ਕਾ ਬਚਨ ਅਟਲ ਛੇਦ, ਗੁਰ ਕਾ ਬਚਨ ਕਟੇ ਭਰਮ ਭੇਦ, ਗੁਰ ਕਾ ਬਚਨ ਕਦੋ ਨਾ ਜਾਏ, ਗੁਰ ਕਾ ਬਚਨ ਹਰ ਕੇ ਗੁਣ ਗਾਏ। ਗੁਰ ਕਾ ਬਚਨ ਜੀਵ ਕਾ ਸਾਥ, ਗੁਰ ਕਾ ਬਚਨ ਨਾਥ ਕੋ ਨਾਥ, ਗੁਰ ਕਾ ਬਚਨ ਨਰਕ ਨਾ ਪਵੈ, ਗੁਰ ਕਾ ਬਚਨ ਰਸਨਾ ਅੰਮ੍ਰਿਤ ਰਵੈ। ਗੁਰ ਕਾ ਬਚਨ ਪ੍ਰਗਟ ਸੰਸਾਰ, ਗੁਰ ਕਾ ਬਚਨ ਆਵੈ ਹਾਰ, ਜਿਸ ਜਨ ਹੋਵੇ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਿਆਲ। ਗੌੜੀ ਗੁਆਰੀ ਮੱਲਾ ਪੰਜਵਾਂ, ਜਿਨ ਕੀਤਾ ਮਾਟੀ ਤੇ ਰਤਨ, ਗਰਮ ਮੈਂ ਆਖਿਆ ਜਿਨ ਕਰ ਯਤਨ, ਜਿਨ ਦੀ ਵੀ ਸੋਭਾ ਵਡਿਆਈ, ਤਿਸ ਪਰ ਗੁਆੜ ਪੈਰ ਤੇ ਆਈ। ਰਮਈਆ ਰੇਣ ਸਾਜਨ ਪਾਵੋ, ਗੁਰਮੇਲੇ ਆਪਣਾ ਕਦਮ ਤੇ ਆਹੂੰ ਰਾਓ। ਜਿਨ ਕੀਤਾ ਮੂੜ ਤੇ ਭਗਤਾ, ਜਿਨ ਕੀਤਾ ਵੇ ਸੁਰਤੇ ਸੁਰਤਾ, ਜਿਸ ਪਰ ਸਾਧਨ ਮਿਹਨਤ ਪਾਈ, ਸੋ ਪਰਾ ਮਨ ਤੇ ਵਿਸਰਤ ਨਾਈ। ਜਿਨ ਦੀਆ ਨਿਧਾਵੇ ਕੋ ਥਾਨ, ਜਿਨ ਦੀਆ ਨਿਮਾਨੇ ਕੋ ਮਾਨ, ਜਿਨ ਕੀ ਨੀ ਸਭ ਪੂਰਨੇ ਆਸਾ, ਸਿਮਰੋ ਦਿਨ ਰਹਿਣ ਸਾਸ ਗਿਰ ਆਸਾ। ਜਿਸ ਪ੍ਰਸਾਦ ਮਾਇਆ ਸਿਰ ਕਾਟੀ, ਗੁਰ ਪ੍ਰਸਾਦ ਅਮਰ ਵੇਖ ਕਾਟੀ, ਕਉ ਨਾਨਕ ਇਸ ਤੇ ਕਿਸ ਨਾਹੀ, ਦਾਖਣ ਹਾਰੇ ਕੌਸਲ ਆਹੀ।

0: ਨਾਨਕ ਨਾਮ ਗੋੜੀ ਗੋਰੀ
1: ਅਨੇਕ ਜਤਨ ਨਹੀਂ ਹੋਤ ਛੁਟਾਰਾ ਬਹੁਤ ਸਿਆਣਪ ਆਗਲ ਪਾਰਾ ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੀ ਦਰਗਾਹ ਸੋਭਾ ਸੇਤ ਮਨ ਮੇਰੇ ਗੋ ਹਰ ਨਾਮ ਕਾ ਓਲਾ ਤੁਜੇ ਨਾ ਲਾਗੇ ਧਾਤਾ ਝੋਲਾ ਰਹਾਉ ਜੋ ਬੋਹਿਤ ਪੈ ਸਾਗਰ ਮਾਹੇ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਹਸ ਦੁਖ ਨਾਮ ਜਪਤ ਮਨ ਹੋਵਤ ਸੁਖ ਉਤਰ ਜਾਏ ਤੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੇ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਔਖਾ ਸੋਈ ਜਨ ਪਾਵੈ ਕਰ ਕਿਰਪਾ ਜਿਸ ਆਪ ਦਿਵਾਵੈ ਹਰ ਹਰ ਨਾਮ ਜਾ ਕੇ ਹਿਰਦੇ ਵਸੈ ਦੁਖ ਦਰਦ ਤਹਿ ਨਾਨਕ ਨਸੈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਬਹੁਤ ਦਰਬ ਕਰ ਮਨ ਨਾ ਅਗਾਨਾ ਅਨਕ ਰੂਪ ਦੇਖ ਨਹੀਂ ਪਤਿਆਨਾ ਪੁੱਤਰ ਕਲਤਰ ਉਰਜਿਓ ਜਾਨ ਮੇਰੀ ਉਹ ਬਿਨ ਸੇ ਉਹ ਭਸਮੇ ਟੇਰੀ ਬਿਨ ਹਰ ਭਜਨ ਦੇਖੋ ਬਿਲ ਲਾਤੇ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾਤੇ ਰਹਾਉ ਜਿਉਂ ਬੇਗਾਰੀ ਕੇ ਸਿਰ ਦੀਜੇ ਦਾਮ ਉਹ ਖਸਮੇ ਕੇ ਗ੍ਰਹਿ ਉਨ ਦੁਖ ਸਹਾਮ ਜੋ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰੇ ਤਾਂ ਨਿਰਾਰਥ ਕਾਜਾ ਜੋ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਕੜੇ ਤਿਸਕੇ ਪਾਲੇ ਕਛੂ ਨਾ ਪੜੇ ਜਿਸਕਾ ਰਾਜ ਤਿਸੇ ਕਾ ਸੁਪਨਾ ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ ਆ ਬਿਨਾਹੇ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਬਹੁ ਰੰਗ ਮਾਇਆ ਬਹੁ ਬਿਧ ਪੇਖੀ ਕਲਮ ਕਾਗਦ ਸਿਆਨ ਪਲੇਖੀ ਮਹਿਰ ਮਲੁਕ ਹੋਏ ਦੇਖਿਆ ਖਾਨ ਤਾਂ ਤੇ ਨਾਹੀ ਮਨ ਤ੍ਰਿਪਤਾਨ ਸੋ ਸੁਖ ਮੋਕੋ ਸੰਤ ਬਤਾਵੋ ਤਿਸ਼ਨਾ ਬੂਝੇ ਮਨ ਤ੍ਰਿਪਤਾਵੋ ਰਹਾਉ ਅਸ ਪਵਨ ਹਸਦੀ ਅਸਵਾਰੀ ਚੋਆ ਚੰਦਨ ਸੇਜ ਸੁੰਦਰ ਨਾਰੀ ਨਟ ਨਾਟਿਕ ਆਖਾਰੇ ਗਾਇਆ ਤਾਂ ਮੈਂ ਮਨ ਸੰਤੋਖ ਨਾ ਪਾਇਆ ਤਖ਼ਤ ਸਭਾ ਮੰਡਲ ਦੋ ਲੀਚੇ ਸਗਲ ਮੇਬੇ ਸੁੰਦਰ ਬਾਗੀਚੇ ਆ ਖੇਡ ਬਿਰਤ ਰਾਜਨ ਕੀ ਲੀਲਾ ਮਨ ਨਾ ਸੁਹੇਲਾ ਪਰ ਪੰਚ ਹੀਲਾ ਕਰ ਕਿਰਪਾ ਸੰਤਨ ਸਚ ਕਹਿਆ ਸਰਬ ਸੁਖ ਇਹ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਏ ਕਹੋ ਨਾਨਕ ਵੱਡ ਭਾਗੀ ਪਾਈਏ ਜਾਂ ਕੇ ਹਰ ਤਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੇ ਇਹ ਤਨ ਮੇਰਾ ਬਹੁਰ ਬਹੁਰ ਆਹੂ ਲਪਟੇਰਾ ਪੁੱਤਰ ਕਲੱਤਰ ਗ੍ਰਿਸਕਾ ਫਾਸਾ ਹੋ ਨਾ ਜਾਈਏ ਰਾਮ ਕੇ ਦਾਸਾ ਕਵਨ ਸੁਬਿਧ ਜਿਤ ਰਾਮ ਗੁਣ ਗਾਏ ਕਵਨ ਸਮਤ ਜਿਤ ਤਰੇ ਹਿਮਾਏ ਰਹਾਉ ਜੋ ਭਲਾਈ ਸੋ ਬੁਰਾ ਜਾਣੇ ਸੱਚ ਕਹਿ ਸੋ ਬਿਖੇ ਸਮਾਨੇ ਜਾਣੇ ਨਾਹੀ ਜੀਤ ਅਰਹਾਰ ਇਹੋ ਬਿਲੇਵਾ ਸਾਕਤ ਸੰਸਾਰ ਜੋ ਹਲਾਹਾ ਸੋ ਪੀਵੇ ਬੋਰਾ ਅੰਮ੍ਰਿਤ ਨਾਮ ਜਾਣੇ ਕਰ ਕੋਰਾ ਸਾਧ ਸੰਗ ਕੇ ਨਾਹੀ ਨੇਰ ਲੱਖ ਚੁਰਾਸੀ ਪਰਮਤਾ ਫੇਰ ਏਕੇ ਜਾਲ ਫਾਏ ਪੰਖੀ ਰਸ ਰਸ ਭੋਗ ਕਰੇ ਬਹੁਰੰਗੀ ਕਹ ਨਾਨਕ ਜਿਸ ਪਏ ਕਿਰਪਾਲ ਗੁਰ ਪੂਰੇ ਤਾਂ ਕੇ ਕਾਟੇ ਜਾਲ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤਾਂ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁਟੈ ਤੋਂ ਕਿਰਪਾ ਤੇ ਹਮੇ ਤੁਟੈ ਤੁਮ ਲਾਵੋ ਤੋਂ ਲਾਗੈ ਸੇਵ ਹਮ ਤੇ ਕਛੂ ਨਾ ਹੋਵੈ ਦੇਵ ਰਹਾਉ ਤੁਧ ਭਾਵੈ ਤਾਂ ਗਾਵਾਂ ਬਾਣੀ ਤੁਧ ਭਾਵੈ ਤਾਂ ਸੱਚ ਬਖਾਣੀ ਤੁਧ ਭਾਵੈ ਤਾਂ ਸਤਿਗੁਰ ਮਇਆ ਸਰਬ ਸੁਖਾਂ ਪ੍ਰਭ ਤੇਰੀ ਦਇਆ ਜੋ ਤੁਧ ਭਾਵੈ ਸੋ ਨਿਰਮਲ ਕਰਮਾ ਜੋ ਤੁਧ ਭਾਵੈ ਸੋ ਸੱਚ ਧਰਮਾ ਸਰਬ ਨਿਦਾਨ ਗੁਣ ਤੁਮ ਹੀ ਪਾਸ ਤੂੰ ਸਾਹਿਬਕ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾਂ ਭਾਵੋ ਸਤ ਸੰਗ ਨਾਮ ਦਰੈ ਰਹੇ ਮਨ ਰਾਤਾ ਇਹੋ ਕਲਿਆਣ ਨਾਨਕ ਕਰ ਜਾਤਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਆਨ ਰਸਾ ਜੇਤੇ ਤੈ ਚਾਖੇ ਨਿਮਕ ਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੇ ਸਾਧ ਚਾਖਤ ਹੋਏ ਰਹੇ ਬਿਸਮਾਦ ਅੰਮ੍ਰਿਤ ਰਸਨਾ ਪਿਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਉ ਹੇ ਜਿਹਵੇ ਤੂੰ ਰਾਮ ਗੁਣ ਗਾਓ ਨਿਮਕ ਨਿਮਕ ਹਰ ਹਰ ਹਰ ਧਿਆਓ ਆਨ ਨਾ ਸੁਣੀਏ ਕਤਹੂੰ ਜਾਈਏ ਸਾਧ ਸੰਗਤ ਵੱਡ ਭਾਗੀ ਪਾਈਏ ਆਠ ਪਹਿਰ ਜਿਹਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਦ ਈਹਾਂ ਊਹਾਂ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਬਨਸਪਤ ਮੌਲੀ ਫਲ ਫੁਲ ਪੇਡੇ ਇਹ ਰਸ ਰਾਤੀ ਬਹੁ ਨਾ ਛੋਡੇ ਆ ਨਾ ਰਸ ਕਸ ਲਵੈ ਨਾ ਲਾਈ ਕਹੋ ਨਾਨਕ ਗੁਰ ਪਏ ਹੈ ਸਹਾਈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮਦੇ ਬਸ ਅਪਾਰ ਇਸੀ ਭੀਤਰ ਸੁਨੀਅਤ ਸ਼ਾਹ ਕਵਨ ਵਪਾਰੀ ਜਾਂ ਕਾ ਉਹਾਂ ਵਿਸਾਹ ਨਾਮ ਰਤਨ ਕੋ ਵਿਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀ ਜੈ ਕਵਨ ਸੋ जुगत जित कर पीजे पाए लगो तज मेरा तेरे कवंस जन जो सौदा जोरे महल शाह का किन बिद पावे कवंस बिद जित पीतर बुलावे तू बड शाह जाके कोट बन जारे कवंस दाता ले संचारे खोजत खोजत निज कर पाया अमोल रतन साच दिखलाया कर कृपा जब मेले सा कहो नानक गुर कह बेसाह गौड़ी गुमला पंजमा ग्वारेरी रैन दिनस रहे एक रंगा प्रभु को जाने सद ही संगा ठाकुर नाम कियो उन बर्तन तृप्त अगावन हर कै दर्शन हर संग राते मन तन हरे गुरपुरे की शरणी परे रहाओ चरण कमल आत्म आधार एक निहारे आज्ञाकार एको बणज एको व्यवहारी अवर न जाने बिन निरंकारी हरख सोग दहूं ते मुक्ते सदा अलिप्त जोग अर जुगते दिसे सब में सब ते रहते पार ब्रह्म का उहे तान तरते संतन की महिमा कवन बखानो अगाध बोध किछ मित नहीं जानो पार ब्रह्म मोहे कृपा की जय तूर संतन की नानक दी जय गौड़ी ग्वारेरी महला पंजमा तू मेरा सखा तू ही मेरा मीत तू मेरा प्रीतम तुम संग हीत तू मेरी पत तू है मेरा गहना तुझ बिन निमख ना जाई रहना तू मेरे लालन तू मेरे प्राण तू मेरे साहिब तू मेरे खान रहाओ जो तुम राखो तिब ही रहना तू जो तुम कहो सोई मुहे करना जय पेखो तहा तुम बसना निरपो नाम जपो तेरा रसना तू मेरी नावने तू पंडार रंग रसा तू मने आधार तू मेरी शोभा तुम संग रचिया तू मेरी ओट तू है मेरा तकिया मन तन अंतर तू ही ते आया मर्म तुम्हारा गुर ते पाया सतगुर ते दिड़ा एक एक है नानक दास हर हर हर टेक है गौड़ी ग्वारेरी महला पंजमा व्यापत हरक सोग विस्तार व्यापत सुर्ग नर्ग अवतार व्यापत तन निरतन पेक शोभा मूल व्याधि व्यापस लोभा माया व्यापत बहु प्रकारी संत जीवे प्रभ ओट तुम्हारी रहाओ व्यापत अहंग बोध का माता व्यापत पुत्र कलत्र संग राता व्यापत हस्त कोड़े अर बसा व्यापत रूप जोवन मद मस्ता व्यापत भूम रंग अर रंगा व्यापत गीत नाद सुन संगा व्यापत सेज महल शिंगार पांच दूत व्यापत अंधियार व्यापत कर्म करे हों भाषा व्यापत ग्रस्त व्यापत उदास आचार बिहार व्यापत एह जात सब किछ व्यापत बिन हर रंग रात संतन के बंधन काटे हर राए ताको कहां व्यापे माए कह नानक जिन तूर संत पाई ता कह निकन आवे माई गौड़ी ग्वारेरी महला पंजमा नहनो नींद पर दिष्ट विकार सर्वण सोए सुन निंद विचार रसना सोई लोभ मीठ है साद मन सोया माया विस्माद इस ग्रह में कोई जागत रहे सावत बस ओ अपनी लह रहाओ सगल सहेली अपने रसमाती ग्रह अपने की खबर न जाती मुसनहार पांच बटवारे सुने नगर परे ठगहारे उनते राखे बाप न माई उनते राखे मीत न पाई दरब स्याण ना ओहे रहते साध संग ओए दुष्ट बस होते कर कृपा मुहे सारिंग पान संतन तूर सर्व निदान साबत पूंजी सतगुर संग नानक जागे पार ब्रह्म कै रंग सो जागे जिस प्रभ कृपाल एह पूंजी सब तन माल रहाओ दूजा गौड़ी ग्वारेरी महला पंजवां जाके वस खान सुल्तान जाके वस है सगल जहान जाका किया सब किच होए इसते बाहर नाही कोई कहो बेनंती अपने सतगुर पाहे काज तुम्हारे देह निवाहे रहाओ सब ते उच जाका दरबार सगल भक्त जाका नाम आधार सर्व व्यापत पूरन तनी जाकी शोभा कट कट बनी जिस सिमत दुख डेरा टह जिस सिमत जम कछु न कह जिस सिमत होत सुके हरे जिस मत बूढ़त पाहन तरे संत सभा को सदा जयकार हर हर नाम जन प्राण अधार कह नानक मेरी सुनी अरदास संत प्रसाद मोको नाम निवास गौड़ी ग्वारेरी महला पंजवां ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹਮੈ ਮਾਰੀ, ਸਤਿਗੁਰ ਸੰਗ ਨਾਹੀ ਮਨ ਡੋਲੈ, ਅੰਮ੍ਰਿਤ ਬਾਣੀ ਗੁਰਮੁਖ ਬੋਲੈ, ਸਭ ਜਗ ਸਾਚਾ ਜਾਂ ਸੱਚ ਮੈਂ ਰਾਤੇ, ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਉ, ਸੰਤ ਪ੍ਰਸਾਦ ਜਪੈ ਹਰ ਨਾਉ, ਸੰਤ ਪ੍ਰਸਾਦ ਹਰ ਕੀਰਤਨ ਗਾਉ, ਸੰਤ ਪ੍ਰਸਾਦ ਸਗਲ ਦੁੱਖ ਮਿਟੇ, ਸੰਤ ਪ੍ਰਸਾਦ ਬੰਧਨ ਤੇ ਛੁਟੇ, ਸੰਤ ਕਿਰਪਾ ਤੇ ਮਿਟੇ ਮੋਹ ਭਰਮ, ਸਾਧ ਰੇਨ ਮਜਨ ਸਭ ਧਰਮ, ਸਾਧ ਕਿਰਪਾਲ ਦਿਆਲ ਗੋਬਿੰਦ, ਸਾਧਾ ਮੈਂ ਇਹ ਹਮਰੀ ਜਿੰਦ, ਕਿਰਪਾ ਨਿਧ ਕਿਰਪਾਲ ਤੇ ਆਵੋ, ਸਾਧ ਸੰਗ ਤਾਂ ਬੈਠਣ ਪਾਵੋ, ਮੋਹੇ ਨਿਰਗੁਣ ਕੋ ਪ੍ਰਭ ਕਿਨੀ ਦਇਆ, ਸਾਧ ਸੰਗ ਨਾਨਕ ਨਾਮ ਲਇਆ, ਗਿਉੜੀ ਗੁਆਰੇਰੀ ਮਹੱਲਾ ਪੰਜਵਾਂ, ਸਾਧ ਸੰਗ ਜਪਿਓ ਭਗਵੰਤ, ਕੇਵਲ ਨਾਮ ਦਿਓ ਗੁਰਮੰਤ, ਤਜ ਅਭਿਮਾਨ ਭਏ ਨਿਰਵੈਰ, ਆਠ ਪਹਿਰ ਪੂਜੋ ਗੁਰ ਪੈਰ, ਅਬ ਮਤ ਬਿਨਸੀ ਦੁਸ਼ਟ ਬਿਗਾਨੀ, ਜਪ ਤੇ ਸੁਣਿਆ ਹਰ ਜਸ ਗਾਨੀ, ਰਹਾਉ ਸਹਿਜ ਸੁਖ ਆਨੰਦ ਨਿਧਾਨ, ਰਾਖਨ ਹਰ ਰਖ ਲੇ ਨਿਦਾਨ, ਦੁਖ ਦਰਦ ਬਿਨਸੈ ਭੈ ਪਰਮ, ਆਵਣ ਜਾਨ ਰਖੇ ਕਰ ਕਰਮ, ਵੇਖੇ ਬੋਲੇ ਸੁਣੇ ਸਭ ਆਪ, ਸਦਾ ਸੰਗ ਤਾ ਕੋ ਮਨ ਜਾਪ, ਸੰਤ ਪ੍ਰਸਾਦ ਭਇਓ ਪ੍ਰਗਾਸ, ਬੁਰ ਰਹੇ ਏਕੈ ਗੁਣਤਾਸ, ਕਹਿਤ ਪਵਿੱਤਰ ਸੁਣਤ ਪੁਨੀਤ, ਗੁਣ ਗੋਬਿੰਦ ਗਾਵੇ ਨਿਤ ਨੀਤ, ਕਹ ਨਾਨਕ ਜਾ ਕਹੋ ਕਿਰਪਾਲ, ਤਿਸ ਜਨ ਕੀ ਸਭ ਪੂਰਨ ਕਾਲ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਬੰਧਨ ਤੋੜ ਬੁਲਾਵੇ ਰਾਮ, ਮਨ ਮੈਂ ਲਾਗੇ ਸਾਚ ਧਿਆਨ, ਮਿਟੇ ਕਲੇਸ਼ ਸੁਖੀ ਹੋਈ ਰਹੀ ਹੈ, ਐਸਾ ਦਾਤਾ ਸਤਿਗੁਰ ਕਹੀਏ, ਸੋ ਸੁਖਦਾਤਾ ਜੇ ਨਾਮ ਜਪਾਵੈ, ਕਰ ਕਿਰਪਾ ਤਿਸ ਸੰਗ ਮਿਲਾਵੇ ਰਹਾਉ, ਜਿਸ ਹੋਏ ਦਿਆਲ ਤਿਸ ਆਪ ਮਿਲਾਵੈ, ਸਰ ਨਿਦਾਨ ਗੁਰੂ ਤੇ ਪਾਵੈ, ਆਪ ਤਿਆਗ ਮਿਟੇ ਆਵਣ ਜਾਣਾ, ਸਾਧ ਕੈ ਸੰਗ ਪਾਰ ਬ੍ਰਹਮ ਪਛਾਣਾ, ਜਨ ਉਪਰ ਪ੍ਰਪਏ ਦਿਆਲ, ਜਨ ਕੀ ਟੇਕ ਏਕ ਗੋਪਾਲ, ਏਕਾ ਲਿਵ ਏਕੋ ਮਨ ਭਾਓ, ਸਰ ਨਿਦਾਨ ਜਨ ਕੈ ਹਰ ਨਾਉ, ਪਾਰ ਬ੍ਰਹਮ ਸਿਉ ਲਾਗੀ ਪ੍ਰੀਤ, ਨਿਰਮਲ ਕਰਨੀ ਸਾਚੀ ਰੀਤ, ਗੁਰ ਪੂਰੇ ਮਿਟਿਆ ਅੰਧਿਆਰਾ, ਨਾਨਕਾ ਪ੍ਰਭ ਅਪਰ ਅਪਾਰਾ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਜਿਸ ਮਨ ਬਸੇ ਤਰੇ ਜਨ ਸੋਏ, ਜਾਂ ਕਹਿ ਕਰਮ ਪ੍ਰਾਪਤ ਹੋਏ, ਦੁਖ ਰੋਗ ਕਿਛ ਭਉ ਨਾ ਵਿਆਪੈ, ਅੰਮ੍ਰਿਤ ਨਾਮ ਹਿਰਦੇ ਹਰ ਜਾਪੇ, ਪਾਰ ਬ੍ਰਹਮ ਪਰਮੇਸ਼ਰ ਧਿਆਈਐ, ਗੁਰਪੂਰੇ ਤੇ ਇਹ ਮਤ ਪਾਈਐ ਰਹਾਉ, ਕਰਨਕ ਰਾਵਣ ਹਾਰ ਦਿਆਲ, ਜੀ ਜੰਤ ਸਗਲੇ ਪ੍ਰਤਪਾਲ, ਅਗਮ ਅਗੋਚ ਸਦਾ ਬੇਅੰਤਾ, ਸਿਮਰ ਮਨਾ ਪੂਰੇ ਗੁਰਮੰਤਾ, ਜਾ ਕੀ ਸੇਵਾ ਸਰ ਨਿਧਾਨ, ਪ੍ਰਭ ਕੀ ਪੂਜਾ ਪਾਈਐ ਮਾਨ, ਜਾ ਕੀ ਟਹਿਲ ਨਾ ਬਿਰਥੀ ਜਾਏ, ਸਦਾ ਸਦਾ ਹਰ ਕੇ ਗੁਣ ਗਾਏ, ਕਰ ਕਿਰਪਾ ਪ੍ਰਭ ਅੰਤਰ ਜਾਮੀ, ਸੁਖ ਨਿਦਾਨ ਹਰ ਅਲਖ ਸੁਆਮੀ, ਜੀ ਜੰਤ ਤੇਰੀ ਸ਼ਰਨਾਈ, ਨਾਨਕ ਨਾ ਮਿਲੈ ਵਡਿਆਈ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਜੀ ਜੁਗਤ ਜਾਂ ਕਹਿ ਹਾਥ, ਸੋ ਸਿਮਰੋ ਅਨਾਥ ਕੋ ਨਾਥ, ਪ੍ਰਭਚਿਤ ਆਏ ਸਭ ਦੁਖ ਜਾਏ, ਪੈ ਸਭ ਬਿਨਸੇ ਹਰ ਕਹਿ ਨਾਏ, ਬਿਨ ਹਰ ਪਉ ਕਾਹੇ ਕਾ ਮਾਨੇ, ਹਰ ਬਿਸਰਤ ਕਾਹੇ ਸੁਖ ਜਾਣੇ।

ਸਰਨ ਪੈ ਸਾਗਰ ਸਰਨ ਸੂਰ ਫਾਰੇ ਜਮ ਕਾਗਰ ਹਾਉ ਸਤਿਗੁਰ ਮੰਤਰ ਦਿਓ ਹਰ ਨਾਮ ਇਹ ਆਸਰ ਪੂਰਨ ਪਏ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਪਏ ਸਹਾਈ ਮਾਨ ਮੋਹ ਖੋਏ ਗੁਰ ਪਰਮ ਪੇਖ ਨਾਨਕ ਪਸਰੇ ਪਾਰ ਬ੍ਰਹਮ ਲੋੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦੁਲਾ ਪਾਰੀ ਦੁਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਓ ਰੋਗ ਗ੍ਰਸਤ ਚਿਤਾਰੇ।

ਵਡਿਆਈ ਨਾਨਕ ਦਾਸ ਸਦਾ ਸ਼ਰਨਾਈ ਰਾ ਗੌੜੀ ਚੇਤੀ ਮਹੱਲਾ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕੋ ਬਲ ਪੂਰਨ ਪਾਈ ਤਾਂ ਤੇ ਬ੍ਰਿਥਾ ਨਾ ਵਿਆਪੇ ਕਾਈ ਰਹਾਓ ਜੋ ਜੋ ਚਿੱਤ ਵੇ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਗੌੜੀ ਮਹੱਲਾ ਪੰਜਵਾਂ ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੋ ਅੰਗੁਰੀਆ ਰਹਾਉ ਸਰਵਨਾ ਸੁਰਤ ਨੈਨ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ ਦੀਨਾ ਨਾਥ ਅਨਾਥ ਕਰਨਾ ਮੇ ਸਾਜਨ ਮੀਤ ਪਿਤਾ ਮਹਿਤਰੀਆ ਚਨ ਕਵਲ ਹਿਰਦੇ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਏ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜੀਓ ਰਹਾਉ ਤੁਝ ਬਿਨ ਕਰੀ ਨਾ ਜੀਵਨਾ ਤਿਗ ਰਹਿਣਾ ਸੰਸਾਰ ਜੀ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਿਹਾਰ ਜੀ ਹਸ ਅਲੰਬਨ ਦੇਹੋ ਪ੍ਰਭ ਗਰਤੋ ਉਦਰ ਗੋਪਾਲ ਮੋਹਿ ਨਿਰਗੁਣ ਮਤ ਥੋਰੀਆਂ ਤੂੰ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸਮਲਾ ਕਵਨ ਵਿਧੀ ਵਿਚਾਰ ਸ਼ਰਨ ਸਮਾਈ ਦਾਸ ਹਿਤ ਉੱਚੇ ਅਗਮ ਅਪਾਰ ਸਗਲ ਪਦਾਰਥ ਅਸ਼ ਸਿਧ ਨਾ ਮਹਾਰਸ ਮਾਹੇ ਸੋ ਪ੍ਰਸੰਨ ਪਏ ਕੇਸਵਾ ਸੇ ਜਨ ਹਰ ਗੁਣ ਗਾਹੇ ਮਾਤ ਪਿਤਾ ਸੁਤ ਬੰਧ ਪੋ ਤੂੰ ਮੇਰੇ ਪ੍ਰਾਣ ਅਧਾਰ ਸਾਹ ਸੰਗ ਨਾਨਕ ਭਜੈ ਵਿਖ ਤਰਿਆ ਸੰਸਾਰ ਗੌੜੀ ਬੈਰਾਗਨ ਰੋਏ ਕੇ ਛੰਤ ਕੇ ਕਰ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੈ ਸਰਬ ਕਲਿਆਣ ਸੂਖ ਸੱਚ ਪਾਵੇ ਰਹਾਉ ਬਨ ਬਨ ਖੋਜਤ ਫਿਰਤ ਬੈਰਾਗੀ ਬੇਲੇ ਕਾਹੂ ਏਕ ਲਿਵ ਲਾਗੀ ਜਿਨ ਹਰ ਪਾਇਆ ਸੇ ਬਡਪਾਗੀ ਬ੍ਰਹਮਾਦਿਕ ਸਨਕਾਦਿਕ ਚਾਹੇ ਜੋਗੀ ਜਤੀ ਸਿੱਧ ਹਰ ਆਹੇ ਜਿਸੇ ਪ੍ਰਾਪਤ ਸੋ ਹਰ ਗੁਣ ਗਾਹੇ ਤਾਂ ਕਿ ਸ਼ਰਨ ਜਿਨ ਬਿਸਤ ਨਾਹੀ ਬਡਪਾਗੀ ਹਰ ਸੰਤ ਮਿਲਾਹੀ ਜਨਮ ਮਰਨ ਤਹਿ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਨੋ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਅਧਾਰੇ ਰਾ ਗੌੜੀ ਪੂਵੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇ ਸੰਦੂਰ ਤੇ ਆਈ ਨਾ ਹਿਨ ਦਰਬ ਨਾ ਜੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕੋ ਫਿਰਤ ਤਿਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾਂ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹੇ ਕਰੋ ਬੇਨਤੀ ਕਉ ਸੰਤ ਮਿਲੈ ਬਡ ਭਾਗੀ ਰਹਾਓ ਮਨ ਅਰਪੋ ਤਨ ਅਗ ਰਾਖੋ ਆਗੇ ਮਨ ਕੀ ਮਤ ਮੋਹੇ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅੰਦਿਨ ਫਿਰੋ ਤਿਸ ਪਿਛੈ ਬੈਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾਂ ਨਿਕਸਰੇ ਪੰਖੀ ਸਿਮਰ ਹਰ ਪਾਂਖ ਮਿਲ ਸਾਧੂ ਸ਼ਨ ਗੋਹੋ ਪੂਰਨ ਰਾਮ ਰਤਨ ਹੀਰੇ ਸੰਗ ਰਾਖ ਰਹਾਉ ਪ੍ਰਮ ਕੀ ਕੁਈ ਤਿਸ਼ਨਾ ਰਸ ਪੰਕਜ ਅਤ ਤੀਖਿਅਣ ਮੋਹ ਕੀ ਫਾਸ ਕਾਟਨ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਂ ਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨੋ ਅਰਦਾਸ ਕਰ ਗਹਿ ਲਿਹੋ ਨਾਨਕ ਕੇ ਸਵਾਮੀ ਜੀਓ ਪਿੰਡ ਸਭ ਤੁਮਰੀ ਰਾਸ ਗੌੜੀ ਮਹੱਲਾ ਪੰਜਵਾਂ ਹਰ ਪੇਖਣ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵੋ ਦਿਨ ਰਹਿਣੀ ਹੈ ਕੋਈ ਸੰਤ ਮਿਲਾਵੇ ਨੇਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਰੋ ਨਿਹੋਰਾ ਤੁਲਾ ਤਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੇ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਨੰਦ ਸੁਖ ਪੇਟਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ ਰਾ ਗੌੜੀ ਪੂਰਵੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਮਿਲੇ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ ਰਹਾਉ ਅੰਤਰ ਅਲਖ ਨਾ ਜਾਈ ਲਖਿਆ ਵਿੱਚ ਹੋਮੇ ਵਿੱਚ ਪੜਦਾ ਹੋਮੇ ਪਾਈ ਮਾਇਆ ਮੋਹਿ ਸਭੋ ਜਗ ਸੋਇਆ ਇਹ ਪਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ ਏਕ ਬਸ ਬਿਨ ਪੰਚ ਦੁਹੇਲੇ ਬਸ ਅਗੋ ਚਠਾਈ ਜਿਸਕਾ ਗ੍ਰਹਿ ਤਿਨ ਦੀਆ ਤਾਲਾ

ਕੁੰਜੀ ਗੁਰ ਸੋ ਪਾਈ, ਅਨੇਕ ਉਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ, ਜਿਨ ਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਈ, ਪੰਜ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਈ, ਮੇਰੇ ਰਾਮ ਰਾਏ ਇਨ ਬਿਧ ਮਿਲੇ ਗੁਸਾਈ, ਸਹਿਜ ਪਿਆ ਪ੍ਰਮਖਿਨ ਮੈਂ ਨਾਠਾ, ਮਿਲ ਜੋਤੀ ਜੋਤ ਸਮਾਈ, ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ, ਐਸੋ ਪਰਚੋ ਪਾਇਓ, ਕਰੀ ਕਿਰਪਾ ਦਿਆਲ ਬੀਠ ਲੈ, ਸਤਿਗੁਰ ਮੁਝੇ ਬਤਾਇਓ, ਰਹਾਉ ਜਤ ਕਤ ਦੇਖੋ ਤਤ ਤਤ ਤੁਮਹੀ, ਮੋਹਿ ਇਹ ਵਿਸ਼ਵਾਸ ਹੋਏ ਆਇਓ, ਕਹਿ ਪੈ ਕਰੋ ਅਰਦਾਸ ਬੇਨਤੀ, ਜੋ ਸੁਨਤੋ ਹੈ ਰਗੁਰਾਇਓ, ਲਹਿਓ ਸਹਿਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿਜ ਸੁਖ ਪਾਇਓ, ਹੋਣਾ ਸਾ ਸੋਈ ਫੁਨ ਹੋਸੀ, ਸੁਖ ਦੁਖ ਕਹਾਂ ਦਿਖਾਇਓ, ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਗੁਰ ਪਰਦਾ ਖੋਲ ਦਿਖਾਇਓ, ਨੌ ਨਿਧ ਨਾਮ ਨਿਦਾਨ ਇਕ ਠਾਈ, ਤੋਂ ਬਾਹਰ ਕੈਠੇ ਜਾਇਓ, ਏਕੈ ਕਨਿਕ ਅਨਿਕ ਪਾਂਤ ਸਾਜੀ, ਬਹੁ ਪ੍ਰਕਾਰ ਚਾਇਓ, ਕਹ ਨਾਨਕ ਭਰਮ ਗੁਰ ਖੋਈ ਹੈ, ਇਵ ਤੱਤੈ ਤਤ ਮਿਲਾਇਓ, ਗੌੜੀ ਮਹੱਲਾ ਪੰਜਵਾਂ, ਔਦ ਕਟੇ ਦਿਨਸ ਰਹਿ ਨਾਰੇ, ਮਨ ਗੁਰ ਮਿਲ ਕਾ ਸਵਾਰੇ, ਰਹਾਓ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖੜ ਚਲੋ ਹੱਲਾ ਲਾਹਾ, ਆਗੇ ਵਸਨ ਸੁਹੇਲਾ, ਇਹੋ ਸੰਸਾਰ ਵਿਕਾਸ ਹੈ ਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਏ ਹਰ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾ ਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁ ਨ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੀ ਸੁਖ ਮੰਗੈ, ਮੁਕ ਕਰ ਸੰਤਨ ਕੀ ਧੂਰੇ। ਗੌੜੀ ਮਹੱਲਾ ਪੰਜਵਾਂ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਰਹਾਓ ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ, ਕਰ ਕਰ ਹਾਰੇ ਅਨਕ ਬਹੁ ਪਾਤੀ, ਚੋੜੈ ਕਤੂ ਨਾਹੀ, ਏਕ ਬਾਤ ਸੁਣ ਤਾਂ ਕੀ ਓਟਾ, ਸਾਧ ਸੰਗ ਮਿਟ ਜਾਹੀ, ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹਿ ਨਿਰਪੋ, ਗੁਰ ਕਾ ਸ਼ਬਦ ਕਮਾਇਆ, ਜੀਤ ਲੈ ਓਏ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ, ਕਹ ਨਾਨਕ ਮਨ ਪਿਆ ਪਰਗਾਸਾ, ਪਾਇਆ ਪਦ ਨਿਰਵਾਣੀ। ਗੌੜੀ ਮਹੱਲਾ ਪੰਜਵਾਂ, ਓਏ ਅਬਨਾਸੀ ਰਾਇਆ, ਨਿਰਪੋ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆਇਆ, ਰਹਾਓ ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨੀ ਮਾਨੋ, ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਨੋ, ਏਕ ਮਹਿਲ ਤੂੰ ਪੰਡਿਤ ਬਖਤਾ, ਏਕ ਮਹਿਲ ਖਲ ਹੋਤਾ, ਏਕ ਮਹਿਲ ਤੂੰ ਸਭ ਕਿਛ ਗ੍ਰਾਹਜ, ਏਕ ਮਹਿਲ ਕਛੂ ਨਾ ਲੇਤਾ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੇ, ਜੈਸਾ ਪੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਨੇ, ਅਨੇਕ ਕੋਠਰੀ ਬਹੁਤ ਭਾਦ ਕਰੀਆ, ਆਪ ਹੋਆ ਰਖਵਾਰਾ, ਜੈਸੇ ਮਹਿਲ ਰਾਖੇ ਤੈਸੇ ਰਹਿਣਾ, ਕਿਆ ਇਹੋ ਕਰੇ ਵਿਚਾਰਾ, ਜਿਨ ਕਿਛ ਕੀਆ ਸੋਈ ਜਾਣੇ, ਜਿਨ ਇਹ ਸਭ ਬਿਦ ਸਾਜੀ, ਕਹ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ। ਗੌੜੀ ਮਹੱਲਾ ਪੰਜਵਾਂ, ਛੋੜ ਛੋੜ ਰੇ ਬਿਖਿਆ ਕੇ ਰਸੂਆ, ਉਜਰੇ ਹੋ ਰੇ ਬਾਵਰ ਗਾਵਰ, ਜਿਉਂ ਕਿਰਖੈ ਹਰ ਆਇਓ ਪਸੂਆ, ਰਹਾਓ ਜੋ ਜਾਣੇ ਹੈ ਤੂੰ ਆਪਣੇ ਕਾਜੈ, ਸੋ ਸੰਗ ਨਾ ਚਾਲੈ ਤੇਰੇ ਤਸੂਆ, ਨਾਂਗੋ ਆਇਓ ਨਾਂਗ ਸਿਦਾਸੀ, ਫੇਰ ਫਿਰਿਓ ਅਰ ਕਾਲ ਗਰ ਵਸੂਆ, ਪੇਖ ਪੇਖ ਰੇ ਕੁਸੰਬ ਕੀ ਲੀਲਾ, ਕੁਸੁੰਬ ਕੀ ਲੀਲਾ, ਰਾਚ ਮਾਚ ਤਿਨ ਹੂੰ ਲੋ ਹਸੂਆ, ਛੀਜਤ ਡੋਰ ਦਿਨਸ ਅਰ ਰਹਿਣੀ, ਜੀ ਕੋ ਕਾਜ ਨਾ ਕੀਨੋ ਕਛੂਆ, ਕਰਤ ਕਰਤ ਇਵ ਹੀ ਬਿਰਦਾਨੋ, ਹਾਰਿਓ ਉਕਤੇ ਤਨ ਕੀ ਨਸੂਆ, ਜਿਉ ਮੋਹਿਓ ਉਨ ਮੋਹਨੀ ਬਾਲਾ, ਉਸ ਤੇ ਕਟੈ ਨਾਹੀ ਰੁਚ ਚਸੂਆ, ਜਗ ਐਸਾ ਮੋਹਿ ਗੁਰੇ ਦਿਖਾਇਓ, ਤੋ ਸ਼ਨ ਭਰਿਓ ਤਜ ਗਰ ਵਸੂਆ, ਮਾਰਗ ਪ੍ਰਭ ਕੋ ਸੰਤ ਬਤਾਇਓ, ਦੜੀ ਨਾਨਕ ਦਾਸ ਭਗਤ ਹਰ ਜਸੂਆ। ਗੌੜੀ ਮਹੱਲਾ ਪੰਜਵਾਂ, ਤੁਜਿਨ ਕਮਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਅਧਾਰਾ, ਰਹਾਓ ਅੰਤਰ ਕੀ ਬੇ ਤੁਮ ਹੀ ਜਾਣੀ, ਤੁਮ ਹੀ ਸਜਨ ਸੁਹੇਲੇ, ਸਰਬ ਸੁਖਾ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗੇ ਅਤੋਲੇ, ਬਨਨਾ ਸਾਕੋ ਤੁਮਰੇ ਰੰਗਾ, ਗੁਣ ਨਾ ਸੁਖ ਦਾਤੇ, ਅਗਮ ਅਗੋਚਰ ਪ੍ਰਭ ਅਵਿਨਾਸੀ, ਪੂਰੇ ਗੁਰ ਤੇ ਜਾਤੇ, ਪ੍ਰਮ ਪੋ ਕਾਟ ਕੇ ਨਹਿ ਕੇਵਲ, ਜਪ ਤੇ ਹੋਮੇ ਮਾਰੀ, ਜਨ ਮਨ ਕੋ ਚੂਕੋ ਸਹਿਸਾ, ਸਾਧ ਸੰਗਤ ਦਰਸਾਰੀ, ਚਰਨ ਪਖਾਰ ਕਰੋ ਗੁਰ ਸੇਵਾ, ਬਾਰ ਜਾਉ ਲਖ ਬਰੀਆਂ, ਜਹ ਪ੍ਰਸਾਦ ਇਹ ਭਾਉ ਜਲ ਤਰਿਆ, ਭਾਉ ਜਲ ਤਰਿਆ, ਜਨ ਨਾਨਕ ਪ੍ਰਹਿ ਸੰਗ ਮਿਰੀਆ।
गौड़ी महला पंजवा। तुझ बिन कवन रिजावे तो ही तेरो रूप सगल देख मोही रहाओ। स्वर्ग प्याल मृत भूमंडल सर्व समान एक है ओही। सेव सेव करत सगल कर जोरै सर्व मया ठाकुर तेरी दोही। पतित पावन ठाकुर नाम तुमरा सुखदाई निर्मल सीत लोही। ज्ञान ध्यान नानक बड़े आई संत तेरे स्यों गाल गलोही। गौड़ी महला पंजवा। मिलो प्यारे जिया प्रभु किया तुम्हारा थिया रहाओ। अनेक जन्म बहु जोनी भ्रमया बहुर बहुर दुख पाया। तुमरी कृपा ते मानुख दे पाई है देहो दर्श हराया। सोई हुआ जो तिस पाणा अब न किन्ही कीता तुमरे पाणे पर मोह।

ਲਏ ਗੌੜੀ ਪੂਰਵੀ ਮਹੱਲਾ ਪੰਜਵਾਂ ਮੇਰੇ ਮਨ ਸ਼ਰਨ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੇ ਪ੍ਰਾਣ ਸੁਖਦਾਤਾ ਸੋ ਦਿਨ ਜਾਤ ਅਜਾਏ ਰਹਾਉ ਏਕ ਰਹਿਣ ਕੇ ਪਾਹਨ ਤੁਮ ਆਏ ਬਹੁ ਜੁਗ ਆਸ ਵਧਾਏ ਗਹਿ ਮੰਦਰ ਸੰਪੈ ਜੋ ਦੀਸੈ ਜੋ ਤਰਵਰ ਕੀ ਛਾਏ ਤਨ ਮੇਰਾ ਸੰਪੇ ਸਭ ਮੇਰੀ ਬਾਗ ਮਿਲਕ ਸਭ ਜਾਏ ਦੇਵਨ ਹਾਰਾ ਬਿਸਰਿਓ ਠਾਕੁਰ ਖਿਨ ਮੈਂ ਹੋਤ ਪਰਾਏ ਪਹਿਰੇ ਬਾਗਾ ਕਰਿ ਇਸ਼ਨਾਨਾ ਚੋਆ ਚੰਦਨ ਲਾਏ ਨਿਰਭਉ ਨਿਰੰਕਾਰ ਨਹੀਂ ਚੀਨਿਆ ਜੋ ਹਸੀ ਨਹਵਾਏ ਜੋ ਹੋਏ ਕਿਰਪਾ ਤਾਂ ਸਤਿਗੁਰ ਮੇਲੈ ਸਭ ਸੁਖ ਹਰ ਕੇ ਨਾਏ ਮੁਕਤ ਪਿਆ ਬੰਧਨ ਗੁਰ ਖੋਲੇ ਜੋ ਨਾਨਕ ਹਰ ਗੁਣ ਗਾਏ ਗੌੜੀ ਪੂਰਵੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਗੁਰ ਗੁਰ ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲਿਹਰੀਐ ਰਹਾਉ ਜੇ ਤੇ ਸਾਸ ਗ੍ਰਾਸ ਮੰਨ ਲੇਤਾ ਤੇਤੇ ਹੀ ਗੁਣ ਗਾਈਐ ਜੋ ਹੋਏ ਦਿਆਲ ਸਤਿਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਧ ਤੇ ਛੂਟੇ ਸਰਬ ਸੁਖਾ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੇ ਚਾਲੇ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਏ ਪਾਲੇ ਗੁਰ ਕਿਰਪਾਲ ਕਿਰਪਾ ਪ੍ਰਭਤ ਹਾਰੀ ਬਿਨਸੇ ਸਭ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾ ਗੌੜੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਉ ਕੋਟ ਜੋਰੇ ਲਾਹ ਕਰੋਰੇ ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ ਬੁਰਾ ਭਲਾ ਨਹੀਂ ਸੁਜੀ ਹੈ ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਦ ਨਹੀਂ ਗਾਇਆ ਮਨ ਬਿਖੈ ਹੀ ਮਹਿ ਲੁਜੀ ਹੈ ਜਾ ਕੋ ਰੇ ਕਿਰਪਾ ਕਰੇ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੇ ਨਾਨਕ ਸੋ ਜਨ ਦਰ ਹਰ ਸਿਜੀ ਹੈ ਗੌੜੀ ਮਹੱਲਾ ਪੰਜਵਾਂ ਸਭ ਹੂੰ ਕੋ ਰਸ ਹਰ ਹੋ ਰਹਾਉ ਕਾਹੂੰ ਜੁਗ ਕਾਹੂੰ ਭੋਗ ਕਾਹੂੰ ਗਿਆਨ ਕਾਹੂੰ ਧਿਆਨ ਕਾਹੂੰ ਹੋ ਡੰਡ ਤਰ ਹੋ ਕਾਹੂੰ ਜਾਪ ਕਾਹੂੰ ਤਪ ਕਾਹੂੰ ਪੂਜਾ ਹੋਮ ਨੇਮ ਕਾਹੂੰ ਹੋ ਗੌਨ ਕਰ ਹੋ ਕਾਹੂੰ ਤੀਰ ਕਾਹੂੰ ਨੀਰ ਕਾਹੂੰ ਬੇਦ ਵਿਚਾਰ ਨਾਨਕਾ ਭਗਤ ਪ੍ਰੈ ਹੋ ਗੌੜੀ ਮਹੱਲਾ ਪੰਜਵਾਂ ਗੁਣ ਕੀਰਤ ਨਿਧ ਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਓ ਤੂੰ ਹੀ ਸੁਣ ਹੈ ਨਾਨਕ ਨੇ ਨੇਰੀ ਗੌੜੀ ਮਹੱਲਾ ਪੰਜਵਾਂ ਮਾਤੋ ਹਰੰਗ ਮਾਤੋ ਰਹਾਓ ਉਹੀ ਪੀਓ ਉਹੀ ਖੀਓ ਗੁਰੇ ਦਿਓ ਦਾਨ ਕੀਓ ਉਹ ਹਾਹੂ ਸਿਉ ਮਨ ਰਾਤੋ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੁਚਾ ਮਨ ਉਹ ਸੁਖ ਜਾਤੋ ਸਹਿਜ ਖੇਲ ਅਨੰਦ ਖੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪ੍ਰਾਤੋ ਰਾ ਗੌੜੀ ਮਾਲਵਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਨਾਮ ਲਿਹੋ ਮੀਤਾ ਲਿਹੋ ਆਗੇ ਬਿਖਮ ਪੰਥ ਪਿਆਨ ਰਹਾਓ ਸੇਵਤ ਸੇਵ ਸਦਾ ਸੇ ਤੇਰੇ ਸੰਗ ਬਸ ਹੈ ਕਾਲ ਕਰ ਸੇਵਾ ਤੂੰ ਸਾਧਕੀ ਉਹ ਕਾਟੀਏ ਜਮ ਜਾਲ ਹੋਮ ਜਗ ਤੀਰਥ ਕੀਏ ਵਿੱਚ ਹੋਮੇ ਵਧੇ ਵਿਕਾਰ ਨਰਕ ਸੁਰਗ ਦੋਏ ਪੁੰਚਨਾ ਹੋਏ ਬਹੁਰ ਬਹੁਰ ਅਵਤਾਰ ਸਿਵਪੁਰੀ ਬ੍ਰਹਮ ਇੰਦਰਪੁਰੀ ਨਿਹਚਲ ਕੋ ਥਾਉ ਨਾਹੇ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਖਤ ਆਵੇ ਜਾਹੇ ਜੈ ਸੋ ਗੁਰੂ ਉਪਦੇਸਿਆ ਮੈਂ ਤੈਸੋ ਕਿਹਾ ਪੁਕਾਰ ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਗੌੜੀ ਮਾਲਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਖ ਸੁਗ ਹਨ ਮ੍ਰਿਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਓ ਜੋ ਲੋ ਹੋ ਕਿਸ ਸੋਚੋ ਚਿਤਵੋ ਤੋ ਲੋ ਦੁਖਨ ਭਰੇ ਜੋ ਕਿਰਪਾਲ ਗੁਰ ਪੂਰਾ ਪੇਟਿਆ ਤੋ ਆਨੰਦ ਸਹਿਜੇ ਜੇਤੀ ਸਿਆਣਪ ਕਰਤ ਕਰਮ ਹੋ ਕੀਏ ਤੇਤੇ ਬੰਦ ਪਰੇ ਜੋ ਸਾਧੂ ਕਰ ਮਸਤਕ ਤਰਿਓ ਤਬ ਹਮ ਮੁਕਤ ਪਏ ਜੋ ਲੋ ਮੇਰੋ ਮੇਰੋ ਕਰਤੋ
तौ लो बिख घेरे मन तन बुद्ध अर्पी ठाकुर को तब हम सहज सोए जौ लो पोट उठाई चलियो तौ लो डान परे ओट डार गुरपूरा मिलिया तौ नानक निरपहे गौड़ी माला महला पंजवा पावन त्यागियो री त्यागियो त्यागियो।

ਮੈਂ ਗੁਰ ਮਿਲ ਤਿਆਗਿਓ, ਸਰਬ ਸੁਖ ਆਨੰਦ ਮੰਗਲ ਰਸ, ਮਾਨ ਗੋਬਿੰਦ ਆਗਿਓ ਰਹਾਓ। ਮਾਨ ਮਾਨ ਦੋ ਸਮਾਨੇ, ਮਸਤਕ ਡਾਰ ਗੁਰ ਪਾਗਿਓ, ਸੰਪਤ ਹਰਖਨਾ ਆਪ ਦੁਖਾ, ਰੰਗ ਠਾਕੁਰ ਲਾਗਿਓ, ਬਾਸ ਬਾਸਰੀ ਏਕੇ ਸੁਆਮੀ, ਉਦਿਆਨ ਦਿਸ਼ਟਾ ਗਿਓ, ਨਿਰਭਉ ਭਏ ਸੰਤ ਭ੍ਰਮ ਡਾਰਿਓ, ਪੂਰਨ ਸਰਬਾਂਗਿਓ, ਜੋ ਕਿਛ ਕਰਤੇ ਕਾਰਨ ਕੀਨੋ, ਮਨ ਬੁਰੋ ਨਾ ਲਾਗਿਓ, ਸਾਧ ਸੰਗਤ ਪ੍ਰਸਾਦ ਸੰਤਨ ਕਹਿ, ਸੋਇਓ ਮਨ ਜਾਗਿਓ, ਮੁਜਾ ਨਾਨਕ ਓੜ ਤੁਹਾਰੀ ਪਰਿਓ, ਆਇਓ ਸ਼ਰਨ ਆਇਓ, ਨਾਮ ਰੰਗ ਸਹਿਜ ਰਸ ਮਾਣੇ, ਫਿਰ ਦੁੱਖ ਨਾ ਲਾਗਿਓ। ਗੌੜੀ ਮਾਲਾ ਮਹੱਲਾ ਪੰਜਵਾਂ, ਪਾਇਓ ਲਾਲ ਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ ਰਹਾਓ, ਲਾਥੀ ਪੂਕਤ ਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਕਰਮਸ ਗੁਰ ਪੂਰੇ ਤਰਿਓ, ਮਨ ਜੀਤੋ ਜਗ ਸਾਰੀ, ਤਿਪਤ ਅਗਾਏ ਰਹੇ ਰਿਦ ਅੰਤਰ, ਡੋਲਨ ਤੇ ਅਬ ਚੁਕੇ, ਅਖੋਟ ਖਜਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੁਕੇ, ਅਚਾਰਜ ਏਕ ਸੁਣੋ ਰੇ ਭਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪਰਦਾ ਠਾਕੁਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ, ਕਹਿਓ ਨਾ ਜਾਈ ਇਹ ਅਚੰਭੋ, ਸੋ ਜਾਣੇ ਜਿਨ ਚਾਖਿਆ, ਕਹੋ ਨਾਨਕ ਸੱਚ ਭਏ ਵਿਗਾਸਾ, ਗੁਰ ਨਿਧਾਨ ਹਿਰਦੈ ਲੈ ਰਾਖਿਆ। ਗੌੜੀ ਮਾਲਾ ਮਹੱਲਾ ਪੰਜਾਂ, ਉਬਰਤ ਰਾਜਾ ਰਾਮ ਕਿਸ਼ਨੀ, ਸਰਬ ਲੋਕ ਮਾਇਆ ਕੇ ਮੰਡਲ, ਗਿਰ ਗਿਰ ਪਰਤੇ ਧਨੀ ਰਹਾਓ, ਸਾਸਤ ਸਿਮਰਤ ਵੇਦ ਵਿਚਾਰੇ, ਮਹਾਂਪੁਰਖ ਨੇ ਇਉਂ ਕਹਿਆ, ਬਿਨ ਹਰ ਭਜਨ ਨਾਹੀ ਨਿਸਤਾਰਾ, ਸੂਖ ਨਾ ਕਿਨਹੂੰ ਲਹਿਆ, ਤੀਨ ਭਵਨ ਕੀ ਲਖਮੀ ਜੋਰੀ, ਬੂਝਤ ਨਾਹੀ ਲਹਿਰੇ, ਬਿਨ ਹਰ ਭਗਤ ਕਹਾਂ ਥਿਤ ਪਾਵੈ, ਫਿਰ ਤੋ ਪਹਿਰੇ ਪਹਿਰੇ, ਅਨੇਕ ਬਿਲਾਸ ਕਰਤ ਮਨ ਮੋਹਨ, ਪੂਰਨ ਹੋਤ ਨਾ ਕਾਮਾ, ਜਲ ਤੋ ਕਬੂ ਨਾ ਬੂਝਤ, ਸਗਲ ਬ੍ਰਿਥੇ ਬਿਨ ਨਾਮਾ, ਹਰ ਕਾ ਨਾਮ ਜਪੋ ਮੇਰੇ ਮੀਤਾ, ਇਹ ਸਾਰ ਸੁਖ ਪੂਰਾ, ਸਾਧ ਸੰਗਤ ਜਨ ਮਨ ਨਿਵਾਰੇ, ਨਾਨਕ ਜਨ ਕੀ ਧੂਰਾ। ਗੌੜੀ ਮਾਲਾ ਮਹੱਲਾ ਪੰਜਵਾਂ, ਮੋਕੋ ਇਹ ਬਿਦ ਕੋ ਸਮਝਾਵੈ, ਕਰਤਾ ਹੋਏ ਜਨਾਵੇ ਰਹਾਓ, ਅਨਜਾਨਤ ਕਿਛ ਇਨੇਕ ਮਾਨੋ, ਜਪ ਤਪ ਕਛੂ ਨਾ ਸਾਦਾ, ਦਹਿ ਦਿਸ ਲੈ ਇਹੋ ਮਨ ਦੋਰਾਇਓ, ਕਵਨ ਕਰਮ ਕਰ ਬਾਦਾ, ਮਨ ਤਨ ਧਨ ਪੂਮ ਕਾ ਠਾਕੁਰ, ਹਾਂ ਇਸ ਕਾ ਇਹੋ ਮੇਰਾ, ਪਰਮ ਉਹ ਕਛ ਸੂਜਸ ਨਾਹੀ, ਇਹ ਪੈਖਰ ਪਏ ਪੈਰਾ, ਅਬ ਇਹ ਕਹਾਂ ਕਮਾਵਨ ਪਰਿਆ, ਜਬ ਇਹ ਕਛੂ ਨਾ ਹੋਤਾ, ਜਬ ਏਕ ਨਿਰੰਜਨ ਨਿਰੰਕਾਰ ਪ੍ਰਭ, ਸਭ ਕਿਛ ਆਪੇ ਕਰਤਾ, ਆਪਣੇ ਕਰਤਵ ਆਪੇ ਜਾਣੈ, ਜਿਨਹਿ ਰਚਨ ਰਚਾਇਆ, ਕਹੋ ਨਾਨਕ ਕਰਨ ਹਰ ਹੈ, ਆਪੇ ਸਤਿਗੁਰ ਭਰਮ ਚੁਕਾਇਆ। ਗੌੜੀ ਮਾਲਾ ਮਹੱਲਾ ਪੰਜਵਾਂ, ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਓਰੇ ਮੂਸੇ ਰਹਾਓ, ਵਰਤ ਨੇਮ ਸੰਜਮ ਮਹਿਰਾਤਾ, ਤਿਨ ਕਾ ਆੜ ਨਾ ਪਾਇਆ, ਆਗੇ ਚਲਨ ਔਰ ਹੈ ਭਾਈ, ਊਹਾਂ ਕਾਮ ਨਾ ਆਇਆ, ਤੀਰਥ ਨਹਾਏ ਅਰ ਧਰਤੀ ਧਰਨੀ ਪਰਮਤਾ, ਆਗੇ ਠੌਰ ਨਾ ਪਾਵੇ, ਊਹਾਂ ਕਾਮ ਨਾ ਆਵੇ, ਇਹ ਬਿਦ ਉਹ ਲੋਗਨ ਹੀ ਪਤੇ ਆਵੇ, ਚਤੁਰ ਬੇਦ ਮੁਖ ਬਚਨੀ ਉਚਰੈ, ਆਗੇ ਮਹਿਲ ਨਾ ਪਾਈਏ, ਬੂਜੇ ਨਾਹੀ ਏਕ ਸੁਦਾਖਰ, ਉਹ ਸਗਲੀ ਚਾਖ ਚਖਾਈਏ।

ਇਹ ਮਨ ਗਹਿਓ ਨਾ ਜਾਈ, ਚੰਚਲ ਤਿਸ਼ਨਾ ਸੰਗ ਬਸ ਹੈ, ਜਾਂ ਤੇ ਥਿਰ ਨਾ ਰਹਾਈ ਰਹਾਉ, ਕਠਨ ਕ੍ਰੋਧ ਕਟ ਹੀ ਕੇ ਪੀਤਰ, ਜੇ ਸੁਧ ਸਭ ਬਿਸਰਾਈ, ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂ ਸਿਓ ਕਛ ਨਾ ਬਸਾਈ, ਜੋਗੀ ਜਤਨ ਕਤ ਸਭ ਹਾਰੇ, ਗੁਣੀ ਰਹੇ ਗੁਣ ਗਾਈ, ਜਨ ਨਾਨਕ ਹਰ ਪਏ ਦਿਆਲਾ, ਤੋਂ ਸਭ ਬਿਧ ਬਨ ਆਈ, ਗੜੀ ਮਹੱਲਾ ਨਵਾਂ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੂਲਕ ਪਾਇਓ, ਬੇਥਾ ਕਹੇ ਗਵਾਵੋ, ਰਹਾਓ ਪਤੀ ਪੁਨੀਤ ਦੀਨ ਬੰਧ ਹਰ, ਸ਼ਨ ਤਾਹੇ ਤੁਮ ਆਵੋ, ਗਜ ਕੋ ਤਰਾਸ ਮਿਟਿਓ, ਜਹ ਸਿਮਰਤ ਤੁਮ ਕਾਹੇ ਬਿਸਰਾਵੋ, ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ, ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ, ਗੌੜੀ ਮਹੱਲਾ ਨੌਵਾਂ, ਕਉ ਮਾਈ ਭੁਲਿਓ ਮਨ ਸਮਝਾਵੇ, ਬੇਦ ਪੁਰਾਣ ਸਾਧ ਮਗ ਸੁਨ ਕਰ, ਨਿਮਖ ਨਾ ਹਰ ਗੁਣ ਗਾਵੇ ਰਹਾਉ, ਦੁਰਲਭ ਦੇਹ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵੇ, ਮਾਇਆ ਮੋਹ ਮਹਾ ਸੰਕਟ ਬਨ, ਤਾਂ ਸਿਓ ਰੁਚ ਉਪਜਾਵੇ, ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਂ ਸਿਓ ਨਿਹੁ ਨ ਲਾਵੇ, ਨਾਨਕ ਮੁਕਤ ਤਹੇ ਤੁਮ ਮਾਨੋ, ਜਹ ਕਟ ਰਾਮ ਸਮਾਵੇ, ਗੌੜੀ ਮਹੱਲਾ ਨਾਵਾ, ਸਾਧੋ ਰਾਮ ਸ਼ਰਨ ਬਿਸਰਾਮਾ, ਬੇਦ ਪੁਰਾਣ ਪੜੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ ਰਹਾਉ, ਲੋਭ ਮੋਹ ਮਾਇਆ ਮਮਤਾ ਫੁਨ, ਔ ਬਿਖਨ ਕੀ ਸੇਵਾ, ਹਰਖ ਸੋਗ ਪਰਸੇ ਜਹ ਨਾਹਨ, ਸੋ ਮੂਰਤ ਹੈ ਦੇਵਾ, ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਤਿਉ ਕੰਚਨ ਅਰ ਪੈਸਾ, ਉਸਤ ਨਿੰਦਾ ਇਹ ਸਮਝਾਂ ਕੈ, ਲੋਭ ਮੋਹ ਫੁਨ ਤੈਸਾ, ਦੁਖ ਸੁਖ ਇਹ ਬਾਦੇ।

ਦੂਜੇ ਮੈਲ ਨਾ ਪਹਾਵੇ। ਨਾਨਕ ਗੁਰਮੁਖ ਹਰ ਗੁਣ ਗਾਵੇ। ਗੌੜੀ ਗੁਆਰੇ ਰੀ ਮਹੱਲਾ ਪਹਿਲਾ। ਹਉਮੈ ਕਰਤਿਆਂ ਨਹਿ ਸੁਖ ਹੋਏ। ਮਨ ਮਤ ਝੂਠੀ ਸੱਚਾ ਸੋਏ। ਸਗਲ ਬਿਗੂ ਤੇ ਭਾਵੇ ਦੋਏ। ਸੁਖ ਮਾਵੇ ਤੂੰ ਲਿਖਿਆ ਹੋਏ। ਐਸਾ ਜਗ ਦੇਖਿਆ ਜੁਆਰੀ। ਸਭ ਸੁਖ ਮਾਂਗੇ ਨਾ ਵਿਸਾਰੀ ਰਹਾਓ। ਅਦਿਸ਼ਟ ਦਿਸੇ ਤਾਂ ਕਹਿਆ ਜਾਏ। ਬਿਨ ਦੇਖੇ ਕਹਿਣਾ ਬਿਰਥਾ ਜਾਏ। ਗੁਰਮੁਖ ਦਿਸੇ ਸਹਿਜ ਸੁਭਾਏ। ਸੇਵਾ ਸੁਤ ਏਕ ਲਿਵਲਾਏ। ਸੁਖ ਮੰਗਤ ਦੁਖ ਆਗਲ ਹੋਏ। ਸਗਲ ਬਿਕਾਰੀ ਹਾਰ ਪਰੋਏ। ਏਕ ਬਿਨਾ ਝੂਠੇ ਮੁਕਤ ਨਾ ਹੋਏ। ਕਰ ਕਰ ਕਰਤਾ ਦੇਖੈ ਸੋਏ। ਤਿਸ਼ਨਾ ਅਗਨ ਸ਼ਬਦ ਬੁਝਾਏ। ਦੂਜਾ ਪਰਮ ਸਹਿਜ ਸੁਭਾਏ। ਗੁਰਮਤੀ ਨਾਮ ਹਿਰਦੇ ਵਸਾਏ। ਸਾਚੀ ਬਾਣੀ ਹਰ ਗੁਣ ਗਾਏ। ਤਨ ਮੈਂ ਸਾਚੋ ਗੁਰਮੁਖ ਪਾਓ। ਨਾਮ ਬਿਨਾ ਨਾਹੀ ਨਿਜ ਠਾਓ। ਪ੍ਰੇਮ ਪਰਾਇਣ ਪ੍ਰੀਤਮ ਰਾਓ। ਨਦਰ ਕ੍ਰੇਤਾ ਬੂਝੇ ਨਾਓ। ਮਾਇਆ ਮੋਹ ਸਰਬ ਜੰਜਾਲਾ। ਮਨ ਮੁਖ ਕੁਚੀਲ ਕੁਛਿਤ ਬਿਕਰਾਲਾ। ਸਤਗੁਰ ਸੇਵੇ ਚੁੱਕੇ ਜੰਜਾਲਾ। ਅੰਮ੍ਰਿਤ ਨਾਮ ਸਦਾ ਸੁਖ ਨਾਲਾ। ਗੁਰਮੁਖ ਬੂਝੇ ਏਕ ਲਿਵਲਾਏ। ਨਿਜ ਕਰ ਬਾਸੇ ਸਾਚ ਸਮਾਏ। ਜੰਮਨ ਮਨ ਨਾ ਠਾਕ ਰਹਾਏ। ਪੂਰੇ ਗੁਰ ਤੇ ਇਹ ਮਤ ਪਾਏ। ਕਥਨੀ ਕਥੋ ਨ ਆਵੇ ਔਰ। ਗੁਰ ਪੁੱਛ ਦੇਖਿਆ ਨਾਹੀ ਦਰ ਹੋਰ। ਦੁੱਖ ਸੁਖ ਭਾਣੇ ਤਿਸੇ ਰਜਾਏ। ਨਾਨਕ ਨੀਚ ਕਹਿ ਲਿਵਲਾਏ। ਗੌੜੀ ਮਹੱਲਾ ਪਹਿਲਾ। ਦੂਜੀ ਮਾਇਆ ਜਗ ਚਿਤ ਵਾਸ। ਕਾਮ ਕ੍ਰੋਧ ਹੰਕਾਰ ਵਿਨਾਸ। ਦੂਜਾ ਕੌਣ ਕਹਾ ਨਹੀਂ ਕੋਈ। ਸਮੇ ਏਕ ਨਿਰੰਜਨ ਸੋਈ ਰਹਾਓ। ਦੂਜੀ ਦੁਰਮਤ ਆਖੇ ਦੋਏ। ਆਵੇ ਜਾਏ ਮਰ ਦੂਜਾ ਹੋਏ। ਧਨ ਗਗਨ ਦੇਖੋ ਦੋਏ। ਨਾਰੀ ਪੁਰਖ ਸਭਾਈ ਲੋਏ। ਰੱਬ ਸੱਸ ਦੇਖੋ ਦੀਪਕ ਉਜਿਆਲਾ। ਸਰਬ ਨਿਰੰਤਰ ਪ੍ਰੀਤਮ ਵਾਲਾ। ਕਰ ਕਿਰਪਾ ਮੇਰਾ ਚਿਤ ਲਾਇਆ। ਸਤਿਗੁਰ ਮੋਕੋ ਏਕ ਬੁਝਾਇਆ। ਏਕ ਨਿਰੰਜਨ ਗੁਰਮੁਖ ਜਾਤਾ। ਦੂਜਾ ਮਾਰ ਸ਼ਬਦ ਪਛਾਤਾ। ਏਕੋ ਹੁਕਮ ਬਤੇ ਸਭ ਲੋਈ। ਏਕਸਤੇ ਸਭ ਓਪਤ ਹੋਈ। ਰਾਹ ਦੋਵੇ ਖਸਮ ਏਕੋ ਜਾਣ। ਗੁਰ ਕੈ ਸ਼ਬਦ ਹੁਕਮ ਪਛਾਣ। ਸਗਲ ਰੂਪ ਬਨ ਮਨ ਮਾਹੀ। ਕਹ ਨਾਨਕ ਏਕੋ ਸਾਲਾਹੀ। ਗੌੜੀ ਮਹੱਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸਾਚਾ। ਮੁਕਤ ਭੇਦ ਕਿਆ ਜਾਣੇ ਕਾਚਾ। ਐਸਾ ਜੋਗੀ ਜੁਗਤ ਵਿਚਾਰੈ। ਪੰਚ ਮਾਰੇ ਸਾਚ ਉਰਤ ਹਾਰੇ ਰਹਾਓ। ਜਿਸਕੇ ਅੰਤਰ ਸਾਚ ਵਸਾਵੇ। ਜੋਗ ਜੁਗਤ ਕੀ ਕੀਮਤ ਪਾਵੇ। ਰੱਬ ਸੱਸ ਏਕੋ ਗ੍ਰਹਿ ਉਦਿਆਨੇ। ਕਰਨੀ ਕੀਰਤ ਕਰਮ ਸਮਾਨੇ। ਏਕ ਸ਼ਬਦ ਇੱਕ ਭਿਖਿਆ ਮੰਗੇ। ਗਿਆਨ ਧਿਆਨ ਜੁਗਤ ਸੱਚ ਜਾਗੇ। ਪੈ ਰਚ ਰਹੇ ਨਾ ਬਾਹਰ ਜਾਏ। ਕੀਮਤ ਕੌਣ ਰਹੇ ਲਿਵਲਾਏ। ਆਪੇ ਮੇਲੇ ਪਰਮ ਚੁਕਾਏ। ਗੁਰ ਪ੍ਰਸਾਦ ਪਰਮ ਪਦ ਪਾਏ। ਗੁਰ ਕੀ ਸੇਵਾ ਸ਼ਬਦ ਵਿਚਾਰ। ਹਮੇ ਮਾਰੇ ਕਰਨੀ ਸਾਰ। ਜਪ ਤਪ ਸੰਜਮ ਪਾਠ ਪੁਰਾਣ। ਕਹ ਨਾਨਕ ਅਪਰਮ ਪਰਮਾਨ। ਗੌੜੀ ਮਹੱਲਾ ਪਹਿਲਾ। ਖਿਮਾਂਗ ਹੀ ਬ੍ਰਤ ਸੀਲ ਸੰਤੋਖੰਗ। ਰੋਗ ਨਾ ਵਿਆਪੇ ਨਾ ਜਮ ਦੋਖੰਗ। ਮੁਕਤ ਪਏ ਪ੍ਰਭ ਰੂਪ ਨਾ ਰੇਖੰਗ। ਜੋਗੀ ਕੋ ਕੈਸਾ ਡਰ ਹੋਏ। ਰੂਖ ਬਿਰਖ ਗ੍ਰਹਿ ਬਾਹਰ ਸੋਏ। ਰਹਾਓ ਨਿਰਪੋ ਜੋਗੀ ਨਿਰੰਜਨ ਤਿਆਵੈ। ਅੰਦਿਨ ਜਾਗੈ ਸੱਚ ਲਿਵਲਾਵੈ। ਸੋ ਜੋਗੀ ਮੇਰੇ ਮਨ ਭਾਵੈ। ਕਾਲ ਜਾਲ ਬ੍ਰਹਮ ਅਗਨੀ ਜਾਰੇ। ਜਰਾ ਮਰਨ ਗਤ ਗਰਭ ਨਿਵਾਰੇ। ਆਪ ਤਰੈ ਪਿਤਰੀ ਨਿਸਤਾਰੇ। ਸਤਗੁਰ ਸੇਵੇ ਸੋ ਜੋਗੀ ਹੋਏ। ਪੈ ਰਚ ਰਹੇ ਸੋ ਨਿਰਭਉ ਹੋਏ। ਜੈਸਾ ਸੇਵੈ ਤੈ ਸੋ ਹੋਏ। ਨਰ ਨਹਿ ਕੇਵਲ ਨਿਰਭਉ ਨਾਉ। ਅਨਾਥੇ ਨਾਥ ਕਰੇ ਬਲ ਜਾਉ। ਪੁਨਰਪ ਜਨਮ ਨਾਹੀ ਗੁਣ ਗਾਓ। ਅੰਤਰ ਬਾਹਰ ਏਕੋ ਜਾਣੇ। ਗੁਰ ਕੈ ਸ਼ਬਦੇ ਆ ਪਛਾਣੇ। ਸਾਚੇ ਸ਼ਬਦ ਦਰ ਨਿਸ਼ਾਨੇ। ਸ਼ਬਦ ਮਰੇ ਤਿਸ ਨਿਜ ਕਰ ਬਾਸਾ। ਆਵੇ ਨਾ ਜਾਵੇ ਚੁਕੇ ਆਸਾ। ਗੁਰ ਕੇ ਸ਼ਬਦ ਕਮਲ ਪ੍ਰਗਾਸਾ। ਜੋ ਦਿਸੇ ਸੋ ਆਸ ਨਿਰਾਸਾ। ਕਾਮ ਕ੍ਰੋਧ ਬਿਖ ਭੂਕ ਪਿਆਸਾ। ਨਾਨਕ ਬਿਰਲੇ ਮਿਲੇ ਉਦਾਸਾ। ਗੌੜੀ ਮਹੱਲਾ ਪਹਿਲਾ। ਐਸੋ ਦਾਸ ਮਿਲੇ ਸੁਖ ਹੋਈ। ਦੁਖ ਬਿਸਰੈ ਪਾਵੇ ਸੱਚ ਸੋਈ। ਦਰਸ਼ਨ ਦੇਖ ਪਈ ਮਤ ਪੂਰੀ। ਅੱਠ ਸੱਠ ਮਜਨ ਚਰਨੈ ਤੂਰੀ ਰਹਾਓ। ਨੇਤਰ ਸੰਤੋਖੇ ਕਿਲਿਵਤਾਰਾ। ਜਿਹਵਾ ਸੂਚੀ ਹਰ ਰਸ ਸਾਰਾ। ਸੱਚ ਕਰਨੀ ਅਬ ਅੰਤਰ ਸੇਵਾ। ਮਨ ਤ੍ਰਿਪਤਾਸਿਆ ਅਲੱਖ ਅਪੇਵਾ। ਜਹ ਜਹ ਦੇਖੋ ਤਹਿ ਤੈ ਸਾਚਾ। ਬਿਨ ਬੂਝੇ
ਹੈ ਝਗਰਤ ਜਗ ਕਾਚਾ। ਗੁਰ ਸਮਝਾਵੇ ਸੋਝੀ ਹੋਈ, ਗੁਰਮੁਖ ਬੇਲਾ ਬੂਝੇ ਕੋਈ। ਕਰ ਕਿਰਪਾ ਰਾਖੋ ਰਖਵਾਲੇ, ਬਿਨ ਬੂਝੇ ਪਸ਼ੂ ਭਏ ਬਿਤਾਲੇ। ਗੁਰ ਕਹਿਆ ਅਵਰ ਨਹੀਂ ਦੂਜਾ।

ਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੁਟਿਆ। ਦੇਖੋ ਵਿਚਾਰਾ ਜੇ ਲਕਰ ਮੁਕਮਾਵਹੀ ਬਿਨ ਗੁਰ ਅੰਧਿਆਰਾ ਰਹਾ। ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਓ ਕਹੀਐ ਬਿਨ ਗੁਰ ਪੰਥ ਨਾ ਸੂਝਈ ਕਿਤ ਬਿਧ ਨਿਰਵਹੀਏ। ਖੋਟੇ ਕੋ ਖਰਾ ਕਹੇ

0: रोता आवत को जाता कहे जाते को आया पर की को अपनी कहे अपनो नहीं पाया मीठे को कौड़ा कहे कड़वे को मीठा राते की निंदा करे ऐसा कल में डीठा चेरी की सेवा करे ठाकुर नहीं दिसे पोखर नीर बिरोली है माखुन नहीं दिसे इस पद जो अर्थ आए ले सो गुरु हमारा नानक चीने आपको सो अपर अपारा सब आपे आप बरतदा आपे परमाया गुर के पदे बूझी है सब ब्रह्म समाया रा गौड़ी ग्वारेरी महला तीजा अष्टपदियां एक ओंकार सतगुर प्रसाद मन का सूतक दूजा पाओ परमे पूले आवो जाओ मनमुख सूतक कवे न जाए जिचर शब्द ना पीजे हर के नाय रहाओ सबो सूतक जेता मोह आकार मर मर जमे वारो बार सूतक अगन पौने पानी माहे सूतक भोजन जेता किच खाहे सूतक कर मन पूजा होए नाम रते मन निर्मल होए सतगुर सेविए सूतक जाए मरे न जन मैं काल ना खाए सास सिमरत सोध देखो कोए बिन नावे को मुक्त ना होए जुग चारे नाम उत्तम शब्द विचार कल में गुरमुख उतर सपार साचा मरे ना आवे जाए नानक गुरमुख रहे समाए गौड़ी महला तीजा गुरमुख सेवा प्राण अधार हर जियो राखो हृदय उरतहारा गुरमुख सोभा साच द्वारा पंडित हर पढ़ तजो विकारा गुरमुख पहो जल उतरो पारा रहाओ गुरमुख बिचो होमे जाए गुरमुख मैल न लागे आए गुरमुख नाम बसे मन आए गुरमुख कर्म धर्म सच होई गुरमुख अहंकार जलाए दोई गुरमुख नाम रते सुख होई अपना मन प्रभु दो बूझो सोई लोक समझावो सुने ना कोई गुरमुख समझो सदा सुख होई मनमुख डंप बहुत चतराई जो किछ कमावे सो थाए ना पाई आवे जावे ठो ना काई मनमुख कर्म करे बहुत अभिमाना बग ज्यों लाए बह नित ध्याना जम पकड़िया तब ही पुछताना बिन सतगुरु सेवे मुक्त ना होई गुर प्रसादी मिले हर सोई गुरदाता जुग चारे होई गुरमुख जात पत नामे बड़े आई साय की पुत्री बिदार गवाई नानक बिन नावे झूठी चतुराई गौड़ी महला तीजा इस जुग का धर्म पढ़ो तुम पाई पूरे गुर सब सोजी पाई एथे अगे हर नाम सखाई राम पढ़ो मन करो विचार गुर प्रसादी मैल उतार हम बाद विरोध ना पाया जाए मन तन फीका दूजे पाए गुर के शब्द सच लेव लाए हमे मैला इव संसारा नित तीर्थ नावे ना जाए हंकारा बिन गुर पेटे जम करे खुआरा सोजन साचा जे हमे मारे गुर के शब्द पंच संघारे आप तरे सगले कुल तारे माया मोहे नटबाजी पाई मन मुख अंध रहे लपटाई गुरमुख अलिप्त रहे लिवलाई बहुते पेख करे पेख तारी अंतर तिशना फिरे हंकारी आपना चीने बाजी हारी कापड़ पहर करे चतुराई माया मोहे अत परम पुलाई बिन गुर सेवे बहुत दुख पाई नाम ते सदा बैरागी ग्रही अंतर साच लिव लागी नानक सतगुर सेवे से बड़ पागी गौड़ी महला तीजा ब्रह्मा मूल वेद अव्यासा तिस्ते उपजे देव मोह प्यासा तै गुण परमे नाही निज कर वासा हम हर राके सतगुरु मिलाया अंदिन भक्त हर नाम दिड़ाया रहाओ त्रै गुण बाणी ब्रह्म जंजाला पड़ बाद बखाने सिर मारे जमकाला तत ना चीने बन्ने पंड पराला मनमुख अज्ञान को मार्ग पाए हर नाम बिसारिया बहु कर्म दड़ाए पवजल डूबे दूजे पाए माया का मोहताज पंडित कहावे बिख्या राता बहुत दुख पावे जमका गल जेवड़ा नितकाल संतावे गुरमुख जमकाल ने न आवे हमें दूजा शब्द जलावे नामे राते हर गुण गावे माया दासी भगता की कार कमावे चरनी लागे ता महल पावे सद ही निर्मल सहज समावे हर कथा सुनहे से तनवंत दिसे जुग माही तिनको सब निवे अंदिन पूज कराही सहजे गुण रवे साचे मन माही पूरे सतगुर शब्द सुनाया तै गुण मेटे चौथे चित लाया नानक होमे मार ब्रह्म मिलाया ਗੌੜੀ ਮਹੱਲਾ ਤੀਜਾ। ਬ੍ਰਹਮਾ ਵੇਦ ਪੜੇ ਬਾਦ ਬਖਾਣੇ, ਅੰਤਰ ਤਾਮਸ ਆਪ ਨਾ ਪਛਾਣੇ, ਤਾ ਪ੍ਰਪਾਏ ਗੁਰ ਸ਼ਬਦ ਬਖਾਣੇ, ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਮਨ ਮੁਖ ਖਾਦੇ ਦੂਜੇ ਪਾਏ ਰਹਾ, ਗੁਰਮੁਖ ਪ੍ਰਾਣੀ ਅਪਰਾਧੀ ਸੀ ਦੇ, ਗੁਰ ਕੇ ਸ਼ਬਦ ਅੰਤਰ ਸਹਿਜ ਵਰੀ ਦੇ, ਮੇਰਾ ਪ੍ਰਪਾਇਆ ਗੁਰ ਕੇ ਸ਼ਬਦ ਸੀ ਦੇ, ਸਤਿਗੁਰ ਮੇਲੇ ਪ੍ਰਭ ਆਪ ਮਿਲਾਏ, ਮੇਰੇ ਪ੍ਰਭ ਸਾਚੇ ਕਹਿ ਮਨ ਪਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਬਿਨ ਗੁਰ ਸਾਚੇ ਭਰਮ ਭੁਲਾਏ, ਮਨੁੱਖ ਅੰਦੇ ਸਦਾ ਬਿਖ ਖਾਏ, ਜਮ ਡੰਡ ਸਹੇ ਸਦਾ ਦੁੱਖ ਪਾਏ, ਜੋ ਮੂਆ ਨਾ ਜੋਹੇ ਹਰ ਕੀ ਸ਼ਰਨਾਈ, ਹਉਮੈ ਮਾਰ ਸਾਚ ਲਿਵ ਲਾਈ, ਸਦਾ ਰਹੇ ਹਰ ਨਾਮ ਲਿਵ ਲਾਈ, ਸਤਿਗੁਰ ਸੇਵੇ ਸੇ ਜਨ ਨਿਰਮਲ ਪਵਿੱਤਾ, ਮਨ ਸਿਉ ਮਨ ਮਿਲਾਏ ਸਭ ਜਗ ਜੀਤਾ, ਇਨ ਵਿਦ ਕੁਸ਼ਲ ਤੇਰੇ ਮੇਰੇ ਮੀਤਾ, ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੇ ਨਾਮ ਵਿੱਚੋਂ ਆਪ ਗੁਆਏ, ਅਨਹਦ ਬਾਣੀ ਸ਼ਬਦ ਬਜਾਏ, ਸਤਿਗੁਰ ਤੇ ਕਵਨ ਕਵਨ ਨਾ ਸੀ ਦੋ ਮੇਰੇ ਭਾਈ, ਭਗਤੀ ਸੀ ਦੇ ਦਰ ਸੋਭਾ ਪਾਈ, ਨਾਨਕ ਰਾਮ ਨਾਮ ਵਡਿਆਈ।
1: ਗੌੜੀ ਮਹੱਲਾ ਤੀਜਾ। ਤ੍ਰੈ ਗੁਣ ਵਖਾਣੈ ਭਰਮ ਨਾ ਜਾਏ, ਬੰਧਨ ਨਾ ਟੁੱਟੈ ਮੁਕਤ ਨਾ ਪਾਏ, ਮੁਕਤ ਦਾਤਾ ਸਤਿਗੁਰ ਜੁਗ ਮਾਹੇ, ਗੁਰਮੁਖ ਪ੍ਰਾਣੀ ਭਰਮ ਗਵਾਏ, ਸਹਿਜ ਤੁਨ ਉਪਜੈ ਹਰ ਲਿਵਲਾਏ, ਰਹਾਉ ਤ੍ਰੈ ਗੁਣ ਕਾਲੈ ਕੀ ਸਿਰਕਾਰਾ, ਨਾਮ ਨਾ ਚੇਤਾ ਉਹ ਪਾਵਣ ਹਾਰਾ, ਮਰ ਜੰਮੈ ਫਿਰ ਵਾਰੋ ਵਾਰਾ, ਅੰਧੇ ਗੁਰੂ ਤੇ ਭਰਮ ਨਾ ਜਾਈ, ਮੂਲ ਛੋੜ ਲਾਗੇ ਦੂਜੈ ਭਾਈ, ਬਿਖ ਕਾ ਮਾਤਾ ਬਿਖ ਮਾਹੇ ਸਮਾਈ, ਮਾਇਆ ਕਰ ਮੂਲ ਜੰਤਰ ਭਰਮਾਏ, ਹਰ ਜੀਉ ਵਿਸਰਿਆ ਦੂਜੈ ਭਾਏ, ਜਿਸ ਨਦਰ ਕਰੇ ਸੋ ਪਰਮ ਗਤ ਪਾਏ, ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੈ ਜੇ ਕੋ ਰੱਖੈ ਛਪਾਏ, ਗਿਆਨੀ ਬੂਜੈ ਸਹਿਜ ਸਭਾਏ, ਗੁਰਮੁਖ ਸਾਚ ਰਹਿਆ ਲਿਵਲਾਏ, ਹਉਮੈ ਮਾਇਆ ਸ਼ਬਦ ਜਲਾਏ, ਮੇਰਾ ਪ੍ਰਭ ਸਾਚਾ ਮੇਲ ਮਿਲਾਏ, ਸਤਿਗੁਰ ਦਾਤਾ ਸ਼ਬਦ ਸੁਣਾਏ, ਧਾਵਤ ਰਾਖੈ ਠਾਕ ਰਹਾਏ, ਪੂਰੇ ਗੁਰ ਤੇ ਸੋ ਜੀ ਪਾਏ, ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ, ਤਸਬਿਨ ਦੂਜਾ ਅਵਰ ਨਾ ਕੋਈ, ਨਾਨਕ ਗੁਰਮੁਖ ਬੂਝੈ ਕੋਈ। ਗੌੜੀ ਮਹੱਲਾ ਤੀਜਾ। ਨਾਮ ਅਮੋਲਕ ਗੁਰਮੁਖ ਪਾਵੈ, ਨਾਮੋ ਸੇਵੇ ਨਾਮ ਸਹਿਜ ਸਮਾਵੈ, ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ, ਆਂਦਨ ਹਿਰਦੈ ਜਪੋ ਜਗਦੀਸ਼ਾ, ਗੁਰਮੁਖ ਪਾਵੋ ਪਰਮ ਪਦ ਸੁਖਾ, ਰਹਾਓ ਹਿਰਦੈ ਸੁਖ ਭਇਆ ਪ੍ਰਗਾਸ, ਗੁਰਮੁਖ ਗਾਵੈ ਸੱਚ ਗੁਣ ਤਾਸ, ਦਾਸਨ ਦਾਸ ਨਿਤ ਹੋਵੈ ਦਾਸ, ਗ੍ਰਹਿ ਕੁਟੰਬ ਮੈਂ ਸਦਾ ਉਦਾਸ, ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੈ ਸੋਈ, ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੈ ਪ੍ਰਭ ਸੋਈ, ਮੋਹ ਕਟਾਮ ਸਿਉ ਪ੍ਰੀਤ ਨਾ ਹੋਏ, ਜਾ ਹਿਰਦੈ ਵਸਿਆ ਸੱਚ ਸੋਏ, ਗੁਰਮੁਖ ਮਨ ਬੇਦਿਆ ਅਸਥਿਰ ਹੋਏ, ਹੁਕਮ ਪਛਾਣੈ ਬੂਝੈ ਸੱਚ ਸੋਏ, ਤੂੰ ਕਰਤਾ ਮੈਂ ਅਵਰ ਨਾ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ, ਕਿਰਪਾ ਕਰੈ ਗਾਵਾਂ ਪ੍ਰਭ ਸੋਏ, ਨਾਮ ਰਤਨ ਸਭ ਜਗ ਮੈਂ ਲੋਏ, ਗੁਰਮੁਖ ਬਾਣੀ ਮਿੱਠੀ ਲਾਗੀ, ਅੰਤਰ ਬਿਗਸੈ ਅੰਨ ਦਿਨ ਲਿਵ ਲਾਗੀ, ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੈ ਵਡਭਾਗੀ, ਹਉਮੈ ਮਮਤਾ ਦੁਰਮਤ ਦੁਖ ਨਾਸ, ਜਬ ਹਿਰਦੈ ਰਾਮ ਨਾਮ ਗੁਣ ਦਾਸ, ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੈ ਰਵਿਆ ਚਰਨ ਨਿਵਾਸ, ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ, ਹਿਰਦੈ ਸਾਚਾ ਨਾਮ ਵਸਾਏ, ਨਾਨਕ ਸਹਿਜੇ ਸਾਚ ਸਮਾਏ। ਗੌੜੀ ਮਹੱਲਾ ਤੀਜਾ। ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ, ਸ਼ਬਦ ਮਨ ਰੰਗਿਆ ਲਿਵਲਾਏ, ਨਿਜ ਘਰ ਵਸਿਆ ਪ੍ਰਭ ਕੀ ਰਜਾਏ, ਸਤਿਗੁਰ ਸੇਵੈ ਜਾਏ ਅਭਿਮਾਨ, ਗੋਵਿੰਦ ਪਾਈਐ ਗੁਣੀ ਨਿਧਾਨ, ਰਹਾਉ ਮਨ ਬੈ ਰਾਗੀ ਜਾਂ ਸ਼ਬਦ ਭਾਉ ਖਾਏ, ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿਆ ਸਮਾਏ, ਗੁਰ ਕਿਰਪਾ ਤੇ ਮਿਲੈ ਮਿਲਾਏ, ਹਰ ਦਾਸਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ, ਹਰ ਕਿਰਪਾ ਤੇ ਰਾਮ ਗੁਣ ਗਾਏ, ਧ੍ਰਿਗ ਬਹੁ ਜੀਵਨ ਜਿੱਤ, ਹਰ ਨਾਮ ਨਾ ਲੱਗੈ ਪਿਆਰ, ਧ੍ਰਿਗ ਸੇਜ ਸੁਖਾਲੀ ਕਾਮਣ ਮੋਹ ਗੁਬਾਰ, ਤਿੰਨ ਸਫਲ ਜਨਮ ਜਿਨ ਨਾਮ ਆਧਾਰ, ਤ੍ਰਿਗ ਤ੍ਰਿਗ ਗ੍ਰਹਿ ਕਟੰਬ ਜਿਤ ਹਰ ਪ੍ਰੀਤ ਨਾ ਹੋਏ, ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ, ਹਰ ਨਾਮ ਬਿਨਾਮੈ ਅਵਰ ਨਾ ਕੋਏ, ਸਤਿਗੁਰ ਤੇ ਹਮ ਗਤ ਪਤ ਪਾਈ, ਹਰ ਨਾਮ ਤੇ ਆਇਆ ਦੁੱਖ ਸਗਲ ਮਿਟਾਈ, ਸਦਾ ਆਨੰਦ ਹਰ ਨਾਮ ਲਿਵਲਾਈ, ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ, ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ, ਬਿਨਸੇ ਕ੍ਰੋਧ ਖਿਮਾ ਗਹਿ ਲਈ, ਹਰ ਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖ ਰਤਨ ਕੋ ਵਿਰਲਾ ਲੇਵੈ, ਨਾਨਕ ਗੁਣ ਗਾਵੈ ਹਰ ਅਲੱਖ ਅਭੇਵੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਬੈਰਾਗਣ ਮਹੱਲਾ ਤੀਜਾ। ਸਤਿਗੁਰ ਤੇਜੋ ਮੋਹ ਫੇਰੇ, ਤੇ ਵੇਮੁਖ ਬੁਰੇ ਦਸੰਨ, ਆਂਦਨ ਬੱਦੇ ਮਾਰੀਅਨ ਫਿਰ ਵੇਲਾ ਨਾਲ ਹਨ, ਹਰ ਹਰ ਰਾਖੋ ਕਿਰਪਾ ਧਾਰ, ਸਤਸੰਗਤ ਮਿਲਾਏ ਪ੍ਰਭ, ਹਰ ਹਿਰਦੈ ਹਰ ਗੁਣਸਾਰ, ਰਹਾਓ ਸੇ ਭਗਤ ਹਰ ਭਾਵ ਦੇ, ਜੋ ਗੁਰਮੁਖ ਭਾਏ ਚਲਨ, ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਨ, ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ, ਉਹ ਕਿਉਂ ਮਨੋ ਵਿਸਾਰੀਐ, ਹਰ ਰੱਖੀਐ ਹਿਰਦੈ ਧਾਰ, ਨਾਮ ਮਿਲਿਆ ਪਤ ਪਾਈਐ, ਨਾਮ ਮੰਨਿਆ ਸੁਖ ਹੋਏ, ਸਤਿਗੁਰ ਤੇ ਨਾਮ ਪਾਈਐ ਆਗਿਆ ਕਰ ਮਿਲੈ ਪ੍ਰਭ ਸੋਏ ਸਤਿਗੁਰ ਤੇਜੋ ਮੋਹ ਫੇਰੇ ਓਏ ਭਰਮ ਦੇ ਨਾਟਕ ਕਰਨ ਧਰਤ ਅਸਮਾਨ ਝੱਲਈ ਵਿੱਚ ਵਿਸ਼ਟਾ ਪਏ ਪਛਾਣ ਇਹੋ ਜਗ ਭਰਮ ਭੁਲਾਇਆ ਮੋਹ ਠਗੌਲੀ ਪਾਏ ਜਿਨ੍ਹਾਂ ਸਤਿਗੁਰ ਭੇਟਿਆ ਤਿੰਨ ਨੇੜ ਨਾ ਭਿੱਟੈ ਮਾਏ ਸਤਿਗੁਰ ਸੇਵਨ ਸੋ ਸੋਹਣੇ ਹਉਮੈ ਮੈਲ ਗਵਾਏ ਸ਼ਬਦ ਰਤੇ ਸੇ ਨਿਰਮਲੇ ਚੱਲੈ ਸਤਿਗੁਰ ਭਾਏ ਹਰ ਪ੍ਰਭ ਦਾਤਾ ਏਕ ਤੂੰ ਆਪੇ ਬਖਸ਼ ਮਿਲਾਏ ਜਨ ਨਾਨਕ ਸ਼ਰਨਾਗਤੀ ਜਿਉ ਭਾਵੈ ਤਿਵੈ ਛਡਾਏ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰ ਹਲੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਹਲੇ ਮਨ ਪਰਦੇਸੀਆਂ ਕਿਉ ਮਿਲੀਐ ਹਰ ਮਾਏ ਗੁਰ ਭਾਗ ਪੂਰੈ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰ ਹਲਾ ਸਤਿਗੁਰ ਪੁਰਖ ਧਿਆਏ ਰਹਾਓ ਮਨ ਕਰ ਹਲਾ ਵਿਚਾਰੀਆ ਹਰ ਰਾਮ ਨਾਮ ਧਿਆਏ ਜਿੱਥੈ ਲੇਖਾ ਮੰਗੀਐ ਹਰ ਆਪੇ ਲਏ ਛਡਾਏ ਮਨ ਕਰ ਹਲਾ ਅਤ ਨਿਰਮਲਾ ਮਲ ਲਾਗੀ ਹਮੈ ਆਏ ਪ੍ਰਤੱਖ ਪਿਰ ਘਰ ਨਾਲ ਪਿਆਰਾ ਵਿਛੜ ਚੋਟਾ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਪਾਲਾਏ ਉਪਾਏ ਕਿਤੇ ਨਾ ਲੱਭਈ ਗੁਰ ਹਿਰਦੈ ਹਰ ਦੇਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵ ਲਾਏ ਘਰ ਜਾਏ ਪਾਵੈ ਰੰਗ ਮਹਿਲੀ ਗੁਰ ਮੇਲੇ ਹਰ ਮਿਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋਭੀ ਮਾਰੀਐ ਜਮ ਡੰਡ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲਿਆ ਪਤ ਪਾਏ ਹਰ ਦਰਗਾਹ ਪਹਿਨਾਇਆ ਹਰ ਆਪ ਲਿਆ ਗਲ ਲਾਏ ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੁਰ ਆਗੈ ਕਰ ਜੋਦੜੀ ਜਨ ਨਾਨਕ ਹਰ ਮਿਲਾਏ ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸਮਾਲ ਮਨ ਬਨ ਫਿਰ ਥੱਕੇ ਬਨ ਵਾਸੀਆ ਫਿਰ ਗੁਰਮਤਿ ਹਿਰਦੈ ਨਿਹਾਲ ਮਨ ਕਰ ਹਲਾ ਗੁਰ ਗੋਬਿੰਦ ਸਮਾਲ ਰਹਾਓ ਮਨ ਕਰ ਹਲਾ ਵਿਚਾਰੀਆ ਮਨਮੁਖ ਫਾਥਿਆ ਮਹਾਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਸਤਸੰਗਤ ਸਤਿਗੁਰ ਭਾਲ ਸਤਸੰਗਤ ਲਗ ਹਰ ਧਿਆਈਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵਡਭਾਗੀਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀਐ ਸਤਿਗੁਰ ਚਰਨ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸਮਾਲ ਗੁਰ ਨੌ ਨਿਧ ਨਾਮ ਵਿਖਾਲਿਆ ਹਰ ਦਾਤ ਕਰੀ ਦਿਆਲ ਮਨ ਕਰ ਹਲਾ ਤੂੰ ਚੰਚਲਾ ਚਿਤਰਾਈ ਛੱਡ ਵਿਕਰਾਲ ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰ ਹਲਾ ਵਡਭਾਗੀਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆੜਾ ਜਮਕਾਲ ਅੰਤਰ ਨਿਧਾਨ ਮਨ ਕਰ ਹਲੇ ਭਰਮ ਭਵੈ ਬਾਹਰ ਭਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸਮਾਲ ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹੋ ਮਨ ਮੈਂ ਕਰਤ ਗੁਮਾਨਾ ਤਬ ਇਹੋ ਬਾਵਰ ਫਿਰਤ ਬਿਗਾਨਾ ਜਬ ਇਹੋ ਹੂਆ ਸਗਲ ਕੀ ਰੀਨਾ ਤਾਤੇ ਰਮਈਆ ਘਟ ਘਟ ਚੀਨਾ ਸਹਿਜ ਸਹੇਲਾ ਫਲ ਮਸਕੀਨੀ ਸਤਿਗੁਰ ਆਪਣੇ ਮੋਹੇ ਦਾਨ ਦੀਨੀ ਰਹਾਓ ਜਬ ਕਿਸ ਕੋ ਇਹੋ ਜਾਨ ਸਮੰਦਾ ਤਬ ਸਗਲੇ ਇਸ ਮੇਲੈ ਫੰਦਾ ਫੇਰ ਤੇਰ ਜਬ ਇਹਨੈ ਚੁਕਾਈ ਤਾਤੇ ਇਸ ਸੰਗ ਨਹੀਂ ਬਹਿਰਾਈ ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਬ ਇਨ ਕਰਨੈ ਹਾਰ ਪਛਾਤਾ ਤਬ ਇਸ ਨੋ ਨਾ ਹੀ ਕਿਛ ਤਾਤਾ ਜਬ ਇਨ ਕਰਨੈ ਹਾਰ ਪਛਾਤਾ ਤਬ ਇਸ ਨੋ ਨਾ ਹੀ ਕਿਛ ਤਾਤਾ ਜਬ ਇਨ ਆਪਣੋ ਬਾਧਿਓ ਮੋਹਾ ਬਾਂਧਿਓ ਮੋਹਾ ਆਵੈ ਜਾਏ ਸਦਾ ਜਮ ਜੋਹਾ ਜਬ ਇਸ ਤੇ ਸਭ ਬਿਨਸੇ ਭਰਮਾ ਭੇਦ ਨਾ ਹੀ ਹੈ ਪਾਰ ਬ੍ਰਹਮਾ ਜਬ ਇਨ ਕਿਛ ਕਰ ਮਾਨੇ ਭੇਦਾ ਤਬ ਤੇ ਦੁਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸਨੋ ਸਭ ਕਿਛ ਸੂਝਿਆ ਜਬ ਇਹੋ ਧਾਵੈ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤਿਸਲਾਥੀ ਜਬ ਇਸ ਤੇ ਇਹੋ ਹੋਇਓ ਜੌਲਾ ਪਿਛੈ ਲਾਗ ਚੱਲੀ ਉੱਠ ਕੌਲਾ ਕਰ ਕਿਰਪਾ ਜੋ ਸਤਿਗੁਰ ਜੋ ਸਤਿਗੁਰ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋ ਜੀ ਕਰੀ ਤਉ ਇਸ ਘਰ ਕੀ ਕੀਮਤ ਭਰੀ ਕਰਨ ਕਰਾਵਣ ਸਭ ਕਿਛ ਏਕੈ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇਰੈ ਸਭ ਕੈ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾਂ ਗੁਰ ਸੇਵਾ ਤੇ ਨਾਮੇ ਲਾਗਾ, ਤਿਸ ਕੋ ਮਿਲਿਆ ਜਿਸ ਮਸਤਕ ਭਾਗਾ, ਤਿਸ ਕੈ ਹਿਰਦੈ ਰਵਿਆ ਸੋਏ, ਮਨ ਤਨ ਸੀਤਲ ਨਿਹਚਲ ਹੋਏ, ਐਸਾ ਕੀਰਤਨ ਕਰ ਮਨ ਮੇਰੇ, ਈਹਾਂ ਊਹਾਂ ਜੋ ਕਾਮ ਤੇਰੇ ਰਹਾਓ, ਜਾਸ ਜਪਤ ਭਾਉ ਅਪਦਾ ਜਾਏ, ਧਾਵਤ ਮਨੁਆ ਆ ਬੈਠਾਏ, ਜਾਸ ਜਪਤ ਫਿਰ ਦੁੱਖ ਨਾ ਲਾਗੈ, ਜਾਸ ਜਪਤ ਇਹ ਹੋਮੈ ਭਾਗੈ, ਜਾਸ

ਭਉ ਨਾਹੀ ਨਾਹਿ ਜੋ ਇਸ ਮਾਰੇ ਸੋ ਨਾਮ ਸਮਾਹਿ ਜੋ ਇਸ ਮਾਰੇ ਤਿਸਕੀ ਤ੍ਰਿਸ਼ਨਾ ਬੁੱਝੈ ਜੋ ਇਸ ਮਾਰੇ ਸੋ ਦਰਗਾਹ ਸਿੱਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਿਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਇਸ ਮਾਰੇ ਤਿਸਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਹਚਲ ਧਨੀ ਜੋ ਇਸ ਮਾਰੇ ਸੋ ਵਡਭਾਗਾ ਜੋ ਇਸ ਮਾਰੇ ਸੋ ਅੰਧ ਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੁਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਇ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁੱਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਜੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੌਲਾ ਜਾ ਕੋ ਭਏ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹੱਲਾ ਪੰਜਵਾਂ ਹਰ ਸਿਉ ਜੁਰੈ ਤਾਂ ਸਭ ਕੋ ਮੀਤ ਹਰ ਸਿਉ ਜੁਰੈ ਤਾਂ ਨਿਹਚਲ ਚੀਤ ਹਰ ਸਿਉ ਜੁਰੈ ਨਾ ਵਿਆਪੈ ਕਾੜਾ ਹਰ ਸਿਉ ਜੁਰੈ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਕਾਜ ਤੁਹਾਰੈ ਨਾਹੀ ਹੋ ਰਹਾਓ ਵੱਡੇ ਵੱਡੇ ਜੋ ਦੁਨੀਆਂਦਾਰ ਕਾਹੂ ਕਾਜ ਨਾਹੀ ਗਵਾਰ ਹਰ ਕਾ ਦਾਸ ਨੀਚ ਕੁਲ ਸੁਣੈ ਤਿਸ ਕਹਿ ਸੰਗ ਖਿਨ ਮੈਂ ਉਦਰੈ ਕੋਟ ਮੱਜਣ ਜਾ ਕੈ ਸੁਣ ਨਾਮ ਕੋਟ ਪੂਜਾ ਜਾ ਕੈ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਬਿਧ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨ ਸਜਾਏ ਮਾਇਆ ਕੇ ਹੇਤ ਹਰ ਅਵਿਨਾਸ਼ੀ ਤੁਮਰੈ ਸੰਗ ਮਨ ਮੇਰੇ ਰਚ ਰਾਮ ਕੈ ਰੰਗ ਜਾ ਕੈ ਕਾਮ ਉਤਰੈ ਸਭ ਭੂਖ ਜਾ ਕੈ ਕਾਮਨਾ ਜੋ ਹੈ ਦੂਤ ਜਾ ਕੈ ਕਾਮ ਤੇਰਾ ਵੱਡ ਗਮਰ ਜਾ ਕੈ ਕਾਮ ਹੋਵੈ ਤੂੰ ਅਮਰ ਜਾ ਕੇ ਚਾਕਰ ਕੋ ਨਹੀਂ ਡਾਨ ਜਾ ਕੇ ਚਾਕਰ ਕਹੋ ਨਹੀਂ ਬਾਣ ਜਾ ਕੈ ਦਫ਼ਤਰ ਪੁੱਛੈ ਨਾ ਲੇਖਾ ਤਾਂ ਕੀ ਚਾਕਰੀ ਕਰੋ ਵਿਸੇਖਾ ਜਾ ਕੈ ਊਨ ਨਾਹੀ ਕਾਹੂ ਬਾਤ ਏਕੈ ਆਪ ਅਨੇਕੈ ਭਾਂਤ ਜਾ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰ ਤਾਂ ਕੀ ਘਾਲ ਨਾ ਕੋ ਚਤੁਰ ਨਾਹੀ ਕੋ ਮੂੜਾ ਨਾ ਕੋ ਹੀਣ ਨਾਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾਂ ਬਿਨ ਸਿਮਰਨ ਜੈਸੇ ਸਰਪ ਅਰਜਾਰੀ ਆਰ ਜਾਰੀ ਤਿਉਂ ਜੀਵੈ ਸਾਖਤ ਨਾਮ ਵਿਸਾਰੀ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਤਿਉਂ ਜੀਵੈ ਸਾਖਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਲਾਖ ਸਦਾ ਥਿਰਥੀਆ ਰਹਾਓ ਬਿਨ ਸਿਮਰਨ ਧ੍ਰਿਗ ਕਰਮ ਕਰਾਸ ਕਾਗ ਬਤਨ ਬਿਸ਼ਟਾ ਮੈਂ ਵਾਸ ਬਿਨ ਸਿਮਰਨ ਭਏ ਕੂਕਰ ਕਾਮ ਸਾਖਤ ਬੇਸਵਾ ਪੂਤ ਨਿਨਾਮ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਬੋਲੈ ਕੂਰ ਸਾਖਤ ਮੁਖਕਾਰਾ ਬਿਨ ਸਿਮਰਨ ਗਰਦਬ ਕੀ ਨਿਆਈ ਸਾਖਤ ਥਾਨ ਭ੍ਰਿਸ਼ਟ ਫਿਰਾਹੀ ਬਿਨ ਸਿਮਰਨ ਕੂਕਰ ਹਰਕਾਇਆ ਸਾਖਤ ਲੋਭੀ ਬੰਦ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੁਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤੇ ਸਤਸੰਗ ਮਿਲਾਇਆ ਕਹੋ ਨਾਨਕ ਗੁਰ ਜਗਤ ਤਰਾਇਆ ਗੌੜੀ ਮਹੱਲਾ ਪੰਜਵਾਂ ਗੁਰ ਕੈ ਬਚਨ ਮੋਹੇ ਪਰਮ ਗਤ ਪਾਈ ਗੁਰ ਪੂਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਇਓ ਮੋਹਿ ਨਾਓ ਗੁਰ ਪ੍ਰਸਾਦ ਮੋਹਿ ਮਿਲਿਆ ਥਾਓ ਰਹਾਓ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿੱਧ ਗੁਰ ਕੈ ਬਚਨ ਪਾਇਆ ਨਾ ਉਹਨੇ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕੱਟੀਐ ਜਮ ਕੀ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਹਾਓ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕੀ ਰੇਣ ਨਿਤ ਮੱਜਨ ਕਰੋ ਜਨਮ ਜਨਮ ਕੀ ਹਉ ਮੈਂ ਮਲਹਰੋ ਤਿਸ ਗੁਰ ਕੋ ਚੂਲਾਵੋ ਪਾਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋਕੋ ਦੀਨਾ ਜੀਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਪੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੌੜੀ ਮਹੱਲਾ ਪੰਜਵਾਂ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਧ੍ਰਿਗ ਧ੍ਰਿਗ ਅਸਨੇਹ ਰਹਾਉ ਨਾਮ ਬਿਨਾ ਜੋ ਪਹਿਰਾ ਖਾਏ ਜਿਉਂ ਕੂਕਰ ਜੂਠਨ ਮੈਂ ਪਾਏ ਨਾਮ ਬਿਨਾ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੈ ਨਹੀਂ ਤਨ ਮਹਿ ਰੋਗ ਨਾਮ ਤਿਆਗ ਕਰੇ ਅਨਕਾਜ ਬਿਨਸ ਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੋਟ ਕਰਮ ਕਰ ਤੋ ਨਰਕ ਜਾਵੈ ਹਰ ਕਾ ਨਾਮ ਜਿਨ ਮਨ ਨਾ ਅਰਾਦਾ ਚੋਰ ਕੀ ਨਿਆਈ ਜੰਪੁਰ ਬਾਦਾ ਲਾਖ ਅਡੰਬਰ ਬਹੁਤ ਵਿਸਥਾਰਾ ਨਾ

ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮਹੱਲਾ ਪੰਜਵਾਂ ਆਦਿ ਮਦ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਿਆਲ ਪੁਰਖ ਪੂਰਨ ਪ੍ਰਤਿਪਾਲੈ ਰਹਾਓ ਬਿਨਸਤ ਨਾਹੀ ਛੋੜ ਨਾ ਜਾਏ ਜੈ ਭੇਖਾ ਤੈ ਰਹਿਆ ਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਮਾਤਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਹਿਰਦੈ ਨਿਵਾਸ ਮਾਇਆ ਸਿਲਕ ਘਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਘਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵ ਤਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕੋ ਦੀਨ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖੋਜਤ ਫਿਰੇ ਅਸੰਖ ਅੰਤ ਨ ਪਾਰੀਆ ਸਹੀ ਹੋਏ ਭਗਤ ਜਿਨਾ ਕਿਰਪਾਰੀਆ ਰਹਾਓ ਖੋਜਤ ਫਿਰੇ ਅਸੰਖ ਅੰਤ ਨ ਪਾਰੀਆ ਸਹੀ ਹੋਏ ਭਗਤ ਜਿਨਾ ਕਿਰਪਾਰੀਆ ਹਉ ਵਾਰੀਆ ਹਰ ਵਾਰੀਆ ਰਹਾਓ ਸੁਣ ਸੁਣ ਪੰਥ ਡਰਾਓ ਬਹੁਤ ਪੈਹਾਰੀਆ ਮੈਂ ਤੱਕੀ ਓਟ ਸੰਤਾ ਲਿਹੋ ਉਬਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨਿਵ ਨਿਵ ਲਾਗੋ ਪਾਏ ਦੇਹੋ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇਕਸ ਬਲਿਹਾਰੀਆ ਸਭ ਗੁਣ ਕਿਸ ਹੀ ਨਾਹੇ ਹਰ ਪੂਰ ਭੰਡਾਰੀਆ ਚਾਉ ਦਿਸ ਜਪੀਐ ਨਾਉ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ ਗੁਰ ਕਾਢਿਓ ਭੁਜਾ ਪਸਾਰ ਮੋਹ ਕੁਪਾਰੀਆ ਮੈਂ ਜੀਤਿਓ ਜਨਮ ਅਪਾਰ ਬਹੁ ਨਹਾਰੀਆ ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ ਹਰ ਦਰਗਾਹ ਸੋਭਾਵੰਤ ਬਾਹ ਲੁਡਾਰੀਆ ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ ਗੁਰਸੇਵਾ ਭਾਉ ਜਲ ਤਰੀਐ ਕਹੋ ਪੁਕਾਰੀਆ ਗੌੜੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜੇਵਾ ਹਰ ਏਕ ਮੰਗੋ ਰਹਾਉ ਤਜ ਹੋਮੈ ਗੁਰ ਗਿਆਨ ਭਜੋ ਮਿਲ ਸੰਗਤ ਧੁਰ ਕਰਮ ਲਿਖਿਓ ਜੋ ਦੀਸੈ ਸੋ ਸੰਗ ਨਾ ਗਇਓ ਸਾਕਤ ਮੂੜ ਲੱਗੇ ਪਚ ਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮਦੇ ਕਿਨੈ ਗੁਰਮੁਖ ਲਹਿਓ ਹਰ ਸੰਤਨ ਕਰ ਨਮੋ ਨਮੋ ਨੌ ਨਿਧ ਪਾਵੈ ਅਤੁਲ ਸੁਖੋ ਨੈਣ ਅਲੋਵੋ ਸਾਧ ਜਨੋ ਹਿਰਦੈ ਗਾਵੋ ਨਾਮ ਨਿਦੋ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੁਹ ਤੇ ਰਹਿਓ ਦੁੱਖ ਅੰਧੇਰਾ ਕਰਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗਏ ਮੇਰਾ ਮਨ ਸਭ ਸੁਖ ਪਾਇਓ ਰਹਾਓ ਬਲ ਤੋ ਜਲ ਤੋ ਤੌਕਿਆ ਗੁਰ ਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਵਕ ਸਾਗਰ ਗਹਿਰੋ ਕਰ ਚਰ ਸੰਤਨ ਨਾ ਵਿਤਰਾਇਓ ਨਾ ਹਮ ਕਰਮ ਨਾ ਧਰਮ ਸੋਚ ਪ੍ਰਭ ਗਹਿ ਪੁਜਾ ਆਪਾਇਓ ਭਉ ਖੰਡਨ ਦੁਖ ਭੰਜਨੋ ਭਗਤ ਵਸ਼ਲ ਹਰ ਨਾਇਓ ਅਨਾਥੈ ਨਾਥ ਕਿਰਪਾਲ ਦੀਨ ਸਮਰੱਥ ਸੰਤ ਉਟਾਇਓ ਨਿਰਗੁਣਿਆਰੇ ਕੀ ਬੇਨਤੀ ਦੇਹੋ ਦਰਸ ਹਰ ਰਾਇਓ ਨਾਨਕ ਸ਼ਰਨ ਤੁਹਾਰੀ ਠਾਕੁਰ ਸੇਵਕ ਦੁਆਰਾ ਆਇਓ ਗੌੜੀ ਮਹੱਲਾ ਪੰਜਵਾਂ ਰੰਗ ਸੰਗ ਬਿਖਿਆ ਕੇ ਭੋਗਾ ਇਨ ਸੰਗ ਅੰਧ ਨਾ ਜਾਨੀ ਹਉ ਸੰਚੋ ਹਉ ਖਾਟਤਾ ਸਗਲੀ ਅਵਧ ਬਿਹਾਨੀ ਰਹਾਓ ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਜੈ ਸਮਾਨੀ ਜੋ ਬਨਵੰਤ ਅਚਾਰ ਕਲੀਨਾ ਮਨ ਮੈਂ ਹੋਏ ਗੁਮਾਨੀ ਜਿਉਂ ਉਲਝਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ ਭਾਈ ਮੀਤ ਬੰਧਵ ਸਖੇ ਪਾਛੇ ਤਿਨਹੂੰ ਕੋ ਸੰਪਾਨੀ ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਅਹਮ ਬੁੱਧ ਸੁਚ ਕਰਮ ਕਰ ਇਹ ਬੰਧਨ ਬੰਧਾਨੀ ਦਿਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗੌੜੀ ਪੂਰਬੀ ਛੰਤ ਮਹੱਲਾ ਪਹਿਲਾ ਮੁੰਦ ਰਹਿਣ ਦਹੇਲੜੀਆ ਜਿਉ ਜਿਓ ਨੀਂਦ ਨਾ ਆਵੈ ਸਾ ਧਨ ਦੁੱਬਲੀਆ ਜੀਓ ਪਿਰਕੈ ਹਾਵੈ ਧਨ ਥੀ ਦੁੱਬਲ ਕੰਤ ਹਾਵੈ ਧਨ ਥੀ ਦੁੱਬਲ ਕੰਤ ਹਾਵੈ ਕੇਵ ਨੈਣੀ ਦੇਖੇ ਸ਼ਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੇ ਮੈਂ ਮਤ ਜੋਬਣ ਗਰਭ ਗਾਲੀ ਦੁੱਧਾ ਥਣੀ ਨਾ ਆਵੇ ਨਾਨਕ ਸਾ ਧਨ ਮਿਲੈ ਮਿਲਾਈ ਬਿਨ ਪਿਰ ਨੀਂਦ ਨਾ ਆਵੇ ਮੁੰਦ ਨਿਮਾਨੜੀਆ ਜੀਓ ਬਿਨ ਧਨੀ ਪਿਆਰੇ ਕਿਉਂ ਸੁਖ ਪਾਵੈਗੀ ਬਿਨ ਉਰ ਧਾਰੇ ਨਾ ਬਿਨ ਘਰ ਵਾਸ ਨਾਹੀ ਪੁੱਛੋ ਸਖੀ ਸਹੇਲੀਆ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੈ ਸਾਚ ਸਹੇਲੀਆ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸ਼ੌ ਜਾਣਿਆ ਨਾਨਕ ਨਾਮ ਨਾ ਛੋਡੈ ਸਾ ਧਨ ਨਾਮ ਸਹਿਜ ਸਮਾਣੀਆ ਮਿਲ ਸਖੀ ਸਹੇਲੜੀ ਹੋ ਹਮ ਪਿਰ ਰਾਵੇਹਾ ਗੁਰ ਪੁੱਛ ਲਿਖੋਗੀ ਜੀਓ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣੀਆ ਨਿਕਸ ਜਾਤੋ ਰਹਿ ਅਸਥਿਰ ਜਾਮ ਸੱਚ ਪਛਾਣਿਆ ਸਾਚ ਕੀਮਤ ਸਦਾ ਨੌ ਤਨ ਸ਼ਬਦ ਨਿਹੋ ਨਵੇਲਿਓ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀ ਹੋ
मेरी इच्छ पुन्नी जियो हम घर साजन आया मिलवर नारी मंगल गाया गुण गाए मंगल प्रेम रैसी मुंद मन उमा हो साजन रहंसे दुष्ट व्यापे साच जप सच लाहो कर जोड़ सा तन करै बेनती रहन दिन रस भिन्निया नानक फिर तन करै रलियां इच मेरी पुन्निया गौड़ी छंत महला पहला सुन ना प्रभु जियो एक लड़ी बन माहे क्यों ती रहगी ना बिना प्रभ वे परवाहे धन ना बाजो रह न साकै बिखम रहन कनेरिया न नींद आवै प्रेम भावै सुन बेनंती मेरिया बाजो प्यारे कोई न सारे एक लड़ी कुरलाए नानक सा तन मिलै मिलाई बिन प्रीतम दुख पाए फिर छोड़ेड़ी जियो कवन मिलावै रस प्रेम मिली जियो शब्द सुहावै ता पत पावै दीपक दे उजारै सुन सखी सहेली साचे के गुण सारा सतगुर मेली ता पिर रावी बिगसी अमृत बाणी नानक सा धन ता पिर रावे जा तिस कै मन पाणी माया मोहनी निकरिया जियो कूड़ मुठी कूड़े आरे क्यों खूलै गल जेवड़िया जियो बिन गुर अत प्यारे हर प्रीत प्यारे शब्द विचारे तिस ही कास होवै पुन दान अनेक ना

ਵੈ ਜਿਉ ਕਾਪੜ ਤਨ ਸਹਾਈ ਕਾਪੜ ਤਨ ਸਹਾਵੈ ਜਾ ਪਿਰ ਭਾਵੈ ਗੁਰਮਤੀ ਚਿਤ ਲਾਈਐ ਸਦਾ ਸੁਹਾਗਣ ਜਾ ਸਤਿਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦ ਮੇਲਾ ਤਾਂ ਪਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕਾਮਣ ਨਾਹ ਪਿਆਰੀ ਜਾ ਹਰ ਕੇ ਗੁਣ ਸਾਰੇ ਸਾ ਧਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਐਨ ਸਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉ ਮੈਂ ਮਾਰੇ ਇਨ ਬਿਧ ਮਿਲੋ ਪਿਆਰੇ ਸਾ ਧਨ ਸੁਹਾਗਣ ਸਦਾ ਰੰਗ ਰਾਤੀ ਸਾਚਾ ਨਾਮ ਪਿਆਰੇ ਆਪਣੇ ਗੁਰ ਮਿਲ ਰਹੀ ਹੈ ਅੰਮ੍ਰਿਤ ਗਹੀਐ ਦੁਬਦਾ ਮਾਰਨ ਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ ਕਾਮਣ ਪਿਰੋ ਭੁੱਲੀ ਜੀਓ ਮਾਇਆ ਮੋਹੇ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ ਕੂੜ ਨਿਵਾਰੇ ਗੁਰਮਤਿ ਸਾਰੇ ਜੂਐ ਜਨਮ ਨਾ ਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿੱਚੋ ਹਉਮੈ ਮਾਰੇ ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸ਼ਿੰਗਾਰੋ ਨਾਨਕ ਕਾਮਣ ਸਹਿਜ ਸਮਾਣੀ ਜਿਸ ਸਾਚਾ ਨਾਮ ਆਧਾਰੋ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਾਵੈ ਬਿਨ ਪਿਰ ਕਿਉਂ ਸੁਖ ਪਾਈਐ ਗੁਰ ਆਗੈ ਕਰੋ ਬੇਨੰਤੀ ਜੇ ਗੁਰ ਭਾਵੈ ਜੋ ਮਿਲੈ ਤਿਵੈ ਮਿਲਾਈਐ ਆਪੇ ਮੇਲ ਲਏ ਸੁਖਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਜਾ ਪਿਰ ਮਰੈ ਨਾ ਜਾਏ ਗੌੜੀ ਮਹੱਲਾ ਤੀਜਾ ਕਾਮਣ ਹਰ ਰਸ ਬੇਦੀ ਜੀਓ ਹਰ ਕੈ ਸਹਿਜ ਸੁਭਾਏ ਮਨ ਮੋਹਨ ਮੋਹਿ ਲੀਆ ਜੀਓ ਦੁਬਦਾ ਸਹਿਜ ਸਮਾਏ ਦੁਬਦਾ ਸਹਿਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੁਸੱਤ ਕੁਸੱਤ ਭਰਿਆ ਗਲ ਤਾਈ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਿਰੈ ਪਿਆਰੀ ਵਿੱਚੋਂ ਆਪ ਗਵਾਏ ਕਾਮਣ ਪਿਰ ਪਾਇਆ ਜੀਓ ਗੁਰ ਕੈ ਭਾਏ ਪਿਆਰੇ ਰਹਿਣ ਸੁਖ ਰਸੁੱਤੀ ਜੀਓ ਅੰਤਰ ਉਰ ਧਾਰੇ ਅੰਤਰ ਉਰ ਧਾਰੇ ਮਿਲੀਐ ਪਿਆਰੇ ਅੰਦਨ ਦੁੱਖ ਨਿਵਾਰੇ ਅੰਤਰ ਮਹਿਲ ਪਿਰ ਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪਿਆ ਦਿਨ ਰਾਤੀ ਦੁਬਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੁਹਾਗਣ ਗੁਰ ਕੈ ਹੇਤ ਅਪਾਰੇ ਆਵੋ ਦਇਆ ਕਰੇ ਜੀਓ ਪ੍ਰੀਤਮ ਅਤ ਪਿਆਰੇ ਕਾਮਣ ਬਿਨੋ ਕਰੇ ਜੀਓ ਸੱਚ ਸ਼ਬਦ ਸ਼ਿੰਗਾਰੇ ਸੱਚ ਸ਼ਬਦ ਸ਼ਿੰਗਾਰੇ ਹਉ ਮੈਂ ਮਾਰੇ ਗੁਰਮੁਖ ਕਾਰਜ ਸਵਾਰੇ ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਹੇ ਸੰਤਾਪੀ ਮਨਮੁਖ ਕਾਮ ਵਿਆਪੀ ਮੋਹ ਸੰਤਾਪੀ ਕਿਸ ਆਗੈ ਜਾਏ ਪੁਕਾਰੇ ਨਾਨਕ ਮਨਮੁਖ ਥਾਉ ਨਾ ਪਾਏ ਬਿਨ ਗੁਰ ਅਤ ਪਿਆਰੇ ਮੁੰਦ ਇਆਣੀ ਭੋਲੀ ਨਿਗੁਣੀਆ ਜੀਓ ਪਿਰ ਅਗਮ ਅਪਾਰਾ ਆਪੇ ਮੇਲ ਮਿਲੀਐ ਜੀਓ ਆਪੇ ਬਖਸ਼ਣ ਹਾਰਾ ਅਵਗਣ ਬਖਸ਼ਣ ਹਾਰਾ ਅਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਹਿਆ ਸਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤਿਗੁਰ ਬੂਝ ਬੁਝਾਈ ਸਦਾ ਆਨੰਦ ਰਹਿ ਦਿਨ ਰਾਤੀ ਅੰਦਨ ਰਹਿ ਲਿਵਲਾਈ ਨਾਨਕ ਸਹਿਜੇ ਹਰ ਵਰ ਪਾਇਆ ਸਾ ਧਨ ਨੌ ਨਿਧ ਪਾਈ ਗੌੜੀ ਮਹੱਲਾ ਤੀਜਾ ਮਾਇਆ ਸਰ ਸਬਲ ਵਰਤੈ ਜੀਓ ਕਿਉਂ ਕਰ ਦੁੱਤਰ ਧਰਿਆ ਜਾਏ ਰਾਮ ਨਾਮ ਕਰ ਬੋਹਿਤਾ ਜੀਓ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਨ ਬਿਧ ਦੁੱਤਰ ਤਰੀਐ ਗੁਰਮੁਖ ਭਗਤ ਪ੍ਰਾਪਤ ਹੋਵੈ ਜੀਵ ਧਿਆ ਇਓ ਮਰੀਐ ਖਿਨਮੈ ਰਾਮ ਨਾਮ ਕਿਲਵਿਖ ਕਾਟੇ ਭਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭਏ ਮਨੂਰ ਇਸਤਰੀ ਪੁਰਖ ਕਾਮ ਵਿਆਪੇ ਜੀਓ ਰਾਮ ਨਾਮ ਕੀ ਬਿਧ ਨਹੀਂ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ ਡੂਬ ਮੋਏ ਬਿਨ ਪਾਣੀ ਡੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਧਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਭਰੇ ਗੁਰ ਵਿਚਾਰੇ ਗੁਰਮੁਖ ਹੋਵੈ ਰਾਮ ਨਾਮ ਵਖਾਣੈ ਆਪ ਤਰੈ ਕੁਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤ ਮਿਲੇ ਪਿਆਰੇ ਰਾਮ ਨਾਮ ਬਿਨ ਕੋ ਥਿਰ ਨਾਹੀ ਜੀਓ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਸੱਚੀ ਜੀਓ ਰਾਮ ਨਾਮ ਵਾਪਾਰਾ ਰਾਮ ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਤਨ ਭਾਈਐ ਸੇਵਾ ਸੁਰਤ ਭਗਤ ਇਹ ਸਾਚੀ ਵਿੱਚੋ ਆਪ ਗਵਾਈਐ ਹਮ ਮਤ ਹੀਣ ਮੂਰਖ ਮੁਗਦ ਅੰਦੇ ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਆਂਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਆਪੇ ਸਤਿਗੁਰ ਆਪ ਸ਼ਬਦ ਜੀਓ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਾਧ ਬਲਿਹਾਰੀ ਸੱਚੇ ਵਿੱਟੋ ਆਪੇ ਕਰੇ ਕਰਾਏ ਗੌੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਓ ਹਰ ਨਾਮ ਧਿਆਏ ਮੰਨਿਓ ਦੂਰ ਨਹਿ ਨਾ ਜਾਏ ਪਿਰਾ ਜੀਓ ਘਰ ਬੈਠਿਆਂ ਹਰ ਪਾਏ ਘਰ ਬੈਠਿਆਂ ਹਰ ਪਾਏ ਸਦਾ ਚਿੱਤ ਲਾਏ ਸਹਿਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸਨੂੰ ਆਪ ਕਰਾਏ ਨਾਮੋ ਬੀਜੇ ਨਾਮੋ ਜੰਮੈ ਨਾਮੋ ਮਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ
हर का नाम मीठा पिरा जियो, जा चाखे चित लाए रसना हर रस चाख मोए जियो, अन रस साध गवाए सदा हर रस पाए, जा हर पाए रसना शब्द सहाए, नाम त्याए सदा सुख पाए, नाम रहै लिबलाए, नामे उपजै नामे बिनसै नामे सच समाए, नानक नाम गुरमति पाई है आपे।

ਲੈ ਲਵਾਏ। ਇਹ ਵਡਾਣੀ ਚਾਕਰੀ ਪਿਰਾ ਜੀਓ ਧਨ ਛੋੜ ਪਰਦੇਸ਼ ਸਦਾਏ। ਦੂਜੈ ਕਿਨੈ ਸੁਖ ਨਾ ਪਾਇਓ ਪਿਰਾ ਜੀਓ ਵਿਖਿਆ ਲੋਭ ਲਭਾਏ ਭਰਮ ਭੁਲਾਏ। ਉਹ ਕਿਉਂ ਕਰ ਸੁਖ ਪਾਏ ਚਾਕਰੀ ਵਡਾਣੀ ਖਰੀਦ ਖਾਲੀ ਆਪ ਵੇਚ ਧਰਮ ਗਵਾਏ। ਮਾਇਆ ਬੰਧਨ ਟਿਕੈ ਨਾਹੀ ਖਿਨ ਦੁੱਖ ਸੰਤਾਏ। ਨਾਨਕ ਮਾਇਆ ਕਾ ਦੁੱਖ ਤਦੇ ਚੁੱਕੈ ਜਾਗੁਰ ਸ਼ਬਦੀ ਚਿਤ ਲਾਏ। ਮਨ ਮੁਖ ਮੁਗਧ ਗਾ ਵਾਰ ਪਿਰਾ ਜੀਓ ਸ਼ਬਦ ਮਨ ਨਾ ਵਸਾਏ। ਮਾਇਆ ਕਾ ਪ੍ਰਮ ਅੰਦ ਪਿਰਾ ਜੀਓ ਹਰ ਮਾਰਗ ਕਿਉ ਮਾਰਗ ਪਾਏ ਬਿਨ ਸਤਿਗੁਰ ਭਾਏ। ਮਨ ਮੁਖ ਆਪ ਗਣਾਏ ਹਰ ਕੇ ਚਾਕਰ ਸਦਾ ਸਹੇਲੇ ਗੁਰਚਰਨੀ ਚਿਤ ਲਾਏ। ਜਿਸਨੂੰ ਹਰ ਜੀਓ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ। ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ ਬੁਝਾਏ ਰਾ ਗੌੜੀ ਛੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰਾ ਮਨ ਬੈਰਾਗ ਭਇਆ ਜੀਓ ਕਿਉਂ ਦੇਖਾ ਪ੍ਰਭ ਦਾਤੇ। ਮੇਰੇ ਮੀਤ ਸਖਾ ਹਰ ਜੀਓ ਗੁਰਪੁਰਖ ਵਿਧਾਤੇ ਪੁਰਖੋ ਵਿਧਾਤਾ ਏਕ ਸ਼੍ਰੀ ਧਰ ਕਿਉਂ ਮਿਲੈ ਤੁਜੈ ਉਡੀਣੀਆਂ ਕਰੈ ਸੇਵਾ ਸੀਸ ਚਰਨੀ ਮਨ ਆਸ ਦਰਸਨ ਮਾਣੀਆਂ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ। ਨਾਨਕ ਸਾਰਿੰਗ ਜਿਉ ਪਿਆਸੇ ਕਿਉਂ ਮਿਲੀਐ ਪ੍ਰਭ ਦਾਤੇ। ਇੱਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹ ਲਿਆ ਜੀਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਉਦਾਸ ਧਨ ਕਿਉਂ ਧੀ ਰਹੇ। ਗੁਣਵੰਤ ਨਾਹ ਦਿਆਲ ਬਾਲਾ ਸਰਬ ਗੁਣ ਭਰਪੂਰੇ ਪਿਰ ਦੋਸ਼ ਨਾਈ ਸੁਖੈ ਦਾਤੇ ਹਉ ਵਿਛੜੀ ਬੁਰਿਆਰੇ। ਬਿਨਵੰਤ ਨਾਨਕ ਦਇਆ ਧਾਰੋ ਕਰ ਆਵੋ ਨਾਹ ਪਿਆਰੇ। ਹਉ ਮਨ ਅਰਪੀ ਸਭ ਤਨ ਅਰਪੀ ਸਭ ਦੇਸਾ ਹਉ ਸਿਰ ਅਰਪੀ ਤੇ ਸਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰਪੈ ਸੰਗ ਪ੍ਰਭੂ ਦਿਖਾਇਆ ਖਿਨ ਮਾਹੇ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰਹਿਣ ਰਲੀਆਂ ਕਰੈ ਕਾਮਣ ਮਿਟੇ ਸਗਲ ਅੰਦੇਸ਼ਾ। ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰਾ ਮਨ ਅਨੰਦ ਭਇਆ ਜੀਓ ਵਜੀ ਵਾਦਾਈ ਘਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜੈ ਘਰ ਮੈਂ ਫਿਰ ਸੰਗ ਸੇਜ ਵਿਛਾਈ। ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ। ਗੌੜੀ ਮਹੱਲਾ ਪੰਜਵਾਂ ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ ਧਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵਹੇ ਜੈ ਸਾਧ ਸੰਤ ਇਕੱਤਰ ਹੋਵੇ ਤਾਂ ਤੁਜੈ ਧਿਆਵਹੇ ਕਰ ਦਇਆ ਮਇਆ ਦਿਆਲ ਸੁਆਮੀ ਹੋ ਦੀਨ ਕਿਰਪਾਰਾ। ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨੈ ਏਕ ਜੀ ਅਵਰ ਸਭ ਰਾਲੀ ਰਾਲੀ ਮਾਨੈ ਤਾਂ ਏਕ ਅਲੇਖ ਠਾਕੁਰ ਜਿਨੈ ਸਭ ਕਲ ਧਾਰੀ ਆ ਤੁਧ ਬਚਨ ਗੁਰ ਕੈ ਵਸ ਕੀਆ ਆਦਿ ਪੁਰਖ ਬਨਵਾਰੀਆ ਤੂੰ ਆਪ ਚਲਿਆ ਆਪ ਰਹਿਆ ਆਪ ਸਭ ਕਲ ਧਾਰੀ ਆ ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸ਼ਰਨ ਤੁਮਾਰੀਆ ਮੋਹਨ ਤੁਧ ਸਤਸੰਗਤ ਧਿਆਵੈ ਦਰਸ ਧਿਆਨਾ ਮੋਹਨ ਜਮ ਨੇੜ ਨਾ ਆਵੈ ਤੁਧ ਜਪੈ ਨਿਧਾਨਾ ਜਮਕਾਲ ਤਿਨਕੋ ਲਗੈ ਨਾਹੀ ਜੋ ਇੱਕ ਮਨ ਧਿਆਵਹੇ ਮਨ ਬਚਨ ਕਰਮ ਜੇ ਤੁਧ ਅਰਾਧੈ ਸੇ ਸਭੇ ਫਲ ਪਾਵਹੇ ਮਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਸੁਗਿਆਨਾ ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਹਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ ਬੇਅੰਤ ਗੁਣ ਤੇਰੇ ਕਥੇ ਨਾਹੀਂ ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲੱਗ ਤਰਿਆ ਸੰਸਾਰੇ ਗੌੜੀ ਮਹੱਲਾ ਪੰਜਵਾਂ ਸਲੋਕ ਪਤਿਤ ਅਸੰਖ ਪੁਨੀਤ ਕਰ ਪੁਨੈ ਪੁਨੈ ਬਲਿਹਾਰ ਨਾਨਕ ਰਾਮ ਨਾਮ ਜਪ ਪਾਵ ਕੋ ਤਿੰਨ ਕਿਲ ਬਿਖ ਦਾਹਣ ਹਾਰ ਛੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕਟੀਐ ਕਾਲ ਦੁੱਖ ਫਾਦੋ ਦੁੱਖ ਹਰਨ ਦੀਨ ਸ਼ਰਨ ਸ਼੍ਰੀ ਧਰ ਚਰਨ ਕਮਲ ਅਰਾਧੀਐ ਜਮ ਪੰਥ ਬਿਖੜਾ ਅਗਨ ਸਾਗਰ ਨਿਮਖ ਸਿਮਰਿਤ ਸਾਧੀਐ ਕਲ ਮਲੈ ਦਹਿਤਾ ਸੁਧ ਕਰਤਾ ਦਿਨ ਸਰੈਣ ਅਰਾਧੋ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਾ ਮੋਦਰ ਦੁੱਖ ਹਰ ਭੈ ਪੰਜਨ ਹਰ ਰਾਇਆ ਸ਼੍ਰੀ ਰੰਗੋ ਦਿਆਲ ਮਨੋਹਰ ਭਗਤ ਵਿਛਲ ਬਿਰਦਾਇਆ ਭਗਤ ਵਿਛਲ ਪੁਰਖ ਪੂਰਨ ਮਨੈ ਚਿੰਦਿਆ ਪਾਈਐ ਤਮ ਅੰਦ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮੁਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ
चेत मना पार ब्रह्म परमेश्वर सर्व कला जन धारी करना मैं समरथ स्वामी घट घट प्राण अधारी प्राण मंत्र जी दाता बेअंत अगम अपार शरण जोग समरथ मोहन सर्व दुख बिधारो रोग सोग सब दुख बिनसै जपत नाम मुरारी बनवंत नानक करो कृपा समरथ सब कल धारी गुण गाओ मना अचुत अविनाशी सब ते ऊच दयाला विसंपर विसंपर देवन को एक सर्व करै प्रतपाला प्रतपाल महादयाल दाना दया धारे सब सह काल कंटक लोभ मोह नासै जी जाकै प्रभ सह सुप्रसन्न देवा सफल सेवा भई पूर्ण काला बिनवंत नानक इच पुनी जपत दीन दयाला गौड़ी महला पंजवा सुन सखिए मिल उद्दम करे हा मनाए लै हर कंतै मान त्याग कर भगत ठगौरी मोह है साधु मंत है सखी बस आया फिर छोड़ ना जाए ए रीत भली भगवंत है नानक जरा मरण पै नरक निवार है पुनीत करै तिस जनतै सुन सखिए ए भली बेनंती एहो मतांत पकाई है सहज सभाए उपाद उपाद रहत होए गीत गोबिंद गाई है काल कलेश मिटै भ्रम नासै मन चिंदिया फल पाई है पार ब्रह्म पूर्ण परमेश्वर नानक नाम त्याई है सखी इच्छ करी नित सुख मनाई प्रभ मेरी आस पुजाए चरण प्यासी दर्श बैरागण पेखो थान सभाए खोज लहो हर संत जना संग समरथ समरथ पुरख मिलाए नानक तिन मिलिया सुरजन सुखदाता सेवड भागी माए सखी नाल वसा अपने नाम प्यारे मेरा मन तन हर संग हिलिया सुन सखिए मेरी नींद भली मैं अपन डा पिर मिलिया भ्रम खोयो शांत सहज स्वामी परगास भया कौल खिलिया वर पाया प्रभ अंतरजामी नानक सुहाग ना टलिया एक ओंकार सतगुर प्रसाद गौड़ी बावन अखरी महला पंजवां श्लोक गुरदेव माता गुरदेव पिता।

0: प्रियो तास को जो अंत सहाई होए या बिख्या दिन चार ए बिख्या दिन चार छे छाड़ चलो सब कोए काको मात पिता सुतिया ग्रह बिनता कछ संग न लिया ऐसी सांचना बिन सतना ही पत सेती अपना कर जाई साध संग कल कीर्तन गाया नानक ते ते बौर ना आया श्लोक अत सुंदर कलीन चतर मुख न्याणी धनवंत मृतक कहिया नानका जे प्रीत नहीं भगवंत पौड़ी जनिया खट शास्त्र होए न्याता पूरक कुंभक रेचक करमाता ज्ञान ध्यान तीर्थ इशनानी सोम पाक उपरस उद्यानी राम नाम संग मन नहीं हेता जो कछ कीनो सौ अनेता वाते उत्तम गनो चंडाला नानक जे मन बसै गोपाला श्लोक कुंट चार दिस प्रमे करम करम किरत केरे की रेख सुख दुख मुकत जोन नानक लिख्यो लेख पवड़ी कक्का कारण करता सौ लिख्या लेख न मेटत को नहीं होत कछ दो बारा करना हार न भूलन हारा काहू पंथ दिखारे आपै कहो उद्यान परमत पुछतापै अपने खेल आप ही कीनो जो जो दीनो सो नानक लीनो श्लोक खात खर्चत बिलछत रहे टूट न जाए भंडार हर हर जपत अनेक जन नानक नाए समार पौड़ी खखा खूना खच नहीं तिस समरंथ कह पाए जो देना सो दे रहे हो पावै ते जाए खर्च खजाना नाम धन या भगतन की रास खिमा गरीबी आनंद सहज जपत रहै गुणतास खेला बिकसै अंध स्यों जाको होत किरपाल सदीव गनीव सुहावने राम नाम ग्रह माल खेद न दुख न डान ते जाको नदर करी नानक जो प्रभ पाणिया पूरी तिना परी श्लोक गन में देखो मनै माहे सरपर चलनो लोग आस अनित गुरमुख मिटै नानक नाम अरोग पौड़ी गागा गोविंद गुण रवो सास सास जपनीत कहा बिसासा दे का बिलम न करे हो मीत नै बारिक नै जो बनै नै बिरदी कछ बंद ओबे रानै बूजिया जो आए परै जम फंद ज्ञानी ध्यानी चतर पेख रह नहीं ए ठाए छाड़ छाड़ सगली गई मूढ़ तहां लपटाए गुरप्रसाद सिमरत रह जाहो मस्तक भाग नानक आए सफल ते जाको प्रया सुहाग श्लोक खोगे शास्त्र बेद सब आन न कथ तो कोय आज गादी हुन होवत नानक एकै सोय पौड़ी कग्गा कालो मनै ए बिन हर दूसर नाहे ना हुआ न होवना जत कत उही समाहे कुलै तो मन जो आवै शरना नाम तत् कुल तत् कल मैं पन चरना काल काल अनक पछतावै बिन हर भगत कहां थित पावै कोल महारस अमृत तै पिया नानक हर गुर जाको दिया श्लोक न्यंकाले सब दिस दिवस सास नै बटन कटन तिल सार जीवन लोरै परमो नानक त्यो गवार पौड़ी नन्या नरासै काल तै जो साकत प्रभ कीन अनक जोन जन मैं मरै आत्म राम ना चीन ज्ञान ध्यान ताहू को आए कर कृपा जे आप दिवाए न्यांती न्यनी नहीं को छुटावै काची कागर सर पर फूटै जो जीवत जै जीवत जपया प्रगट पे नानक ने छपया श्लोक चित चित वो चरनार बिंद ऊद कवल बिकसात प्रगट पे आपे गोबिंद नानक संत मतात पौड़ी चचा चरण कमल गुर लागा तन तन ओआ दिन संजोग सपागा चार कुंठ दै दिस प्रम आयो पई कृपा तब दर्शन पायो चार विचार बिन स्यो सब दुआ साध संग मन निर्मल हुआ चिंत बिसारी एक दृष्टिता नानक ज्ञान अंजन जय नेत्रा श्लोक छाती सीतल मन सुखी छंत गोबिंद गुण गाए ऐसी कृपा करो प्रभ नानक दास दिसाए पौड़ी छछा छोरे दास तुम्हारे दासन दासन के पीन पानी हारे छचा छार होत तेरे संता अपनी कृपा करो भगवंता छाड़ सियानप बहु चतराई संतन की मन टेक टिकाई चार की पुत्री परम गत पाई नानक जाको संत सहाई श्लोक जोर जलम फूलै कनो काची दे विकार अहम बुद्ध बंधन परे नानक नाम छटार पौड़ी जज्जा जाने हो कछ हुआ बाध्यो जो नलनी प्रम सुआ जो जाने हो भगत ज्ञानी अगै ठाकुर तिल नहीं मानी जो जाने मैं कथनी करता व्यापारी सुदा ज्यो फिरता साध संग जे हम मैं मारी नानक ताको मिले मुरारी श्लोक चाला चालागे उठ नाम जप निस बासुर आराध कारा तुझै ना व्यापई नानक मिटै उपाद पौड़ी चज्जा चूरन मिटै तुम्हारो राम नाम स्यो कर ब्योहारो चूरत चूरत साकत मुआ जाकै हृदय होत पाओ बिया चरैक चरैक संभल पाप तेरे मनुआ अमृत कथा सत्संग सुनुआ चरै काम क्रोध दृष्टाई नानक जाको कृपा गुसाई श्लोक नियत करो तुम अनक बेदरै न पाव मीत जीवत रो हर हर पजो नानक नाम प्रीत पवड़ी पुन्या न्यावै दृढ़ सही बिन स जात ए हेत गंती गनो ना गन सको ऊठ सिधारे केत न्यो पे खो सो बिनसतो जाको स्यो करिया संग ज्ञानो याम बिद सही चित झूठो माया रंग ज्ञात सोई संत सोए प्रमते की चित भिन्न अंध कुपते ते काडो जे होवत जे होवै सो प्रसन्न ज्ञाकै हाथ समरथ ते कारण करना जोग नानक ते उस्तत करो न्याहु क्यो संजोग श्लोक टूटे बंधन जन्म मरण साध सेफ सुख पाए नानक मनो न बीसरै गुण निद गोविंद गराए पौड़ी टैल करो तो एक की जाते बिरथा न कोय मन तन मुख यै बसै जो राचो सो होए टैल मैल ता को मिलै जाको साध कृपाल साधु संगत तो बसै जो आपन होए दयाल टोहे टाहे बौ पवन बिन नावै सुख नाए टलै जाम के दूत तै जो साधु संग समाए बार बार जाओ संत सदके नानक पाप बिनासे कद के श्लोक ठाक न होती तिनो दर जे होव सो प्रसन्न जो जन प्रभ अपने करे नानक ते तन तन पौड़ी ठठा मनुआ ठाहै नाही जो सगल त्याग ए कै लिपटाही टहक टहक माया संग मुए वा कै कुसर न कतहू हुए ठांड परी संतै संग बसिया अमृत नाम तहा जी रसिया ठाकुर अपने जो जन पाया नानक वा का मन सीतलाया श्लोक डंडौत बंधन अनकबार सर्व कला समरथ डोलन तेरा खो प्रभु नानक दे कर हथ पौड़ी टड्डा डेरा एओ नहीं जय डेरा तै जान वा डेरा का संजमो गुर कै शब्द पछाण या डेरा को श्रम कर कालै जाका तसु नै संग चालै वा डेरा की सो मित जानै जाको दृष्ट पूर्ण भगवानै डेरा नैचल सच साध संग पाया नानक ते जन नै डोलाया श्लोक ताहन लागे धर्म राय किनै न कालियो बंद नानक उबरे जप हरी साध संग संबंध पौड़ी टड्डा ढूंढत कै फिरो ढूंढन या मन माहे संग तुहारे प्रभ बसै बन बन का फिराए डेरी ढाहो साध संग अम्बुद बिकराल सुख पावो सहजेब सो दर्शन देख निहाल डेरी जामे जम मरै गर्भ जोन दुख पाए मोम गन लिपटत रहै हाँ हाँ आवै जाए डहत टहत जब टह परे साध जना शरनाए दुख के फाहे काटिया नानक लिए समाए श्लोक जैसा दु गोबिंद भजन कीर्तन नानक नीत ना हो ना तू न छुटै निकट न जायो दूत पौड़ी नाना रन ते सीजिया आत्म जीता कोय ਹਮੈ ਅਨਸਿਉ ਲਰ ਮਰੈ ਸੋ ਸੋਭਾ ਤੂ ਹੋਏ ਮਣੀ ਮਿਟਾਈ ਜੀਵਤ ਮਰੈ ਗੁਰਪੂਰੇ ਉਪਦੇਸ਼ ਮਨੁਆ ਜੀਤੈ ਹਰ ਮਿਲੈ ਤੈ ਸੂਰ ਤਨ ਵੇਸ ਨਾ ਕੋ ਜਾਣੈ ਆਪਣੋ ਏਕੈ ਟੇਕ ਆਧਾਰ ਰਹਿਣ ਦਿਨਸ ਸਿਮਰਤ ਰਹਿ ਸੋ ਪ੍ਰਭ ਪੁਰਖ ਅਪਾਰ ਰੇਨ ਸਗਲੀ ਯਾ ਮਨ ਕਰੈ ਇਉ ਕਰਮ ਕਮਾਏ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਤਨ ਅਰਪੋ ਤਸੈ ਪ੍ਰਭੂ ਮਿਲਾਵੈ ਮੋਏ ਨਾਨਕ ਭ੍ਰਮ ਪਾਉ ਕਾਟੀਐ ਚੁਕੈ ਜਮ ਕੀ ਜੋ ਪੌੜੀ ਤੱਤਾ ਤਾਸਿਓ ਪ੍ਰੀਤ ਕਰ ਗੁਣ ਨਿਧ ਗੋਬਿੰਦ ਰਾਏ ਫਲ ਪਾਵੈ ਮਨ ਬਾਛਤੇ ਤਪਤ ਤੁਹਾਰੀ ਜਾਏ ਤ੍ਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਉ ਗਤ ਪਾਵੋ ਮਤ ਹੋਏ ਪ੍ਰਗਾਸ ਮਹਿਲੀ ਪਾਵੈ ਠਾਉ ਤਾਹੂ ਸੰਗ ਨਾ ਧਨ ਚਲੈ ਗ੍ਰਹਿ ਜੋ ਬੰਨੈ ਰਾਜ ਸੰਤ ਸੰਗ ਸਿਮਰਤ ਰਹੋ ਇਹ ਤੁਹਾਰੈ ਕਾਜ ਤਤਾ ਕਛੂ ਨਾ ਹੋਈ ਹੈ ਜੋ ਤਾਪ ਨਿਵਾਰੈ ਆਪ ਪ੍ਰਿਤਪਾਲੈ ਨਾਨਕ ਮੈਂ ਆਪੇ ਮਾਈ ਬਾਪ ਸਲੋਕ ਥਾਕੇ ਬਾਬਿਦ ਕਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਥ ਸੰਚ ਸੰਚ ਸਾਗਤ ਮੋਏ ਨਾਨਕ ਮਾਇਆ ਨਾ ਸਾਥ ਪੌੜੀ ਥਥਾ ਥਿਰ ਕਉ ਨੈ ਕਾਏ ਪਸਾਰੋ ਪਾਵ ਅਨਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ ਥੈਲੀ ਸੰਚੋ ਸ੍ਰਮ ਕਰੋ ਥਾਕ ਭਰੋ ਗਾਵਾਰ ਮਨ ਕੈ ਕਾਮ ਨਾ ਆਵੇ ਅੰਤੇ ਔਸਰ ਬਾਰ ਥਿਤ ਪਾਵੋ ਗੋਬਿੰਦ ਭਜੋ ਸੰਤੈ ਕੀ ਸਿੱਖ ਲੇ ਹੋ ਪ੍ਰੀਤ ਕਰੋ ਸਦ ਏਕ ਸਿਉ ਇਆ ਸਚਾ ਅਸਨਿਓ ਕਾਰਨ ਕਰਨ ਕਰਾਵਣੋ ਸਭਬਿਧ ਏਕੈ ਹਾਥ ਜਿਤ ਜਿਤ ਲਾਵੋ ਤਿਤ ਤਿਤ ਲਗੈ ਨਾਨਕ ਜੰਤ ਅਨਾਥ ਸਲੋਕ ਦਾਸੈ ਏਕ ਨਿਹਾਰਿਆ ਸਭ ਕਿਛ ਦੇਵਨ ਹਾਰ ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਆਧਾਰ ਪੌੜੀ ਤਦਾ ਦਾਦਾ ਏਕ ਹੈ ਸਭ ਕੋ ਦੇਵਨ ਹਾਰ ਦੇਂਦਾ ਟੋਟ ਨਾ ਆਵੀ ਅਗੰਤ ਭਰੇ ਭੰਡਾਰ ਦੇਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹਾਂ ਬਿਸਾਰਾ ਦੋਸਤ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਧ ਪ੍ਰਭ ਕੀਤਾ ਦਰਦ ਨਿਵਾਰੈ ਜਾ ਕੇ ਆਪੇ ਨਾਨਕ ਤੇ ਗੁਰਮੁਖ ਤ੍ਰਾਪੇ ਸਲੋਕ ਤਰਜੀ ਹਰੇ ਇੱਕ ਟੇਕ ਤੂੰ ਲਾਹੇ ਬਿਡਾਣੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਪੌੜੀ ਤਦਾ ਤਾਵਤ ਤੋ ਮਿਟੈ ਸੰਤ ਸੰਗ ਹੋਏ ਬਿਭਾਸ ਤੁਰਤੇ ਕਿਰਪਾ ਕਰੋ ਆਪ ਤੋ ਹੋਏ ਮਨੈ ਪ੍ਰਗਾਸ ਧਨ ਸਾਚਾ ਤਿਉ ਸੱਚ ਸਾਹਾ ਹਰ ਹਰ ਪੂੰਜੀ ਨਾਮ ਵਿਸਾਹਾ ਧੀਰਜ ਜਸ ਸੋ ਬਾਤੈ ਬਣਿਆ ਹਰ ਹਰ ਨਾਮ ਸਰਵੰਜੈ ਸੁਣਿਆ ਗੁਰਮੁਖ ਜੈ ਘਟ ਰਹਿ ਸਮਾਈ ਨਾਨਕ ਤੇ ਜਨ ਮਿਲੀ ਵਢਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੁਰੈ ਉਪਦੇਸਿਆ ਨਰਕ ਨਾਏ ਸਾਧ ਸੰਗ ਪੌੜੀ ਨੰਨਾ ਨਰਕ ਭਰੈ ਤੇ ਨਾਹੀ ਜਾ ਕੇ ਮਨ ਤਨ ਨਾਮ ਵਿਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮੈਂ ਨਾ ਓਏ ਖਪਤੇ ਨੰਨਾ ਕਾਰ ਨਾ ਹੋਤਾ ਤਾਹੋ ਨਾਮ ਮੰਤਰ ਗੁਰ ਦੀਨੋ ਜਾ ਕੋ ਨਿਧ ਨਿਧਾਨ ਹਰ ਅੰਮ੍ਰਿਤ ਪੂਰੇ ਤੇ ਬਾਜੇ ਨਾਨਕ ਅਨਹਤ ਤੂਰੇ ਸਲੋਕ ਪਥ ਰਾਖੀ ਗੁਰ ਪਾਏ ਬ੍ਰਹਮ ਤਜ ਪ੍ਰਪੰਚ ਮੋਏ ਬਿਕਾਰ ਨਾਨਕ ਸਉ ਅਰਾਧਿਐ ਅੰਤ ਨਾ ਪਾਰਾ ਵਾਰ ਪੌੜੀ ਪੱਪਾ ਪਰ ਮਿਤ ਪਾਰ ਨਾ ਪਾਇਆ ਪਦਤ ਭਵਨ ਅਗਮ ਹਰ ਰਾਇਆ ਹੋਤ ਪੁਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪੈ ਮਿਲ ਸਾਧੂ ਪਰ ਪੰਚ ਤ੍ਰੋ ਮੋਹ ਮਿਟਨਾਈ ਜਾ ਕੋ ਰਾਖੋ ਆਪ ਗੁਸਾਈ ਪਾਤਸ਼ਾਹ ਸ਼ਤਰ ਸਿਰ ਸਉ ਨਾਨਕ ਦੂਸਰ ਅਵਰ ਨਾ ਕਉ ਸਲੋਕ ਫਾਹੇ ਕਾਟੇ ਮਿਟੈ ਗਵਨ ਫਤਹਿ ਪਈ ਮਨ ਜੀਤ ਨਾਨਕ ਨਾਮ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ਪੌੜੀ ਫਫਾ ਫਿਰਤ ਫਿਰਤ ਤੂੰ ਆਇਆ ਦੁਰਲਭ ਦੇ ਕਲ ਜੁਗ ਮੈਂ ਪਾਇਆ ਫਿਰ ਇਆ ਔਸਰ ਚਰਨ ਹਾਥਾ ਨਾਮ ਜਪੋ ਤੋ ਕਟਿਆ ਫਾਸਾ ਫਿਰ ਆਵਣ ਜਾਣ ਨਾ ਹੋਈ ਏਕੈ ਏਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨਾ ਹਾਰੈ ਮੇਲੇ ਹੋ ਨਾਨਕ ਵਿਚਾਰ ਸਲੋਕ ਬਿਨੋ ਸਨੋਪ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧਰਵਾਲ ਪੌੜੀ ਬਾਬਾ ਬ੍ਰਹਮ ਜਾਣ ਤੇ ਬ੍ਰਹਮਾ ਬੈਸਨੋ ਤੇ ਗੁਰਮੁਖ ਸੱਚ ਧਰਮਾ ਬੀਰਾ ਆਪਣ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਂਧਿਓ ਆਪਣ ਹੋ ਹੋ ਬੰਦਾ ਦੋਸਤ ਦੇਤ ਆ ਗੈ ਕੋ ਅੰਧਾ ਬਾਤ ਚੀਤ ਸਭ ਰਹੀ ਸਿਆਨਪ ਜਿਸੈ ਜਨਾਵੋ ਸੋ ਜਾਣ ਨੈ ਨਾਨਕ ਸਲੋਕ ਪੈ ਭੰਜਨ ਅਗ ਦੁਖ ਨਾਸ ਮਨੈ ਮਨੈ ਅਰਾਧ ਹਰੇ ਸੰਤ ਸੰਗ ਜੇ ਰਿਦ ਬਸਿਓ ਨਾਨਕ ਤੇ ਨਾ ਪ੍ਰਮੇ ਪੌੜੀ ਭੱਬਾ ਪਰਮ ਮਿਟਾਵੋ ਆਪਣਾ ਈਆਂ ਸੰਸਾਰ ਸਗਲ ਹੈ ਸਪਨਾ ਪਰਮੈ ਸੁਰ ਨਰ ਦੇਵੀ ਦੇਵਾ ਬ੍ਰਹਮੇ ਸਿੱਧ ਸਾਧਿਕ ਬ੍ਰਹਮੇਵਾ ਪਰਮ ਪ੍ਰਮ ਮਾਨੁਖ ਡੈਕਾਏ ਦੁੱਤਰ ਮਹਾ ਬਿਖਮ ਏ ਮਾਏ ਗੁਰਮੁਖ ਪ੍ਰਮ ਪੈ ਮੋਹ ਗੁਰਮੁਖ ਪ੍ਰਮ ਪੈ ਮੋਹ ਮਿਟਾਇਆ ਨਾਨਕ ਦੇ ਪਰਮ ਸੁਖ ਪਾਇਆ ਸਲੋਕ ਮਾਇਆ ਡੋਲੈ ਬਾਬਿਦ ਮਨ ਲਪਟਿਓ ਤੈ ਰੰਗ ਮਾਗਨ ਤੇ ਜੈ ਤੁਮ ਰਖੋ ਸੋ ਨਾਨਕ ਨਾਮੈ ਰੰਗ ਪੌੜੀ ਮੰਮਾ ਮਾਗਨ ਹਾਰ ਏਆਨਾ ਦੇਨ ਹਾਰ ਤੇ ਰਿਓ ਸੁਜਾਨਾ ਜੋ ਦੀਨੋ ਸੋ ਏਕੈ ਬਾਰ ਮਨ ਮੂਰਖ ਕਹਿ ਕਰੈ ਪੁਕਾਰ ਜੋ ਮੰਗੈ ਤਿਉ ਮੰਗੈ ਬੀਆ ਜਾਤੇ ਕੁਸਲ ਨ ਕਾਹੂ ਥੀਆ ਮਾਂਗਨ ਮਾਂਗ ਤੇ ਏਕੈ ਮਾਂਗ ਨਾਨਕ ਜਾਤੇ ਪਰੈ ਪਰਾਗ ਸਲੋਕ ਮਤ ਪੂਰੀ ਪ੍ਰਦਾਨ ਤੇ ਗੁਰਪੁਰੈ ਮਨ ਮੰਤ ਜੈ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮੰਮਾ ਜਾਹੂ ਮਰਮ ਪਛਾਨਾ ਪੇਟਤ ਸਾਧ ਸੰਗ ਪਤੀਆਨਾ ਦੁਖ ਸੁਖ ਵਾਕੈ ਸਮਤ ਵਿਚਾਰਾ ਨਰਕ ਸੁਰਗ ਰਹਿਤ ਅਵਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਕਟ ਕਟ ਪੁਰਖ ਵਿਸੇਖਾ ਓਆ ਰਸ ਮੈਂ ਆਹੋ ਸੁਖ ਪਾਇਆ ਨਾਨਕ ਲਿਪਤ ਨਹੀਂ ਤੈ ਮਾਇਆ ਸਲੋਕ ਯਾਰ ਮੀਤ ਸੁਨ ਸਾਜਨੋ ਬਿਨ ਹਰ ਛੁਟ ਨਾਹੇ ਨਾਨਕ ਤੈ ਬੰਧਨ ਕਟੇ ਗੁਰ ਕੀ ਚਰਨੀ ਪਾਏ ਪਵੜੀ ਜਯਾ ਯਤਨ ਕਰਤ ਬਾ ਵਿਦਿਆ ਏਕ ਨਾਮ ਬਿਨ ਕੋ ਲੈ ਸਿਧਿਆ ਕਾ ਯਾਹੂ ਯਤਨ ਕਰ ਹੋਤ ਛੁਟਾਰਾ ਉਆ ਯਤਨ ਸਾਧ ਸੰਗਾਰਾ ਯਾ ਉਬਰੰਤਾ ਰਹਿ ਸਭ ਕਹੋ ਉਆ ਜਪੇ ਬਿਨ ਉਬਰਨਾ ਹੋ ਯਾਹੂ ਯਾਹੂ ਤਰਨ ਧਾਰਨ ਸਮਰਥਾ ਰਾਖ ਲਿਹੋ ਨਿਰਗੁਣ ਨਿਰਨਾਥਾ ਮਨ ਬਚ ਕਰਮ ਜੈ ਆਪ ਜਨਾਈ ਨਾਨਕ ਤੇ ਮਤ ਪ੍ਰਗਟੀ ਆਈ ਸਲੋਕ ਰੋਸਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾਰ ਪੌੜੀ ਰਾਰਾ ਰੇਨ ਹੋਤ ਸਭ ਜਾ ਕੀ ਤਜ ਅਭਿਮਾਨ ਛੁਟੈ ਤੇਰੀ ਬਾਕੀ ਹਰਨ ਦਰਗਹਿ ਤੋ ਸੀਜੈ ਪਾਈ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਏ ਬਿਕਾਰਾ ਗੁਰਪੁਰ ਰਹਿ ਕੈ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤ ਸਲੋਕ ਲਾਲਚ ਝੂਠ ਬਿਖੈ ਬਿਆਦ ਇਆਂ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੂ ਦੁਖ ਦਰਦ ਤੈ ਮਿਟੈ ਖਿਨਾਹੂ ਨਾਮ ਔਖਦ ਜੈ ਹਿਰਦੈ ਹਿਤਾਵੈ ਤਾਹੇ ਰੋਗ ਸੁਪਨੈ ਨਹੀਂ ਆਵੈ ਹਰ ਔਖਦ ਸਭ ਘਟ ਹੈ ਪਾਈ ਗੁਰਪੁਰੇ ਬਿਨ ਬਿਦ ਨਾ ਬਣਾਈ ਗੁਰਪੁਰ ਐਸਨ ਜਮ ਕਰ ਦੀਆ ਨਾਨਕ ਤਾ ਫਿਰ ਦੁਖ ਨਾ ਥੀਆ ਸਲੋਕ ਵਾਸ ਦੇਵ ਸਰਬਤਰ ਮੈਂ ਉਨਨਾ ਕਥੂ ਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਪੌੜੀ ਵਵਾ ਵੈਰ ਨਾ ਕਰਿਆ ਕਾਹੂ ਕਟ ਕਟ ਅੰਤਰ ਬ੍ਰਹਮ ਸਮਾਹੂ ਵਾਸ ਦੇਵ ਜਲ ਥਲ ਮੈਂ ਰਵਿਆ ਗੁਰਪ੍ਰਸਾਦ ਵਿਲੈਹੀ ਗਵਿਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਨ ਤੇ ਵਰਨ ਚੈਨ ਸਗਲੇ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕ ਹਾਂ ਹਾਂ ਕਰਤ ਬਿਹਾਣੀਆ ਸਾਕਤ ਮੁਗਦ ਅਜਾਨ ਲੜਕ ਮੋਏ ਜੋ ਤ੍ਰਿਖਾਵੰਤ ਨਾਨਕ ਕਿਰਤਕ ਮਾਣ ਪੌੜੀ ਡਾੜਾ ਡਾੜ ਮਿਟੈ ਸਰੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ ਰੂੜੋ ਜੇ ਫਿਸਿਓ ਰਿਦਮਾਹੀ ਉਆ ਕੀ ਡਾੜ ਮਿਟਤ ਬਿਨਸਾਹੀ ਡਾੜ ਕਰਤ ਸਾਕਤ ਗਾਵਾਰਾ ਜੈ ਹੀ ਏ ਅੰਬੁੱਧ ਬਿਕਾਰਾ ਰਾੜਾ ਗੁਰਮੁਖ ਡਾੜ ਮਿਟਾਈ ਨਿਮਖ ਮਾਏ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਓਟ ਗੋਹ ਉਕਤ ਸਿਆਣਪ ਤਿਆਗ ਗੁਰ ਦੀ ਖਿਆ ਜੇ ਮਨ ਬਸੈ ਨਾਨਕ ਮਸਤਕ ਭਾਗ ਪੌੜੀ ਸੱਸਾ ਸ਼ਰਨ ਭਰੇ ਅਬਹਾਰੇ ਸ਼ਾਸਤਰ ਸਿਮਰਤ ਬੇਦ ਪੁਕਾਰੇ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੁੱਲਨ ਹਾਰੇ ਤੁਮ ਸਮਰੱਥ ਅਗਣਤ ਅਪਾਰੇ ਸ਼ਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੁਦੀ ਮਿੱਟੀ ਤਬ ਸੁਖ ਪਏ ਮਨ ਤਨ ਪਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ ਪੌੜੀ ਖਖਾ ਖਰਾ ਸਰਾਹੋ ਤਾਹੂ ਜੋ ਖਿੰਨ ਮੈਂ ਊਨੇ ਸੁਭ ਭਰਾਹੂ ਖਰਾ ਨਿਮਾਣਾ ਹੋਤ ਪਰਾਣੀ ਅੰਦਿਨ ਜਾਪੈ ਪ੍ਰਭ ਨਿਰਬਾਣੀ ਪਾਵੈ ਖਸਮਤਾ ਉਆ ਸੁਖ ਦੇਤਾ ਪਾਰ ਬ੍ਰਹਮ ਐਸੋ ਅਗਨਤਾ ਅਸੰਖ ਖਤੇ ਖਿਨ ਬਖਸ਼ਣਹਾਰਾ ਨਾਨਕ ਸਾਹਿਬ ਸਦਾ ਦਿਆਰਾ ਸਲੋਕ ਸਤ ਕਹੋ ਸੁਨ ਮਨ ਮੇਰੇ ਸ਼ਰਨ ਪਰੋ ਹਰ ਰਾਏ ਉਕਤ ਸਿਆਣਪ ਸਗਲ ਤਿਆਗ ਨਾਨਕ ਲੈ ਸਮਾਏ ਪੌੜੀ ਸੱਸਾ ਸਿਆਣਪ ਛਾੜ ਆਨਾ ਹਿਕਮਤ ਹੁਕਮ ਨਾ ਪ੍ਰਭ ਪਤਿਆਨਾ ਸਹਿਸ ਭਾਂਤ ਕਰੈ ਚਤਰਾਈ ਸੰਗ ਤੁਹਾਰੈ ਏਕ ਨਾ ਜਾਈ ਸਉ ਸਉ ਜਪ ਦਿਨ ਰਾਤੀ ਰੇਜੀ ਚਲੈ ਤੁਹਾਰੈ ਸਾਥੀ ਸਾਧ ਸੇਵਾ ਲਾ ਵਹਿ ਜੈ ਆਪੈ ਨਾਨਕ ਤਾਕੋ ਦੁਖ ਨਾ ਵਿਆਪੈ ਸਲੋਕ ਹਰ ਹਰ ਮੁਕਤੇ ਬੋਲਣਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਥਨੰਤਰ ਸੋਏ ਪੌੜੀ ਹਿਰੋ ਘਟ ਘਟ ਸਗਲ ਕੈ ਪੁਰ ਰਹੇ ਭਗਵਾਨ ਹੋਵਤ ਆਏ ਸਬਦ ਸਤੀਵ ਦੁਖ ਭੰਜਨ ਗੁਰ ਗਿਆਨ ਹੋ ਛੁਟ ਕੈ ਹੋਏ ਅੰਧ ਤੈ ਹੋ ਨਾ ਹੀ ਤੈ ਆਪ ਹੱਤੇ ਦੁਖ ਜਨਮੈ ਮਰਨ ਸਤ ਸੰਗ ਪ੍ਰਤਾਪ ਹਿਤ ਕਰ ਨਾਮ ਦੜੈ ਦਿਆਲਾ ਸੰਤੈ ਸੰਗ ਹੋਤ ਕਿਰਪਾਲਾ ਉਰੈ ਕਛੂ ਨਾ ਕਿਨਹੂੰ ਕੀਆ ਨਾਨਕ ਸਭ ਕਿਛ ਪ੍ਰਭ ਤੇ ਹੁਆ ਸਲੋਕ ਲੇਖੈ ਕਤੈ ਨਾ ਛੁਟਿਐ ਖਿਨ ਖਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ਿ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ ਜਿਉ ਪਿੰਡ ਜਿਨ ਸੁਖ ਦੀਏ ਤਾਏ ਨਾ ਜਾਣਤ ਤਤ ਲਾਹਾ ਮਾਇਆ ਕਾਰਣੇ ਦੈ ਦੇ ਸਿਰ ਢੂੰਡਣ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨ ਮਨੈ ਬਸਾਏ ਲਾਲਚ ਝੂਠ ਬਿਕਾਰ ਮੋ ਇਆਂ ਸੰਪੈ ਮਨ ਮਾਹੇ ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗ ਬਿਹਾਏ ਤੁਧ ਭਾਵੈ ਤਾ ਬਖਸ਼ ਲੈ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਸਲੋਕ ਖਾਤ ਪੀਤ ਖੇਲਤ ਹਸਤ ਪਰਮੈ ਜਨਮ ਅਨੇਕ ਪਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਪਈ ਅਨੰਦ ਸੁਖ ਬਿਸਰਾਮ ਖੇਪ ਨਿਬਾਹੀ ਬਹੁਤ ਲਾਭ ਕਰ ਆਏ ਪਤਵੰਤ ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਣ ਕੀਆ ਕਰੈ ਆਪ ਆਗੈ ਪਾਛੈ ਆਪ ਨਾਨਕ ਸਉ ਸਰਾਹੀਐ ਜੇ ਘਟ ਘਟ ਰਹਿਆ ਬਿਆਪ ਸਲੋਕ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ ਏਕ ਅਖਰ ਹਰ ਹਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ
1: ਤ੍ਰਿਭੁਵਨ ਪ੍ਰਭ ਤਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸ਼ਾਸਤਰ ਸਿਮ੍ਰਿਤ ਪੁਰਾਨਾ ਅੱਖਰ ਨਾਦ ਕਥਨ ਵਿਖਿਆਨਾ ਅੱਖਰ ਮੁਕਤ ਜੁਗਤ ਭੈ ਪਰਮਾ ਅੱਖਰ ਕਰਮ ਕਿਰਤ ਸੁੱਚ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗੰਮ ਮਸਤਕ ਲਿਖਵੰਤੀ ਉਰਜ ਰਹੋ ਸਭ ਸੰਗ ਅਨੂਪ ਰੂਪ ਰੂਪਾਵਤੀ ਉਸਤਤ ਕਹਿ ਨਾ ਜਾਏ ਮੁਖੋ ਤੁਹਾਰੀਆਂ ਮੋਹੀ ਦੇਖ ਦਰਸ਼ਨ ਨਾਨਕ ਬਲਿਹਾਰੀਆਂ ਪੌੜੀ ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ ਹੇ ਸੰਤੈ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮਦਾਨ ਰੱਖੋ ਹੀਐ ਪਰੋਏ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨੇ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ਗੁਰਦੇਵ ਆਦਿ ਜੁਗਾਦਿ ਜੁਗ ਜੁਗ ਗੁਰਦੇਵ ਮੰਤ ਹਰ ਜਪਿਓ ਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ਕਰਾ ਇਹ ਸਲੋਕ ਆਦਿ ਅੰਤ ਪੜਨਾ ਗੌੜੀ ਸੁਖਣੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ਼੍ਰੀ ਗੁਰਦੇਵ ਏ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤੇ ਗੰਤ ਅਨੇਕੈ ਵੇਦ ਪੁਰਾਣ ਸਿਮਰਤ ਸਦਾਖਿਰ ਕੀਨੇ ਰਾਮ ਨਾਮ ਇਕ ਆਖਿਰ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮੈਂ ਮਾਂ ਗਨੀ ਨਾ ਆਵੈ ਤਾਂ ਕਿ ਏਖੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਗੰਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੁਨਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਜੈ ਪ੍ਰਭ ਕੈ ਸਿਮਰਨ ਨਾ ਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੁਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਤੇ ਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰੇ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰਨੇਰੇ ਸੰਤ ਕਿਰਪਾ ਤੇ ਅਣ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਅਰਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲਿਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੈ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿਨ ਜਨ ਸ਼ਰਨੀ ਪਇਆ ਹਰਿ ਸਿਮਰਨ ਕਰ ਭਗਤ ਪ੍ਰਗਟਾਏ ਹਰਿ ਸਿਮਰਨ ਲਗ ਬੇਦ ਉਪਾਏ ਹਰਿ ਸਿਮਰਨ ਭੇ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਾਉ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾ।

ਪ੍ਰੀਤ ਨਾ ਕਰੈ ਗਵਾਰ। ਜਾ ਕੀ ਸੇਵਾ ਨਵਨਿਧ ਪਾਵੈ, ਤਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਤ ਸਦਾ ਹਜੂਰੇ, ਤਾ ਕੋ ਆਉਂਦਾ ਜਾਣਤ ਦੂਰੇ। ਜਾ ਕੀ ਟਹਿਲ ਪਾਵੈ ਦਰਗਾਹ ਮਾਨ, ਤਿਸੈ ਵਸਾਰੈ ਮੁਗਧ ਅਜਾਨ, ਸਦਾ ਸਦਾਏ ਭੁੱਲਣ ਹਾਰ, ਨਾਨਕ ਰੱਖਣ ਹਾਰ ਪਾਰ। ਰਤਨ ਤਿਆ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸਵਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ, ਧੋਏ ਗਰਦ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਕ ਅੰਤਰ ਮਲ ਮਾਇਆ, ਛਪਸਨਾਏ ਕਚ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਤਰ ਕੈਸੇ ਤਰੈ ਥਾ, ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਹੁ ਓੜ ਨਿਭਾਵੈ, ਕਹਾਂ ਬੁਜਾਰਤ ਬੁਝੈ ਡੋਰਾ, ਨਿਸਕਈਆ ਤੋ ਸਮਝੈ ਭੋਰਾ, ਕਹਾਂ ਸੰਪਦ ਗਾਵੈ ਗੁੰਗ, ਜਿਤਨ ਕਰੈ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿਰਾਈ ਤਾਂ ਸਿਓ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਬਸੈ, ਅਣਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ, ਆਹੂ ਜੁਗਤ ਬਿਹਾਨੇ ਕਈ ਕਰ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈਰ ਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋਟ ਕੈ, ਲਾਗੈ ਅਨਸਵਾਏ ਨਾਨਕ ਕਉ ਨ ਸੀਜਈ, ਬਿਨਾ ਮੈਂ ਪਤ ਜਾਏ ਅਸ਼ਟਪਦੀ, ਦਸ ਬਸਤੂਲੇ ਪਾਛੈ ਪਾਵੈ, ਇੱਕ ਬਸਤ ਕਾਰਨ ਬਿਖੋਟ ਗਵਾਵੈ, ਇੱਕ ਭੀ ਨਾ ਦੇ ਦਸ ਭੀ ਹਿਰਲੇ, ਤਾਂ ਮੂੜਾ ਕਉ ਕਾਂ ਕਰੇ, ਜਿਸ ਠਾਕੁਰ ਸਿਉ ਨਾਹੀ।

भय रहाउ, आपे मारे आपे छोड़े आपे लेवे दे, आपे वेखे आपे विकसे आपे नजर करे, जो कुछ करना सो कर रहा अवर न करना जाई, जैसी जैसा वरता तैसो कहिए सब तेरी वड़ियाई। कल कल वाली माया मद मीठा मन मत वाला पीवत रह, आपे रूप करे बो भांति नानक बपड़ा एव कह, आसम लपला बाजा मत पखावज पाओ, होए आनंद सदा मन चाओ, एहा भगत एहो तपताओ, ए तरंग नाचो रख रख पाओ, पूरे ताल जाने साला, होर नचना खुशियां मन मा रहाओ, सत संतोख वजह दोए ताल, पैरी बाजा सदा निहाल, राग नाद नहीं दूजा पाओ, ए तरंग नाचो रख रख पाओ, पाओ फेरी हो वह मन चीत, बहद्या उठद्या नीता नीत, लेटन लेट जाने तन सुओ, ए तरंग नाचो रख रख पाओ, सिख सभा दीख्या का पाओ, गुरमुख सुनना साचा नाओ, नानक आखण वेरा वेर, इतरंग नाचो रख रख पैर, आसम लपला पौन उपाय धरी सब धरती, जल अग्नि का बंद किया, अंधले दहसर मूंड कटाया, रावण मार क्या बड़ा भया, क्या उपमा तेरी आखी जाए, तू सर्वे पूर रहया लिब लाए रहाओ, जी उपाय जुगत हत किन्नी काली नथ, क्या बड़ा भया, किस तू पुरख जोरू, कौन कहिया सर्व निरंतर रव रहा, नाल कुटम साथ वरदाता, ब्रह्मा पालन सृष्ट गया, आगे अंत न पायो ताका कंस शेद, क्या बड़ा भया, रत्नो पाए तरी खीर मथया, होर पखलाए जे असी किया, कहे नानक छपै क्यों छपया, एकी एकी वंड दिया, समला पहला कर्म करतूत, बेल विस्तारी राम नाम फल हुआ, तिस रूप न रेख अनाहद बाजै, शब्द निरंजन किया, करे वख्याण जाने जे कोई, अमृत पीवै सोई रहाओ, जिन पिया से मस्त पे हैं, टूटे बंधन फाहे, ज्योति ज्योत समाणी भीतर ता छोड़े माया के लाहे, सर्व ज्योत रूप तेरा देखिया, सगल भवन तेरी माया, रारे रूप निरालम बैठा, नदर करे विच छाया, बीणा शब्द बजावे जोगी, दर्शन रूप अपारा, शब्द अनाहद सो शव राता, नानक कहे विचारा, आसम अल्ला पहला, मैं गुण गलना के सिर भार, गलनी गलना सृजन हार, खाना पीना हसना बाद, जब लग हृदय न आवे याद, तो प्रवाह कही क्या की जय, जन्म जन्म किस लीजी लीजै रहाओ, मन की मत मतागल मता, जो कुछ बोली है सब खतो खता, क्या मोल है कीचे अरदास, पाप बुन दोए साखी पास, जैसा तू करे तैसा को होए, तुझ बिन दूजा नाई कोई, जे ही तू मत दे तही को पावे, तुद आपे भावे तवे चलावे, राग रतन परियां परवार, तिस विच उपजै अमृत सार, नानक करते कायो धन माल, जे को बूझे हो बिचारिया, सुन ला पहला, कर कृपा अपने कर आया, तामिल सखियां का जर चाया, खेल देख मन आनंद भया, शव बियाहन आया, गावो गावो कमणी विवेक विचार, हमरा कर आया जग जीवन पतार रहाओ, गुरु द्वारे हमरा व्याह जे हुआ, जा शव मिलया ता जानिया, त्यो लोका में शब्द रव्या है, आप गया मन मानिया, अपना कार्य आप सवारे, होरन कार्य ना होई, जित कार्य सत संतोख दया धर्म है, गुरमुख बूझै कोई, पंडित नानक सबना का पर एको सोए, जिसनो नदर करे सा सुहागण होए, या समला पहला, ग्रेव बन समसर सहज सुभाए, दुर्मत गत भई कीरत ठाए, सच पावड़ी साचो मुख नाओ, सतगुरु सेव पाए निज थाओ, मन झूरे खट दर्शन जान, सर्व ज्योत पूर्ण भगवान रहाओ, अधिक त्यास भेख बहु करै, दुख भिखिया सुख तन पर हरै, काम क्रोध अंतर तन हिरै, दुविधा छोड़ नाम निस्तरै, सिफत सलाहन सहज आनंद, सखा सैन प्रेम गोविंद, आपे करे आपे बख्शिंद, तन मन हर पै आगे जिंद, झूठ विकार महा दुख दे, पेख वरण दीसै सब खे, जो उपजै सो आवै जाए, नानक अस्त्र नाम रजाए, असमला पहला, एको सरवर कमल अनूप, सदा बिगासै परमल रूप, उजल जमोती उजल मोती चुगै हंस, सर्व कला जिग दीसै अंस, जो दीसै सो उपजै बिनसै, बिन जल सरवर कमल न दीसै रहाओ, बिरला बूजै पावै बिरला बूजै पावै भेद, साखा तीन कहै नित वेद, नाद बिंद की सुरत समाए, सतगुरु से परम पद पाए, मुक्तो रातो रंग रवातो, राजन राज सदा बिग संतो, जिस तू राखै कृपा धार, बूढ़त पाहन तारै तार, त्रिपवन मैं जोत त्रिपवन मैं जानिया, उल्ट पई कर मैं आणिया,
ਐਨਸ ਭਗਤ ਕਰੇ ਲਿਵ ਲਾਏ ਨਾਨਕ ਦਿਨ ਕਹਿ ਲਾਗੈ ਪਾਇਆ ਸਮਨ ਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਲਾਗੀ ਮੈਲ ਮਿਟੈ ਸਚਨਾਏ ਗੁਰਪ੍ਰਸਾਦ ਰਹਿ ਲਿਵ ਲਾਏ ਹੈ ਹਜੂਰ ਹਾਜਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਪਾ ਸੁਰਹਾ ਕੂੜ ਕਮਾਵੈ ਆਵੈ ਜਾਵੈ ਕਹਿਣ ਕਥਨ ਵਾਰਾ ਨਹੀਂ ਆਵੈ ਕਿਆ ਦੇਖਾਂ ਸੂਝ ਬੂਝ ਨਾ ਪਾਵੈ ਬਿਨਾ ਆਵੈ ਮਨ ਤ੍ਰਿਪਤ ਨਾ ਆਵੈ ਜੋ ਜਨਮੇ ਸੇ ਰੋਗ ਵਿਆਪੇ ਹਉਮੈ ਮਾਇਆ ਦੂਖ ਸੰਤਾਪੇ ਸੇ ਜਨ ਬਾਚੇ ਜੋ ਪ੍ਰਭ ਰਾਖੇ ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰਾਖੈ ਅੰਮ੍ਰਿਤ ਚਾਖੇ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ ਸਾਚੈ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਗਵਾਏ ਆਸਾ ਮਹੱਲਾ ਪਹਿਲਾ ਜੋ ਤਿਨ ਕੀਆ ਸੋ ਸੱਚ ਥੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੈ ਨਾਮ ਨਾਹੀ ਮਨ ਭਾਂਗੇ ਅਨਦਿਨ ਨਾਲ ਪਿਆਰੇ ਸੰਗ ਹਰ ਜੀਉ ਰਾਖੋ ਆਪਣੀ ਸ਼ਰਣਾਈ ਗੁਰਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਉ ਨਿਧ ਪਾਈ ਰਹਾਓ ਕਰਮ ਧਰਮ ਸੱਚ ਸਾਚਾ ਨਾਮ ਤਾਂ ਕਹਿ ਸਤਬਲਹਾਰੈ ਜਾਉ ਜੋ ਹਰ ਰਾਤੇ ਸੇ ਜਨ ਪ੍ਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਿਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਉ ਕਰਮ ਧਰਮ ਸੰਜਮ ਸਤ ਭਾਉ ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਮਿਟੇ ਏਕੋ ਸੋਏ ਆਸਾ ਮਹੱਲਾ ਪਹਿਲਾ ਇੱਕ ਆਵੈ ਇੱਕ ਜਾਵੈ ਆਈ ਇੱਕ ਹਰ ਰਾਤੇ ਰਹੇ ਸਮਾਈ ਇੱਕ ਧਰਨ ਗਗਨ ਮੈਂ ਠਾਉਰ ਨਾ ਪਾਵੈ ਸੇ ਕਰਮਹੀਣ ਹਰ ਨਾਮ ਨਾ ਧਿਆਵੈ ਗੁਰਪੂਰੇ ਤੇ ਗਤ ਮਿਤ ਪਾਈ ਇਹ ਸੰਸਾਰ ਬਿਖਵਤ ਅਤ ਭਉ ਜਲ ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ ਜਿਨ ਕੋ ਆਪ ਲੇ ਪ੍ਰਮੇਲ ਤਿਨ ਕੋ ਕਾਲ ਨ ਸਕੈ ਪੇਲ ਗੁਰਮੁਖ ਨਿਰਮਲ ਰਹੇ ਪਿਆਰੇ ਜਿਉਂ ਜਲ ਅੰਬ ਉਪਰ ਕਮਲ ਨਿਰਾਰੇ ਬੁਰਾ ਭਲਾ ਕਹੋ ਕਿਸਨੋ ਕਹੀਏ ਦੀਸੈ ਬ੍ਰਹਮ ਗੁਰਮੁਖ ਸਚ ਲਹੀਏ ਅਕਥ ਕਥੋ ਗੁਰਮਤ ਵਿਚਾਰ ਅਕਥ ਕਥੋ ਗੁਰਮਤ ਵਿਚਾਰ ਮਿਲ ਗੁਰ ਸੰਗਤ ਭਾਵੋ ਪਾਰ ਸਾਸਤ ਬੇਦ ਸਿਮਰਤ ਬਹੁ ਭੇਦ ਅਠਸਠ ਮੱਜਣ ਹਰ ਰਸ ਰੇਦ ਗੁਰਮੁਖ ਨਿਰਮਲ ਮੈ ਨ ਲਾਗੈ ਨਾਨਕ ਹਿਰਦੈ ਨਾਮ ਵੱਡੈ ਤੁਰ ਭਾਗੈ ਆਸਾ ਮਨ ਲਾ ਪਹਿਲਾ ਨਿਵ ਨਿਵ ਪਾਇ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰਪ੍ਰਸਾਦ ਰਤਨ ਹਰ ਲਾਭੈ ਮਿਟੈ ਅਗਿਆਨ ਹੋਏ ਉਜਿਆਰਾ ਰਹਾਉ ਰਵਨੀ ਰਵੈ ਬੰਧਨ ਨਹੀਂ ਟੁੱਟੈ ਵਿੱਚ ਹਉਮੈ ਭਰਮ ਨਾ ਜਾਈ ਸਤਿਗੁਰ ਮਿਲੈ ਤਾਂ ਹਉਮੈ ਟੁੱਟੈ ਤਾਂ ਕੋ ਲਿਖੈ ਪਾਏ ਹਰ ਹਰ ਨਾਮ ਭਗਤ ਪ੍ਰੈ ਪ੍ਰੀਤਮ ਸੁਖ ਸਾਗੁਰ ਉਰਤਾਰੇ ਭਗਤ ਪਿਛਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸਤਾਰੇ ਮਨ ਸਿਉ ਜੂਝ ਮਰੈ ਪ੍ਰਪਾਏ ਮਨਸਾ ਮਨੈ ਸੁਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਏ ਦਿਵਲਾਏ ਆਸਾ ਮਨ ਲਾ ਪਹਿਲਾ ਕਿਸ ਕਉ ਕਹੈ ਸੁਣਾਵੈ ਕਿਸ ਕਉ ਕਿਸ ਸਮਝਾਵੈ ਸਮਝ ਰਹੇ ਕਿਸੈ ਪੜਾਵੈ ਪੜ ਗੁਣ ਬੂਜੇ ਸਤਿਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤਿ ਰਮਤਿ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅਨੰਤ ਤਰੰਗ ਭਗਤ ਹਰ ਰੰਗਾ ਅਨਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਗਤ ਸੰਸਾਰਾ ਰਾਮ ਭਗਤ ਜਨ ਰਹੇ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵਲਾਇਆ ਆਦ ਅਪਾਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੀ ਕਹੇ ਕਹੇ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇਆ ਆਸਾ ਮਹੱਲਾ ਪਹਿਲਾ ਤੇ ਤੁਕਾ ਕੋਈ ਭੀਖਕ ਭੀਖਿਆ ਖਾਏ ਕੋਈ ਰਾਜਾ ਰਹਿਆ ਸਮਾਏ ਕਿਸੀ ਮਾਨ ਕਿਸੈ ਅਪਮਾਨ ਢਾਹੇ ਉਸਾਰੇ ਧਰੇ ਧਿਆਨ ਤੁਝ ਤੇ ਵੱਡਾ ਨਾਹੀ ਕੋਏ ਕਿਸ ਵਿਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨਹਾਰ ਕਰਤਾਰ ਰਹਾਉ ਵਾਟ ਨਾ ਪਾਵਾਂ ਵੀਂਗਾ ਜਾਓ ਦਰਗਾਹ ਬੈਸਣ ਨਾਹੀਂ ਥਾਉ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਵੇ ਨਿਤ ਕੰਧ ਖਾਣ ਜੀਵਨ ਕੀ ਬਹੁਤੀ ਆਸ ਲੇਖੈ ਤੇਰੇ ਸਾਸ ਗਿਰਾਸ ਐਨਸ ਅੰਦਲੇ ਦੀਪਕ ਦੇ ਭਉਜਲ ਡੂਬਤ ਚਿੰਤ ਕਰੇ ਕਹੈ ਸੁਣੈ ਜੋ ਮਾਨੈ ਨਾਉ ਹਉ ਬੁਲਹਾਰੈ ਤਾਂ ਕਹਿ ਜਾਓ ਨਾਨਕ ਏਕ ਹੈ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਜਾ ਤੂੰ ਦੇਹ ਜਪੀ ਤਰਣਾਉ ਦਰਗਹਿ ਵੈਸਣ ਹੋਵੈ ਥਾਉ ਜਾਂ ਤੁਧ ਭਾਵੈ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾਂ ਸਤਿਗੁਰ ਮਿਲੈ ਪ੍ਰਣਵਤ ਨਾਨਕ ਭਵਜਲ ਤਰੈ ਆਸਾ ਮਹੱਲਾ ਪਹਿਲਾ ਪੰਚ ਪਦੇ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਬਿਹੂਣਾ ਅੰਧੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰੈ ਦੁੱਖ ਬਹੁਤਾ ਲਾਗੈ ਦੁੱਖ ਲਾਗੈ ਤੂੰ ਵਿਸਰ ਨਾਹੀ ਰਹਾਉ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਨ ਨਾ ਵਾਜੈ ਚਰਨੀ ਚਲੈ ਪਜੂਤਾ ਆਗੈ ਬਿਨ ਸੇਵਾ ਫਲ ਲਾਗੇ ਅਖਰ ਬਿਰਖ ਬਾਗ ਭੋਏ ਚੌਖੀ ਸਿੰਚਿਤ ਭਾਉ ਕਰੇ ਹੀ ਸਭਨਾ ਫਲ ਲਾਗੈ ਨਾਮ ਸਭਨਾ ਫਲ ਲਾਗੈ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਜੇਤੇ ਜੀਤ ਤੇਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ ਦੁੱਖ ਸੁਖ ਭਾਣਾ ਤੇਰਾ ਹੋਵੈ ਬਿਨ ਨਾਵੈ ਜੀਓ ਰਹਿ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀ ਮਾਂ ਤਾਂ ਜੁਗਤ ਨਾਹੀ ਕਹਿ ਨਾਨਕ ਜੀ ਵਾਲੇ ਜੀਆ ਜੈ ਭਾਵੈ ਤੈ ਰਾਖ ਤੂੰ ਹੀ ਅਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਊ ਧਿਆਨ ਕੁਸ ਪਾਤੀ
हरनामा जस जाचौ नाव गुरप्रसादी ब्रह्म समाओ पांडे ऐसा ब्रह्म विचार नामे सोच नाम नामे सोच नामो पढ़ो ओ नामे सोच नामो पढ़ो नामे चाजा चार रहा बार जनेऊ जिचर जोत है नाल तोती टिक्का नाम समाल ऐथ ओथ निभी नाल विणना वह होर कर्म न पाल पूजा प्रेम माया प्रजाल एको वेखो अवर ना पाल चीन तत् गगन दस द्वार हर मुख पाठ पढ़े विचार भोजन पाओ परम पाओ भागे पहरुआ पहरुआरा छब चोर ना लागे तिलक ललाट जाने प्रभ एक बूझे ब्रह्म अंतर विवेक आचारी नहीं जीतिया जाए पाठ पढ़े नहीं कीमत पाए अष्ट दशी

ਦੁਹੇਲੀ ਉਪਜੈ ਬਿਨ ਸਹਿ ਦੁਖ ਪਾਈ। ਉਹ ਜਗ ਸਾਗਰ ਦੁੱਤਰ ਕਿਉਂ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ। ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਈ ਹਰੇ। ਸਰਵੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ ਰਹਾਉ। ਸਾਸ ਬੁਰੀ ਘਰ ਵਾਸ ਨਾ ਦੇਵੈ, ਪਿਰ ਸਿਉ ਮਿਲਣ ਨਾ ਦੇ ਬੁਰੀ। ਸਖੀ ਸਾਜਨੀ ਕੇ ਹਉ ਚਰਨ ਸੁਰੇਵੋ, ਹਰ ਗੁਰ ਕਿਰਪਾ ਤੇ ਨਦਰ ਧਰੀ। ਆਪ ਵਿਚਾਰ ਮਾਰ ਮਨ ਦੇਖਿਆ ਤਮ ਸਾ, ਮੀਤ ਨਾ ਅਵਰ ਕੋਈ। ਜਿਉ ਤੂੰ ਰਾਖੈ ਤਮੀ ਰਹਿਣ, ਦੁਖ ਸੁਖ ਦੇਵੈ ਕਰੈ ਸੋਈ। ਆਸਾ ਮਨਸਾ ਦੋ ਬਿਨਾਸਤ, ਤ੍ਰੈ ਗੁਣ ਆਸ ਨਿਰਾਸ ਭਈ। ਤੁਰਿਆ ਅਵਸਥਾ ਗੁਰਮੁਖ ਪਾਈਏ, ਸੰਤ ਸਭਾ ਕੀ ਓਟ ਲਹੀ। ਗਿਆਨ ਧਿਆਨ ਸਗਲੇ ਜਪ ਗਿਆਨ ਧਿਆਨ ਸਗਲੇ ਸਭ ਜਪ ਤਪ, ਜਿਸ ਹਰ ਹਿਰਦੈ ਅਲੱਖ ਉਪੇਵਾ। ਨਾਨਕ ਰਾਮ ਨਾਮ ਮਨ ਰਤ ਨਾਨਕ ਰਾਮ ਨਾਮ ਮਨ ਰਤਾ, ਗੁਰਮਤਿ ਪਾਏ ਸਹਿਜ ਸੇਵਾ। ਆਸਾ ਮੱਲਾ ਪਹਿਲਾ ਪੰਚ ਪਦੇ, ਮੋਹ ਕੁਟੰਬ ਮੋਹ ਸਬਕਾਰ, ਮੋਹ ਤੁਮ ਤਜੋ ਸਗਲ ਵੇਕਾਰ, ਮੋਹ ਅਰ ਭਰਮ ਤਜੋ ਤੁਮ ਵੀਰ। ਸਚ ਨਾਮ ਹਿਰਦੇ ਰਵੈ ਸਰੀਰ, ਰਹਾਉ ਸਚ ਨਾਮ ਜਾ ਨਵਨਿਧ ਪਾਈ। ਰੋਵੈ ਪੂਤ ਨਾ ਕਲਪੈ ਮਾਈ, ਏਤ ਮੋਹੇ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਏਤ ਮੋਹੇ ਫਿਰ ਜੁਨੀ ਪਾਏ, ਮੋਹੇ ਲਾਗਾ ਜੰਪੁਰ ਜਾਏ। ਗੁਰ ਦੀਖਿਆ ਲੈ ਜਪ ਤਪ ਕਮਾਏ, ਨਾ ਮੋਹ ਤੂਟੈ ਨਾ ਥਾਏ ਪਾਏ। ਨਦਰ ਕਰੇ ਤਾਂ ਇਹ ਮੋਹ ਜਾਏ, ਨਾਨਕ ਹਰਿ ਸਿਉ ਰਹਿ ਸਮਾਇਆ। ਸੁਮੱਲਾ ਪਹਿਲਾ ਆਪ ਕਰੇ ਸਚ ਅਲੱਖ ਅਪਾਰ, ਹਉ ਪਾਪੀ ਤੂੰ ਬਖਸ਼ਣ ਹਾਰ। ਤੇਰਾ ਭਾਣਾ ਸਭ ਕਿਛ ਹੋਵੈ, ਮਨ ਹਟ ਕੀਚੈ ਅੰਤ ਵਿਗੋਵੈ। ਰਹਾਉ ਮਨਮੁਖੀ ਮਤ ਕੂੜ ਵਿਆਪੀ, ਬਿਨ ਹਰਿ ਸਿਮਰਨ ਪਾਪ ਸੰਤਾਪੀ। ਦੁਰਮਤ ਤਿਆਗ ਲਾਹਾ ਕਿਛ ਲੇਵੋ, ਜੋ ਉਪਜੈ ਸੋ ਅਲੱਖ ਪੇਵੋ। ਐਸਾ ਹਮਰਾ ਸਖਾ ਸੁਹਾਈ, ਗੁਰ ਹਰ ਮਿਲਿਆ ਭਗਤ ਦ੍ਰਿੜਾਈ। ਸਗਲੀ ਸੌਂਦੀ ਤੋਟਾ ਆਵੈ, ਨਾਨਕ ਰਾਮ ਨਾਮ ਮਨ ਭਾਵੈ। ਅਸਮਲਾ ਪਹਿਲਾ ਚੌਪਦੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਘੁੰਗਰ ਵਾਜੈ ਜੇ ਮਨ ਵਾਹਿਗੁਰੂ ਜੀ ਘੁੰਗਰੂ ਵਾਜੈ ਜੇ ਮਨ ਲਾਗੈ, ਤਉ ਜਮ ਕਹਾਂ ਕਰੇ ਮੋਹ ਸਿਉ ਆਗੈ। ਰਹਾਉ ਆਸ ਨਿਰਾਸੀ ਤਉ ਸੰਨਿਆਸੀ, ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਦਇਆ ਦਿਗੰਬਰ ਦੇਹ ਵਿਚਾਰੀ, ਆਪ ਮਰੈ ਅਵਰੈ ਨੈ ਮਾਰੀ। ਏਕ ਤੂੰ ਹੋਰ ਵੇਸ ਬਹੁ ਤੇਰੇ, ਨਾਨਕ ਜਾਣੈ ਚੋਜਨਾ ਤੇਰੇ। ਆਸਾ ਮੱਲਾ ਪਹਿਲਾ, ਏਕ ਨਾ ਭਰੀਆ ਗੁਣ ਕਰ ਤੋਵਾਂ, ਮੇਰਾ ਸ਼ਉ ਜਾਗੈ ਹਉ ਨਿਸਭਰ ਸੋਵਾਂ। ਇਉਂ ਕਿਉਂ ਕੰਤ ਪਿਆਰੀ ਹੋਵਾਂ, ਸ਼ਉ ਜਾਗੈ ਹਉ ਨਿਸਭਰ ਸੋਵਾਂ। ਰਹਾਉ ਆਸ ਨਿਰਾਸੀ ਆਸ ਪਿਆਸੀ, ਸਹਿਜੈ ਆਵਾਂ ਅਗੈ ਸ਼ੈ ਭਾਵਾਂ ਕੇ ਨਾ ਭਾਵਾਂ। ਕਿਆ ਜਾਣਾ ਕਿਆ ਹੋਏ ਗਾਰੀ ਮਾਈ।

ਇਲਮ ਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਦ ਹੋਏ ਹਰ ਅਪਰੰਪਰ ਅਗਮ ਅਗੋਚਰ ਗੁਰ ਕੈ ਸ਼ਬਦ ਮਿਲੈ ਜਨ ਕੋਈ ਰਹਾਉ ਗੁਰਮੁਖ ਕੀਮਤ ਜਾਣੈ ਕੋਏ ਵਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮੁਖ ਸ਼ਬਦ ਵਿਖਾਣੈ ਕੋਏ ਵਿਣਨਾ ਮੈਂ ਦੁੱਖ ਦਰਦ ਸਰੀਰ ਸਤਿਗੁਰ ਭੇਟੇ ਤੈਂ ਉਤਰੈ ਪੀਰ ਬਿਨ ਗੁਰੂ ਭੇਟੇ ਦੁੱਖ ਕਮਾਏ ਮਨਮੁਖ ਬਹੁਤੀ ਮਿਲੈ ਸਜਾਏ ਹਰ ਕਾ ਨਾਮ ਮੀਠਾ ਅਤ ਰਸ ਹੋਏ ਪੀਵਤ ਰਹਿ ਪੀ ਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਮ ਅੱਲਾ ਤੀਜਾ ਮੇਰਾ ਪ੍ਰਭ ਸਾਚਾ ਗੈਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਸ਼ਬਦ ਤਰੇ ਜਨ ਸਹਿ ਸੁਭਾਏ ਤਿਨ ਕੈ ਹਮ ਸਦ ਲਾਗੈ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗਹਿ ਮਿਲੇ ਸੁਭਾਏ ਰਹਾਉ ਸ਼ਬਦ ਚਾਖੈ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਿਆ ਭਰਪੂਰ ਆਪੇ ਨੇੜੇ ਆਪੇ ਦੂਰ ਆਖਣ ਆਖੇ ਬਕੈ ਸਭ ਕੋਏ ਆਪੇ ਬਖਸ਼ ਮਿਲਾਏ ਸੋਏ ਕਹਿਣਾ ਕਥਨ ਨਾ ਪਾਇਆ ਜਾਏ ਨਾ ਗੁਰਪ੍ਰਸਾਦ ਵਿਸੈ ਮਨੇ ਆਏ ਗੁਰਮੁਖ ਵਿੱਚੋਂ ਆਪ ਗਵਾਏ ਹਰ ਰੰਗ ਰਾਤੇ ਮੋਹ ਚੁਕਾਏ ਆਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਨ ਹਾਰ ਆਸਮ ਅੱਲਾ ਤੀਜਾ ਦੂਜੇ ਭਾਏ ਲੱਗੇ ਦੁੱਖ ਪਾਇਆ ਬਿਨ ਸ਼ਬਦੈ ਵਿਰਥਾ ਜਨਮ ਗਵਾਇਆ ਸਤਿਗੁਰੂ ਸੇਵੈ ਸੂਜੀ ਹੋਏ ਦੂਜੇ ਭਾਏ ਨਾ ਲਾਗੈ ਕੋਏ ਮੂਲ ਲਾਗੇ ਸੇ ਜਨ ਪ੍ਰਵਾਣ ਅਣਦਿਨ ਰਾਮ ਨਾਮ ਜਪ ਹਿਰਦੈ ਗੁਰ ਸ਼ਬਦੀ ਹਰ ਇੱਕੋ ਜਾਣ ਰਹਾਉ ਡਾਲੀ ਲਾਗੈ ਨਹਿ ਫਲ ਜਾਏ ਅੰਧੀ ਕੰਮੀ ਅੰਧ ਸਜਾਏ ਮਨਮੁਖ ਅੰਧਾ ਠੌਰ ਨਾ ਪਾਏ ਬਿਸ਼ਟਾ ਕਾ ਕੀੜਾ ਬਿਸ਼ਟਾ ਮਾਏ ਪਚਾਏ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੁਲ ਉਦਰਨ ਹਾਰ ਗੁਰ ਕੀ ਬਾਣੀ ਨਾਮ ਵਜਾਏ ਨਾਨਕ ਮਹਿਲ ਸ਼ਬਦ ਘਰ ਪਾਏ ਗੁਰਮਤ ਸਤ ਸਰ ਹਰ ਜਲ ਨਹਾਇਆ ਦੁਰਮਤ ਮੈਲ ਸਬਦੁਰਤ ਗਵਾਇਆ ਅਸਮ ਲਤੀਜਾ ਮਨਮੁਖ ਮਰੈ ਮਰ ਮਰਨ ਵਿਗਾੜੈ ਦੂਜੈ ਭਾਏ ਆਤਮ ਸੰਘਾਰੈ ਮੇਰਾ ਮੇਰਾ ਕਰ ਕਰ ਵਿਗੂਤਾ ਆਤਮ ਨਾ ਚੀਨੈ ਭਰਮੈ ਵਿੱਚ ਸੂਤਾ ਮਰ ਮੋਇਆ ਸ਼ਬਦੇ ਮਰ ਜਾਏ ਉਸਤਤ ਨਿੰਦਾ ਗੁਰ ਸਮਝਣ ਆਈ ਇਸ ਜੁਗ ਮੈਂ ਲਾਹਾ ਹਰ ਜਪ ਲੈ ਜਾਏ ਰਹਾਉ ਨਾਮ ਵਿਹੂਣ ਗਰਭ ਗਲ ਜਾਏ ਬਿਰਥਾ ਜਨਮ ਦੂਜੈ ਲੋ ਭਾਏ ਨਾਮ ਵਿਹੂਣੀ ਦੁੱਖ ਜਲੈ ਸਵਾਈ ਸਤਿਗੁਰ ਪੂਰੈ ਬੂਝ ਬੁਝਾਈ ਮਨ ਚੰਚਲ ਬਹੁ ਚੋਟਾਂ ਖਾਏ ਇਥੋਂ ਛੁਟਕਿਆ ਠਾਉਰ ਨਾ ਪਾਏ ਗਰਭ ਜੋਨ ਵਿਸ਼ਟਾ ਕਾ ਵਾਸ ਤਿਤ ਘਰ ਮਨ ਮੁਕਰੇ ਨਿਵਾਸ ਆਪਣੇ ਸਤਿਗੁਰ ਕੋ ਸਦਾ ਬਲ ਜਾਏ ਗੁਰਮੁਖ ਜੋਤੀ ਜੋਤ ਮਿਲਾਈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹਉਮੈ ਮਾਰੇ ਸਦਾ ਉਦਾਸਾ ਆਸਾ ਮਹੱਲਾ ਤੀਜਾ ਲਾਲੈ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਿਗੁਰ ਸ਼ਰਨਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋਗ ਹਰਖ ਦੋਇਸਮ ਕਰ ਜਾਣੈ ਗੁਰਪ੍ਰਸਾਦੀ ਸ਼ਬਦ ਉਦਰੈ ਰਹਾਉ ਕਰਨੀ ਕਾਰ ਧੋਰੋ ਫੁਰਮਾਏ ਬਿਨ ਸ਼ਬਦੈ ਕੋ ਥਾਂ ਨਾ ਪਾਈ ਕਰਨੀ ਕੀਰਤ ਨਾਮ ਵਸਾਈ ਆਪੇ ਦੇਵੈ ਢਿੱਲ ਨਾ ਪਾਈ ਮਨਮੁਖ ਭਰਮ ਭੁਲੈ ਸੰਸਾਰ ਬਿਨ ਰਾਸੀ ਕੂੜਾ ਕਰੇ ਵਾਪਾਰ ਬਿਨ ਰਾਸੀ ਵੱਖਰ ਪੱਲੈ ਨਾ ਪਾਏ ਮਨਮੁਖ ਭੁਲਾ ਜਨਮ ਗਵਾਏ ਸਤਿਗੁਰ ਸੇਵੇ ਸੋ ਲਾਲਾ ਹੋਏ ਉੱਤਮ ਜਾਤੀ ਉੱਤਮ ਸੋਏ ਗੁਰਪੌੜੀ ਸਭ ਤੋਂ ਉੱਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਮ ਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੈ ਖਸਮੇ ਕਾ ਮਹਿਲ ਕਦੇ ਨਾ ਪਾਵੈ ਦੂਜੇ ਲੱਗੀ ਭਰਮ ਭੁਲਾਵੈ ਮਮਤਾ ਬੰਧ ਆਵੈ ਜਾਵੈ ਦੁਹਾਗਣੀ ਕਾਮਨ ਦੇਖ ਸ਼ਿੰਗਾਰ ਪੁੱਤਰ ਕਲਤ ਧਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਉ ਸਦਾ ਸੁਹਾਗਣ ਜੋ ਪ੍ਰਭਾਵੈ ਗੁਰ ਸ਼ਬਦੀ ਸ਼ਿੰਗਾਰ ਬਣਾਵੈ ਸੇਜ ਸੁਖਾਲੀ ਅਣਦਿਨ ਹਰ ਰਾਵੈ ਮਿਲ ਪ੍ਰੀਤਮ ਸਦਾ ਸੁਖ ਪਾਵੈ ਸਾ ਸੁਹਾਗਣ ਸਾਚੀ ਜਿਸ ਸਾਜ ਪਿਆਰ ਆਪਣਾ ਪਿਰ ਰਾਖੈ ਸਦਾ ਉਰਧਾਰ ਨੇੜੇ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਬ ਰਿਆ ਭਰਪੂਰ ਅਗੈ ਜਾਤ ਰੂਪ ਨਾ ਜਾਏ ਤਿਹਾ ਹੋਵੈ ਜੇਹੇ ਕਰਮ ਕਮਾਏ ਸ਼ਬਦੇ ਉੱਚੋ ਉੱਚਾ ਹੋਏ ਨਾਨਕ ਸੱਚ ਸਮਾਵੈ ਸੋਇਆ ਸਮ ਲਾ ਤੀਜਾ ਭਗਤ ਰੱਤਾ ਜਨ ਸਹਿਜ ਸੁਭਾਏ ਗੁਰ ਕੈ ਭੈ ਸਾਚੈ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨਮੁਖ ਰੁਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੈ ਦਿਨ ਰਾਤੀ ਜੋ ਇੱਛੈ ਸੋਈ ਫਲ ਪਾਏ ਰਹਾਉ ਗੁਰਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸਚਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਰ ਨਹਾਏ ਸਦਾ ਸੁੱਚੇ ਸਾਜ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰਪ੍ਰਸਾਦ ਰਹੇ ਆ ਭਰਪੂਰ ਜਹਾਂ ਜਾਉ ਤੈਂ ਵੇਖਾਂ ਸੋਏ ਗੁਰਬਿਨਦਾਤਾ ਅਵਰ ਨਾ ਕੋਏ ਗੁਰਸਾਗਰ ਪੂਰਾ ਭੰਡਾਰ ਉੱਤਮ ਰਤਨ ਜਵਾਹਰ ਅਪਾਰ ਗੁਰਪ੍ਰਸਾਦੀ ਦੇਵਨ ਹਾਰ ਨਾਨਕ ਬਖਸ਼ੇ ਬਖਸ਼ਣ ਹਾਰ ਅਸਮ ਲਤੀਜਾ ਗੁਰ ਸਾਇਰ ਸਤਿਗੁਰ ਸਚ ਸੋਏ ਪੂਰਾ ਭਾਗ ਗੁਰ ਸੇਵਾ ਹੋਏ ਸੋ ਬੂਝੈ ਜਿਸ ਆਪ ਬੁਝਾਏ ਗੁਰਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਜੀ ਹੋਏ ਗੁਰਪ੍ਰਸਾਦ ਅਗਿਆਨ ਬਿਨਾਸੈ ਅਣਦਿਨ ਜਾਗੈ ਵੇਖੈ ਸਚ ਸੋਏ ਰਹਾਉ ਮੋਹ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੇ ਆਵਣ ਜਾਣ ਰਹਿ ਥਿਰ ਨਾਮ ਸਮਾਣੇ
ਜੰਮਣ ਮਰਨਾ ਹੈ ਸੰਸਾਰ, ਮਨਮੁਖ ਅਚੇਤ ਮਾਇਆ ਮੋਹ ਗੁਬਾਰ, ਪਰਨਿੰਦਾ ਬਹੁ ਕੂੜ ਕਮਾਵੇ, ਵਿਸ਼ਟਾ ਕਾ ਕੀੜਾ ਵਿਸ਼ਟਾ ਮਾਏ ਸਮਾਵੇ, ਸਤਸੰਗਤ ਮਿਲ ਸਭ ਸੋਜੀ ਪਾਏ, ਗੁਰ ਕਾ ਸ਼ਬਦ ਹਰ ਭਗਤ ਰਡਾਏ, ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸੱਚ ਸਮਾਵੇ ਸੋਏ ਆਸਮ ਅਲਾ ਤੀਜਾ। ਪੰਜ ਪਦੇ ਸ਼ਬਦ ਮਰੈ ਤੇ ਸਦਾ ਆਨੰਦ, ਸਤਿਗੁਰ ਭੇਟੇ ਗੁਰੂ ਗੋਬਿੰਦ, ਨਾ ਫਿਰ ਮਰੈ ਨਾ ਆਵੈ ਜਾਏ, ਪੂਰੇ ਗੁਰ ਤੇ ਸਾਜ ਸਮਾਏ, ਜਿਨ ਕੋ ਨਾਮ ਲਿਖਿਆ ਧੁਰ ਲੇਖ ਤੇ, ਅਣਦਿਨ ਨਾਮ ਸਦਾ ਧਿਆਵੈ, ਗੁਰ ਪੂਰੇ ਤੇ ਭਗਤ ਵਿਸੇਕ ਰਹਾਉ, ਜਿਨ ਕੋ ਹਰ ਪ੍ਰਭ ਲੈ ਮਿਲਾਏ, ਤਿਨ ਕੀ ਗਹਿਣ ਗਤ ਕਹੀ ਨਾ ਜਾਏ, ਪੂਰੇ ਸਤਿਗੁਰ ਦਿੱਤੀ ਵਡਿਆਈ, ਉੱਤਮ ਪਦਵੀ ਹਰ ਨਾਮ ਸਮਾਏ, ਜੋ ਕੁਛ ਕਰੇ ਸੋ ਆਪੇ ਆਪ, ਏ ਘੜੀ ਮੈਂ ਥਾਪ ਉਥਾਪ, ਕਹਿ ਕੇ ਕਰਨਾ ਕਹਿ ਕੇ ਕਹਿਣਾ ਆਖ ਸੁਣਾਏ, ਜੇ ਸੋ ਘਾਲੇ ਥਾਂ ਨਾ ਪਾਏ, ਜਿਨ ਕੈ ਪੋਤੈ ਪੁੰਨ ਤਿਨਾ ਗੁਰੂ ਮਿਲਾਏ, ਸੱਚ ਬਾਣੀ ਗੁਰ ਸ਼ਬਦ ਸੁਣਾਏ, ਜਹਾਂ ਸ਼ਬਦ ਵਸੈ ਤਾਂ ਦੁਖ ਜਾਏ, ਗਿਆਨ ਰਤਨ ਸਾਚਾ ਸਹਿਜ ਸਮਾਏ, ਨਾਮੈ ਜੇਵੜ ਹੋਰ ਧਨ ਨਾਹੀ ਕੋਏ, ਜਿਸਨੂੰ ਬਖਸ਼ੇ ਸਾਚਾ ਸੋਏ, ਪੂਰੇ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ, ਆਸਮ ਅਲਾ ਤੀਜਾ। ਨਿਰਤ ਕਰੇ ਬਹੁ ਵਾਜੇ ਵਜਾਏ, ਇਹ ਮਨ ਅੰਧਾ ਬੋਲਾ ਹੈ, ਕਿਸ ਆਖ ਸੁਣਾਏ, ਅੰਤਰ ਲੋਭ ਭਰਮ ਅਨਿਲ ਦਬਾਓ, ਅੰਤਰ ਲੋਭ ਭਰਮ ਅਨਿਲ ਬਾਓ, ਦੀਵਾ ਬਲੈ ਨਾ ਸੋਜੀ ਪਾਏ, ਗੁਰਮੁਖ ਭਗਤ ਕਟ ਚਾਨਣ ਹੋਏ, ਆਪ ਛਾਣ ਮਿਲੇ ਪ੍ਰਭ ਸੋਏ ਰਹਾਓ, ਗੁਰਮੁਖ ਨਿਰਤ ਹਰ ਲਾਗੈ ਭਾਓ, ਪੂਰੇ ਤਾਲ ਵਿੱਚੋਂ ਆਪ ਗਵਾਏ, ਮੇਰਾ ਪ੍ਰਭ ਸਾਚਾ ਆਪੇ ਜਾਣ, ਗੁਰ ਕੇ ਸ਼ਬਦ ਅੰਤਰ ਬ੍ਰਹਮ ਪਛਾਣ, ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕੈ ਸ਼ਬਦ ਸਹਿਜ ਵਿਚਾਰ, ਗੁਰਮੁਖ ਭਗਤ ਜੁਗਤ ਸੱਚ ਸੋਏ, ਪਾਖੰਡ ਭਗਤ ਨਿਰਤ ਦੁਖ ਹੋਏ, ਹਾ ਭਗਤ ਜਨ ਜੀਵਤ ਮਰੈ, ਗੁਰ ਪ੍ਰਸਾਦੀ ਭਵ ਜਲ ਤਰੈ, ਗੁਰ ਕੈ ਬਚਨ ਭਗਤ ਥਾਏ ਪਾਏ, ਹਰ ਜੀਵ ਆਵ ਸਹਿ ਮਨ ਆਏ, ਹਰ ਕਿਰਪਾ ਕਰੇ ਸਤਿਗੁਰੂ ਮਿਲਾਏ, ਨਿਚਲ ਭਗਤ ਹਰ ਸਿਉਂ ਚਿਤ ਲਾਏ, ਭਗਤ ਰਤੇ ਤਿਨ ਸੱਚੀ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਆਸਾ ਘਰ ਅਠਵਾਂ ਕਾਫੀ ਮਿਲਾ ਤੀਜਾ ਏ ਕੰਕਾਰ, ਸਤਿਗੁਰ ਪ੍ਰਸਾਦ ਹਰ ਕੈ ਪਹਾਣੇ, ਸਤਿਗੁਰ ਮਿਲੈ ਸਤ ਸੋਜੀ ਹੋਏ, ਹਰ ਕਹਿ ਪਾਣੇ ਸਤਿਗੁਰ ਮਿਲੇ ਸਤਸੋ ਜੀ ਹੋਈ, ਗੁਰਪ੍ਰਸਾਦੀ ਮਨ ਵਸੈ ਹਰ ਬੂਜੈ ਸੋਈ, ਮੈਂ ਸ਼ਉ ਦਾਤਾ ਏਕ ਹੈ ਅਵਰ ਨਾਹੀ ਕੋਈ, ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਉ, ਇਸ ਯੁਗ ਮੈਂ ਨਿਰਭਉ ਹਰ ਨਾਮ ਹੈ, ਪਾਈਐ ਗੁਰ ਵਿਚਾਰ, ਬਿਨ ਨਾਮੈ ਜਮ ਕਹਿ ਵਸ ਹੈ ਮਨਮੁਖ ਅੰਧ ਗਵਾਰ, ਹਰ ਕਹਿ ਪਾਣੇ ਜਨ ਸੇਵਾ ਕਰੈ ਬੂਜੈ ਸਤਸੋਈ, ਹਰ ਕਹਿ ਭਾਣੇ ਸਾ ਲਾਹੀਐ ਭਾਣੇ ਮੰਨਿਆ ਸੁਖ ਹੋਈ, ਹਰ ਕਹਿ ਭਾਣੇ ਜਨਮ ਪਦਾਰਥ ਪਾਇਆ ਮਤ ਉਤਮ ਹੋਈ, ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ, ਆਸਮ ਅਲਾ ਚੌਥਾ ਕਰ ਦੂਜਾ ਏਕ ਓਂਕਾਰ, ਸਤਿਗੁਰ ਪ੍ਰਸਾਦ ਤੂੰ ਕਰਤਾ ਸਚਾਰ ਮੈਂਡਾ ਸਾਈ, ਜੋ ਤੋ ਭਾਵੇ ਸੋਈ ਤੀਸੀ ਜੋ ਤੂੰ ਦੇ ਸੋਈ ਹਾਂ ਪਾਏ ਰਹਾਉ, ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੂੰ ਆਪ ਵਿਛੋੜਿਆ ਮਿਲਾਇਆ, ਤੂੰ ਦਈਆ ਸਭ ਤੁਝੀ ਮਾਏ, ਤੁਝ ਬਿਨ ਦੂਜਾ ਕੋਈ ਨਾ ਏ ਜੀ, ਜਾਂ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਏ ਸੂਈ ਜਨ ਜਾਣੇ, ਹਰ ਗੁਣ ਸਦੀ ਜਾ ਕਵਕਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਮਹੱਲਾ ਚੌਥਾ ਕਿਸੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਿਸੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ ਕਿਸੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ ਹਮਾਰਾ ਧੜਾ ਹਰ ਰਿਹਾ ਸਮਾਇ ਹਮ ਹਰ ਸਿਉਂ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪੱਖ ਧੜਾ ਵਰਨਾ ਕੋਈ ਹਉ ਹਰ ਗੁਣ ਗਾਵਾਂ ਸੰਖ ਅਨੇਕ ਰਹਾਉ ਜਿਨ ਸਿਉਂ ਧੜੇ ਕਰੈ ਸੇ ਜਾਏ ਝੂਠੇ ਧੜੇ ਕਰ ਪਛੋਤਾਏ ਥਿਰ ਨਾ ਰਹਿ ਮਨ ਖੋਟ ਕਮਾਹੇ ਹਮ ਹਰ ਸਿਉਂ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੇ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕਹੋ ਲੂਜੈ ਗਾਵਾਰੀ ਜਨਮ ਮਰੈ ਜੂਐ ਬਾਜੀ ਹਾਰੀ ਹਮਰੇ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਕਲ ਯੁਗ ਮੈਂ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸਨੂੰ ਕਿਰਪਾ ਕਰੇ ਤੇ ਸਤਸੰਗ ਮਿਲਾਏ ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ਪਰਾਇਆ ਛਿਦਰ ਅਟਕਲੈ ਆਪਣਾ ਅਹੰਕਾਰ ਵਧਾਵੈ ਜੈਸਾ ਬੀਜੈ ਤੈਸਾ ਖਾਵੈ ਜੈ ਨਾਨਕ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੈ ਆਸਾ ਮਹੱਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ

ਸਿਪਾਹੀ ਪਾਇਆ ਮੀਤ ਸੌਦਾ ਮਿਲਿਆ ਨੇ ਚਲ ਚੀਤ ਭਾਉ ਨਹੀਂ ਤਸਕਰ ਪਾਉਣ ਨਾ ਪਾਨੀ ਸਹਿਜ ਬਿਹਾਜੀ ਸਹਿਜ ਲੈ ਜਾਣੇ ਸਤਿਕੈ ਖਟਿਆ ਦੁੱਖ ਨਹੀਂ ਪਾਇਆ ਸਹੀ ਸਲਾਮਤ ਘਰ ਲੈ ਆਇਆ ਮਿਲਿਆ ਲਾਹਾ ਭਏ ਆਨੰਦ ਧਨ ਸ਼ਾਹ ਪੂਰੇ ਬਖਸ਼ਿੰਦ ਇਹ ਸੌਦਾ ਗੁਰਮੁਖ ਨੇ ਵਿਰਲੈ ਪਾਇਆ ਸਹਿਲੀ ਖੇਪ ਨਾਨਕ ਲੈ ਆਇਆ ਸਮਨ ਲਾ ਪੰਜਵਾਂ ਗੁਣ ਅਵਗੁਣ ਮੇਰੋ ਕਛ ਨਾ ਵਿਚਾਰੋ ਨਹਿ ਦੇਖਿਓ ਰੂਪ ਰੰਗ ਸ਼ਿੰਗਾਰੋ ਚੱਜ ਅਚਾਰ ਕਿਛ ਵਿਧ ਨਹੀਂ ਜਾਣੀ ਵਾਹ ਫਕਰ ਪ੍ਰੈ ਸਜੈ ਆਨੀ ਸੁਨ ਬੋ ਸੁਖੀ ਕੰਤ ਹਮਾਰਾ ਕੀ ਲੋਕ ਸਮਾਨਾ ਕਰ ਮਸਤਕ ਧਾਰ ਰੱਖਿਓ ਕਰ ਆਪਣਾ ਕਿਆ ਜਾਣੈ ਇਹ ਲੋਕ ਅਜਾਨਾ ਰਹਾਓ ਸੁਹਾਗ ਹਮਾਰੋ ਅਬ ਹੁਣ ਸੋਇਓ ਕੰਤ ਮਿਲਿਓ ਮੇਰੋ ਸਭ ਦੁੱਖ ਜੋ ਹੋਇਓ ਆਂਗਣ ਮੇਰੇ ਸੋਭਾ ਚੰਦ ਨਿਸ਼ਬਾਸੁਰ ਪ੍ਰੈ ਸੰਗ ਆਨੰਦ ਵਸਤਰ ਹਮਾਰੇ ਰੰਗ ਚਲੂਲ ਸਗਲ ਆਭਰਨ ਸੋਭਾ ਕੰਠ ਫੂਲ ਪ੍ਰੇ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਪ੍ਰਿਆ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਦੁਸ਼ਟ ਦੂਤ ਕੀ ਚੁੱਕੀ ਕਾਨ ਸਦ ਖੁਸ਼ੀਆਂ ਸਦਾ ਰੰਗ ਮਾਣੇ ਨਹੁ ਨਹੁ ਨਿਧਨਾਮ ਗ੍ਰਹਿ ਮੈਂ ਤ੍ਰਿਪਤਾਨੇ ਕਹੁ ਨਾਨਕ ਜੋ ਪਿਰੇ ਸ਼ਿੰਗਾਰੀ ਥਿਰ ਸੁਹਾਗਣ ਸੰਗ ਪਤਾਰੀ ਅਸਮਲ ਪੰਜਵਾਂ ਦਾਨ ਦੇ ਕਰ ਪੂਜਾ ਚਰਨਾ ਲੈਤ ਦੇਤ ਉਨਮੁਕਰ ਪਰਣਾ ਜਿੱਦਰ ਤੁਮੈ ਬ੍ਰਾਹਮਣ ਜਾਣਾ ਤਿੱਦਰ ਤੂੰ ਹੀ ਹੈ ਪਛਤਾਣਾ ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਧ ਚਿਤ ਵੈ ਬੁਰਿਆਈ ਰਹਾਉ ਅੰਤਰ ਲੋਭ ਫਿਰੈ ਹਲਕਾਏ ਨਿੰਦਾ ਕਰੇ ਸੇ ਭਾਰ ਉਠਾਏ ਮਾਇਆ ਮੂਠਾ ਚਿਤੈ ਨਾਹੀ ਭਰਮੇ ਭੂਲਾ ਬਹੁਤੀ ਰਾਹੀ ਬਾਹਰ ਭੇਖ ਕਰੈ ਕਨੇਰੇ ਅੰਤਰ ਵਿਖਿਆ ਉਤਰੀ ਘੇਰੇ ਅਵਰ ਉਪਦੇਸੇ ਆਪਣਾ ਬੂਜੈ ਸਭ ਬ੍ਰਾਹਮਣ ਕਹੀ ਨਾ ਸੀਜੈ ਮੂਰਖ ਬ੍ਰਾਹਮਣ ਪ੍ਰਭੂ ਸਮਾਲ ਦੇਖਤ ਸੁਣਤ ਤੇਰੇ ਹੈ ਨਾਲ ਕਹੁ ਨਾਨਕ ਜੇ ਹੋ ਵੀ ਭਾਗ ਮਾਨ ਛੋੜ ਗੁਰਚਰਨੀ ਲਾਗ ਅਸਮਲਾ ਪੰਜਵਾਂ ਦੁਖ ਰੋਗ ਭਏ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਭਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤ ਹੀ ਨਾ ਜਾਏ ਤਪਤ ਬੁਜੀ ਗੁਰ ਸ਼ਬਦੀ ਮਾਏ ਬਿਨਸ ਗਿਓ ਤਾਪ ਸਭ ਸਹਿਸਾ ਗੁਰ ਸੀਤਲ ਮਿਲਿਓ ਸਹਿਜ ਸੁਭਾਏ ਰਹਾਓ ਤਾਵਤ ਰਹੇ ਏਕ ਇੱਕ ਬੂਝਿਆ ਆਏ ਵਸੇ ਅਬ ਨੇ ਚਲ ਥਾਏ ਜਗਤ ਉਦਾਰਨ ਸੰਤ ਤੁਮਾਰੇ ਦਰਸ਼ਨ ਪੇਕਤ ਰਹੇ ਅਗਾਏ ਜਨਮ ਦੋਖ ਪਰੇ ਮੇਰੇ ਪਾਛੈ ਅਪਕਰੇ ਨੇ ਚਲ ਸਾਧੂ ਪਾਏ ਸਹਿਜ ਧੁਨ ਗਾਵੇ ਮੰਗਲ ਮਨੁਆ ਅਬ ਤਾਂ ਕੋ ਫੁਨਕਾਲ ਨਾ ਖਾਏ ਕਰਨ ਕਰਨ ਸਮਰੱਥ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੈ ਨਾਨਕ ਓਤ ਪੋਤ ਮੇਰੇ ਸੰਗ ਸਹਾਇਆ ਸਮਲਾ ਪੰਜਵਾਂ ਅਰੜਾਵੈ ਬਿਲ ਲਾਵੈ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੈ ਨਿੰਦਕ ਰਹਾਉ ਜੇ ਕੋਈ ਉਸਕਾ ਸੰਗੀ ਹੋਵੈ ਨਾਲੇ ਲੈ ਸਿਧਾਵੈ ਅਣਹੁੰਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਹੀ ਜਲਾਵੈ ਪਰਮੇਸ਼ਰ ਕਹਿ ਦੁਆਰੇ ਜੇ ਹੋਏ ਬਤੀਤੈ ਸੋ ਨਾਨਕ ਆਗ ਸੁਣਾਵੈ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਕਸਾਵੈ ਆਸਾ ਮਹਲਾ ਪੰਜਵਾਂ ਜਾਉ ਮੈਂ ਕੀਓ ਸਗਲ ਸ਼ਿੰਗਾਰਾ ਤਉ ਫੀ ਮੇਰਾ ਮਨ ਨਾ ਪਤੀ ਯਾਰ ਅਣਕ ਸੁਗੰਧਨ ਤਨ ਮੈਂ ਲਾਵੋ ਉਹ ਸੁਖ ਤਿਲ ਸਮਾਨ ਨਹੀਂ ਪਾਵੋ ਮਨ ਮੈਂ ਚਿਤਵੋ ਵੈਸੀ ਆਸਾਈ ਪ੍ਰੈ ਦੇਖਤ ਜੀਵੋ ਮੇਰੀ ਮਾਈ ਮਾਈ ਕਹਾਂ ਕਰੋ ਇਹ ਮਾਨਾ ਧੀਰੈ ਪ੍ਰੈ ਪ੍ਰੀਤਮ ਬੈਰਾਗ ਹਿਰੈ ਰਹਾਉ ਵਸਤਰ ਵਿਭੂਖਣ ਸੁਖ ਬਹੁਤ ਵਿਸੇਖੈ ਓਏ ਫੇਈ ਜਾਨੋ ਤ ਕਿਤੇ ਨਾ ਲੇਖੈ ਪਤ ਸੋਭਾ ਅਰਮਾਨ ਮਹਤ ਆਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ ਪ੍ਰਭਾਵਾਂ ਤਸਦਾ ਨਿਹਾਲ ਬਿੰਜਨ ਭੋਜਨ ਅਨਕ ਪ੍ਰਕਾਰ ਰੰਗ ਤਮਾਸ਼ੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫੁਰਮਾਇਸ਼ ਮਨ ਨਹੀਂ ਤ੍ਰਾਪੈ ਤ੍ਰਿਸ਼ਨਾ ਨਾ ਜਾਇਸ ਬਿਨ ਮਿਲਮੇ ਬਿਨ ਬਿਲ ਬਿਨ ਮਿਲਬੇ ਇਹ ਦਿਨ ਨਾ ਵਿਹਾਵੈ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੈ ਖੋਜਤ ਖੋਜਤ ਸੁਣੀਏ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ ਜਿਸ ਮਸਤਕ ਭਾਗ ਦਿਨ ਸਤਿਗੁਰ ਪਾਇਆ ਪੂਰੀ ਐਸਾ ਮਨ ਤ੍ਰਿਪਤਾਇਆ ਪ੍ਰਭ ਮਿਲਿਆ ਤਾਂ ਚੁੱਕੀ ਡੰਜਾ ਨਾਨਕ ਲੱਦਾ ਮਨ ਤਨ ਮੰਜਾ ਸਮਲਾ ਪੰਜਵਾਂ ਪੰਚ ਪਦੇ ਪ੍ਰਥਮੇ ਤੇਰੀ ਨੀਕੀ ਜਾਤ ਦੁਤੀਆ ਤੇਰੀ ਮਨੀਆ ਪਾਂਤ ਤ੍ਰਿਤੀਆ ਤੇਰਾ ਸੁੰਦਰ ਥਾਨ ਬਿਗੜ ਰੂਪ ਮਨ ਮੈਂ ਅਭਿਮਾਨ ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਬੈ ਮੋਹਿ ਫਾਕੀ ਤੂੰ ਰਹਾਉ ਅਤ ਸੁੱਚੀ ਤੇਰੀ ਪਕਸਾਲ ਕਰ ਇਸ਼ਨਾਨ ਪੂਜਾ ਤਿਲਕ ਲਾਲ ਗਲੀ ਗਰਬੈ ਗਲੀ ਗਰਬੈ ਮੁਖ ਗੋਵੈ ਗਿਆਨ ਸਭ ਵਿਦ ਖੋਈ ਲੋਭ ਸੁਆਨ ਕਾਪਰ ਪਹਿਰੈ ਭੋਗੈ ਭੋਗ ਆਚਾਰ ਕਰੈ ਸੋਭੈ ਮੈਂ ਲੋਗ ਚੋਆ ਚੰਦਨ ਸੁਗੰਧ ਵਿਸਥਾਰੇ ਸੰਗੀ ਖੋਟਾ ਕ੍ਰੋਧ ਚੰਡਾਲ ਅਵਰਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਸੋਇਨਾ ਰੂਪਾ ਤੁਝ ਪੈ ਦਾਮ ਸੀਲ ਵਿਗਾਰਿਓ ਤੇਰਾ ਕਾਮ ਜਾਂ ਕੋ ਦ੍ਰਿਸ਼ਟ ਮੈਂ ਆ ਹਰ ਰਾਏ ਸਭ ਬੰਦੀ ਤੇ ਲਈ ਛਡਾਏ ਸਾਧ ਸੰਗ ਮਿਲ ਹਰ ਰਸ ਪਾਇਆ ਕਉ ਨਾਨਕ ਸਫਲ ਓ ਕਾਇਆ ਸਭ ਰੂਪ ਸਭ ਸੁਖ ਬਣੇ ਸੁਹਾਗਣ ਅਤ ਸੁੰਦਰ ਵਿਚੱਖਣ ਤੂੰ ਰਹਾਉ ਦੂਜਾ ਸਮਲਾ ਪੰਜਵਾਂ ਏਕ ਤੁਕੇ ਦੋ ਜੀਵਤ ਦਿਸੈ ਤਿਸਰ ਪਰ ਮਰਨਾ ਮੂਆ ਹੋਵੈ ਤਿਸਨੇ ਚਲ ਰਹਿਣਾ ਜੀਵਤ ਮੋਏ ਮੋਏ ਸੀ ਜੀਵੇ ਹਰ ਹਰ ਨਾਮ ਅਵਖਦਮੁਖ ਪਾਇਆ ਗੁਰ ਸ਼ਰਮ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ
ਕਾਚੀ ਮਟਕੀ।

ਹਰਿ ਰਹਾਉ। ਜਾਣੇ ਬਿਰਥਾ ਸਭਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਐ, ਬਿਨ ਨਾਮੈ ਸਭ ਜਗ ਬਹੁਰਾਇਆ, ਨਾ ਮਿਲੈ ਸੁਖ ਪਾਈਐ, ਕਿਆ ਕਹੀਏ ਕਿਸ ਆਖ ਸੁਣਾਈਐ। ਜੇ ਕਹਿਣਾ ਸੁਪ੍ਰਭ ਜੀ ਪਾਸ, ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ। ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ, ਇਤ ਉਤ ਉਤ ਤੁਜੈ ਧਿਆਉ, ਨਾਨਕ ਕੇ ਪ੍ਰਭ ਸਦਾ ਸੁਖਦਾਤੇ, ਮੈਂ ਤਾਣ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਤੁਮਾਰਾ ਠਾਕੁਰ, ਇਹ ਮਹਾਰਸ ਜਿਨੈ ਪੀਓ, ਜਨਮ ਜਨਮ ਝੁਕੇ ਪੈ ਪਾਰੇ, ਦੁਰਤ ਬਿਨਾਸਿਓ ਭਰਮ ਬੀਓ, ਦਰਸ਼ਨ ਪੇਖਤ ਮੈਂ ਜੀਓ, ਸੁਣਕਰ ਬਚਨ ਤੁਮਾਰੇ, ਸਤਿਗੁਰ ਮੰਤਨ ਮੇਰਾ ਠਾਰ ਥੀਓ ਰਹਾਓ। ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ, ਦ੍ਰਿੜ ਕਰ ਚਰਨ ਗਹੇ, ਪ੍ਰਭ ਤੁਮਰੇ ਸਹਿਜੇ ਵਿਖਿਆ ਪਈ ਖੀਓ, ਸੁਖ ਨਿਦਾਨ ਨਾਮ ਪ੍ਰਭ ਤੁਮਰਾ, ਇਹ ਅਵਿਨਾਸੀ ਮੰਤਰ ਲੀਓ, ਕਰ ਕਿਰਪਾ ਮੋਹ ਸਤਿਗੁਰ ਦੀਨਾ, ਤਾਪ ਸੰਤਾਪ ਮੇਰਾ ਬੈਰ ਗੀਓ, ਧਨ ਸਮਾਨਸ ਦੇਹੀ ਪਾਈ, ਜਿਤ ਪ੍ਰਭ ਆਪਣੇ ਮੇ ਲਿਓ, ਧਨ ਸੁਕਲ ਯੁਗ ਸਾਧ ਸੰਗ ਕੀਰਤਨ ਗਾਈਐ, ਨਾਨਕ ਨਾਮ ਆਧਾਰ ਹੀਓ, ਆਸਮ ਲਾ ਪੰਜਵਾਂ, ਆਗੇ ਹੀ ਤੇ ਸਭ ਕੁਛ ਹੂਆ, ਵਰ ਕੇ ਜਾਣੇ ਗਿਆਨਾ, ਭੂਲ ਚੁੱਕ ਆਪਣਾ ਬਾਰਗ ਬਖਸ਼ਿਆ, ਪਾਰ ਬ੍ਰਹਮ ਭਗਵਾਨਾ, ਸਤਿਗੁਰ ਮੇਰਾ ਸਦਾ ਦਿਆਲਾ, ਮੋਹਿ ਦੀਨ ਕੋ ਰੱਖ ਲਿਆ, ਕਾਟਿਆ ਰੋਗ ਮਹਾਂ ਸੁਖ ਪਾਇਆ, ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਉ। ਅਨਕ ਪਾਪ ਮੇਰੇ ਪਰ ਹਰਿਆ, ਬੰਧਨ ਕਾਟੇ ਮੁਕਤ ਭਏ, ਅੰਧਕੂਪ ਮਹਾਂ ਘੋਰ ਤੇ ਬਾਂਹ ਪਕੜ ਗੁਰ ਕਾਢ ਲੀਏ, ਨਿਰਭਉ ਭਏ ਸਗਲ ਪਉ ਮਟਿਆ, ਰਾਖੇ ਰਾਖਣ ਹਾਰੇ, ਐਸੀ ਦਾਤ ਤੇਰੀ ਪ੍ਰਭ ਮੇਰੇ, ਕਾਰਜ ਸਗਲ ਸਵਾਰੇ, ਗੁਣ ਨਿਧਾਨ ਸਾਹਿਬ ਮਨ ਮੇਲਾ, ਸ਼ਰਨ ਪਿਆ ਨਾਨਕ ਸੁਹੇਲਾ, ਸਮਲਾ ਪੰਜਵਾਂ, ਤੂੰ ਵਿਸਰੈਤਾ ਸਭ ਕੋ ਲਾਗੂ, ਚੀਤ ਅਮੈ ਤਾ ਸੇਵਾ, ਵਰਨ ਕਉ ਦੂਜਾ ਸੂਜੈ ਸਾਚੇ ਲਖ ਭੇਵਾ, ਚੀਤ ਅਮੈ ਤਾ ਸਦਾ ਦਿਆਲਾ, ਲੋਗਣ ਕਿਆ ਵਿਚਾਰੇ, ਬੁਰਾ ਭਲਾ ਕਉ ਕਿਸਨੋ ਕਹੀਏ, ਸਗਲੇ ਜੀਤ ਮਾਰੇ ਰਹਾਉ। ਤੇਰੀ ਟੇਕ ਤੇਰਾ ਆਧਾਰ ਹਾ ਦੇ ਤੂੰ ਰੱਖੈ, ਜਿਸ ਚਨ ਉਪਰ ਤੇਰੀ ਕਿਰਪਾ, ਤਿਸ ਕੋ ਬਿਪ ਨ ਭੁਕਉ ਭਾਖੈ, ਉਹ ਸੁਖ ਉਹ ਵਡਿਆਈ, ਜੋ ਪ੍ਰਭ

ਮਰਤਾ ਸੋਈ ਨਿਰਬਾਣ ਜਾਂ ਕੁਮਲਿਓ ਨਾਮ ਨਿਧਾਨਾ ਭਣਤ ਨਾਨਕ ਤਾਂ ਕਾ ਪੂਰ ਖਜਾਨਾ ਸਮਲਾ ਪੰਜਵਾਂ ਤੀਰਥ ਜਾਉ ਤਾਂ ਹੋਂ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹਾਉ ਸ਼ਾਸਤਰ ਵੇਦ ਪਾਪਨ ਵਿਚਾਰ ਨਰਕ ਸੁਰਗ ਫਿਰ ਅਵਤਾਰ ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ ਕਰਮ ਕਰਤ ਜੀ ਕਉ ਜੰਜਾਰ ਪ੍ਰਭ ਕਿਰਪਾ ਤੇ ਮਨ ਵਸ ਆਇਆ ਨਾਨਕ ਗੁਰਮੁਖ ਤਰੀ ਤਿੰਨ ਮਾਇਆ ਸਾਧ ਸੰਗ ਹਰ ਕੀਰਤਨ ਗਾਈਏ ਇਹ ਅਸਥਾਨ ਗੁਰੂ ਤੇ ਪਾਈਏ ਰਹਾਉ ਦੂਜਾ ਆਸਾ ਮੱਲਾ ਪੰਜਵਾਂ ਕਰਮੈ ਸੁਖ ਬਾਹਰ ਫੁਨ ਸੁਖਾ ਹਰ ਸਿਮਰਤ ਸਗਲ ਬਿਨਾਸੇ ਦੁਖਾ ਸਗਲ ਸੁਖ ਜਾਂ ਤੂੰ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਧ ਪਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਢਹਿ ਦੁਖ ਡੇਰਾ ਹੁਕਮ ਬੂਜੈ ਸੋਈ ਪਰਵਾਨ ਸਾਜ ਸ਼ਬਦ ਜਾਂ ਕਾ ਨਿਸ਼ਾਨ ਗੁਰਪੂਰੈ ਹਰ ਨਾਮ ਦ੍ਰਿੜਾਇਆ ਪੰਡਤ ਨਾਨਕ ਮੇਰਾ ਮਨ ਸੁਖ ਪਾਇਆ ਸਮਲਾ ਪੰਜਵਾਂ ਜਹਾਂ ਪਠਾਵੋ ਤਹਿ ਤੈ ਜਾਈ ਜੋ ਤੁਮ ਦੇਹੋ ਸੋਈ ਸੁਖ ਪਾਈ ਸਦਾ ਚੇਰੇ ਗੋਬਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਉ ਤੁਮਰੀ ਦੀਆ ਪਹਿਨੋ ਖਾਈ ਤਉ ਪ੍ਰਸਾਦ ਪ੍ਰਭ ਸੁਖੀ ਬਲਾਈ ਮਨ ਤਨ ਅੰਤਰ ਤੁਜੈ ਧਿਆਈ ਤੁਮਰੈ ਲਵੈ ਨ ਕਉ ਲਾਈ ਕਉ ਨਾਨਕ ਨਿਤ ਇਵੈ ਧਿਆਈ ਗਤ ਹੋਵੈ ਸੰਤੈ ਲਗ ਪਾਈ ਅਸਮ ਹੱਲਾ ਪੰਜਵਾਂ ਊਠਤ ਬੈਠਤ ਸੋਭਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ ਸਰਗੁਣ ਸੁਨੀਜੈ ਅੰਮ੍ਰਿਤ ਕਥਾ ਜਾ ਸੁਨੀ ਮਨ ਹੋਏ ਆਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਰਜ ਕਾਮ ਬਾਟ ਘਾਟ ਚ ਬੀਜੈ ਗੁਰਪ੍ਰਸਾਦ ਹਰ ਅੰਮ੍ਰਿਤ ਬੀਜੈ ਦਿਨ ਸਰੈਣ ਹਰ ਕੀਰਤਨ ਗਾਈਏ ਸੋ ਜਨ ਜਮਕੀ ਵਾਟ ਨ ਪਾਈਏ ਆਠ ਪਹਿਰ ਜਿਸ ਵਿਸਰੈ ਨਾਹੀ ਗਤ ਹੋਵੈ ਨਾਨਕ ਤਿਸ ਲਗ ਪਾਈ ਆਸਮ ਅੱਲਾ ਪੰਜਵਾਂ ਜਾ ਕੇ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰੋ ਪ੍ਰਭ ਕੇ ਗੁਣ ਗਾਓ ਸਤਿਗੁਰ ਆਪਣਾ ਸਦ ਸਦਾ ਮਨਾਵੋ ਰਹਾਓ ਸਤਿਗੁਰ ਕਾ ਸਤ ਸ਼ਬਦ ਕਮਾਵੋ ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ ਪਰ ਕਾ ਬੁਰਾ ਨਾ ਰਾਖੋ ਚੀਤ ਤੁਮਕੋ ਦੁਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦਿਨ ਚੀਨਾ ਆਸਮ ਅੱਲਾ ਪੰਜਵਾਂ ਜਿਸ ਨੀਚ ਕਾ ਕੋਈ ਨਾ ਜਾਣੈ ਨਾਮ ਜਪਤ ਓਕ ਚਾਉ ਕੁੰਟ ਮਾਨੈ ਦਰਸ਼ਨ ਮੰਗ ਆਉਂਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਓ ਜਾ ਕੇ ਨਿਕਟ ਨਾ ਆਵੇ ਕੋਈ

ਤੇ ਭਾਈ ਬੁੱਧ ਆ ਸਮੱਲਾ ਪੰਜਵਾਂ ਮਿੱਟੀ ਤਿਆਸ ਅਗਿਆਨ ਅੰਧੇਰੇ ਸਾਧ ਸੇਵਾ ਅੱਗ ਕਟੇ ਕਨੇਰੇ ਸੁਖ ਸਹਿਜ ਆਨੰਦ ਕਨਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ ਹਰ ਹਰ ਹਰ ਨਾਮ ਸੁਨਾ ਰਹਾਓ ਬਿਨ ਸਿਉ ਮਨ ਕਾ ਮੂਰਖ ਢੀਠਾ ਪ੍ਰਭ ਕਾ ਪਾਣਾ ਲਾਗਾ ਮੀਠਾ ਗੁਰੂ ਪੂਰੇ ਕੇ ਚਰਨ ਗਹੇ ਕੋਟ ਜਨਮ ਕੇ ਪਾਪ ਲਹੇ ਰਤਨ ਜਨਮ ਇਹ ਸਫਲ ਭਇਆ ਕਉ ਨਾਨਕ ਪ੍ਰਭ ਕਰੀ ਮਾਇਆ ਆਸਾ ਮੱਲਾ ਪੰਜਵਾਂ ਸਤਿਗੁਰ ਆਪਣਾ ਸਤ ਸਦਾ ਸੁਮਾਰੇ ਗੁਰ ਕੇ ਚਰਨ ਕੇ ਸੰਗ ਚਾਰੇ ਜਾਗਰੇ ਮਨ ਜਾਗਨ ਹਾਰੇ ਬਿਨ ਹਰ ਅਵਰ ਨਾ ਉਸ ਕਾਮਾ ਝੂਠਾ ਮੋਹ ਮਿਥਿਆ ਪਾਸਾਰੇ ਰਹਾਓ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰਬਿਨ ਦੂਜਾ ਨਾਈ ਥਾਉ ਗੁਰਦਾਤਾ ਗੁਰਦੇਵ ਨਾਉ ਗੁਰ ਪਾਰ ਗੁਰਮ ਪਰਮੇਸ਼ਵਰ ਆਪ ਆਠ ਪਰ ਨਾਨਕ ਗੁਰ ਜਾਪ ਆਸਾ ਮੱਲਾ ਪੰਜਵਾਂ ਆਪੇ ਪੇੜ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਪੇਖੋ ਏਕੈ ਉਹੀ ਘਟ ਘਟ ਅੰਤਰ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੇ ਨਾਉ ਦੋ ਮਿਲ ਏਕੈ ਕਿਨੋ ਠਾਉ ਕਉ ਨਾਨਕ ਗੁਰ ਭਰਮ ਪਾਉ ਖੋਇਆ ਅਨੰਦ ਰੂਪ ਸਭ ਨੈਣ ਅਲੋ ਆਸਾ ਮੱਲਾ ਪੰਜਵਾਂ ਉਕਤ ਸਿਆਣਪ ਕਿਛੂ ਨਾ ਜਾਣਾ ਦਿਨ ਰਹਿਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਈ ਕਰਨ ਕਰਾਵਨ ਹਾਰ ਪ੍ਰਭ ਸੋਏ ਰਹਾਓ ਮੂਰਖ ਮੁਗਧ ਅਗਿਆਨ ਵਿਚਾਰੀ ਨਾਮ ਤੇਰੇ ਕੀ ਆਸ ਮਨ ਧਾਰੀ ਜਬ ਤਬ ਸੰਜਮ ਕਰਮ ਨਾ ਸਾਧਾ ਨਾਮ ਪ੍ਰਭੂ ਕਾਮਨ ਅਰਾਧਾ ਕਿਛੂ ਨਾ ਜਾਣਾ ਮਤ ਮੇਰੀ ਥੋਰੀ ਬਿਨਵਤ ਨਾਨਕ ਓਟ ਪ੍ਰਭ ਤੋਰੀ ਆਸਾ ਮੱਲਾ ਪੰਜਵਾਂ ਹਰ ਹਰ ਅੱਖਰ ਦੋਏ ਏ ਮਾਲਾ ਜਪਤ ਜਪਤ ਭਾਈ ਦੀਨ ਦਿਆਲਾ ਕਰੋਂ ਬੇਨਤੀ ਸਤਿਗੁਰ ਆਪਣੀ ਕਰ ਕਿਰਪਾ ਰੱਖੋ ਸ਼ਰਨਾਈ ਮੁਕੋ ਦੇਹੁ ਹਰੇ ਹਰ ਜਪਨੀ ਰਹਾਉ ਹਰ ਮਾਲਾ ਔਰ ਅੰਤਰ ਧਾਰੇ ਜਨਮ ਮਰਨ ਕਾ ਦੁੱਖ ਨਿਵਾਰੇ ਹਿਰਦੈ ਸੰਭਾਲੇ ਮੁਖ ਹਰ ਹਰ ਬੋਲੇ ਸੂਜਨ ਇਤ ਉਤ ਕਤੈ ਨਾ ਡੋਲੇ ਕਹੋ ਨਾਨਕ ਜੋ ਰਾਚੈ ਨਾਏ ਹਰ ਮਾਲਾ ਤਾਂ ਕੈ ਸੰਗ ਜਾਏ ਆਸਾ ਮੱਲਾ ਪੰਜਵਾਂ ਜਿਸਕਾ ਸਭ ਕੁਛ ਤਿਸਕਾ ਹੋਏ ਤਿਸ ਜਨ ਲੇਪ ਨਾ ਵਿਆਪੈ ਕੋਏ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕੁਛ ਕਰੈ ਸੋਈ ਭਲ ਜਨ ਕੈ ਆਤ ਨਿਰਮਲ ਦਾਸ ਜੀ ਕੀ ਯੁਗਤਾ ਰਹਾਉ ਸਗਲ ਤਿਆਗ ਹਰ ਸ਼ਰਣੀ ਆਇਆ ਤਿਸ ਜਨ ਕਹਾਂ ਵਿਆਪੈ ਮਾਇਆ ਨਾਮ ਰਿਧਾਨ ਜਾ ਕੇ ਮਨ ਮਾਹੇ ਤਿਸਕੋ ਚਿੰਤਾ ਸੁਪਨੈ ਨਾਹੇ ਕਹੋ ਨਾਨਕ ਗੁਰੂ ਪੂਰਾ ਪਾਇਆ ਭਰਮ ਮੋਹ ਸਗਲ ਬਿਨ ਸਾਇਆ ਆਸਾ ਮੱਲਾ ਪੰਜਵਾਂ ਜੋ ਪ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੂਖ ਭਰਮ ਕਹੋ ਕੈਸੇ ਨੇਰਾ ਸੁਣ ਸੁਣ ਜੀਵਾਂ ਸੋਏ ਤੁਮਾਰੀ ਮੋਹਿ ਨਿਰਗੁਣ ਕਹੋ ਲੇਹ ਉਧਾਰੀ ਰਹਾਓ ਮਿਟ ਗਿਆ ਦੁੱਖ ਵਿਸਾਰੀ ਚਿੰਤਾ ਫਲ ਪਾਇਆ ਜਪ ਸਤਿਗੁਰ ਮੰਤਾ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰੱਖ ਕੰਠ ਪਰੋਏ ਕਉ ਨਾਨਕ ਕੌਣ ਉਹ ਕਰਮਾ ਜਾ ਕੇ ਮਨ ਵਸਿਆ ਹਰਨਾਮਾ ਸਾ ਮੱਲਾ ਪੰਜਵਾਂ ਕਾਮ ਕ੍ਰੋਧ ਅਹੰਕਾਰ ਵਿਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦਮਾਤੇ ਜਾਗਤ ਰਹੇ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਓ ਮੋਹ ਭਰਮ ਬਹੁ ਜੋਨ ਭਵਾਇਆ ਅਸਿਰ ਭਗਤ ਹਰ ਚਰਨ ਤੇ ਆਇਆ ਬੰਧਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ ਪੁਜੇ ਹਰ ਨੇਰਾ ਕਉ ਨਾਨਕ ਜੋ ਪ੍ਰਭ ਸ਼ਰਨਾਈ ਇਹਾਂ ਸੁਖ ਆਗੇ ਗਤ ਪਾਈਆਂ ਸਾ ਮੱਲਾ ਪੰਜਵਾਂ ਤੂੰ ਮੇਰਾ ਤਰੰਗ ਹਮੀ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ ਤੂੰ ਮੇਰੇ ਕਰਤਾ ਹਉ ਸੇਵਕ ਤੇਰਾ ਸ਼ਰਨ ਗਹੀ ਪ੍ਰਭ ਗੁਣੀ ਘੇਰਾ ਰਹਾਉ ਤੂੰ ਮੇਰੇ ਜੀਵਨ ਤੂੰ ਆਧਾਰ ਤੁਜੈ ਭੇਖ ਬਿਕਸੈ ਕਉ ਲਾਰ ਤੂੰ ਮੇਰੀ ਗਤ ਪਤ ਤੂੰ ਪ੍ਰਵਾਨ ਤੂੰ ਸਮਰੱਥ ਮੇਰੇ ਤੇਰਾ ਤਾਣ ਅਨਦਿਨ ਜਪਉ ਨਾਮ ਗੁਣ ਤਾਸ ਨਾਨਕ ਕੀ ਪ੍ਰਭੈ ਅਰਦਾਸ ਆਸਾ ਮੱਲਾ ਪੰਜਵਾਂ ਰੋਵਣ ਹਾਰੈ ਝੂਠ ਕਮਾਨਾ ਹਸ ਹਸ ਸੋਗ ਕਰਤ ਬੇਗਾਨਾ ਕੋ ਮੂਆ ਕਾ ਕੈ ਘਰ ਗਾਵਨ ਕੋ ਰੋਵੈ ਕੋ ਹਸ ਹਸ ਪਾਵਨ ਰਹਾਉ ਬਾਲ ਵਿਵਸਥਾ ਤੇ ਬਿਰਦਾਨਾ ਪਹੁੰਚਣਾ ਮੁਕਾ ਫਿਰ ਪਛਤਾਨਾ ਤ੍ਰੈ ਗੁਣ ਮੈਂ ਵਰਤੈ ਸੰਸਾਰ ਨਰਕ ਸੁਰਗ ਫਿਰ ਅਵਤਾਰਾ ਕਉ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਂ ਕਾ ਪ੍ਰਵਾਨ ਆਸਾ ਮੱਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਭੋਰ ਪਇਆ ਬਹੁਰ ਪਛਤਾਨੀ ਪ੍ਰਿਆ ਪ੍ਰੇਮ ਸਹਿਜ ਮਨ ਅਨੰਦ ਧਰੋਰੀ ਪ੍ਰਭ ਮਿਲ ਬੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋ ਰੀ ਰਹਾਉ ਕਰਮੈ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਇਓ ਭੂਮ ਪਰ ਡਾਰਿਓ ਸਾਧ ਮੋਹੇ ਲਾਦੀ ਅਹੰਕਾਰੇ ਦੋਸ਼ ਨਾਹੀਂ ਪ੍ਰਭ ਕਰਨੈ ਹਾਰੇ ਸਾਧ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਰਜਨ ਹਾਰੇ ਆਸਾ ਮੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੈ ਤੇਰੀ ਮਾਇਆ ਸਿਮਰਤ ਨਾਮ ਸਗਲ ਰੋਖ ਹੈ ਰਹਾਉ ਅਨਕ ਦੁਖ ਦੇਵੈ ਅਵਰਾ ਕਉ ਪਹੁੰਚ ਨਾ ਸਕੈ ਜਾਂ ਤੇਰੇ ਕਉ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਵਸੈ ਬੈਰਾਗੀ ਨਾਨਕੀ ਅਰਦਾਸ ਸੁਣੀ ਜੈ ਕੇਵਰ ਨਾਮ ਹਿਰਦੇ ਮੈਂ ਦੀਜੈ ਆਸਾ ਮੱਲਾ ਪੰਜਵਾਂ ਮਨ ਤ੍ਰਿਪਤਾਨੋ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾਂ ਕੇ ਗ੍ਰਹਿ ਸਭ ਕਿਛ ਹੈ ਪੂਰਨ ਸੋ ਭੇਟਿਆ ਨਿਰਭੈ ਧਨੀ ਰਹਾਓ ਨਾਮ ਦ੍ਰਿੜਾਇਆ ਸਾਧ ਕਿਰਪਾਲ ਮਿਟ ਗਈ ਭੂਖ ਮਹਾਂ ਬਿਕਰਾਲ ਠਾਕੁਰ ਆਪਣੇ ਕਿੰਨੀ ਦਾਤ ਜਲਨ ਬੂਜੀ ਮਨ ਹੋਈ ਸ਼ਾਂਤ ਮਿਟ ਗਈ ਭਾਲ

ਆਸਾ ਮਹਲਾ ਪੰਜਵਾਂ ਠਾਕੁਰ ਸਿਉ ਜਾਕੀ ਬਣਿਆਈ ਭੋਜਨ ਪੂਰਨ ਰਹੇ ਅਗਾਈ ਕਛੂ ਨ ਥੋਰੈ ਹਰ ਭਗਤਨ ਕਹੋ ਖਾਤ ਖਰਚਤ ਬਿਲ ਸਿੱਧੇ ਬਨ ਕਹੋ ਰਹਾਉ ਜਾ ਕਾ ਧਨੀ ਅਗਮ ਗੋਸਾਈ ਮਾਨੋ ਕੀ ਕਹੋ ਕੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸਿਧਾਈ ਪਲਕ ਦਿਸ਼ਟਤਾ ਕੀ ਲਾਗੋ ਪਾਈ ਜਾ ਕਹੋ ਦਇਆ ਕਰੋ ਮੇਰੀ ਸਵਾਮੀ ਜਾ ਕਹੋ ਦਇਆ ਕਰੋ ਮੇਰੇ ਸਵਾਮੀ ਕਹੋ ਨਾਨਕ ਨਾਹੀ ਤਿਨ ਕਾਮੀ ਆਸਾ ਮਹਲਾ ਪੰਜਵਾਂ ਜਾਉ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੈਂ ਰਹਿਮਨ ਮਹਾਂ ਸੁਖ ਪਾਇਆ ਮਿਟ ਗਈ ਗਣਤ ਬਿਨਾਸਿਆ ਉਹ ਸੰਸਾਰ ਨਾ ਵਰਤੇ ਜਿਨ ਭਏ ਭਗਵੰਤਾ ਰਹਾਉ ਜਾਉ ਮੈਂ ਆਪਣਾ ਸਾਹਿਬ ਚੀਤ ਤਉ ਭਉ ਮਿਟਿਓ ਮੇਰੇ ਮੀਤ ਜਾਉ ਮੈਂ ਉੱਡ ਗਈ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਤ ਮਨ ਭਏ ਦਲਾਸਨ ਨਾਨਕ ਦਾਸ ਤੇਰਾ ਪ੍ਰਵਾਸਾ ਆਸਾ ਮਹਲਾ ਪੰਜਵਾਂ ਅਨ ਦਿਨ ਮੂਸਾ ਲਾਜ ਟੁਕਾਏ ਗਿਰਤ ਕੂਬ ਮੈਂ ਖਾਏ ਮਿਟਾਈ ਗਿਰਤ ਗੂਪ ਮੈਂ ਖਾਏ ਮਿਠਾਈ ਸੋਚਿਤ ਸਾਚਿਤ ਰੈਨ ਬਿਹਾਨੀ ਅਨਕ ਰੰਗ ਮਾਇਆ ਕਿ ਚਿਤਵਿਤ ਕਬੂ ਨਾ ਸਿਮਰੈ ਸਾਰੰਗ ਪਾਨੀ ਰਹਾਉ ਦਰੁਮ ਕੀ ਛਾਇਆ ਨਿਚਲ ਗ੍ਰਹਿ ਬਾਂਧਿਆ ਕਾਲ ਕੈ ਫਾਂਸ ਸਖਤ ਸਰ ਸਾਂਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨਿਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਏ ਨਾਨਕ ਜੀਵੈ ਹਰ ਗੁਣ ਗਾਏ ਆਸਾ ਮਹਲਾ ਪੰਜਵਾਂ ਦੁੱਤ ਕੇ ਨਾਉ ਉਨਕੈ ਸੰਗ ਤੂੰ ਕਰਤੀ ਕੇਲ ਉਨਕੈ ਸੰਗ ਹਮ ਤੁਮ ਸੰਗ ਮੇਲ ਉਨਕੈ ਸੰਗ ਤੁਮ ਸਭ ਕਉ ਲਉ ਰਹਿ ਉਸ ਬਿਨਾ ਕਉ ਮੁਖ ਨਹੀਂ ਜੋ ਰਹਿ ਤੇ ਬੈਰਾਗੀ ਕਹਾਂ ਸਮਾਏ ਤਿਸ ਬਿਨ ਤੁਹੀ ਦੇਹਰੀ ਰਹਾਉ ਉਨਕੈ ਸੰਗ ਤੂੰ ਗ੍ਰਹਿ ਮੈਂ ਮਾਹਰ ਉਨਕੈ ਸੰਗ ਤੂੰ ਹੋਈ ਹੈ ਜਾਹਰ ਉਨਕੈ ਸੰਗ ਤੂੰ ਰੱਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਉਨਕੈ ਸੰਗ ਤੇਰਾ ਮਾਨ ਮਹਤ ਉਨਕੈ ਸੰਗ ਤੁਮ ਸਾਕ ਜਗਤ ਉਨਕੈ ਸੰਗ ਤੇਰੀ ਸਭ ਵਿਦ ਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਓ ਬੈਰਾਗੀ ਮਰੈ ਨਾ ਜਾਏ ਹੁਕਮੇ ਬੰਦਾ ਕਰ ਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੇ ਆਪ ਆਸਾ ਮਹਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਮਿਨਸੈ ਨਾ ਹਮ ਕੜਿਆ ਨਾ ਉਹ ਨਰਤਨ ਨਾ ਹਮ ਭੁਖੇ ਨਾ ਉਸ ਦੁੱਖ ਨਾ ਹਮ ਕੋ ਦੁਖੇ ਅਵਰ ਨਾ ਕਉ ਮਾਰਨ ਵਾਰਾ ਜੀਓ ਹਮਾਰਾ ਜੀਓ ਦੇ ਅਨਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬੰਧੇ ਨਾ ਉਸ ਧੰਦਾ ਨਾ ਹਮ ਧਾਂਦੇ ਨਾ ਉਸ ਮੈਲ ਨਾ ਹਮ ਕੋ ਉਸ ਮੈਲਾ ਨਾ ਉਸ ਆਨੰਦ ਤਾਂ ਹਮ ਸਦਕੇਲਾ ਨਾ ਉਸ ਸੋਚ ਨਾ ਹਮਕੋ ਸੋਚਾ ਨਾ ਉਸ ਲੇਪ ਨਾ ਹਮਕੋ ਪੋਚਾ ਨਾ ਉਸ ਭੁੱਖ ਨਾ ਹਮਕੋ ਤ੍ਰਿਸ਼ਨਾ ਜਾਂ ਉਹ ਨਿਰਮਲਤਾ ਹਮ ਜਚਨਾ ਜਮ ਹਮ ਕਿਛ ਨਾਹੀ ਏਕੈ ਉਹੀ ਆਗੈ ਪਾਛੈ ਏਕੋ ਸੋਈ ਨਾਨਕ ਗੁਰ ਖੋਏ ਭ੍ਰਮ ਭੰਗਾ ਹਮ ਓਏ ਮਿਲ ਹੋਏ ਇਕ ਰੰਗਾ ਸੁਮੱਲਾ ਪੰਜਵਾਂ ਅਣਕ ਭਾਂਤ ਕਰ ਸੇਵਾ ਕਰੀਏ ਜੀਉ ਪ੍ਰਾਣ ਤਨ ਆਗੈ ਧਰੀਐ ਪਾਣੀ ਪੱਖਾ ਕਰੋ ਤਜ ਅਭਿਮਾਨ ਅਨਕ ਬਾਰ ਜਾਈਏ ਕੁਰਬਾਨ ਸਾਈ ਸੁਹਾਗਣ ਚੋ ਪ੍ਰਭਾਈ ਤਿਸਕੇ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨਿਹਾਰ ਉਨਕੀ ਰੇਣ ਬਸਾ ਜੀ ਨਾਲ ਮਥੇ ਭਾਗ ਤਾਂ ਭਾਵੋ ਸੰਗ ਮਿਲੇ ਸਵਾਮੀ ਆਪਣੇ ਰੰਗ ਜਾਪ ਤਾਪ ਦੇਵੋ ਸਭ ਨੇਮਾ ਕਰਮ ਧਰਮ ਅਰਪੋ ਸਭ ਹੋਮਾ ਗਰਭ ਮੋ ਤਜ ਹੋ ਮੋ ਰੇਣ ਉਨਕੈ ਸੰਗ ਦੇਖੋ ਪ੍ਰਮਣੈ ਨਿਮਕ ਨਿਮਕ ਇਹੀ ਆਰਾਧੋ ਦਿਨ ਸਰੈਣ ਇਹ ਸੇਵਾ ਸਾਧੋ ਪਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ੰਦੇ ਅਸਾ ਮਹਲਾ ਪੰਜਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲਗੈ ਨਾ ਕੋਏ ਪ੍ਰਭ ਕੀ ਪ੍ਰੀਤ ਹਉਮੈ ਮਲਕ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਣ ਘਟ ਘਟ ਆਧਾਰ ਰਹਾਉ ਪ੍ਰਭ ਕੀ ਪ੍ਰੀਤ ਭੈ ਸਗਲ ਨਿਧਾਨ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਪ੍ਰਭ ਕੀ ਪ੍ਰੀਤ ਸਭ ਮਿੱਟੀ ਹੈ ਚਿੰਤ ਪ੍ਰਭ ਕੀ ਪ੍ਰੀਤ ਇਹ ਭਉ ਜਲ ਤਰੈ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲ ਉਧਾਰੇ ਪ੍ਰਭ ਕੀ ਪ੍ਰੀਤ ਚਲੈ ਸੰਘਾਰੇ ਆਪੋ ਕੋਈ ਮਿਲੈ ਨਾ ਭੂਲੈ ਜਿਸ ਕਿਰਪਾਲ ਤੇ ਸਾਧ ਸੰਗ ਘੂਲੈ ਕਉ ਨਾਨਕ ਤੇਰਾ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਸਮਲਾ ਪੰਜਵਾਂ ਭੂਪਤ ਹੋਏ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਥੈਲੀ ਕੀਨੀ ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ ਕਾਚ ਗਗਰੀਆ ਅੰਬ ਮਜਰੀਆ ਗਰਭ ਗਰਭ ਆਹੂ ਮੈਂ ਪਰਿਆ ਰਹਾਉ ਨਿਰਭਉ ਹੋਇਓ ਭਇਆ ਨਿਹੰਗਾ ਚੇਤਨ ਆਇਓ ਕਰਤਾ ਸੰਗਾ ਲਸਕਰ ਜੋੜੇ ਕੀਆ ਸੰਭਾਹਾ ਨਿਕਸਿਆ ਫੂਕਤਾ ਹੋਏ ਗਯੋ ਸਵਾਹਾ ਉੱਚੇ ਮੰਦਰ ਮਹਿਲ ਅਰਾਨੀ ਹਸਤ ਘੋੜੇ ਜੋੜੇ ਮਨ ਪਹਾਨੀ ਵਡ ਪਰਵਾਰ ਪੂਤ ਅਰਤੀਆਂ ਮੋਏ ਪਚੇ ਪਚ ਅੰਧਾ ਮੂਆ ਜਿਨੇ ਉਪਾਹਾ ਤਿਨੇ ਬਿਨਾਹਾ ਰੰਗ ਰਸਾ ਜੈਸ ਸੁਪਨਾ ਸੋਈ ਮੁਕਤਾ ਤਿਸ ਰਾਜ ਮਾਲ ਨਾਨਕ ਦਾਸ ਜਿਸ ਖਸਮ ਦਇਆਲ ਆਸਾ ਮਹਲਾ ਪੰਜਵਾਂ ਇਨ ਸਿਉ ਪ੍ਰੀਤ ਕਰੀ ਕਨੇਰੀ ਜੋ ਮਿਲੀਏ ਤੋ ਵਧੈ ਵਧੇਰੀ ਗਲ ਚਮੜੀ ਜੋ ਛੋਡੈ ਨਾਹੀ ਲਾਗ ਛੁਟੋ ਸਤਿਗੁਰ ਕੀ ਪਾਈ ਜਗ ਮੋਹਣੀ ਹਮ ਤਿਆਗਵਾਈ ਨਿਰਗੁਣ ਮਿਲਿਓ ਵਜੀ ਵਧਾਈ ਰਹਾਉ ਐਸੀ ਸੁੰਦਰ ਮਨ ਕੋ ਮੋਹ ਹੈ ਬਾਟ ਘਾਟ ਗ੍ਰਹਿ ਬਨ ਬਨ ਜੋ ਹੈ ਮਨ ਤਨ ਲੱਗੈ।

ਪ੍ਰਿਆ ਖਿਜਮਤਦਾਰ ਉਹ ਅਵਿਨਾਸੀ ਅਗਮ ਅਪਾਰ ਲੇ ਪੱਖਾ ਪ੍ਰਿਆ ਝਾਲਾਓ ਝਾਲੋਂ ਪਾਏ ਭਾਗ ਗਏ ਪੰਜ ਦੂਤ ਲਾਵੇ ਨਾ ਮੈਂ ਕੁਲ ਨਾ ਸੁਭਾਵੰਤ ਕਿਹਾ ਜਾਣਾ ਕਿਉਂ ਆਪ ਕਿਉਂ ਭਾਨੀ ਕੰਤ ਮੋਏ ਨਾਥ ਗਰੀਬ ਨੀ ਮਾਨੀ ਕੰਤ ਪਖਰਾਮ ਕੀ ਨਿਰਾਨੀ ਜਬ ਮੁੱਖ ਪ੍ਰੀਤਮ ਸਾਜਨ ਲਾਗਾ ਸੁਖ ਸਜ ਮੇਰਾ ਤਨ ਸੁਹਾਗਾ ਕਹੋ ਨਾਨਕ ਮੇਰੀ ਪੂਰਨੀ ਪੂਰਨ ਆਸਾ ਸਤਿਗੁਰੂ ਮੇਲੀ ਪ੍ਰਭ ਗੁਣਤਾ ਸਾਸਾ ਮਲ ਪੰਜਵਾਂ ਮਾਥਾ ਤ੍ਰਿਟੀ ਦਸਟ ਕਰੂਰ ਬੋਲੈ ਕੌੜਾ ਜੇ ਬਾਕੀ ਫੂਡ ਸਦਾ ਭੂਖ ਫਿਰ ਜਨ ਦੂਰ ਐਸੀ ਸਤਰੀ ਕਰਾਮ ਉਪਾਈ ਉਨ ਸਭ ਜਗ ਖਾਇਆ ਹਮ ਗੁਰ ਆਖੇ ਮੇਰੇ ਭਾਈ ਰਾਉ ਪਾਇਠ ਗੌਲੀ ਸਭ ਜਗ ਜੋ ਹੋਇਆ ਬ੍ਰਹਮਾ ਵਿਸ਼ਨ ਮੈਂ ਦੇਵ ਮੋਹੇ ਆ ਗੁਰਮੁਖ ਨਾਮ ਲਗੇ ਸੇ ਸੋਏ ਆ ਵਰਤ ਨੇਮ ਕਰ ਥਾਕੇ ਪੁਨਹ ਚਰਨਾ ਤਟ ਤੀਰਥ ਭਾਵੇ ਸਭ ਧਰਨਾ ਸੇਵ ਬ੍ਰਿਜ ਸਤਿਗੁਰ ਕੀ ਸਰਨਾ ਮਾਇਆ ਮੋਹ ਸਭੋ ਜਗ ਬਾਧਾ ਹਉਮੈ ਪਚੈ ਮਨਮੁਖ ਮੂਰਖਾ ਮਨ ਹਉਮੈ ਪਚੇ ਮਨਮੁਖ ਮੂਰਾਖਾ ਗੁਰੂ ਨਾਨਕ ਬਾਂਹ ਪਕੜ ਹਮ ਰਾਖਾ ਸਾ ਮਲ ਪੰਜਵਾ ਸਰਬ ਦੁਖ ਜਬ ਬਿਸਰੈ ਸੁਆਮੀ ਇਹਾਂ ਉਹ ਕਾਮਨਾ ਪ੍ਰਾਣੀ ਸੰਤ ਪ੍ਰਾਸੇ ਹਰ ਹਰ ਧਿਆਏ ਕਰ ਕਿਰਪਾ ਆਪਣੇ ਨਾਏ ਲਾਏ ਸਰਬ ਸੁਖ ਸੁਖ ਪ੍ਰਭ ਮਰੀਤ ਜਾਏ ਰਹਾਉ ਸੰਗ ਹੋਵਤ ਕਉ ਜਨ ਦੂਰੋ ਸੋ ਜਨ ਮਰਤਾ ਨਿਤਨ ਝੂਰੋ ਜਿਨ ਸਭ ਕਿਛੁ ਦੀਆ ਤਿਸ ਚਿਤੁ ਨਾਹੇ ਮਾਂ ਵਿਖਿਆ ਮੈਂ ਦਿਨ ਰਹਿਣ ਜਾਏ ਕਉ ਨਾਨਕ ਪ੍ਰਭ ਸਿਮਰ ਏਕ ਗਤ ਪਾਈਆ ਗੁਰਪੂਰਾ ਟੇਕ ਆਸਾ ਮਲ ਪੰਜਵਾਮ ਨਾਮ ਜਦ ਮਨ ਤਨ ਸਭ ਹਰਿਆ ਕਲਮਲ ਦੋ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਅਰਗੁਣ ਗਾਏ ਪ੍ਰਮਗਤ ਪਾਈ ਰਹਾਉ ਸਾਧ ਜਨਾ ਕੇ ਪੂਰੇ ਪੂਜੇ ਪੈਰ ਮਿਟੇ ਉਪਦਰਹ ਮਨ ਤੇ ਬੈਰ ਗੁਰਪੂਰੇ ਮਿਲ ਚਗ ਚੁਕਾਇਆ ਪੰਜ ਦੂਸਾ ਵਸਕਤ ਆਇਆ ਜਿਸ ਮਨ ਵਸਿਆ ਹਰਿ ਕਾ ਨਾਮ ਹੋ ਨਾਨਕ ਤਿਸ ਉੱਪਰ ਕੁਰਬਾਨ ਵਸਾ ਮਲ ਪੰਜਵਾਂ ਗਾਵਲੇ ਦੁਗਾਵਣ ਹਾਰੇ ਜੀ ਪਿੰਡ ਦੇ ਪ੍ਰਾਣ ਅਧਾਰੇ ਜਾਂ ਕਿਸੇ ਵਾ ਸਰਬ ਸੁਖ ਪਾਵੈ ਔਰ ਕਾਹੂ ਪਾਇਆ ਬਹੁੜ ਨ ਜਾਵੈ ਸਦਾਨੰਦ ਆਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀ ਹੈ ਬਲਿਹਾਰੀ ਦੇ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀ ਰਹਾਉ ਜਾ ਕਦਾ ਨਿਕੁਟ ਨਾਹੀ ਭਲੀ ਭਾਂਤ ਸਭ ਸਹਿ ਸਮਾਹੀ ਜਾ ਕੀ ਬਖਸ਼ਣ ਮਿਟੇ ਕੋਈ ਮਨ ਵਸਾਈ ਹੈ ਸੱਚਾ ਸੋਈ ਸਗਲ ਸਮੱਗਰੀ ਗ੍ਰਹਿ ਜਾ ਕੇ ਹੈ ਜਾ ਕੈ ਪੂਰਨ ਪ੍ਰਭ ਕਿਸੇ ਦੁੱਖ ਨ ਝੂਰਨ ਉੱਠ ਗਏ ਨਿਰਭਉਪਦ ਪਾਈ ਹੈ ਸਾ ਸਾ ਸੁਗੁਣ ਨਿਧ ਗਾਈ ਹੈ ਦੂਰ ਨਾ ਹੋਈ ਕਹੂੰ ਕਤਹੂੰ ਜਾਈ ਹੈ ਨਦ ਕਰੇ ਤਾਂ ਹਰ ਹਰ ਪਾਈ ਹੈ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗਿਆ ਹਰ ਤਨ ਰਾਸ ਵਾਸਾ ਮਲ ਪੰਜਵਾਂ ਪ੍ਰਥਮ ਮਿਟਿਆ ਤਨ ਕਾ ਦੁੱਖ ਮਨ ਸਗਲ ਕੋਹ ਸੁਖ ਕਰ ਕਿਰਪਾ ਗੁਰ ਦੀਨੋ ਨਾਉ ਬਲ ਬਲ ਤਿਸ ਸਤਿਗੁਰ ਕੋ ਜਾਉ ਗੁਰਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁੱਖ ਵਿਨਾਸੈ ਸਤਿਗੁਰ ਕੀ ਸੁਣਾਈ ਰਹਾਉ ਗੁਰ ਕੀ ਚਰਨ ਹਿਰਦੈ ਵਸਾਏ ਮਨ ਚਿੰਤ ਸਗਲੇ ਫਲ ਪਾਏ ਨਗਰ ਬੁੱਢੀ ਸਭ ਹੋਈ ਸਾਂਤ ਕਰ ਕਿਰਪਾ ਗੁਰ ਕੀ ਨਿਦਾਤ ਨਿਥਾਵੇ ਕੋ ਗੁਰ ਕਿਨੋ ਨਿਥਾਵੇ ਕੋ ਗੁਰਦੀਨੋ ਥਾਨ ਨਿਮਾਣੇ ਕੋ ਗੁਰ ਕਿਨੋ ਮਾਨ ਬੰਧਨ ਕਾਠ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਦੱਸਣਾ ਚਾਖੇ ਵੱਡਾ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰੂ ਨਾਨਕ ਜਾ ਕੋ ਭੈ ਦਿਆਲਾ ਸੋ ਜਨ ਹੋਆ ਸਦਾ ਨਿਹਾਲਾ ਸਮਲ ਪੰਜਵਾਂ ਸਤਿਗੁਰ ਸਾਚੇ ਦੀ ਹੈ ਭੇਜ ਚਿਰ ਜੀਵਨ ਉਪਜਿਆ ਸੰਯੋਗ ਉਦਰ ਮੈਂ ਆਇਆ ਕੀ ਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜਮਿਆ ਪੂਤ ਪਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਰ ਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲਈਆ ਮਿਟਿਆ ਸੋਗ ਮਹਾਂ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸੱਚ ਸਾਹਿਬ ਕੇ ਮਨ ਭਾਵੈ ਵਧੀ ਵੇਲ ਬਹੁ ਪੀੜ੍ਹੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇਆ ਪਏ ਚਿੰਦੇ ਅਗਲੇ ਬੁਲਾਇਆ ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁਮਾਣ ਬੁਲਾਇਆ ਬੋਲਿਆ ਗੁਰ ਕੈ ਭਾਣ ਗੁੱਜੀ ਛੰਨੀ ਨਾਈ ਬਾਤ ਗੁਰੂ ਨਾਨਕ ਤੁੱਟਾ ਕਿੰਨੀ ਦਾਤ ਆਸਾ ਮਲ ਪੰਜਵਾਂ ਗੁਰਪੂਰਾ ਰਾਖਿਆ ਦੇ ਹਾਥ ਪ੍ਰਗਟ ਪੈ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕਿਰਦਾਸ ਗੁਰੂ ਪੈ ਪਾਈ ਰਹਾਉ ਸਨ ਪਰੇ ਸਾਚੇ ਗੁਰਦੇਵ ਪੂਰਨ ਸੇਵ ਕੀ ਸੇਵਾ ਜੀਓ ਪਿੰਡ ਜੋਬਨ ਰਾਖੇ ਪ੍ਰਾਣ ਕੋ ਨਾਨਕ ਗੁਰ ਕੋ ਕੁਰਬਾਨ ਆਸਾ ਘਰ ਅਠਵਾਂ ਕਾਫੀ ਮਹਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬਹਿ ਖਰੀਦ ਸਤ ਸਾਹਿਬ ਮੇਰਾ ਜੀਵ ਪਿੰਡ ਸਭ ਤੇ ਸਦਾ ਸਭ ਕਿਛ ਹੈ ਤੇਰਾ ਮਾਨੇ ਮਾਣੇ ਧੂੰ ਦਣੀ ਤੇਰਾ ਪ੍ਰਭਾਸਾ ਬਿਨ ਸੱਚੇ ਅਨਟੇਕ ਹੈ ਸੋ ਜਾਣੋ ਕਾਚਾ ਰਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤੁਰਾਈ ਸਿਆਣਪੰਖ ਦੇ ਕਾਮਨਾ ਆਈਆਂ ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਆ ਜੇ ਲਾਕਰਮ ਕਮਾਈ ਹੈ ਕਿਛ ਭਾਵੇਂ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋਡਿਆ ਧੰਦਾ ਸਮਲ ਪੰਜਵਾਂ ਸਰਬ ਸੁੱਖਾ ਮੈਂ ਪਲਿਆ ਜੇਵੜ ਨਾ ਕੋਈ ਗੁਰਤੁੱਠੇ ਦੇ ਪਾਈਏ ਸਤਿ ਸਾਹਿਬ ਸੋਈ ਬੁਲਿਆਰੀ ਗੁਰੂ ਆਪਣੇ ਸਤ ਸਤ ਗੁਰਬਾਨਾ ਨਾਮ ਨਾ ਵਿਸਰੋ ਇੱਕ ਖਿਨ ਚਸਾ ਏ ਕਿ ਜਦਾਨਾ ਰਹਾਉ ਪਾਗੜ ਸੱਚਾ ਸੋਇਆ ਜੇ ਸਾਰ ਧਨ ਅੰਤਰ ਸੋ ਛੁੱਟੇ ਮਾਂ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮੈਂ ਕਿਹਾ ਕਿਹਾ ਗੁਰ ਵਿਵੇਕ ਸਤਿ ਸਾਰ ਉਹ ਜੁਗਾ ਦੀ ਜੁਗਾ ਹੈ ਯੁਗ ਪੂਰਾ ਪਰਮੇਸ਼ਰ ਨਾਮ ਧਿਆਵ ਸਦ ਸਦਾ ਹਰ ਹਰ ਮਨ ਰੰਗੇ ਜੀ ਉਪਰੰਤ ਧਨ ਗੁਰੂ ਹੈ ਨਾਨਕ ਹੈ ਸੰਗੇ ਦਾਸਾ ਮਲ ਪੰਜਵਾਂ ਸਾਈ ਅਲਖਾ ਪਾਰ ਭੋਰੀ ਮਨ ਵਸਿਆ ਦੁੱਖ ਦਰਦ ਰੋਗ ਮਾਏ ਮੈਂਡਾ ਹਬ ਨਸਿਆ ਹੋ ਮੰਜਾ ਕੁਰਬਾਨ ਸਾਈ ਆਪਣੇ ਹੋ ਵੈਣ ਦਿਕਣਾ ਮੰਦਨ ਜਾਪਣੇ ਰਹਾਓ ਬਿੰਦ ਗਾਲ

ਸੁਣੀ ਸੱਚੇ ਤੇ ਸਤਣੀ ਸੁਖੀ ਸੁਖ ਪਾਏ ਮਾਇ ਨਕੀਮ ਗਣੀ ਨੈਣ ਪਸੰਦ ਸੋਏ ਪੇਖ ਮੁਸਤਾਕ ਪਈ ਮੈਂ ਅੰਦਰ ਗੁਣ ਮੇਰੀ ਮਾਇਆ ਆਪ ਲੜ ਲਿਆਏ ਲਈ ਵੇਦ ਕੁਦੇਵ ਸੰਸਾਰ ਬਾਹੂ ਬਾਹਰ ਆ ਨਾਨਕਾ ਪਾਤਸ਼ਾਹ ਦਿਸੇ ਜਾਹਰਾ ਦਾਸਾ ਮੱਲਾ ਪੰਜਵਾਂ ਲਾਖ ਭਗਤ ਰਾਧੇ ਜਪਤੇ ਪੀਓ ਪੀਓ ਕੌਣ ਜੋਤ ਮਿਲਾ ਨਿਰਗੁਣ ਬਿਖਈ ਜੀਓ ਤੇਰੀ ਟੇਕ ਗੋਬਿੰਦ ਗੋਪਾਲ ਦਿਆਲ ਪ੍ਰਭ ਤੂੰ ਤੂੰ ਸਭ ਨਾ ਤੇਰੀ ਟੇਕ ਗੋਪਾਲ ਗੋਬਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕਿ ਨਾ ਤੇਰੀ ਸਿਸ਼ਟ ਸਭ ਰਹਾਉ ਸਦਾ ਸਾਈ ਸੰਤ ਪਿਖ ਸਦਾ ਹਜੂਰ ਨਾਮ ਬਿਹੂਨੜਿਆ ਸੇ ਮਰਨ ਵਸੂਰ ਵਸੂਰ ਦਾਸ ਦਾਸ ਤਨ ਭਾਏ ਮਿਟਿਆ ਤਨਾ ਗਾਉਣ ਵਿਸਰਿਆ ਜਿਨਾ ਨਾਮ ਨਾੜਾ ਹਾਲ ਕਾਉਣ ਜੈਸੇ ਪਾਸਾ ਰਿਹਾਓ ਤੈਸਾ ਸੰਸਾਰ ਸਭ ਨਾਨਕ ਬੰਧਨ ਕਾਟ ਮਿਲਾਵ ਆਪ ਪ੍ਰਭ ਆਸਾ ਮਨ ਪੰਜਵਾਂ ਹੱਬੇ ਥੋਕ ਵਿਸਾਰ ਇੱਕੋ ਖਿਆਲ ਕਰ ਝੂਠਾ ਲਾਗ ਮਹਾਨ ਮੰਤ ਨਰਪਧਾਰੋਂ ਵਾਟ ਪੈਰ ਸਲਾਇਸ ਜਨਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰਹ ਰਹਾਓ ਸੋਈ ਕੰਮ ਕਮਾਏ ਜਿੱਤ ਮੁੱਖ ਉਜਲਾ ਸੋਈ ਲੱਗੇ ਸੱਚ ਜਸੂ ਦੇ ਅਲਾ ਜੋ ਨਾ ਟਹੰਦੋ ਮੂਲ ਸੋ ਕਰ ਰਾਸ ਕਰ ਇੱਕੋ ਚਿਤ ਵਸਾਏ ਨਾ ਜਾਏ ਮਰ ਤਿੰਨਾ ਪਿਆਰਾ ਰਾਮ ਜੋ ਪ੍ਰਭਾਣਿਆ ਗੁਰਪ੍ਰਸਾਦ ਅਕਥ ਨਾਨਕ ਵਖਾਣਿਆ ਆਸਾ ਮਲਾ ਪੰਜਵਾਂ ਜਿਨ੍ਹਾਂ ਨੇ ਵਿਸਰਿਆ ਨਾਮ ਸੇਖ ਨਿਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਉ ਜੇ ਤੇ ਖਰੰਡ ਬ੍ਰਹਿਮੰਡ ਉਧਾਰੇ ਤਿੰਨਾ ਤਿੰਨ ਖੇ ਜਿਨ ਮਨ ਉਠਾ ਆਪ ਪੂਰੇ ਭਗਸੇ ਜਿਸਨੂੰ ਮਨ ਮੰਨੇ ਆਪ ਸੋਈ ਮਾਨੀਆ ਪ੍ਰਗਟ ਪੁਰਖ ਪ੍ਰਵਾਨ ਸਫਾਈ ਜਾਨੀਆ ਦਿਨ ਸਰੈਣਾ ਰਾਧ ਸਮਾਲੇ ਸਾਸਾ ਨਾਨਕੀ ਲੋਚਾ ਪੂਰ ਸੱਚੇ ਪਾਤਸ਼ਾਹ ਸਾ ਮਨ ਪੰਜਵਾਂ ਪੂਰਿਆ ਰਹਿਆ ਸਰਬ ਠਾਇਆ ਮਾਰਾ ਖਸਮੋ ਸੋਏ ਏਕ ਸਾਹਿਬ ਸਿਰ ਛੱਤ ਦੂਜਾ ਨਾ ਹੀ ਕੋਏ ਜੋ ਭਾਵੈ ਤਿਉਹ ਰਾਖ ਰੱਖਣ ਹਾਰਿਆ ਤੁਝ ਬਿਨ ਅਵਰ ਨਾ ਕੋਈ ਨਦਰ ਨਿਹਾਰਿਆ ਰਾਹ ਪ੍ਰਿਤਪਾਲੇ ਪ੍ਰਭਿਆਪ ਗਟਗੜ ਸਾਰੀ ਹੈ ਜਿਸ ਮਨ ਉਠਾਇਆ ਆਪ ਤਿਸ ਨਾਮ ਸਾਰੀ ਹੈ ਜੋ ਕੁਛ ਕਰੇ ਸੋ ਆਪ ਆਪਣ ਭਾਣੇ ਆ ਪਾਤਾਂ ਕਸਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀ ਆ ਨਾਨਕ ਦਰਸ ਪਿਆਸ ਲੋਚਾ ਪੂਰੀ ਆ ਆਸਾ ਮਲ ਪੰਜਵਾਂ ਕੈ ਸੋ ਨਾਮ ਵਿਸਾਰ ਗਾਫਲ ਗਹਿ ਲਿਆ ਕਿੱਤੀ ਤ ਦਰਿਆ ਵੰਜਣ ਵਹਿੰਦਿਆਂ ਬੋਏ ਥੜਾਰ ਚਰਨ ਮਨ ਚੜ ਲੰਘੀ ਆ ਅਠ ਪੈਰ ਗੁਣ ਗਾਏ ਸਾਧੂ ਸੰਗਿਆ ਰਹੋ ਭੋਗੈ ਭੋਗ ਅਨੇਕ ਬਿਨਾ ਮੈਂ ਸੁਣਿਆ ਹਰ ਕੀ ਭਗਤ ਬਿਨਾ ਮਰ ਮਰ ਰੁਨਿਆ ਕਾਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਸ਼ਾਰ ਸਰ ਪਰ ਚਾਲਣਾ ਮਾਂ ਬਿਕਮ ਸੰਸਾਰ ਵਿਰਲੇ ਪੇਖਿਆ ਛੁੱਟਣ ਹਰ ਕੀ ਸਰਨ ਲੇਖ ਨਾਨਕ ਲੇਖਿਆ ਸਾ ਮਲ ਪੰਜਵਾਂ ਤੋ ਇਹਨਾਂ ਕਿਸੀ ਸੰਗ ਕਾਹੇ ਕਰਬੀ ਏਕ ਨਾਮ ਆਧਾਰ ਪੌਜਲ ਤਰਬੀ ਹੈ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਹਾਰਾ ਦਰਸ਼ਨੋ ਮੇਰਾ ਮਨ ਧੀਰੇ ਰਹਾਓ ਰਾਜ ਮਾਲ ਜੰਗਾਲ ਕਾਜ ਨਾ ਕਿਤੇ ਗਣੋ ਹਰ ਕੀਰਤਨ ਆਧਾਰ ਨਿਚਲੇ ਧਨੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੁੱਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗੈਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕੇ ਜੀਰੇ ਆਸਾ ਮਲ ਪੰਜਵਾਂ ਜਿਸ ਸਿਮਰ ਦੁੱਖ ਜਾਏ ਸਹਿਜ ਸੁਖ ਪਾਈਐ ਰਹਿਣ ਦਿਨ ਸਕਰ ਜੋੜ ਹਰ ਹਰ ਧਿਆਈ ਹੈ ਨਾਨਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਵਿਆ ਭਰਪੂਰ ਸੱਚਾ ਸੱਚ ਸੋਏ ਰਹੋ ਅੰਤਰ ਬਾਰ ਸੰਗ ਸਹਾਈ ਗਿਆਨ ਯੋਗ ਤਿਸੈ ਰਾਜ ਮਨਾ ਬਿਨਾਸੇ ਸਗਲ ਰੋਗ ਰੱਖਣ ਹਾਰ ਅਪਾ ਰੱਖੇ ਅਗਨ ਮਾਹੇ ਸੀਤਲਾਰਾ ਨਾਮ ਸਿਮਰਤ ਤਪ ਜਾਏ ਸੁਖ ਸਹਿਜਾਨੰਦ ਕਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿੱਧ ਪਏ ਭੇਟਿਆ ਗੁਰਪੂਰਾ ਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਆਂ ਹੋਏ ਕਿਰਪਾਲ ਦੇ ਹਾਲ ਰੰਗਮਾਣੀਆਂ ਬਸੰਤ ਮਿਲਾ ਹਾਰ ਕਥਾ ਕਹਾਣੀਆਂ ਆਨੰਦ ਸਿਮਰਾ ਨਾਮ ਤਾਈ ਲਾਇ ਲੁਕਾਣੀਆਂ ਰਹਾਓ ਜਪ ਜਪ ਜੀਵਨ ਨਾਮ ਹੋਏ ਅਣਦ ਘਣਾ ਮਿਥਿਆ ਮੋ ਸੰਸਾਰ ਝੂਠਾ ਬਿਨ ਸੁਨਾ ਚਰਨ ਕਮਲ ਸੰਘ ਨੇ ਹੋ ਕਿਨੇ ਵਿਰਲੇ ਲਾਇਆ ਤਨ ਸੁਹਾਵਾ ਮੁਖ ਜਿਨਾਰ ਧਿਆਇਆ ਜਨਮ ਮਰਨ ਦੁ ਕਾਲ ਸਿਮਰਤ ਮਿਟ ਜਾਵੇ ਨਾਨਕੈ ਸੁਖ ਸੋਏ ਜੋ ਪ੍ਰਭਾਵੇ ਅਸਾ ਮਲ ਪੰਜਵਾਂ ਵੋ ਮੀਤ ਇਕੱਤਰ ਹੋਏ ਰਸ ਖਸ ਸਭ ਪੁੰਚੋ ਅੰਮ੍ਰਿਤ ਨਾਮ ਹਰ ਹਰ ਜਪੋ ਮਿਲ ਪਾਪਾ ਮੁੰਚੋ ਤਤ ਵਿਚਾਰੋ ਸੰਤ ਜਨੋ ਤਾਂ ਕਿ ਬਿਘ ਨਾ ਲਾਗੈ ਖੀਨ ਪਏ ਸਭ ਤਸਕਰਾ ਗੁਰਮੁਖ ਜਨ ਜਾਗੈ ਰਹਾਓ ਬੁੱਧ ਗਰੀਬੀ ਖਰਚ ਲਿਓ ਆਉਂ ਮੈਂ ਬਿਖ ਜਾਰੋ ਸੱਚਾ ਹੱਟ ਪੂਰਾ ਸਬਦਾ ਵਖਰ ਨਾ ਵਪਾਰੋ ਜੀਓ ਪਿੰਡ ਧਨ ਅਰਪਿਆ ਸਹੀ ਪਤਵੰਤੇ ਆਪਣੇ ਪ੍ਰਭਾਣਿਆਂ ਨੇ ਕੇਲ ਕਰੰਤੇ ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ ਆਸਾ ਮਲਾ ਪੰਜਵਾਂ ਕਈਆ ਕਰਾਇਆ ਆਰੰਭ ਕਰਾ ਰਚਾਇਆ ਨਾਮ ਜਪੇ ਜਪ ਜੀਵਨਾ ਗੁਰਮੰਤਰ ਦੜਾਇਆ ਪਾਏ ਪਰਉ ਸਤਿਗੁਰ ਕਹਿ ਜਿਨ ਭਰਮ ਬਿਦਾਰੇ ਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਰਾਹੋ ਕਰ ਗਲੀ ਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਭ ਪੂਰਨ ਵਡਿਆਈ ਸਦਾ ਸਦਾ ਗੁਣ ਗਾਈ ਆ ਜਪ ਨਾਮ ਉਰਾਰੀ ਨੇਮ ਨਿਭਾਓ ਸਤਿਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੋ ਮਿੱਤਾ ਸਾ ਮਲ ਪੰਜਾ ਠਾਕਰ ਤੁਸੀਂ ਪ੍ਰਭ ਤਾਂ ਕੇ ਵਡਭਾਗਾ ਉਹ ਸੁਹਿਲਾ ਸਦ ਸੁਖੀ ਪ੍ਰ ਸਭ ਭ੍ਰਮ ਪਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਨਕ ਰਾਵਣ ਸਗਲ ਬਿਦ ਸੋ ਸਤਿਗੁਰੂ ਹਮਾਰਾ ਰਹਾਉ ਦੂਜਾ ਨਾਹੀ ਅਵਰ ਕੋ ਤਾ ਕਾ ਭਾਉ ਕਰੀਐ ਗੁਰਸੇਵਾ ਮਹਿਲ ਪਾਈਐ ਜਗਦ ਉੱਤਰ ਤਰੀਐ
दस्तरी सुख पाया मन माई निधाना जाको तुम कृपाल पै सेव से प्रवाना अमृत रासर कीर्तन को विरला पीव्या भजो नानक मिले है एक नाम रिद जप जप जीव्या समल पंजवा जहाँ प्रभ की चेरली सो सब ते ऊंचा सब किश्ता का कंड गया थोड़ा मुचा जी प्राण मेरा धनो सब की मनिया नाम जस है कै उजली तिसदासी गनिया राव वे प्रवानंद है नाओ मानक हीरा रज दहाई सदा सुख जाका तू मीरा सकी सुहेरी संकी समत दड़ावो सेव साध पाओ कताओ निधार पावो सगली दासी ठाकुर है सब कहती मेरा जिसे सिगारे नानका सुखे बसेरा समल पंजा संत की दासरी है चारा सिखरी सगल गुणा गुण तमो परता दूर न पिखरी ए मन सुंदर अपना हर नाम जी ठहर अंग री त्याग सियाण चादरी तू जान गोपाल सांगरी राहो परता कह सुमानी है सिगार बनायरी दूजा पाव सारी तो बोला खायरी गुर का शब्द कर दीप को सत की सेज बिछायरी आठ पैर कर जोड़ रहो तो पेटिया राय री तिसी चज चार सब साई रूपा पारी साई सुहागण नानका सो पाणी करतार री असा माला पंजवा डिगन डोला तो लो जाओ मन के भरमा भरम काटे गुरु अपने पाए विश्रामा ओए बिखादी दुखी है ते गुर ते हूटे हम छूटे अब उन्हा ते ओ हम ते छूटे रहो मेरा तेरा जानता था भी ते बंदा गुर काटी अज्ञानता था विछुट गया फंदा जब लागो गुमना बुझता था भी लो दुखिया गुर मिलो को पछाणिया था भी ते सुखिया ना को दुश्मन दुखिया ना ही को मंदा गुर की सेवा सेव गुरु नानक खसमै बंदा सा मल पंजवा सुख सजा आनंद घणा हर कीर्तन गाऊं गैर नि ग्रह निवार सतगुरु दे अपना नाम बलिहारी गुरु अपने सत सत बल जाओ गुरु बिटो वारे जिस मिल सच सुहाओ रहाओ सगन अप सगन तिस कहो लगे जिस चीत न आवै तिस जम नेड़ न आवे जो हर प्रभाव है पुन दान जप तप जेते सब उपर नाम हर हर रसना जो जपै तिस पूर्ण काम तै बिन से प्रमो गए को दिस न बीया नानक राखे पार ब्रह्म फिर दुख ना थी आसा महल आसा करना महला पंजवा एक ओंकार सतगुरु प्रसाद चितमो चितव सर्व सुख पामो आगे पामो के न पामो एक दारू सगला जाचक दूसर कै पह जामो हम अगवान ल जामो सत सगल छत्रपद एक उठा करो कौन समसर लावो रहाओ उठत बैस रहे पह ना सको दर्शन को जख जामो ब्रह्मादिक सनकादिक सनक सनंदन सनातन संत कुमार तिन कौ महल दुला दल पामो अगम अगम आगाध बोध कीमत पूरे ना पामो ताकि सरन सतपुर की सतगुरु पुरख त्यामो पै कृपाल दे आल प्राप ठाकुर काट बंद गुरामो को नन जाओ सासंग पायो तो फिर जन्मामो नासा माला पंजवांतर गामो बार गामो गामो सास गामो जाग सवारी संग चलन को तो सदीना गोविंदाम के व्यवहारी नहर बिसारी बिसारी नामदान गुरपुरे दियो मैं उधारी रहाओ दुखन गावो सुख भी गावो मार्ग पंथ सुमारी नाम जड़ गुर मन में दिया मोरी तिस बुझारी दिन भी गावो रैनी गावो गावो सास सास रसनारी सत संगत में विसास हुए हर जीवत मर्त संगारी जनान कवे दान देव प्राभ पावो संत रेण उड़धारी सर्वणी कथा नैन दर्श पेखो मस्तक गुर चरण नारी क्यों कर सतगुरु प्रसाद आसा घर दसवा माला पंजवा जिसनु तू अस्थिर कर मन ते पौन दो दाहा पुत्र कलत्र ग्रह सगल समगरी सब मिथ्या सुनारे मन क्या करे है हा हा दिष्ट देख जैसे हर चिंदा उरी नाम भजन लैला हर हाउ जैसे बस्तर दे उड़ाने दिन दो चार पुराहा पीत उपरै की तकताई अंत उर को आहा जैसे अंब खुंड कर रख पर सिंध गल जा आवग आग्या पर ब्रह्म की उठ जासी मोहत चारे मन लेख्या चल लेख्या बैसे लेख लेंदे सा सदा कीर्त कर नानक हर की उभरै सतगुर चरण उठाहा आसा मल पंजवा अपसठ बात ते पही सीधी सी धरी दूत दुष्ट सजनई नंद कर मैं रतन प्रकाश हो मलीन बोध शनई जो कृपा गोविंद भई सुख संपदा नाम फल पाए सतगुरु लई राहो मोह कृपन को ना जान तो सगल भवन प्रगटई संग बैठनो कहीं ना पावत हूं सगल चरण से वही आड़ आड़ कर फिर ढूंढते आड़ आड़ काओ फिर ढूंढते मन सगल दशना बुझ गई एक बोल भी खब तो नाही साह संग सितलई एक जी गुण गाम गुण कमन बखाने अगम अगम अग मई दास दास दास को करियो जन नान कर सुनई असा माला पंजवा रे मूड़े लाहे को तू ढीला ढीला तोटे को बेगताया सस्त वखर तू किने नाही पापी बादा रे नाया
ਸਤਿਗੁਰ ਤੇਰੀ ਆਸ ਆਇਆ ਪਦ ਪਾਵਣ ਤੇਰੋ ਨਾਮ ਪਾਰ ਬ੍ਰਹਮੈ ਇਹਾ ਉਠਾਇਆ ਰਹਾਉ ਗਿੰਦਰ ਮੈਣ ਸੁਣੂ ਰਝਾਵ ਹੈ ਨਾਮ ਲੈ ਤੁਲਕਾਇਆ ਨਿੰਦ ਚਿੰਦ ਕਹੋ ਬਹੁਤ ਹੁਮਾਇਓ ਬੁਝੀ ਉਲਟਾਇਆ ਪਰਤਨ ਪਰਤਨ ਪਰ ਕੀ ਨਿੰਦਾ ਖਾਦ ਖਾਇ ਰਖਾਇਆ ਸਾਚ ਧਰਮ ਸਿਉਂ ਰੁਚ ਨਹੀਂ ਆਵੈ ਸਤ ਸੁਨਤ ਸੁਹਾਇਆ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਪਲ ਟੇ ਕਰਨ ਆਇਆ ਨਾਨਕ ਆਏ ਸਰਨ ਪ੍ਰਭ ਆਇਓ ਰਾਗ ਲਾਜ ਅਪਣਾਇਆ ਸਮਲ ਪੰਜਵੈ ਮਿਥਾ ਸੰਗ ਸੰਗ ਲਪਟਾਏ ਮੋਹ ਮਾਇਆ ਕਿਰਪਾ ਦੇ ਜੈ ਜਾਨੂ ਸੋਚੀ ਨਾ ਆਵੈ ਅਮਦ ਭੈ ਆਂਦੇ ਮਨ ਬੈਰਾਗੀ ਕਿਉਂ ਨਾ ਰਾਧੇ ਕਾਜ ਕੋਠਰੀ ਮੈਂ ਤੂੰ ਬਸਤਾ ਸੰਗ ਸਗਲ ਵਿਖੇ ਕੀ ਬਿਆ ਤੇਰਾ ਉਹ ਮੇਰੀ ਮੇਰੀ ਕਰਤ ਦਿਨ ਰਹਿਣ ਬਿਹਾਵੈ ਪਲ ਖਿਨ ਸ਼ਿਜੇ ਅਰ ਜਾਦੇ ਜੈਸੇ ਮਿੱਠੇ ਸਾਧ ਲੁਭਾਏ ਝੂਠ ਦੰਦੇ ਦੁਰਗਾਦੇ ਕਾਮ ਕ੍ਰੋਧ ਅਰ ਲੋਭ ਮੋਹੇ ਇਹ ਇੰਦਰੀ ਰਸ ਲਪਟਾ ਦੇ ਦੀਪਾਵਰੀ ਪੁਰਖ ਵਿਧਾਤੇ ਬੁਰ ਬੁਰ ਜਨਮਾਦੇ ਜੋ ਪੈ ਕਿਰਪਾਲ ਦੀਨ ਦੁਖ ਭੰਜਨ ਤਉ ਗੁਰ ਮਿਲ ਸਭ ਸੁਖ ਲਾਦੇ ਕਹੋ ਨਾਨਕ ਦਿਨ ਰਹਿਣ ਤੇ ਹਾਵੋ ਮਾਰ ਕੱਢੀ ਸਗਲੋ ਪਾਦੇ ਇਉਂ ਜਪਿਓ ਭਾਈ ਪੁਰਖ ਵਿਧਾਤੇ ਪੈਓ ਕਿਰਪਾਲ ਦੀਨ ਦੁਖ ਭੰਜਨ ਜਨਮ ਮਰਨ ਦੁਖ ਲਾਤੇ ਰਾਹੁ ਦੂਜਾ ਆਸਾ ਮਲਾ ਪੰਜਵਾਂ ਨਿਮਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੈ ਘਰੀ ਮੋਤ ਰੰਗ ਮਾਣ ਹੈ ਫਿਰ ਬਹੁਤ ਬਹੁਤ ਪਛਤਾਵੈ ਨੰਦੇ ਚੇਤ ਹਰ ਹਰ ਰਾਇਆ ਤੇਰਾ ਸੋ ਦਿਨ ਨੇੜੇ ਆਇਆ ਰਾਹੁ ਪਲਕ ਦਿਸ਼ਟ ਦੇਖੋ ਭੁੱਲੋ ਆਗਨੀਮ ਕੋ ਤੂੰ ਮਰ ਜੈਸੇ ਜੈਸਾ ਸੰਗ ਵਿਸਿਰ ਸਿਉਂ ਹੈ ਰੇ ਤੈ ਸੋਈਏ ਪਗ ਪਰ ਗ੍ਰਹਿ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੋੜ ਜਾਏ ਤੇ ਨਹੀਂ ਸਿਉਂ ਸੰਗ ਸਾਜਨ ਸਿਉਂ ਬੈਰਾਨਾ ਸਲ ਸਨਾਰੇ ਬਿਦ ਵਿਆਪਿਓ ਸੂਰਜਿਓ ਸੋ ਉਭਰਿਓ ਜਿਸ ਗੁਰਪੂਰਾ ਕੋ ਨਾਨਕ ਭਵ ਸਾਗਰ ਤਰਿਓ ਭੈ ਪੁਨੀ ਸਰੀਰ ਆਸਾ ਮਲ ਪੰਜਵਾਂ ਦੋ ਪਦੇ ਲੂਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕੋ ਲੈ ਬੰਦੇ ਫਿਰ ਪਾਛੇ ਪਛਤਾਨੀ ਭਰਮ ਮੇਰਾ ਸਭ ਬਿਦ ਆਗੇ ਜਾਨੀ ਭਰਮ ਕਹਿ ਮੂਸੇ ਤੂੰ ਰਾਖਤ ਪਰਦਾ ਪਾਛੇ ਜੀ ਕੀ ਮਾਨੀ ਰਹਾਉ ਜਿਤ ਜਿਤ ਲਾਏ ਤਿਤ ਲਾਗੇ ਕਿਆ ਕੋ ਕਰੇ ਭਰਾਨੀ ਬਖਸ਼ ਲੇ ਪਰ ਬ੍ਰਹਮ ਸੁਆਮੀ ਨਾਮ ਸਤਿਗੁਰਬਾਣੀ ਆਸਾ ਮਲ ਬਨਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੈ ਨਾਭ ਜਹਿ ਜਹਿ ਕਾਜ ਕਿਰਤ ਸੇਵਕੀ ਤਾਂ ਤਾਂ ਉੱਠਦਾ ਆਵੈ ਸੇਵਕ ਨਿਕਟੀ ਹੋਏ ਦਿਖਾਵੈ ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਇਆ ਆਵੈ ਰਹਾਉ ਤਿਸ ਸੇਵਕ ਕਿਉਂ ਬੁਲਿਆਰ ਜੋ ਆਪਣੇ ਪ੍ਰਭਾਵ ਹੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪ੍ਰਸਨ ਆਵੈ ਆਸਾ ਘਰ ਗਿਆਰਵਾਂ ਮਹਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਡੂਆ ਪੇਖ ਦਿਖਾਵੈ ਬਹੁ ਬਿਦ ਜੈਸੇ ਹੈ ਉਹ ਤੈ ਸਾਰੇ ਅਨਕ ਜੋਨ ਭਰਮ ਅਨਕ ਜੋਨ ਭਰਮਿਓ ਭਰਮ ਭੀਤਰ ਸੁਖ ਨਾਹੀ ਪਰਵੇ ਸਾਰੇ ਸਾਜਣ ਸੰਤਾ ਮਾਰੇ ਮੀਤਾ ਬਿਨ ਹਰ ਹਰ ਅਨੀਤਾ ਰੇ ਸਾਸੰਗ ਮਿਲ ਹਰ ਗੁਣ ਗਾਏ ਜਨ ਪਦਾਰਥ ਜੀਤਾ ਰੇ ਰਹਾਉ ਤ੍ਰੈਗੁਣ ਮਾਇਆ ਬ੍ਰਹਮ ਕੀ ਕਿੰਨੀ ਕਹੋ ਕਵਣ ਬਿਦ ਧਰੀਐ ਰੇ ਘੁੰਮਣ ਕੇ ਗਾਹਾ ਗਾਖਰੀ ਗੁਰਸ਼ਬਦੀ ਪਾਰੋ ਧਰੀਐ ਰੇ ਖੋਜਿਤ ਖੋਜਿਤ ਖੋਜ ਵਿਚਾਰਿਓ ਤਤ ਨਾਨਕੇ ਜਾਣਾ ਰੇ ਸਿਮਰਤ ਨਾਮ ਨਿਧਾਨੰਦ ਮੋਹਲਕ ਮਨ ਮਾਣਕ ਪਤੀ ਆਨਾ ਰੇ ਆਸਾ ਮਹੱਲਾ ਪੰਜਵਾਂ ਦੁੱਪ ਦੇ ਗੁਰਪ੍ਰਸਾਦ ਮੇਰਾ ਮਨ ਵਸਿਆ ਜੋ ਮੰਗ ਸੁਪਾ ਉਰੇ ਨਾਮ ਰੰਗੇ ਮਨ ਤ੍ਰਿਪਦਾਨਾ ਬੋ ਨਕ ਤੂੰ ਧਾਮ ਉਰੇ ਹਮਰਾ ਠਾਕੁਰ ਸਾਹਿਬ ਤੇ ਉਚਾਰਿਆ ਦਿਨ ਸਸਗਾਮ ਉਰੇ ਖਿੰਨ ਮੈਂ ਤਾਂ ਪੁੱਤ ਆਪਣਾ ਰਤ ਸਤੇ ਤੁਝੇ ਡਰਾਮ ਉਰੇ ਰਹਾਓ ਜਬ ਦੇਖੋ ਪ੍ਰਭ ਆਪਣਾ ਸੁਆਮੀ ਤੋ ਅਵਰੈ ਚੀਤ ਨਾ ਪਾਉ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਭ੍ਰਮ ਪਾਉ ਮੇਟ ਲਿਖਾ ਮੁਰੇ ਆਸਾ ਮਹੱਲਾ ਪੰਜਵਾਂ ਚਾਰ ਪਰਨ ਚਹੋਂਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ ਸੁੰਦਰ ਸੁਖ ਸਰੂਪ ਸਿਆਨੇ ਪਹੁੰਚ ਹੀ ਮੋਹ ਚਲੀ ਰੇ ਜਿਨ ਮਿਲ ਮਾਰੇ ਪੰਚ ਸੂਰਬੀ ਰਸ ਗੁਣ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਕਲੀ ਰੇ ਰਹਾਓ ਵੱਡੀ ਕੌਮ ਵਸ ਭਾਗੇ ਨਾਹੀ ਮੋਹਕਮ ਫੌ ਜਠ ਲੀਰੇ ਕੋ ਨਾਨਕ ਤਿੰਨ ਜਲ ਨਿਰਦਲਿਆ ਸਾਧ ਸੰਕੈ ਚਲੀ ਰੇ ਆਸਾ ਮਹਲਾ ਪੰਜਵਾਨੀ ਕੀ ਜੀ ਕੀ ਹਰ ਕਥਾ ਉੱਤਮ ਆਨ ਸਗਲ ਰਸ ਪੀ ਕੀ ਰੇ ਨਰਹਾਓ ਬਹੁ ਗੁਣ ਧੁਨ ਮੁਨ ਜਨ ਕਟ ਬੇਤੇ ਅਵਨ ਕਿਸ਼ੂ ਲਾਈ ਕੀ ਰੇ ਬਿਖਾਰੀ ਨਰਾਰੀ ਅਪਾਰੀ ਸਹਿਧਾਰੀ ਸਾਸੰਗ ਨਾਨਕ ਪਿਕੀ ਰੇ ਆਸਾ ਮਲਾ ਪੰਜਵਾਂ ਮਾਰੀ ਪਿਆਰੀ ਅੰਮ੍ਰਿਤਾਰੀ ਗੁਰਨਿਮਕ ਮਿੰਤ ਟਾਰੀ ਰੇ ਰਹਾਉ ਦਰਸ਼ਨ ਪ੍ਰਸੰਨ ਸਰਸਨ ਸੰਸਾਂ ਰੰਗ ਰੰਗੀ ਕਰਤਾਰੀ ਰੇ ਕਿਨ ਰਾਮ ਗੁਣ ਗੁਰ ਗਮ ਹਰ ਦਮ ਨੈ ਜਮ ਹਰ ਕੰਠ ਨਾਨਕ ਰੁਹਾਰੀ ਰੇ ਆਸਾ ਮਲਾ ਪੰਜਵਾਂ ਨੀ ਕੀ ਸਾਸੰਗਾਨੀ ਰਹਾਉ ਪੈਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਬਖਾਨੀ ਚਲਦ ਬੈ ਸੋਭਤ ਹਾਰ ਜਸ ਮੰਤਨ ਚਰਨ ਖਟਾਨੀ ਹਉ ਹੋਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ ਰਾਗ ਆਸਾ ਮਹਲਾ ਪੰਜਵਾਂ ਘਰ ਬਾਰਵਾਂ ਕਿਉਂ ਕਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਨ ਪਾ ਪਾਜ ਪਾਰ ਬ੍ਰਹਮਨਕਾਰ ਏਕ ਸੱਚ ਨਾਮ ਬਾਜੋ ਸਗਲ ਦਿਸ਼ਾ ਚਾਰ ਸੋ ਪ੍ਰਭ ਜਾਣੀ ਸਦਾ ਸਦ ਸੰਗ ਗੁਰਪ੍ਰਸਾਦੀ ਬੁਝਿਆ ਏਕ ਹਰ ਕੇ ਰੰਗ ਰਾਓ ਸਰਨ ਸਮਰਾ ਤੇ ਕੇ ਰੀਤ ਜਨਾਈ ਠਾਉ ਮਾਂ ਭਾਵ ਜੋ ਲੰਘੀ ਆ ਸਦਾ ਹਰ ਗੁਣ ਗਾਉ ਜਨਮ ਮਰਨ ਨਿਵਾਰੀ ਹੈ ਦੁੱਖ ਨ ਜੰਮਪੁਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਏਕ ਟੇਕ ਧਾਰੇ ਏਕੋ ਏਕ ਮਨਜੋਰ ਨਾਨਕ ਜਪੀਏ ਮਿਲ ਸਾਧ ਸੰਗਤ ਹਰ ਬਿਨਾ ਆਵਰ ਨਾ ਹੋਰ ਅਸਮਲ ਪੰਜਵਾਂ ਜੀਉ ਮਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰਸ ਭੋਗ ਦੀਨ ਬੰਧਵ ਜੀ ਦਾਤਾ ਸਰਨ ਰੱਖਣ ਯੋਗ ਮੇਰਾ ਮਨ ਧਿਆਏ
ਹਰ ਹਰ ਨਾਮ ਵਲਤ ਬਲ ਸਹਾਇ ਸੰਗੇ ਏਕ ਸਿਉ ਲਿਵਲਾਉ ਰਹਾਉ ਬੇ ਸ਼ਾਸਤਰ ਜਨ ਧਿਆਵੁ ਤਰਨ ਕਉ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਆਚਾਰ ਕਾਮ ਕ੍ਰੋਧ ਅਹੰਕਾਰ ਬਿਨ ਸਹਿ ਮਿਲੇ ਸਤਿਗੁਰੂ ਦੇਵ ਨਾਮ ਜਿਣ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਜਨ ਸੰਦਿਆਲ ਤੇਰੀ ਤੂੰ ਨੀ ਮਣੇ ਮਾਣ ਜੀ ਪ੍ਰਾਣ ਆਧਾਰ ਤੇਰਾ ਨਾਨਕੀ ਨਾਨਕਾ ਪ੍ਰਪਤਾਨ ਅਸਮਲ ਪੰਜਵਾਂ ਡੋਲ ਡੋਲ ਮਹਾਂ ਦੁੱਖ ਪਾਇਆ ਬਿਨ ਸਾਧੂ ਸੰਗ ਖਾੜ ਲਾਭ ਗੋਬਿੰਦ ਹਰ ਰਸ ਪਰ ਬ੍ਰਹਮਿਕ ਰੰਗ ਹਰ ਕੋ ਨਾਮ ਜਪੀਐ ਨੀਥ ਸਾ ਸਾ ਧਿਆ ਸੋ ਪ੍ਰਭ ਤਿਆਗ ਅਵਰ ਪ੍ਰੀਤ ਰਹਾਉ ਕਰਨ ਕਾਰਨ ਸਮਰਥ ਸੋ ਪ੍ਰਭ ਜੀ ਦਾ ਤਾ ਆਪ ਤਿਆਗ ਸਕਲ ਸਿਆਣ ਪਾਠ ਪੈਰ ਪ੍ਰਭ ਜਾਪ ਮੀ ਸਖਾ ਸਹਾਇ ਸੰਗੀ ਉਚਾਗਮ ਅਪਾਰ ਚਰਨ ਕਮਲ ਬਸਾਏ ਹਿਰਦੇ ਜੀ ਕੋ ਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਉ ਸਰਬ ਸੁਖ ਵਡਿਆ ਜੀ ਵਡਿਆਈ ਜਪ ਜੀਵੈ ਨਾਨਕ ਨਾਉ ਆਸਾ ਮਲ ਪੰਜਾ ਉਦਮ ਕਰੋ ਖਰਾਬੋ ਠਾਕੁਰ ਪੇਖ ਸਾਧੂ ਸੰਗੋ ਹਰਾ ਨਾਮ ਚਰਾਬ ਰੰਗਣਾ ਫੇ ਪ੍ਰਭ ਰੰਗ ਮਨ ਮੈਂ ਰਾਮ ਨਾਮਾ ਜਾਪ ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਸਾਈ ਆਪ ਰਾਓ ਸੁਣ ਸੁਨਾਮ ਤੁਮਾਰਾ ਪ੍ਰੀਤਮ ਪ੍ਰਭੇਖਣ ਕਾ ਚਾਓ ਦਿਆ ਕਰੋ ਕਿਰਮ ਆਪਣੇ ਕੋਏ ਮਨੋਰ ਸੁਆਓ ਧਨ ਧਨ ਤੇਰਾ ਤੂੰ ਪ੍ਰਭ ਮੇਰਾ ਮਰੇ ਵਸ ਕੇ ਸੁਨਾਹੇ ਜਿਉਂ ਰਹੋ ਰੱਖੋ ਤਿਉਂ ਜਿਉਂ ਜਿਉਂ ਰੱਖ ਤਿਉਂ ਤੂੰ ਰਹਿਣਾ ਤੇਰਾ ਦੀਆ ਖਾਏ ਜਨਮ ਜਨ ਕੇ ਕਿਲਬੀ ਕਾਟੇ ਮੱਜਨਰ ਜੰਤੂਰ ਪਾਏ ਭਗਤ ਭਰਮ ਪਾਉਣਾ ਸਿਆ ਨਾਨਕ ਸਦਾ ਹਜੂਰ ਵਾ ਸਮ

ਉਲਾਮਾ ਜਿਹਾ ਕਾਰਜ ਹੈ ਉੱਲਾ ਸੋ ਕਾਮ ਨਾ ਕਰਿਆ ਸਜਗ ਮੋਹ ਗੁਰੂ ਦਿਖਾਇਓ ਤਾਂ ਇਹ ਕੀਰਤ ਗਾਇਆ ਮਾਨ ਤਾਨ ਦਾ ਜਿਸ ਸਿਆਣਪ ਸਨਨਕ ਆਇਆ ਸਮਲ ਪੰਜਵਾਂ ਵਪਾਰ ਗੁਬਿੰਦਾਏ ਸਾਧ ਸੰਤ ਮਨਾਏ ਪ੍ਰਿ ਪਾਏ ਗੁਣਨਾਦ ਗੁਣ ਗਾਏ ਪੰਚ ਨਾਦ ਤੂਰ ਬਜਾਏ ਰਹਾਉ ਕਿਰਪਾ ਪਾਏ ਸਹਿਜਾਏ ਦਰਸਾਇਆ ਬਰਾਤਿਆ ਗੋਬਿੰਦ ਸਿਉ ਸੰਸੇਵ ਪ੍ਰੀਤਨਾਥ ਰੰਗ ਲਾਲਨ ਲਾਏ ਗੁਰੂ ਗਿਆਨ ਮੰਦੜਾਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਸਭ ਤਜੀ ਮਨੈ ਕੀ ਕਾਮ ਕਰਾ ਚਿਰ ਚਿਰ ਭਇਆ ਮਨ ਬਹੁਤ ਪਿਆਸ ਲਾਗੀ ਆ ਦਰਸ਼ਨ ਦਿਖਾਵੋ ਤੁਮ ਬਤਾਵੋ ਨਾਨਕ ਦੀਨ ਸਰਨ ਆਏ ਗਲ ਲਾਏ ਨਾਸਾ ਮਲ ਪੰਜਵਾਂ ਕੋ ਬਿਖਮ ਗਾਰ ਤੋ ਰਹਿ ਆਸ ਪਿਆਸ ਧੋਮੋ ਪਰਮ ਹੀ ਤੇ ਹੋ ਰਹਿ ਰਹਾਉ ਕਾਮ ਕੋਲੋ ਮਹਾਨ ਹੈ ਬਿਆਦ ਸ਼ੋਰੈ ਸੰਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ ਅੰਦਰੋਂ ਪ੍ਰਭਾ ਧਿਆਵੋ ਪਰਮਜੀਤ ਪਰਮਪੀਤ ਜੀਤ ਮਿਟਾਵੋ ਨਿਦਾਨ ਨਾਮ ਨਾਨਕ ਮੋਰੈ ਨਾਸਾ ਮਲਾ ਪੰਜਵਾਂ ਕਾਮ ਕਰੋ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਜ ਮਾਨ ਮੋਹ ਵਿਕਾਰ ਤਜ ਮਾਨ ਮੋਹ ਵਿਕਾਰ ਮਿਥਿਆ ਜਪ ਰਾਮ ਰਾਮ ਰਾਮ ਮਨ ਸੰਤਨਾ ਕੇ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਦ ਪਾਵਣ ਪਾਰ ਬ੍ਰਹਮ ਹਰ ਚਰਨ ਸਿਮਰਨ ਜਾਗ ਕਰ ਭਗਤ ਨਾਨਕ ਪੂਰਨ ਭਾਗ ਨਾਸਾ ਮਲਾ ਪੰਜਵਾਂ

ਹੋਈ ਹੈ ਹਾਂ ਸਹਿ ਸੁਖ ਸੋਈਏ ਹਾਂ ਤੀਜੇ ਮਨ ਭੈ ਹਾਂ ਪ੍ਰਭ ਕਹਿ ਦਾਰ ਪਏ ਮੇਰੇ ਮਨਾ ਰਹਾਓ ਸਾਧੂ ਸੰਗ ਮੇ ਹਾਂ ਪੂਰਨ ਸੰਗ ਮੇ ਹਾਂ ਜਬ ਤੇ ਛੁਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰੀਏ ਹਾਂ ਪਤ ਰੱਖ ਬਨਵਾਰੀਏ ਮੇਰੇ ਮਨਾ ਇਹ ਸੁਖ ਜਾਣੀਏ ਹਾਰ ਕਰੇ ਸੋ ਮਾਨੀਆ ਮੰਦਾ ਨਾਹੀ ਕੋਏ ਹਾਂ ਸੰਤਗਿਰੀਨ ਹੋਏ ਹਾਂ ਆਪ ਜਿਸ ਰੱਖੇ ਹਾਂ ਹਾਰ ਅੰਮ੍ਰਿਤ ਸੋ ਜਾ ਚੱਖੇ ਮੇਰੇ ਮਨਾ ਜਿਸ ਕਾ ਨਾਹੀ ਕੋਏ ਹਾਂ ਤਿਸ ਕਾ ਪ੍ਰਭ ਸੋਏ ਹਾਂ ਅੰਤਰਗਤ ਬੁੱਝੇ ਹਾਂ ਸਭ ਕੀ ਤੁਸੀਂ ਸੁੱਝੇ ਹਾਂ ਪਤ ਉਧਾਰ ਲਿਓ ਹਾਂ ਨਾਨਕ ਅਰਦਾਸ ਇਹ ਮੇਰੇ ਮਨ ਮਨਾ ਸਾਵਰੀ ਮਹਲਾ ਪੰਜਵਾਂ ਇੱਕ ਤੁਕਾ ਉਹ ਪਰਦੇਸੀ ਹਾਂ ਸੁਣ ਸੰਦੇਸੀ ਹਾਂ ਰਹਾਉ ਜਾ ਸਿਓ ਰਚ ਰਹੇ ਹਾਂ ਸਾਭ ਕਹੁ ਤਜ ਗਏ ਹਾਂ ਸੁਪਨੇ ਜੋ ਭਏ ਹਾਂ ਹਰ ਨਾਮ ਚਿੰਨ ਜਿਨ ਲਏ ਤਾਂ ਹਾਰ ਤਜ ਆਣ ਲੱਗੇ ਹਾਂ ਜਨਮੇ ਮਰ ਭਗੇ ਹਾਂ ਹਰ ਹਰ ਜਨ ਲਏ ਹਾਂ ਜੀਵ ਸੇ ਰਹੇ ਹਾਂ ਜਿਸ ਕਿਰਪਾ ਲੋਏ ਹਾਂ ਨਾਨਕ ਭਗਤ ਸੋਏ ਕਿਉਂਕਾ ਸਤੂ ਪ੍ਰਸਾਦ ਰਾਗਾਸਾ ਮਹੱਲਾ ਨਵਾਂ ਬਿਰਥਾ ਕਹੋ ਕੌਣ ਸਿਉ ਮਨ ਕੀ ਲੋਭ ਗ੍ਰਹਿ ਗ੍ਰਸਿਓ ਦੈਸ ਹੂੰ ਦਿਸਧਾਵਤ ਅਸਲਗ ਤਨ ਕੀ ਰਹਾਉ ਸੁਖੈ ਹੇਤ ਬੌਧ ਪਾਵਤ ਸੇਵ ਕਰਤ ਜਨ ਜਨ ਕੀ ਦੁਆਰ ਹੈ ਦੁਆਰ ਸਵੰਜ ਡੋਲਤ ਨੈ ਸੁਧ ਰਾਮ ਭਜਨ ਕੀ ਮਾਨਸ ਜਨਮ ਕਰਤ ਖੁਜਤ ਲਾਜ ਨ ਲੋਕ ਅਸਨ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਗੁਮਤ ਵਿਨਾਸੇ ਧਨ ਕੀ ਰਾਗਾਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਤਰ ਅਵਘਟ ਸਰਵਨਾਵੈ ਬਕੈ ਨਾ ਬੋਲੈ ਅਰਗੁਣ ਗਾਵੈ ਜਲ ਕਸੀ ਸੁਨ ਸਮਾਵੈ ਰਸਤ ਝੋਲ ਮਾਰਸ ਪਾਵੈ

ਆਵੈ, ਗਗਨ ਨਿਵਾਸ ਸਮਾ ਲਗਾਵੈ, ਪਾਰਸ ਪਰਸ ਪਰਮਪਤ ਪਾਵੈ, ਸੱਚ ਮਨ ਕਾਰਨ ਤਦ ਬਲੋਵੈ, ਸੋ ਪਰ ਸਰਵਰ ਮੈਲ ਨਾ ਧੋਵੈ, ਜੇ ਜੈ ਸਿਉ ਰਤ ਦਸ ਹੋਵੈ, ਆਪੇ ਕਤਕ ਰਸ ਹੋਵੈ, ਗੁਰਹਿਤ ਸੀਤਲ ਬੁਝਾਵੈ, ਸੇਵਾ ਸੁਰਤ ਬਹੁ ਚੜਾਵੈ, ਦਸ ਆਪ ਸਹਿਜ ਕਰਿਆਵੈ, ਨਿਰਮਲ ਬਾਣੀ ਨਾਦ ਵਿਚਾਵੈ, ਅੰਤਰ ਗਿਆਨ ਮਾਰ ਸਹਾਰਾ, ਤੀਰਥ ਮਜਨ ਗੁਰ ਵਿਚਾਰਾ, ਨੰਦਰ ਪੂਜਾ ਤੁਹਾਨੂੰ ਰਾਰਾ, ਜੋਤੀ ਜੋਤ ਮਿਲਾਵਣ ਹਾਰਾ, ਰਸ ਰਸਿਆ ਮਤੇ ਕਪਾਏ, ਤਖ ਨਿਵਾਸੀ ਸੰ ਪੰਚ ਸਮਾਏ, ਕਾਰ ਕਮਾਈ ਖਸਮ ਰਜਾਏ, ਅਵਗਤ ਨਾਥ ਨਾ ਲਖਿਆ ਜਾਏ, ਜਲ ਮੈਂ ਉਪਜਾਇ ਜਲ ਤੇ ਦੂਰ, ਜਲ ਮੈਂ ਜੋਤ ਰਿਹਾ ਭਰਪੂਰ, ਕਿਸ ਨੇੜੇ ਕਿਸਾ ਕਧੂਰ, ਨਿਧ ਗੁਣ ਗਾਵਾਂ ਦੇ ਕਧੂਰ, ਅੰਤਰ ਬਾਹਰ ਅਵਰ ਨਾ ਕੋਏ, ਜੋ ਦਿਸ ਭਾਵੈ ਸੋਈ ਬਨ ਹੋਏ, ਸੁਣ ਪਰਤ ਨਾਨਕ ਹੈ ਵਿਚਾਰ, ਨਿਰਮਲ ਨਾਮ ਮੇਰਾ ਆਧਾਰ, ਨਾਸਾ ਮਲਾ ਪਹਿਲਾ ਸਭ ਜਗ ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਭਰਮੇ ਰਾਹ ਨ ਪਾਈ, ਬਿਨ ਬੂਝੇ ਕੋਈ ਥਾਂ ਨ ਪਾਈ, ਨਾ ਬਿਹੁਣੇ ਮੱਥੇ ਛਾਈ, ਸੱਚ ਧਣੀ ਜਗ ਆਏ ਬਿਨਾਸਾ, ਛੂਟ ਸਪਰਾਣੀ ਗੁਰਮੁਖ ਦਾ ਸਰਾਉ, ਜਗ ਮੋਹੇ ਬਾਧਾ ਬਹੁਤੀ ਆਸਾ, ਗੁਰਮਤੀ ਭੈ ਉਦਾਸਾ, ਅੰਤਰ ਨਾਮ ਕਿਰਪ ਪ੍ਰਗਾਸਾ, ਤਿੰਨ ਕਹੋ ਨਾ ਹੀ ਜਮਕੀ ਤਰਾਸਾ, ਜਗਤ ਰਹਿ ਜਿਤ ਕਾਮਣ ਅਧਿਕਾਰੀ, ਪੁੱਤਰ ਕੁਲ ਤ੍ਰਿਲਾਗ ਨਾਮ ਵਿਸਾਰੀ, ਬਿਰਥ ਜਨਮ ਗਵਾਇਆ ਬਾਜੀ ਹਾਰੀ, ਸਤਗੁਰ ਸੇਵ ਕਰਨੀ ਸਾਰੀ, ਬਾਹਰ ਨਾਉ ਮੈਂ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦਨ ਲਾਏ, ਮਾਇਆ ਮੋਹ ਗੁਰ ਸ਼ਬਦ ਲਾਏ, ਨਿਰਮਲ ਨਾਮ ਸਦਾ ਹਿਰਦੈ ਤੇ ਆਏ, ਤਾਪ ਦਰਾ ਕੇ ਠਾਕਰ ਆਏ, ਸਿੱਖ ਸੰਗਤ ਕਰਮ ਮਿਲਾਏ, ਗੁਰਬਿਨ ਭੁੱਲੋ ਆਵੈ ਜਾਏ, ਨਦਰ ਕਰੈ ਸੰਜੋਗ ਮਿਲਾਏ, ਰੂੜੋ ਕਹੋ ਨਾ ਕਹਿ ਜਾਏ, ਅਕਥ ਕਥੋਂ ਨਹਿ ਕੀਮਤ ਪਾਈ, ਸਭ ਦੁੱਖ ਤੇਰੀ ਸੁਖ ਰਜਾਈ, ਸਭ ਦੁੱਖ ਮਿਟੇ ਸੱਚ ਨਾਈ, ਕਰ ਬਿਨ ਵਾਜਾ ਪਗ ਬਿਨ ਤਾਲਾ, ਜੇ ਸ਼ਬਦ ਬੂਝੈ ਤਾਂ ਸੱਚ ਨਿਹਾਲਾ, ਅੰਤਰ ਸ਼ਾਂਤ ਅੰਤਰ ਸਾਚ ਸਭੈ ਸੁਖ ਨਾਲਾ, ਨਦਰ ਕਰੇ ਰਾਖੇ ਰਖਵਾਲਾ, ਤ੍ਰਿਪੁਣ ਸੁਜਿਆ ਭਗਵਾਵੈ, ਬਾਣੀ ਬੂਝੈ ਸ਼ਬਦ ਸਮਾਵੈ, ਸ਼ਬਦ ਵਿਚਾਰੇ ਏਕਲੇ ਵਤਾਰਾ, ਨਾਨਕ ਧੁਨ ਧਨ ਸਵਾਰਨ ਹਾਰਾ, ਆਸਾ ਮਲਾ ਪਹਿਲਾ ਲੇਖ ਸੰਖ ਲਿਖ ਲਿਖ ਮਾਣ, ਮਨ ਮਾਨਿਆ ਸੱਚ ਸੁਰਤ ਵਖਾਣ, ਕਥਨੀ ਬਦਨੀ ਪੜ ਪੜ ਭਾਰ, ਲੇਖ ਸੰਖ ਲੇਖ ਅਪਾਰ, ਐਸਾ ਸੱਚਾ ਤੂੰ ਇੱਕ ਹਜਾਣ, ਜਮਨ ਮਰਨਾ ਹੁਕਮ ਪਛਾਣ, ਰਹਾਓ ਮਾਇਆ ਮੋਹ ਜਗ ਬਦਾ ਜਮਕਾਲ, ਬਦਾ ਛੂਟੈ ਨਾਮ ਸਮਾਲ, ਗੁਰਸੁਖ ਦਾ ਧਾਵ ਨਭਾਲ, ਅਲਤ ਬਲ ਨੇ ਪੈ ਤੁਧ ਨਾਲ, ਸ਼ਬਦ ਮਰੈ ਤਾਂ ਇੱਕ ਲਿਵ ਲਾਏ, ਅਚਰ ਚਰੈ ਤਾਂ ਭਰਮ ਚੁਕਾਏ, ਜੀਵਨ ਮੁਕਤ ਮਨ ਨਾਮ ਸਾਏ, ਗੁਰਮੁਖ ਹੋਏ ਤਾਂ ਸੱਚ ਸਮਾਏ, ਜਿਨ ਧਰ ਸਾਜੀ ਗਗਨ ਆਕਾਸ, ਜਿਨ ਸਭ ਥਾਪੀ ਥਾਪ ਤਾਪ, ਸਰਬਨੰਦ ਰਾਪੇ ਆਪ, ਕਿਸੇ ਨਾ ਪੁੱਛੇ ਬਖਸ਼ੇ ਆਪ, ਤੂੰ ਪਰ ਤੂੰ ਪੁਰ ਸਾਗਰ ਮਣ ਗਹੀਰ, ਤੂੰ ਨਿਰਮਲ ਸਤਿਗੁਣੀ ਗਹੀਰ, ਸੁਖ ਮਾਨੈ ਭੇਟੇ ਗੁਰਪੀਰ, ਇੱਕ ਸ਼ਬਦ ਇੱਕ ਵਜ਼ੀਰ, ਜਗ ਬੰਦੀ ਮੁਕਤੈ ਉਮਾਰੀ, ਜਗ ਗਿਆਨੀ ਵਰਲੈ ਆਚਾਰੀ, ਜਗ ਪੰਡਿਤ ਵਰਲੈ ਵਿਚਾਰੀ, ਬਿਨ ਸਤਿਗੁਰ ਭੇਟੇ ਸਾਹਿਬ ਫਿਰੇ ਅੰਕਾਰੀ, ਜਗ ਦੁਖੀਆ ਸੁਖੀਆ ਜਨ ਕੋਏ, ਜਗ ਰੋਗੀ ਭੋਗੀ ਗੁਣ ਰੋਏ, ਜਗ ਉਪਜੈ ਬਿਨ ਸਹਿ ਪਤ ਖੋਏ, ਗੁਰਮੁਖ ਹੋਵੈ ਬੁੱਝ ਸੋਏ ਅਮੋਗ।

ਮਹਿਗੋ ਮੋਲ ਭਾਰ ਪਾਰ ਅਟਲ ਚਲ ਗੁਰਮਤੀ ਧਾਰ ਪਾਏ ਮਿਲੇ ਭਾਵੇ ਪੈ ਪਾਏ ਕਾਰ ਨਾਨਕ ਨੀਚ ਕਹਿ ਵਿਚਾਰੂ ਆਸਾ ਮਲਾ ਪਹਿਲਾ ਏਕ ਮਰੈ ਪੰਚ ਮਿਲੈ ਰੋਵੈ ਹਮੈ ਜੈ ਸ਼ਬਦ ਮਲ ਧੋਵੈ ਸਮਝ ਸੂਜ ਸਹਿਜ ਕਰ ਹੋਵੈ ਬਿਨ ਬੂਜੈ ਸਗਲੀ ਪਤ ਖੋਵੈ ਕੌਣ ਮਰੈ ਕੌਣ ਰੋਵੈ ਹੋਈ ਕਾਰਨ ਕਾਰਨ ਸਭ ਸਹਿਜ ਸਿਰ ਧੋਹੀ ਰਾਓ ਮੂਹੇ ਕੋ ਰੋਵੈ ਦੁੱਖ ਹੋਏ ਸੋ ਰੋਵੈ ਜਿਸ ਬੇਦਨ ਹੋਏ ਜਿਸ ਬੀਤੀ ਜਾਣੇ ਪ੍ਰਭ ਸੋਏ ਆਪੇ ਕਰਤਾ ਕਰੇ ਸੋ ਹੋਏ ਜੀਵਿਤ ਮਨਾ ਤਾਰੇ ਧਰਨਾ ਜੈ ਜਗਦੀਸ਼ ਪਰਮਗਤ ਸਰਨਾ ਉਂਬਲੇ ਸਤਿਗੁਰੂ ਸ਼ਰਨਾ ਗੁਰਬੋਧ ਸ਼ਬਦ ਪੈ ਤਰਨਾ ਨਿਰਭਉ ਆਪ ਨਿਰੰਤਰ ਜੋਤ ਬਿਨਾ ਮੈਂ ਸੁਤਕ ਜਗ ਸ਼ੋਤ ਦੁਰਮਤ ਬਿਨਸ ਕਿਆ ਕਿਆ ਕਹਿ ਰੋਤ ਜਨਮੂਏ ਬਿਨ ਭਗਤ ਸਰੋਤ ਮੂਏ ਕੋ ਸੱਚ ਰੋਵੈ ਮੀਤ ਤ੍ਰੈ ਗੁਣ ਰੋਵੈ ਨੀਤ ਨੀਤ ਦੁੱਖ ਸੁਖ ਪਾਰ ਹਾਰ ਸਹਿਜ ਸੁਚੀਤ ਤਨ ਮਨ ਸੌਂਪੋ ਕ੍ਰਿਸ਼ਨ ਪ੍ਰੀਤ

ਨਹੀਂ ਭ੍ਰਾਂਤ ਸੂਤ ਗਗਨ ਭਖੈ ਜਗ ਖਾਏ ਸੂਤਿਕ ਜਲ ਥਲ ਸਭੀ ਥਾਏ ਨਾਨਕ ਸੂਤਿਕ ਜਨਮ ਮਰੀਜੈ ਗੁਰਪ੍ਰਸਾਦ ਹਰ ਰਸ ਪੀਜੈ ਰਾਗ ਆਸਾ ਮਹਲਾ ਪਹਿਲਾ ਆਪ ਵਿਚਾਰੈ ਸੋ ਪ੍ਰਖੈ ਹੀਰਾ ਇੱਕ ਦਿਸ਼ਟ ਤਾਰੈ ਗੁਰਪੂਰਾ ਗੁਰੂ ਮਾਨੈ ਮਨ ਤੇ ਮੰਧੀਰਾ ਐਸਾ ਸਾਹ ਸਰਾ ਫਿਕਰੈ ਸਚੀ ਨਦਰ ਏਕ ਲਿਵ ਤਰੈ ਰਹਾਉ ਪੂੰਜੀ ਨਾਮ ਨਿਰੰਜਨ ਸਾਰ ਨਿਰਮਲ ਸਾਚਰ ਤਾਪ ਹੈ ਕਾਰ ਸਿਫਤ ਸਹਿਜ ਘਰ ਗੁਰ ਕਰਤਾਰ ਆਸਾ ਮਨਸਾ ਸ਼ਬਦ ਜਲਾਏ ਰਾਮ ਨਾਰਾਇਣ ਕਹਿ ਕਹਾਏ ਗੁਰ ਕੇਤੇ ਵਾਟ ਮਹਿਲ ਕਰ ਪਾਏ ਕੰਚਨ ਕਾਇਆ ਜੋ ਤਨੂਪ ਤ੍ਰਿਪੁਣ ਦੇਵ ਅਸਲ ਸਰੂਪ ਮੈਂ ਸੋ ਧਨ ਪੱਲੇ ਸੱਚ ਕੂ

ਬੂਜੈ ਮੇਕਾ ਮਾਤਾ ਜਗ ਸੁਨ ਊਜੈ ਉਤਮ ਸੰਗਤ ਉਤਮ ਹੋਵੈ ਗੁਣ ਕੋ ਧਾਵੈ ਗੁਣ ਧੋਵੈ ਬਿਨ ਗੁਰ ਸੇਵੈ ਸੋ ਸਹਿਜ ਨਾ ਹੋਵੈ ਹੀਰਾ ਨਾਮ ਜਵੇ ਅਰਲਾਲ ਮਨ ਮੋਤੀ ਹੈ ਤਿਸਕਾ ਕਾ ਮਾਲ ਨਾਨਕ ਪ੍ਰਖਿਆ ਨਦਰ ਨਿਹਾਲ ਆਸਾ ਮਾਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨਮਾਨ ਗੁਰਮੁਖ ਮਹਿਲੀ ਮਹਿਲ ਪਛਾਣ ਗੁਰਮੁਖ ਸੁਰਤੀ ਸ਼ਬਦ ਨਿਸਾਨ ਐਸਾ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਮੁਰਾਰੀ ਰਾਉ ਐਨ ਸੁਨਿਰਮਲ ਥਾਨ ਸੁਧਾਨ ਤੀਨ ਪਵਨ ਦੇਖ ਕੇਵਲ ਗਿਆਨ ਸਚੈ ਗੁਰ ਤੇ ਹੁਕਮ ਪਛਾਣ ਸਚਾ ਰਖ ਨਾਹੀ ਤੇ ਸੋਗ ਅੰਮ੍ਰਿਤ ਗਿਆਨ ਮਾਰਸ ਭੋਗ ਪੰਚ ਸਮਾਈ ਸੁਖੀ ਸਭ ਲੋਕ ਸਗੜੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋ ਹੋਈ ਟਾਇਓ ਸਾਰੇ ਹੁਕਮ ਸੰਭਾਵੈ ਹੁਕਮ ਵਰਤਿਆ ਸੋ ਤਿਸ ਭਾਵੈ ਗੁਰਬਿਨ ਪੂਰਾ ਕੋ ਨਾ ਪਾਵੈ ਬਾਲਕ ਬਿਰਧ ਨਾ ਸੁਰਤ ਸਭਰਾਨ ਪਰ ਜੋ ਉਨ ਬੂਢਿਆ ਅਭਿਮਾਨ ਬਿਨਾਂ ਮੈਂ ਕਿਆ ਲੈ ਸੁਨਿਧਾਨ ਜਿਸ ਕਾਰਨ ਧਨ ਸਹਿਜ ਨਾ ਜਾਨਾ ਪਰਮ ਪੁਲਾਨਾ ਫਿਰ ਪਛਤਾਨਾ ਗਲ ਪਾਈਓ ਬੋਰਾ ਬੋਰਾਨਾ ਬੂਟ ਜਾਗ ਦੇਖੀਆ ਤਾਂ ਉਹ ਡਰ ਭਾਗਿਆ ਸਤਿਗੁਰਾ ਕਿਸੇ ਵਟ ਭਾਗੇ ਨਾਨਕ ਗੁਰ ਕੀ ਚਰਨੀ ਲਾਗੇ ਅਸਾ ਮਹੱਲਾ ਪਹਿਲਾ ਗਾਵੈ ਗੀਤੇ ਚੀਤ ਅਨੀਤੇ ਰਾਗ ਸੁਣਾਏ ਕਿਹਾ ਵੈ ਬੀਤੇ ਬਿਨਾ ਵੈ ਮਨ ਝੂਟ ਵਨੀਤੇ ਕਹਾ ਚਲਹਿ ਮਨ ਰਹੋ ਘਰੇ ਗੁਰਮੁਖ ਰਾਮ ਨਾਮ ਤ੍ਰਿਪਦਾਸੇ ਕੋਈ ਦਬਾਓ ਸਹਿਜ ਹਰੇ ਰਹਾਉ ਕਾਮ ਕ੍ਰੋਧ ਮਨ ਮੋਹ ਸਰੀਰਾ ਲਭ ਲੋਭ ਹੰਕਾਰ ਸੁਪੀਰਾ ਰਾਮ ਨਾਮ ਬਿਨ ਕਿਉਂ ਮਨ ਧੀਰਾ ਅੰਤਰ ਨਾਮਣ ਸੱਚ ਪਛਾਣ ਹੈ ਅੰਤਰ ਕੀ ਗਤ ਗੁਰਮੁਖ ਜਾਣ ਹੈ ਸੱਚ ਸ਼ਬਦ ਬਿਨ ਮੈਲ ਨਾ ਪਛਾਣ ਹੈ ਅਨੰਕਾਰ ਮੈਂ ਕਰ ਸਮਾਵੈ ਕਲਕਲਾ ਸੱਚ ਸੱਚ ਟਿਕਾਵੈ ਸੋ ਨਰ ਗਰਭ ਜੋ ਨਹੀਂ ਆਵੈ ਜਹਾਂ ਨਾਮ ਮਿਲੈ ਤਾਂ ਤੈ ਜਾਉ ਗੁਰਪ੍ਰਸਾਦੀ ਕਰਮ ਗਵਾਓ ਨਾ ਮੇਰਾ ਤਾਰ ਗੁਣ ਗਾਓ ਗੁਰਪੂਰੇ ਤੇ ਆਪ ਜਾਤਾ ਅੰਮ੍ਰਿਤ ਨਾਮ ਸਹਿ ਸੁਧਾਤਾ ਨਿਰਬਾਣੀ ਨਾ ਮੇਰਾ ਆਤਾ ਮੇਰਾ ਪ੍ਰਭ ਲਾਏ ਤਾਂ ਕੋ ਲਾਗਾ ਹੁਮੇ ਮਾਰੇ ਸ਼ਬਦ ਜਾਗਾ ਇੱਥੈ ਉੱਥੈ ਸਦਾ ਸੁਖ ਆਗੈ ਮਨ ਚੰਚਲ ਬਿਦ ਨਹੀਂ ਜਾਣ ਹੈ ਮਨਮੁਖ ਮੈਲਾ ਸ਼ਬਦ ਨਾ ਪਛਾਣ ਹੈ ਗੁਰਮੁਖ ਨਾ ਨਿਰਮਲ ਨਾਮ ਖਾਣ ਹੈ ਹਰ ਜੀਵ ਆਗਿਆ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਬਿਨਾ ਨਿਵਾਸ ਕਿਲ ਵੇਖ ਦੋ ਘੱਟ ਨਾਮ ਪ੍ਰਗਾਸ ਕਰ ਵਿਚਾਰ ਚਾਰ ਪ੍ਰਾਤਾ ਸਤਿਗੁਰ ਬਚਨੀ ਕੋ ਜਾਤਾ ਨਾਨਕ ਰਾਮ ਨਾਮ ਰਾਤਾ ਸਮਾਲਾ ਪਹਿਲਾ ਮਨ ਮੈਗਲ ਸਖ ਦੇਵਾਨਾ ਬਨ ਖੰਡ ਮਾਇਆ ਮੋਹ ਹੈਰਾਨਾ ਤੁਤ ਜਾਹੇ ਕਾਲ ਕੇ ਚਾਪੇ ਗੁਰਮੁਖ ਲੋਕ ਖੋਜ ਲਾ ਕਰ ਆਪੇ ਬਿਨ ਗੁਰ ਸ਼ਬਦ ਮਨੀ ਠਹੁਰਾ ਸਿਮ ਰਾਮ ਨਾਮ ਅਤਿ ਨਿਰਮਲ ਅਵਰਦਿਆ ਕੋ ਹਮੇ ਕਹੁਰਾ ਰਹਾਓ ਏ ਮਨ ਮੁਗਧ ਕਹੋ ਕਿਸ ਕਿਉਂ ਰਹਿ ਸੀ ਬਿਨ ਸਮਝਿਆ ਜਮ ਕੀ ਜਮ ਕਾ ਦੁੱਖ ਸਾਸੀ ਆਪੇ ਬਖਸ਼ੈ ਸਤਿਗੁਰ ਮੇਲੈ ਕਾਲ ਕੰਟਕ ਮਾਰੈ ਸਚ ਪੇਲੈ ਏ ਮਨ ਕਰਮਾ ਏ ਮਨ ਧਰਮਾ ਏ ਮਨ ਪੰਚ ਤਤ ਤੇ ਜਨਮਾ ਸਾਖਤ ਲੋਭੀ ਏ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨ ਅਸਥਾਨੈ ਸੋਈ ਗੁਰਮੁਖ ਤ੍ਰਿਪੁਣ ਸੋਚੀ ਹੋਈ ਏ ਮਨ ਜੋਗੀ ਭੋਗੀ ਤਪ ਤਾਪੈ ਗੁਰਮੁਖੀ ਨੇ ਹਰ ਪ੍ਰਭ ਆਪੈ ਮਨ ਬੈਰਾਗੀ ਹੋ ਮੈਂ ਤਿਆਗੀ ਕਟਕਟ ਮਨ ਸਾਧੂ ਦਾ ਲਾਗੀ ਰਾਮ ਰਸਾਇਣ ਗੁਰਮੁਖ ਚਾਕੈ ਦਾਰ ਘਰ ਮੈਲੀ ਹਰ ਪਤ ਰਾਖੈ

ਸਵਾਦਨ ਤਿਆਗ ਕੇ ਗੁਰਮੁਖ ਏਕ ਮਨ ਭਗਤੀ ਜਾਗ ਕੇ ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ ਨਾਤਮ ਜੀਨ ਭੈ ਨਿਰੰਕਾਰੀ ਮਨ ਨਿਰਮਲ ਦਰ ਕਰ ਸੋਈ ਗੁਰਮੁਖ ਭਗਤ ਭਾਉ ਧੁਨ ਹੋਈ ਐਨਸ ਹਰ ਜਸ ਗੁਰ ਪ੍ਰਸਾਦ ਕਟਕਟ ਸੋ ਪ੍ਰਭ ਆਜੁਗਾਦ ਰਾਮ ਰਸਾਇਣੇ ਮਨਰਾਤਾ ਸਰਬ ਰਸਾਇਣ ਗੁਰਮੁਖ ਜਾਤਾ ਭਗਤ ਹੇਤ ਗੁਰਚਰਨ ਨਿਵਾਸਾ ਨਾਨਕ ਕਰ ਜਨ ਕੇ ਦਾਸਨ ਦਾਸਾ ਆਸਾ ਮਾਲਾ ਪਹਿਲਾ ਤਨ ਬਿਨਸੈ ਧਨ ਕਾ ਕੋ ਕਹੀਐ ਬਿਨ ਗੁਰੂ ਰਾਮ ਨਾਮ ਕਤ ਲਹੀਐ ਰਾਮ ਨਾਮ ਤਨ ਸੰਗ ਸਹਾਈ ਐਨਸ ਨਿਰਮਲਾਰ ਲਿਵਲਾਈ ਰਾਮ ਨਾਮ ਬਿਨ ਕਮਨ ਹਮਾਰਾ ਸੁਖ ਦੁਖ ਸਮ ਕਰ ਨਾਮ ਛੁੱਡ ਆਵੋ ਸੁਖ ਦੁੱਖ ਸਮ ਕਰ ਨਾਮ ਨਾ ਛੋਡੋ ਆਪੇ ਬਖਸ਼ ਮਿਲਾਵਣ ਹਾਰਾ ਰਹਾਓ ਕਨ ਕਾਮਣੀਏ ਤਗਵਾਰਾ ਦੁਬਦਾ ਲਾ ਕੇ ਨਾਮ ਵਿਸਾਰਾ ਜਿਸ ਤੋਂ ਬਖਸ਼ਾ ਨਾਮ ਜਪਾਏ ਦੂਤਨ ਲਾ ਕੇ ਸੁਖ ਕੈ ਗੁਣ ਗਾਏ ਹਰ ਗੁਰ ਦਾਤਾ ਰਾਮ ਗੋਪਾਲਾ ਜੋ ਭਾਵੇ ਤੋਂ ਰੱਖਦੇ ਅੱਲਾ ਗੁਰਮੁਖ ਰਾਮ ਮੇਰਾ ਮਨ ਭੈਆ ਰੋਗ ਮਿਟਿਆ ਦੁੱਖ ਠਾਕ ਰਹਿਆ ਰਹਾਇਆ ਨਵਰਨਾ ਔਖਦ ਤੰਤਨਾ ਮੰਤਾ ਹਰ ਹਰ ਸਿਮਰਨ ਕਿਲ ਵਿਕਾਂਤਾ ਤੂੰ ਆ ਭੁਲਾਵੈ ਨਾਮ ਵਿਸਾਰ ਤੂੰ ਆਪੇ ਰੱਖੇ ਕਿਰਪਾ ਧਾਰ ਰੋਗ ਭਰਮ ਭੇਦ ਮਨ ਦੂਜਾ ਗੁਰ ਬਿਨ ਭਰਮ ਜਪੇ ਜਪ ਪੂਜਾ ਆਦਿ ਪੁਰਖ ਗੁਰਦਸਨਾ ਦੇਖੋ ਬਿਨ ਗੁਰ ਸ਼ਬਦ ਹੈ ਜਿਨ੍ਹਾਂ ਲੇਖਾ ਦੇਖ ਚਰਜ ਰਹਿ ਵਿਸਮਾਦ ਕਟਕਟ ਸੁਰ ਨਾਲ ਸਹਿ ਸਮਾਦ ਪਰਪੁਰਤਾ ਰਹਿ ਮਨਮਾਹੀ ਤੁਮ ਸੰਸਾਰ ਅਵਰ ਨਾ ਅਵਰ ਕੋ ਨਾਹੀ ਜਾ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋਂ ਰਹਿ ਸਹਿ ਧਿਆਨ ਛੂਟਿਆ ਗੁਰਮੁਖਰ ਗੁਰ ਗਿਆਨ ਨਾ ਜਮਦੂਤ ਦੂਖ ਤਿਸ ਲਾਗਿਆ ਸੁਜਨ ਰਾਮ ਨਾਮ ਨੇ ਜਾਗਿਆ ਭਗਤ ਵਿਭਾਸ਼ਲ ਭਗਤਾਂ ਹਰ ਸੰਗ ਨਾਨਕ ਮੁਕਤ ਪਾਇਆ ਰੰਗ ਆਸਾ ਮਾਲਾ ਪਹਿਲਾ ਇੱਕ ਤੁਕੀ ਗੁਰ ਸੇਵਾ ਸੋ ਠਾਕੁਰ ਜਾਣੈ ਦੁੱਖ ਮਿਟਿਆ ਸਤ ਸ਼ਬਦ ਪਛਾਣੈ ਰਾਮ ਜਪ ਮੇਰੀ ਸਖੀ ਸੁਖੈਨੀ ਸਤਿਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਓ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕੰਨਿਆ ਹਰ ਨਾਰ ਬੰਧਨ ਕਰਮ ਧਰਮ ਹੋ ਗਿਆ ਬੰਧਨ ਪੁੱਤ ਗਲਤ ਮਨ ਬੀਆ ਬੰਧਨ ਕਿਰਕੀ ਕਰੈ ਕਿਰਸਾਨ ਹੋਮੇ ਡਮ ਸਹਿ ਰਾਜਾ ਮੰਗਿਆ ਦਾਨ ਬੰਧਨ ਸਵਧਾਨ ਵਿਚਾਰੀ ਤੇ ਦੁਨਾਈ ਮਾਇਆ ਮੋਹ ਬਜ਼ਾਰੀ ਬੰਧਨ ਪਾਸਾ ਸੰਚੈ ਤਨ ਜਾਏ ਬਿਨ ਹਰ ਭਗਤ ਨਾ ਪਵੀ ਥਾਏ ਬੰਧਨ ਵੇਦ ਬਾਦ ਅਹੰਕਾਰ ਬੰਧਨ ਮੇ ਸੈ ਮੋਹ ਵਿਕਾਰ ਨਾਨਕ ਰਾਮ ਨਾਮ ਸਰਨਾਈ ਸਤਿਗੁਰ ਕੇ ਬੰਧਨਾ ਪਾਈ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਤੇ ਜਾਏ ਓਂਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਨ ਪੱਟੀਆਂ ਮਾਂਗੀ ਪਾਈ ਸੰਧੂਰ ਉਸੇ ਸਿਰ ਘਤੀ ਮੁਨੀਅਨ ਗੱਲ ਵਿੱਚ ਆਵੇ ਧੂੜ ਮੈਲੀ ਅੰਦਰ ਹੁੰਦੀਆਂ ਹੁਣ ਭੈਣ ਮਿਲਿਆ ਮਿਲਣ ਹਧੂਰ ਆਦੇਸ ਬਾਬਾ ਦੇ ਸਾਧ ਪੁਰਖ ਤੇਰਾ ਅੰਤਰਾ ਪਾਇਆ ਕਰ ਕਰ ਦੇਖਿਆ ਵੇਸ ਰਹਾਓ ਜਦੋਂ ਸੀਆਂ ਵਿਆਈਆਂ ਲਾੜੇ ਸੋਨ ਪਾਸ ਢੋਲੀ ਚੜ੍ਹੇ ਆਈਆਂ ਦੰਦ ਖੰਡ ਕੀਤੇ ਰਾਸ ਉੱਪਰੋਂ ਪਾਣੀ ਵਾਰੀ ਆ ਝੱਲੇ ਚਿਮਕਣ ਪਾਸ ਇੱਕ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸਿੱਜੜੀਆਂ ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੁੱਤੀ ਮੋਤ ਸਰੀਆਂ ਧਨ ਜੋ ਬਣ ਦੋ ਵੈਰੀ ਹੋਏ ਜਿੰਨੀ ਰੱਖਿਆ ਰੰਗ ਲਾਏ ਤੂੰ ਤੁਹਾਨੂੰ ਫਰਮਾਇਆ ਲੈ ਝੱਲੇ ਪਤ ਗਵਾਏ ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਏ ਅੱਗੋਂ ਦੇ ਜੇ ਚੇਤੇ ਆ ਤਾਂ ਕਾਇਤ ਮਿਲੈ ਸਜਾਏ ਸਾਹਾਂ ਸੁਰਤ ਗਵਾਈਆਂ ਰੰਗ ਤਮਾਸ਼ੇ ਛਾਏ ਬਾਬਰ ਬਾਣੀ ਫਿਰ ਗਈ ਗੋਇਨਾ ਰੋਟੀ ਖਾਏ ਇੱਕ ਨਾ ਵਕਤ ਖੁਆਈ ਹੈ ਇੱਕ ਨਾ ਪੂਜਾ ਭਾ ਜਾਏ ਚੌਕੈ ਬਿਨ ਦਵਾਣੀਆਂ ਕਿਉਂ ਟਿੱਕਿਆ ਕੱਢਣ ਆਏ ਰਾਮ ਨਾ ਕਬੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਈ ਇੱਕ ਘਰ ਆਵੇ ਆਪਣੇ ਇੱਕ ਮਿਲ ਮਿਲ ਪੁੱਛਿਆ ਸੁੱਖ ਇੱਕ ਨਾ ਇਹੋ ਲਿਖ ਬਹਿ ਲਿਖਿਆ ਬਹਿ ਬਰੋਵੇ ਦੁੱਖ ਜੋ ਤਿਸ ਭਾਵੇ ਸੋਤੀ ਹੈ ਨਾਨਕਿਆ ਮਨੁੱਖ

ਸਿਆ ਮੋ ਬੰਕੈ ਸਤ ਸਨਾਹੀ ਇਹ ਜਗ ਤੇਰਾ ਤੂੰ ਵਸਾਈ ਘੜੀ ਮੈਂ ਥਪਦਾ ਪੇ ਜਰਵੰਡੇ ਦੇਵੇ ਭਾਈ ਰਹਾਓ ਕਾਂ ਸੁ ਘਰਦਾਰ ਮੰਡਪ ਮਹਿਲਾ ਕਸੁ ਬੰਕ ਸਰਾਈ ਕਾਂ ਸੋ ਸੇ ਸੁਖਾਲੀ ਕਾਮ ਜਿਸ ਵੇਖੇ ਨੀਂਦਨਾ ਭਾਈ ਕਾਂ ਸੁ ਪਾਣਤ ਬੋਲੀ ਸਰ ਮਾਂ ਸੋਈ ਐ ਸ਼ਾਈ ਮਾਈ ਇਸ ਜਰ ਕਾਰਨ ਘਣੀ ਮੈਂ ਗੋਤੀ ਇਨ ਜਾਰ ਘਣੀ ਖੁਆਈ ਪਪ ਪਜੋ ਹੋਵੇ ਨਾ ਮੋਹ ਸਤ ਨਜਾਈ ਜਿਸ ਨੂੰ ਆਪ ਖੁਆਈ ਕਰਤਾ ਖੁਸਲਾ ਚੰਗਿਆ।

ਵੰਦਾ ਕਿੰਨਾ ਪਰ ਚਲਾਇਆ ਮੁਲਕ ਪਠਾਣਾ ਪਹਿਲੀ ਲੜਾਈ ਰਣ ਮੈਂ ਦੇਖਾਈ ਉਨੀ ਧੁੱਪ ਤਾਣ ਚਲਾਈ ਉੱਨੀ ਤੁਪਕ ਤਾਣ ਚਲਾਈ ਉੱਨੀ ਅਸਤ ਚੜ੍ਹਾਈ ਜਿਨਕੀ ਚੀਰੀ ਦਰਗਾਹ ਪਾਟੀ ਦੇ ਨਾ ਮਰਨਾ ਭਾਈ ਕਿਨਵਾਣੀ ਅਵਰ ਤੁਰਕਾਣੀ ਪਟਾਣੀ ਠੁਕਰਾਣੀ ਕਿਨਾ ਹੇਰਨ ਸਿਰਕਾਰ ਪਾਟੇ ਕਿਨਾ ਵਸ ਮਸਾਣੀ ਜਿਨਕੇ ਮੰਕੇ ਕਰੀ ਨਾ ਆਇਆ ਤਿਨ ਕਿਉਂ ਰਹਿਣ ਵਿਹਾਣੀ ਆਪੇ ਕਰੇ ਕਿਰਾਏ ਕਰਤਾ ਕਿਸ ਨੂੰ ਆਪ ਸੁਣਾਈ ਹੈ ਦੁੱਖ ਸੁੱਖ ਤੇਰੇ ਭਾਣੇ ਹੋ।

ਪਹਿਲਾ ਆਸਾ ਕਾਫੀ ਮਹੱਲਾ ਪਹਿਲਾ ਘਰ ਅੱਠਵਾਂ ਅਸ਼ਟਪਦੀਆਂ ਜੈਸੇ ਗੋਇਲ ਜੈਸੇ ਗੋਇਲ ਗੋਇਲੀ ਜੈਸੇ ਸੰਸਾਰਾ ਕੂੜ ਕਮਾਵੇ ਆਦਮੀ ਬੰਦੇ ਕਰਬਾਰਾ ਜਾਗੋ ਜਾਗੋ ਸੂਤੇ ਚੱਲਿਆ ਬਣਜਾਰਾ ਰਹੋ ਨੀ ਇਤਨੀ ਤਰ ਬਣਦੀ ਹੈ ਜਿਹ ਰਹਿਣਾ ਹੋਈ ਪਿੰਡ ਪਵੈ ਜਿਉਂ ਚੱਲ ਸੀ ਜੇ ਜਾਣੇ ਕੋਈ ਉਹੀ ਉਹੀ ਕਿਆ ਕਰੋ ਜੋ ਉਹੀ ਉਹੀ ਕਿਆ ਕਰੋ ਹੈ ਉਹ ਸੀ ਸੋਈ ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ ਤੰਦਾ ਪਿੱਠੋ ਭਾਈ ਉਹ ਤੁਮ ਕੂੜ ਕਮਾਓ।

ਸਭ ਅੰਤਰ ਸੂਕਾਰ ਕਨਮ ਨਿਧਾਨ ਹੈ। ਪੂਰੇ ਗੁਰਦੀਆ ਨਾਨਕ ਨਾਮ ਨਾ ਵਿਸਰੈ ਮਤ ਅੰਮ੍ਰਿਤ ਪੀਆ। ਸਮਲ ਪਹਿਲਾ ਚੱਲੇ ਚਲਣ ਹਾਰ ਵਟ ਵਟਾਇਆ, ਧੁੰਦੇ ਪਿੱਟੇ ਸੰਸਾਰ ਸੱਚ ਨ ਭਾਇਆ। ਕਿਆ ਪਵੇ ਕਿਆ ਭਵੀ ਹੈ ਕਿਆ ਢੂੰਡੀ ਹੈ, ਗੁਰ ਸ਼ਬਦ ਦਿਖਾਏ ਆ ਮਮਤਾ ਮੋਹ ਵਿਸਰਜੇ ਆ ਆਪਣੇ ਘਰੇ ਆਇਆ ਰਹਾਓ। ਸੱਚ ਮਿਲੇ ਸਜਿਆਰ ਕੂੜ ਨਾ ਪਾਈ ਹੈ, ਸੱਚੇ ਸਿਉਂ ਦਲਾਏ ਬੋੜ ਨਾ ਪਾਈ ਆਈ ਹੈ। ਮੋਇਆ ਮੋਇਆ ਕਿਉਂ ਕਿਆ ਰੋਵੋ ਰੋਏ ਨਾ ਜਾਣੂ, ਰੋਇ ਸੱਚ ਸਲਾਹ ਹੁਕਮ ਛਾਣੂ। ਹੁਕਮ ਵਜੋਂ ਲਿਖਾ ਆਏ ਜਾਣੀ ਆਇਆ ਜਾਣੀ ਹੈ, ਲਾਹ ਪੱਲੇ ਪਾਏ ਹੁਕਮ ਸਿਆਣੀ ਹੈ। ਹੁਕਮੀ ਪੈਂਦਾ ਜਾਏ ਤਰਕੇ ਭਾਣੀ ਹੈ, ਹੁਕਮੀ ਸਿਰ ਮਾਰ ਬੰਦਰ ਬਾਣੀ ਹੈ। ਲਾਹ ਸਚਨੇ ਆਓ ਮਨ ਵਸਾਈ ਹੈ, ਲਿਖ ਪੱਲੇ ਪਾਇਰ ਗਰਭ ਵਜਾਈ ਹੈ। ਮਨ ਮੁਖੀ ਆ ਸਿਰ ਮਾਰ ਵੱਧ ਖਪਾਈ ਹੈ, ਠੱਗ ਮੁਟੀ ਕੁੜਿਆਰ ਮਨ ਚਲਾਈ ਹੈ। ਸਾਹਿਬ ਦੇ ਵਸਾਇ ਨਾ ਪਛੋਤਾਈ ਹੈ, ਗੁਣਾ ਬਖਸ਼ਣਹਾਰ ਸ਼ਬਦ ਕਮਾਈ ਹੈ। ਨਾਨਕ ਮੰਗੈ ਸੱਚ ਗੁਰਮੁਖ ਘਾਲੀ ਹੈ, ਮੈਂ ਤੁਝ ਬਿਨਾਂ ਵਰਨਾ ਕੋਈ ਨਦਰ ਨਿਹਾਲੀ ਆ। ਸਮਲਾ ਪਹਿਲਾਂ ਕਿਆ ਜੰਗਲ ਢੂੰਡਈ ਜਾਏ, ਮੈਂ ਘਰ ਬਨ ਹਰਿਆਵਲਾ। ਸੱਚ ਟਿਕੇ ਕਰੇ ਆਏ ਸ਼ਬਦ ਉਤਾਵਲਾ, ਜਦ ਦੇਖਦਾ ਸੋਏ ਉਹ ਨਾ ਜਾਣੀਆ। ਗੁਰੀ ਕਰ ਕਮਾਏ ਪਹਿਲ ਪਛਾਣੀਆ, ਰਾਵਾ ਮਿਲਾਵਾ ਸੱਚ ਤਮਨ ਭਾਵ ਹੀ ਚੱਲੇ ਜਾ ਸਦਰ ਜਾ ਅੰਕ ਸਮਾਵਈ। ਸੱਚਾ ਸਾਹਿਬ ਮਨ ਵਸਿਆ ਵਸਿਆ ਮਨ ਸੋਈ, ਆਪੇ ਦੇ ਵੜਿਆਈਆਂ ਦੇ ਤੋੜ ਨਾ ਹੋਈ। ਅਬੇ ਤਵੇ ਕੀ ਚਾਕਰੀ ਕਿ ਉਧਰ ਕੇ ਪਾਵੈ, ਪੱਥਰ ਕੀ ਬੇੜੀ ਜੇ ਚੜ੍ਹੈ ਪਰ ਨਾਲ ਭਾਰ ਨਾਲ ਬੁਢਾਵੈ। ਅਪਰਣ ਮਨ ਵਿੱਚ ਹੀ ਆ ਸਿਰ ਦੂਜੇ ਨਾਲੇ, ਗੁਰਮੁਖ ਵਸਤ ਪਛਾਣੀਆ ਆਪਣਾ ਕਰ ਭਾਲੇ। ਜੰਮਣ ਮਨਾ ਕੀ ਆ ਦਸ ਕਰੇ ਕੀ ਆ, ਆਪਣਾ ਆਪ ਗਵਾਇਆ ਮਰ ਰਹੇ ਫਿਰ ਮਰਨਾ ਥੀ ਆ। ਸਾਈ ਕਰ ਕਮਾਵਣੀ ਤੁਰਕੀ ਫਰਮਾਈ, ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ, ਰਤਨਾ ਪਾਰਖ ਸੋ ਧਣੀ ਤਿਨ ਕੀਮਤ ਪਾਈ। ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ, ਸਮਲ ਪਹਿਲਾ ਜਿੰਨੀ ਨਾਮ ਸਾਰਿਆ ਦੂਜੇ ਪਰਮ ਭੁਲਾਈ। ਮੂੰਹ ਚੋੜ ਵਡਾਲੀ ਲੱਗੇ ਕਿਉਂ ਪਾਵੈ ਪਛਾਈ, ਬਿਨ ਨਾਮੈ ਕਿਉਂ ਛੁੱਟੀ ਹੈ, ਜੇ ਜਾਣੇ ਕਬੋਈ ਗੁਰਮੁਖੋ ਤਾਂ ਛੁੱਟੀ ਹੈ। ਮਨ ਮੁਖ ਬਦ ਕੋਈ ਰਹਾਓ, ਜਿਨੀ ਇੱਕ ਸੇ ਇੱਕੋ ਸੇਵਿਆ ਪੂਰੀ ਮਤ ਪਾਈ। ਆਜੂਗਾ ਨਿਰੰਜਣ ਜਨ ਹਰ ਕੀ ਸਰਨਾਈ, ਸਾਹਿਬ ਮੇਰਾ ਇਹ ਕਿਹਾ ਔਰ ਨਹੀਂ ਪਾਈ, ਕਿਰਪਾ ਤੇ ਸੁਖ ਪਾਏ ਆ ਸੱਚੇ ਪੜਤਾਈ। ਗੁਰ ਬਿਨ ਕਿੰਨਾ ਪਾਇਓ, ਕਿਤੀ ਕਹਿ ਕਹਾਏ, ਆਪ ਦਿਖਾਏ ਬਾਟੜੀ ਸੱਚੀ ਪਦੜਾਏ। ਮਨਮੁਖ ਸੇ ਸਮਝਾਈ ਹੈ ਪੀ ਉਜੜ ਜਾਏ, ਬਿਨਾਂ ਨਾਮ ਨਾ ਛੁੱਟਸੀ ਮਰ ਨਰ ਕਿਸਮ ਆਏ। ਜਨਮ ਮਰੈ ਭਰਮਾਈ ਹੈ, ਨਾਮ ਨਾ ਲੇਵੈ ਤਾਂ ਕੀਮਤ ਨਾ ਪਾਵੈ, ਬਿਨ ਗੁਰ ਕੀ ਸੇਵੈ ਜਿਹੀ ਸੇਵਾ ਕਰਾਈ ਹੈ ਕਰਨੀ ਵੀ ਸਾਈ। ਆਪ ਕਰੇ ਕਿ ਸਾਖੀ ਵਿਖ ਵਡਿਆਈ, ਕਿਸੇ ਪਾਸੋਂ ਕਰੇ ਸਾਹਿਬ ਗਿਰਾਏ, ਨਨ ਸਿਰ ਤੇ ਛੁੱਟੀ ਆਦਰ ਕੇ ਪਤ ਪਾਏ। ਸਮਲਾ ਪਹਿਲਾ ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ, ਵੱਡੇ ਭਾਵ ਸਤਿਗੁਰੂ ਮਿਲਿਆ ਪਾਈ ਹੈ, ਵੱਡੇ ਭਾਵ ਸਤਿਗੁਰੂ ਮਿਲਿਆ ਪਾਈ ਹੈ। ਪੰਦਰ ਬਾਣੀ ਮੈਂ ਉਹ ਲੱਗੀ ਆ ਉਹ ਲੱਗੀ, ਹਮ ਸ਼ੋਰੇ ਸ਼ੋਰੂ ਥਾਰੇ, ਜੋ ਤੂੰ ਰਾਖਿਆ ਤਿਉਂ ਰਹਾਂ, ਮੁੱਖ ਨਾਮ ਹਮਾਰੇ ਰਾਹ ਦੱਸਣ ਕੀ ਪਿਆਸ ਕਣੀ, ਭਾਣੇ ਮਨ ਪਾਈ ਹੈ। ਮੇਰਾ ਠਾਕੁਰ ਹੱਥ ਵਡਿਆਈਆਂ ਭਾਣੇ ਪਤ ਪਾਈ ਹੈ, ਸੱਚ ਉਹ ਦੂਰ ਨ ਜਾਣੀ ਅੰਤਰ ਹੈ ਸੋਈ, ਜਦ ਕਦਰ ਆਵ ਰਹੇ ਕਿਨ ਕੀਮਤ ਹੋਈ। ਆਪ ਕਰੇ ਆਪ ਹਰੇ ਵੇਖਿਆ ਵਡਿਆਈ, ਗੁਰਮੁਖੋ ਨਿਹਾਲ ਉਹ ਕੀਮਤ ਪਾਈ। ਜੀਵਦਿਆਂ ਲਾਭ ਮਿਲੈ ਗੁਰ ਘਰ ਕਮਾਵੈ, ਪੂਰਬ ਹੋਵੇ ਲਿਖਿਆ ਸਤਿਗੁਰੂ ਸੰਪਾਵੈ। ਮਨੁੱਖ ਦਾ ਨਿਤ ਹੈ ਪਰ ਮੈਂ ਭਰਮਾਏ, ਮਨਮੁਖ ਨਾ ਸੁਚੇਤ ਆਈ ਕਿਉਂ ਦਰਸ਼ਨ ਪਾਏ। ਤਾਂ ਜਗ ਆਇਆ ਜਾਣੀਆਂ ਚੱਲ ਬੁਲਾਏ, ਗੁਰ ਭੇਟੇ ਪਾਰਸ ਭੈ ਜੁਤ ਜੁਤ ਮਿਲਾਏ। ਅਨਸ ਰਿੰਦਰਾਲ ਮੋਹ ਕਰ ਧੁਰ ਕੀ ਕਰਨੀ, ਨਾਨਕ ਨਾਮ ਸੰਤੋਖੀ ਯਾਰਾ ਤੇ ਅਰ ਸਿਆਰਣੀ। ਸਮਾਂ ਲਾ ਪਹਿਲਾਂ ਕੀਤੀ ਆਖਣਾ ਕੀ ਆ ਤਾਂ ਕਹਿੰਦ ਜਾਣਾ, ਮੈਂ ਧਰਿਆ ਮੈਂ ਧਰਿਆ ਤਾਰੇ ਏਕ ਤੂੰ, ਮੈਂ ਤਾਣ ਸਧਾਣਾ ਨਾਨਕੀ ਅਰਦਾਸ ਹੈ ਸੱਚ ਨਾਮ ਸੁਹੇਲਾ। ਆਪ ਗਿਆ ਸੋਚੀ ਪਾਈ ਗੁਰ ਸ਼ਬਦੀ ਮੇਲਾ ਰਾਹੋ, ਮੈਂ ਗਰਭ ਗਵਾਈ ਹੈ ਪਾਈ ਹੈ ਵਿਚਾਰੋ। ਸਾਹਿਬ ਸਿਉ ਮਨ ਮਾਨਿਆ ਦੇ ਸੱਚ ਆਧਾਰ ਹੋਇਆ, ਨਸ ਨਾਮ ਸੰਤੋਖੀ ਆ ਸੇਵਾ ਸੱਚ ਸਾਈ। ਤਾਕੋ ਬਿਗਨਾ ਲਾ ਗਈ ਚੱਲੈ ਹੁਕਮ ਰਜਾਈ, ਹੁਕਮ ਰਜਾਈ ਜੋ ਚੱਲੈ ਸੋ ਪਾਵੇ ਖਜਾਨੈ। ਖੋਟੇ ਢੋਰ ਨਾ ਪਾਏ ਨੇ ਰਲੇ ਜੂਠਾਨੇ, ਨਿਤ ਨਖਰਾ ਸੰਭਾਲੀ ਗਿਆ ਸੱਚ ਸਭ ਦਾ ਪਾਈ ਹੈ। ਖੋਟੇ ਨਾ ਨਾਮ ਨਹੀਂ ਲੈ ਅਗਣ ਜਲਾਈ ਹੈ, ਜਿੰਨੀ ਆਤਮ ਚੀਨੀਆਂ ਪਰਮਾਤਮਾ ਸੋਈ। ਇੱਕ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ, ਅੰਮ੍ਰਿਤ ਫਲ ਜਿੰਨੀ ਚਾਕੀ ਆ ਸੱਚ ਰਹਿ ਗਾਈ, ਤਿੰਨਾ ਪਰਮ ਨਾ ਭੇਦ ਹੈ। ਹਰ ਰਸਮ ਦਸਾਈ ਹੁਕਮ ਸੰਜੋਗੀ ਆਏ ਆ ਚੱਲ ਸਦਰ ਜਾਈ। ਅਵਗੁਣਿਆਰੇ ਕੋ ਗੁਣ ਨਾਨਕ ਹੈ ਸੱਚ ਮਿਲੇ ਵਡਿਆਈ, ਅਸਾ ਮਹੱਲਾ ਪਹਿਲਾ ਮੰਦਰਾ ਤੂੰ ਵਰਨਾ ਸੱਚ ਵਖਾਣੀਆਂ ਲੋਕਾਂ ਦਾ ਕਿਆ ਜਾਏ। ਜਾਂ ਤੂੰ ਦਭਾਣੇ ਆ ਜਾਉ ਲੱਗ ਜੀਉ ਪ੍ਰਾਣ, ਸੱਚਾਈ ਆ ਲਾ ਰੰਗ ਆਏ ਮਿਲੈ ਸੁਖ ਪਾਈ ਆ ਰਾਹੋ। ਸੱਚੀ ਤੇਰੀ ਕਾਰ ਦੇ ਦਿਆਲ ਤੂੰ, ਹਉ ਜੀਵਾਂ ਤੁਸਲਾਏ ਮਟੇਕ ਆਧਾਰ ਤੂੰ। ਦਰ ਦਰਵੇ ਦਰ ਸੇਵਕ ਦਰਬਾਰ ਦਰਦ ਤੂੰ ਜਾਣ ਅਹੀਂ,

ਜਾਂ ਕੋ ਸੱਚ ਬੁਝਾਵੈ ਆਪਣਾ ਸਰੀਨਾਮ ਸਮਾਣੀ ਅਸਮਾ ਲਾ ਤੀਜਾ ਸਤਿਗੁਰੂ ਹਮਰਾ ਭਰਮ ਗਵਾਇਆ ਹਰਨਾਮ ਨਿਰੰਜਣ ਮਨ ਵਸਾਇਆ ਸ਼ਬਦੀ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵਣ ਵਾਲਾ ਸਭ ਜਾਣੈ ਗੁਰਮੁਖ ਪਾਈਏ ਨਾਮ ਨਿਧਾਨ ਰਹਾਉ ਸਤਿਗੁਰੂ ਭੇਟ ਕੀ ਵਡਿਆਈ ਜਿਨ ਮਮਤਾ ਗੁਣ ਤਿਸ਼ਨਾ ਬੁਝਾਈ ਸਜੇ ਮਤਾਰ ਗੁਣ ਗਾਈ ਬਿਨ ਗੁਰਪੂਰੇ ਕੋਈ ਨ ਜਾਣੀ ਮਾਇਆ ਮੁੱਤ ਜਲ ਬਾਣੀ ਗੁਰਮੁਖ ਨਾਮ ਮਿਲੇ ਹਰ ਬਾਣੀ ਗੁਰਸੇਵਾ ਤਪਾਂ ਸਿਰ ਤਪ ਸਾਰ ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ ਦਰ ਸੱਚਾ ਦੀ ਸਤਿਆਰ ਗੁਰਸੇਵਾ ਦੇ ਭਰਾਤਰੇ ਭਾਵਣ ਸੁਚੀ ਹੋਏ ਆਪ ਜਣੇ ਹਰ ਪਾਵੈ ਸੋਏ ਸੱਚੀ ਬਾਣੀ ਮੈਂ ਹਲ ਪ੍ਰਾਪਤ ਹੋਏ ਗੁਰਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰੱਖੇ ਉਰਧਾਰੇ ਸੱਚੀ ਸੋਭਾ ਸੱਚ ਦੁਆਰੇ ਸਿਵਟ ਬਾਗੀ ਜੇ ਗੁਰੂ ਸੇਵਾ ਲਾਏ ਨੰਨ ਦਿਨ ਭਗਤ ਸੱਚ ਨਾਮ ਦੜਾਏ ਨਾਮ ਉਧਾਰੇ ਕੁਸ ਬਾਏ ਨਾਨਕ ਸੱਚ ਕੇ ਵਿਚਾਰ ਹਰ ਕਾ ਨਾਮ ਰੱਖੋ ਉਧਾਰ ਹਰ ਭਗਤੀ ਰਥੇ ਮੁਖਦਵਾਰ ਸੱਚ ਆਸਾ ਮਹੱਲਾ ਤੀਜਾ ਆਸਾਸ ਕਰੇ ਸਭ ਕੋਈ ਮੈਂ ਬੁਜਨ ਰਸਾ ਹੋਈ ਆਸਾ ਵੀ ਸੁਤੇ ਕੋਈ ਨਾ ਲੋਈ ਜੋ ਜਾਗੈ ਜਗਾਵੈ ਸੋਈ ਸੋ ਜਾਗੈ ਜਗਾਵੈ ਸੋਈ ਸਤਿਗੁਰ ਨਾਮ ਬੁਝਾਇਆ ਬਿਨ ਨਾ ਮੈਂ ਭੁੱਖ ਨਾ ਜਾਈ ਨਾ ਮੈਂ ਤਿਸ਼ਨਾਕਨ ਬੁਝੈ ਨਾਮ ਮਿਲੈ ਤਸਰ ਜਾਈ ਰਹਾਉ ਕਲ ਕੀਰਤ ਸ਼ੁਦ ਪਛਾਣ ਇਹਾ ਭਗਤ ਚੁਕਾ ਅਭਿਮਾਨ ਸਤਿਗੁਰ ਸੇਵਾ ਪ੍ਰਵਾਨ ਜਿਨ ਆਸਾ ਕੀਤੀ ਤਿਸ ਨੂੰ ਜਾਣ।

ਨਾਪੇ ਗੁਰਮੁਖ ਨਾਮ ਸਹਾਏ ਆ ਭੁਲਾਵੇ ਆਪੇ ਮਰਗ ਭਾਏ ਸੱਚੇ ਸ਼ਬਦ ਸੱਚ ਸਮਾਏ ਸੱਚਾ ਸ਼ਬਦ ਸੱਚੀ ਬਾਣੀ ਗੁਰਮੁਖ ਚੁਖਾਣੀ ਮਨ ਪਰਮ ਭੁਲਾਣੀ ਬਿਨਾਂ ਮੈਂ ਸਫਰੇ ਬਵਰਾਣੀ ਤੀਨ ਪਣ ਮੈਂ ਇੱਕ ਮਾਇਆ ਮੂਰਖ ਪੜ ਪੜ ਦੂਜੇ ਭਉ ਦੜਾਇਆ ਬਹੁ ਕਰਮ ਕਮਾਵੇ ਦੁੱਖ ਸੁਭਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਅੰਦਿਨ ਭੋਗੈ ਹੁਣ ਮੈਂ ਮਾਰ ਸਹਿਜ ਆਨੰਦ ਕਿਰਪਾ ਧਾਰੂ ਨਾਮ ਅੰਮ੍ਰਿਤ ਸਦਾ ਸੱਚ ਪਿਆਰ ਹਰ ਜਪ ਪੜੀਐ।

ਸਾਦ ਮੀਠ ਭਾਈ ਹਰ ਰਸ ਚਾਖਿਆ ਮੁਕਤ ਭਾਈ ਜਿਨ ਸਚੋ ਭਾਈ ਹਰ ਜੀਓ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਲਾਈਆ ਬਿਖਮਾਇ ਉਦਾਸਾ ਰਹਾਓ ਬਿਨ ਸ਼ਬਦ ਆਪ ਨਾ ਜਾਪਈ ਸਾਬੰਦੀ ਭਾਈ ਗੁਰਮਤੀ ਇਕਟ ਚਾਨਣਾ ਨਾਮ ਅੰਤ ਸੁਖਾਈ ਨਾਮੇ ਨਾਮ ਵਰਤਦਾ ਨਾਮੇ ਵਰਤਾਰਾ ਅੰਤਰ ਨਾਮ ਮਨ ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਆਂ ਨਾਮ ਮੰਨੀਆਂ ਨਾਮੇ ਵਡਿਆਈ ਨਾਮੇ ਸਲਾਈ ਸਦਾ ਸਦਾ ਨਾਮੇ ਮਿਲ ਪਾਈ ਨਾਮੇ ਗੜ ਚਾਨਣ ਨਾਮੇ ਸੁਭ ਪਾਈ ਨਾਮੇ ਸੁਖ ਉਪਜਾ ਨਾਮੇ ਸਰਣ ਆਈ ਬਿਨ ਨਾਮੇ ਕੋਈ ਨਾਮ ਮੰਨੀਐ ਮਨ ਮੁਖ ਪਤ ਗਵਾਈ ਜਮ ਪੁਰਬਦੇ ਮਾਰੀਐ ਬਿਰਥਾ ਜਨਮ ਗਵਾਈ ਨਾਮੇ ਕੀ ਸਭ ਸੇਵਾ ਕਰੇ ਗੁਰਮੁਖ ਨਾਮ ਬੁਝਾਈ ਨਾਮੋ ਹੀ ਨਾਮ ਮੰਨੀਐ ਨਾਮੇ ਵਡਿਆਈ ਜਿਸਮ ਦੇਵੈ ਤਿਸ ਮਿਲੈ ਗੁਰਮਤੀ ਨਾਮ ਬੁਝਾਈ ਨਾਨਕ ਸਾਹਿਬ ਕਿਸ ਨਾਮੇ ਕਹਿ ਵਸ ਹੈ ਪੂਰੇ ਭਾਗ ਉਪਾਈ ਨਾਸਾ ਮਹਲਾ ਤੀਜਾ ਦੁਆਗਣੀ ਮੈਲ ਨਾ ਪਾਏ ਨਾ ਜਨਣ ਫਿਰਕਾ ਸੁਹਾਓ ਫਿਰ ਫਿੱਕਾ ਬੋਲੈ ਨਾਨੇ ਵੈ ਦੂਜੇ ਭਾਵ ਸੁਹਾਓ ਇਹ ਮਨੁਆ ਕਿਉਂ ਕਰ ਵਸ ਆਵੈ ਗੁਰਪ੍ਰਸਾਦ ਠਾਕੀਐ ਗਿਆਨਮਤੀ ਘਰੇ ਆਵੈ ਰਹਾਓ ਸੁਹਾਗਣੀਆਂ ਵਿਸਵਾਰਿਆਂ ਲਾਏ ਪ੍ਰੇਮ ਪਿਆਰ ਦੁਗੇ ਭਾਣੇ ਚਲਦਿਆਂ ਨਾਮੇ ਸਹਿ ਸ਼ਿਕਾਰ ਸਦਾ ਰਵੈ ਫਿਰ ਆਪਣਾ ਸੱਚੀ ਸੇਜ ਸੁਭਾਏ ਫਿਰ ਕਹਿ ਪ੍ਰੇਮ ਹੋਈ ਐ ਮਿਲ ਪੀਤਮ ਸੁਖ ਪਾਏ ਗਿਆਨ ਪਾਲ ਸ਼ਿਕਾਰ ਹੈ ਸੁਭਾਵੰਤੀ ਨਾਰ ਸੱਸ ਭਰਾਈ ਸੁੰਦਰੀ ਫਿਰ ਕਹਿ ਤੇ ਪਿਆਰ ਸੁਹਾਗਣੀ ਵਿੱਚ ਰੰਗ ਰੱਖੇ ਉਹਨੂੰ ਸੱਚੇ ਅਲਗ ਪਾਰ ਸਤਿਗੁਰ ਸੇਵਨ ਆਪਣਾ ਸੱਚੇ ਪਾਏ ਪਿਆਰ ਸੁਹਾਗਣੀ ਸ਼ਿੰਗਾਰ ਬਣਾਇਆ ਗੁਰ ਕੀ ਗੱਲ ਹਾਰ ਪ੍ਰੇਮ ਬਿਰਮਲ ਤਨ ਲਾਵਣਾ ਅੰਤਰ ਗਿਆਨ ਰਤਨ ਵਿਚਾਰ ਪਾਤਰ ਤਿਸੇ ਉਤਮਾ ਜਤ ਪਤ ਸਿਵਦੇ ਹੋਏ ਬਿਨਾਂ ਮੈਂ ਸਭ ਨੀਚ ਜਾਤ ਹੈ ਬਿਸਟਕਾ ਕੀੜਾ ਹੋਏ ਹੋਂ ਕਰਦੀ ਸਾ ਫਿਰੈ ਬਿਨ ਸ਼ਬਦੇ ਆਉਂ ਨਾ ਜਾਏ ਨਾਨਕ ਨਾਮ ਰਤੇ ਦਿਨ ਮੈਂ ਗਈ ਸਚੇਰੇ ਸਮਾਏ ਅਸਾ ਮਲਤ ਜਾ ਸਚੇਰੇ ਤਿਸੇ ਨਿਰਮਲੇ ਸਦਾ ਸੱਚੀ ਸੋਏ ਨੈਥੇ ਕਰਕ ਜਾਪਦੇ ਆ ਕੇ ਸਾ ਜੁਗ ਜੁਗ ਪ੍ਰਗਟ ਹੋਏ ਮਨ ਰੂੜੇ ਰੰਗਲੇ ਤੁਸੀਂ ਰੰਗ ਚੜ੍ਹਾਏ ਰੂੜੀ ਬਣ ਜੇ ਰਪੈ ਨਾ ਇਹ ਰੰਗ ਲਹਿ ਨਾ ਜਾਏ ਰਾਓ ਹਮ ਨੀਚ ਮੈਲੇ ਅਤ ਭਵਾਨੀ ਦੂਜੇ ਭਾਈ ਵਿਕਾਰ ਗੁਰਪ੍ਰਾਰਸ ਮਿਲੇ ਆ ਕੰਚਨ ਹੋਏ ਨਿਰਮਲ ਜੋਤ ਪਾਰ ਬਿਨ ਗੁਰ ਕੋਈ ਨਾ ਰੰਗਈ ਗੁਰ ਮਿਲੇ ਆ ਰੰਗ ਚੜ੍ਹਾਓ ਗੁਰ ਕੈ ਭੈ ਭਾਏ ਜੋਰ ਅਤੇ ਸੁਪੀ ਸਤ ਸਮਾਓ ਪੈ ਬਿਨ ਲਾਗ ਨਾ ਲੱਗੇ ਨਾ ਮਨ ਨਿਰਮਲ ਹੋਏ ਬਿਨ ਪੈ ਕਰਮ ਕਮਾਵਣੇ ਝੂਠੇ ਨਾ ਆਉਣਾ ਕੋਈ ਜਿਸ ਨੂੰ ਆਪੇ ਰੰਗੇ ਸੋ ਰਬ ਸੀ ਸਤਸੰਗਤ ਮਿਲਾਏ ਗੁਰ ਪੂਰੇ ਗੁਰ ਤੇ ਸਤਸੰਗਤ ਉਪਜੈ ਸਹਿਜ ਸਹਿ ਸੁਭਾਏ ਬਿਨ ਸੰਗਤੀ ਸਭ ਐਸਾ ਰਹਿ ਜਸੇ ਪਸਟੋਰ ਜਿਨ ਕੀਤਾ ਤਿਸ ਨਾ ਜਾਣੀ ਬਿਨਾਂ ਮੈਂ ਸਭ ਚੋਰ ਇੱਕ ਗੁਣ ਵਿਹਾ ਜੈ ਅਵਗੁਣ ਵਿਕਣ ਗੁਰ ਕੈ ਸਹਿਜ ਸੁਭਾਏ ਗੁਰ ਸੇਵਾ ਤੇ ਨੋ ਪਾਈਐ ਬਿਠੰਦ ਰਿਆਏ ਸਭਨਾ ਕਾ ਦਾਤਾ ਏਕ ਹੈ ਸਿਰ ਧੰਦੈ ਲੁਆਏ ਨਾਨਕ ਨਾਮ ਲਾਏ ਸਵਾਰਣ ਸ਼ਬਦ ਲੈ ਮਿਲਾਏ ਅਸਾ ਮਹੱਲਾ ਤੀਜਾ ਸਭਨਾ ਮੈਨੂੰ ਲੋਚਦੀ ਜਿਸ ਕਿਰਪਾ ਕਰੇ ਸੁਪਾਏ ਬਿਨਾਂ ਮੈਂ ਸਭ ਦੁੱਖ ਹੈ ਸੁਖ ਦਿਸ ਜਿਸ ਮਨ ਵਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸਰਨਾਈ ਗੁਰਪੁਰ ਦੇ ਪਾਈਏ ਨਾਮੇ ਵਡਿਆਈ ਰਹਾਉ ਨੰਤਰ ਬਾਰੇ ਕਹਿ ਬਹੁ ਵਿਸਿਸ਼ਟ ਉਪਾਈ ਹੁਕਮੇ ਕਰ ਕਮਾਰਾਇਣ ਦਾ ਦੂਜੇ ਕੇਸ ਕਹੀਏ ਭਾਈ ਬੁਝਣਾ ਬੁਝਣਾ ਤੁਧ ਕੀ ਆਏ ਤੇਰੀ ਸਰਕਾਰ ਇੱਕ ਨਾ ਬਖਸ਼ ਲੈ ਮੇਲ ਲੈ ਇੱਕ ਦਰਗੇ ਮਾਰ ਕੜੇ ਕੁੜੇ ਹਾਰ ਇੱਕ ਤਰ ਪਵਿੱਤ ਪਾਵਨ ਹੈ ਤੂੰ ਨਾਮੇ ਲਾਏ ਗੁਰਸੇਵਾ ਤੇ ਸੁਖ ਉਪਜੈ ਸੱਚੇ

ਨਦਰ ਕਰੇ ਜਿਸ ਆਪਣੀ ਤੇ ਸੁਣੋ ਭਾਵਣੀ ਦਾ ਆਏ ਸਤ ਸੰਤੋ ਕੇ ਸੰਜਮੀ ਮੰਦਰ ਮਲ ਸ਼ਬਦ ਸੁਣ ਆਏ ਲੇਖਾ ਪੜ੍ਹਨਾ ਬਹੁਤ ਚਾਹੀ ਕਥ ਕਹਿਣੇ ਅੰਤ ਨਾ ਪਾਏ ਗੁਰ ਤੇ ਕੀਮਤ ਪਾਈਏ ਸੱਚ ਸ਼ਬਦੀ ਸਤ ਸ਼ਬਦ ਸੋਝੀ ਪਾਏ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰੀ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਪਾਈਏ ਗੁਰ ਕਹਿ ਦਾ ਪਾਰ ਆਸਾ ਮਾਲਾ ਤੀਜਾ ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕਹਿ ਸ਼ਬਦ ਸਿਗਾਰ ਘਰ ਹੀ ਸੋ ਫਿਰ ਪਾਇਆ ਸੱਚ ਸ਼ਬਦ ਵਿਚਾਰ ਆਵਗਣ ਗੁਣੀ ਬਖਸ਼ਾਇਆ ਹਰ ਸੁਣ ਲਾਏ ਲਿਵਲਾਈ ਹਰ ਪਰ ਪਾਇਆ ਕਾਮਣੀ ਗੁਰ ਮਿਲ ਮਿਲਾਈ ਰਹਾਉ ਇੱਕ ਫਿਰ ਉਧੂ ਨ ਜਾਣੀ ਦੂਜੇ ਪਰਮ ਭੁਲਾਈ ਕਿਉਂ ਪਾਇਨ ਡਵਾਗਣੀ ਦੁਖੀ ਨਣ ਮਿਹਾਈ ਜਿਨ ਕਹਿ ਮਨ ਸੱਚ ਵਸਿਆ ਸੱਚੀ ਗਰਗ ਕਮਾਏ ਅੰਦਰ ਸੇਵੈ ਸਹਿਜ ਸਿਉਂ ਸੱਚੇ ਮਨ ਮਾਇ ਸਮਾਏ ਦੁਆਗਣੀ ਪਰ ਬੁਲਾਈ ਹੈ ਕੂੜ ਬੋਲ ਵੀ ਖਾਏ ਫਿਰ ਨਾ ਜਾਣ ਆਪਣਾ ਸੁਣ ਸੇਜ ਦੁੱਖ ਪਾਏ ਸੁਣੀ ਸੇਜ ਦੁੱਖ ਪਾਏ ਸੱਚ ਸਾਹਿਬ ਕਹਿ ਮਤ ਮਨ ਭਰਮ ਭੁਲਾਏ ਗੁਰੂ ਪਿੱਛੇ ਸੇਵਾ ਕਰੇ ਮਨ ਸੱਚ ਨਿਰਮਲ ਮਨ ਵਸਾਏ ਸੁਹਾਗਣੀ ਸਦਾ ਫਿਰ ਪਾਇਆ ਹੋਮੇ ਆਪ ਗਵਾਏ ਫਿਰ ਸਦੀ ਅੰਦਨ ਗਹਿ ਰਹੀ ਸੱਚੀ ਸੇਜ ਸੁਖ ਪਾਏ ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ ਮਹਿਲ ਨਾਹੀਂ ਡੁਆਗਣੀ ਅੰਦ ਕਈ ਪਛਤਾਏ ਸੋ ਫਿਰ ਮੇਰਾ ਏਕ ਹੈ ਇੱਕ ਸਿੰਧ ਬੁਲਾਏ ਨਾਨਕ ਜੇ ਸੁਖ ਲੋੜੇ ਕਾਮਣੀ ਹਰ ਕਾ ਨਾਮ ਮਨ ਵਸਾਇਆ ਸਮਲਾ ਤੀਜਾ ਅੰਮ੍ਰਿਤ ਜਿੰਨਾ ਚਾਖਿਓ ਨੂੰ ਰਸ ਆਇਆ ਸੇ ਸੁਭਾਏ ਸੱਚਾ ਵਿਪ੍ਰਵਾਹ ਹੈ ਤਿਸ ਨੂੰ ਦਿਲ ਨਤਮਾਏ ਅੰਮ੍ਰਿਤ ਸੱਚਾ ਵਰਸਦਾ ਗੁਰਮੁਖ ਮੁਖ ਪਾਏ ਗੁਰਮੁਖਾਂ ਮੁਖ ਪਾਏ ਮਨ ਸਦਾ ਹਰਿਆਵਲਾ ਸਜੇ ਅਰਗੁਣ ਗਾਏ ਰਹਾਉ ਮਨ ਮੁਖ ਸਦਾ ਸੁਦੁਆਗਣੀ ਦਰਖੜੀਆਂ ਬਿਲਾਏ ਜਿੰਨਾ ਪਿਰਖ ਸੁਹਾਉਣਾ ਆਇਓ ਸੇ ਤੁਰ ਲਿਖਿਆ ਸੁਖਮਾਏ ਗੁਰਮੁਖ ਵਿਜੈ ਸੱਚ ਜੰਮੈ ਸਚਨਾ ਵਪਾਰ ਜੋ ਇਤ ਲਾਹੇ ਲਾਏ ਨ ਭਗਤੀ ਪਰ ਭੰਡਾਰ ਗੁਰਮੁਖ ਸਦਾ ਸੁਹਾਗਣੀ ਪੈ ਭਗਤ ਸਿਗਾਰੋ ਅੰਦਰ ਰਵੈ ਪਿਰ ਆਪਣਾ ਸੱਚ ਰੱਖੋ ਰਧਾਰ ਜਿੰਨਾ ਪਿਰ ਰਵੈ ਆਪਣਾ ਦਿਨ ਮਿੱਟੋ

tan man sital mukh jale per ke pai pyar se sukali per rave hume tishna mar kar kripa kar aaye agur ke tapar var pa swagni kevle kumrar sabhe guna pushaye layon mile milan har nanak akhan aakhiye je sun tare pyar vasa mala tija sadgur te gunu pujaya jaan pra mile soi ਸਾਜੇ ਨਾਮ ਤੇ ਆਈ ਹੈ ਗਿਆਨ ਪ੍ਰਗਟ ਹੋਈ ਮਨ ਮਤ ਜਾਣ ਹਰ ਦੂਰ ਹੈ ਸਦਾ ਵੇਖ ਅਧੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਭਰਪੂਰ ਰਹਾਉ।

ਕਰ ਵੇਖੇ ਸ਼ਬਦ ਵਿਚਾਰ ਵਰਸਨਾਈ ਭਜ ਪਾਓ ਭਾਈ ਮੁਖ ਦੁਆਰੋ ਸ਼ਬਦ ਸੁਣੀਆਂ ਸ਼ਬਦ ਬੁਝੀਆ ਸ਼ਬਦ ਰੈਲ ਬੁਲਾਏ ਸ਼ਬਦ ਐਵੇਂ ਮਾਰ ਗਿਆ ਸੱਚੇ ਮੈਲ ਸੁਖ ਬਹਾਏ ਜਗ ਮੈਂ ਸੁਭਾ ਨਾਮ ਕੀ ਬਿਨਾ ਮੈਂ ਸੁਭਨਾ ਹੋਏ ਮਾਇਆ ਕੀ ਸੁਭਾ ਚਾਰ ਦੜ ਜਾਂਦੀ ਬਲਮਨਾ ਹੋਏ ਜਿਨੀ ਨਾਮ ਸਾਰਿਆ ਸੇ ਮੂਹੇ ਮਰ ਜਾਏ ਆ ਰਸਾ ਨਾ ਆਇਓ ਬਿਸਟਾ ਮੈਂ ਸਮਾਏ ਕਾਪੇ ਬਖਸ਼ ਮਿਲਾਏ ਨੂੰ ਅੰਦਰ ਨਾ ਮਿਲਾਏ ਸੱਚ ਮਾਇਆ ਸੱਚ ਰਹੇ ਸੱਚੇ ਸੱਚ ਸਮਾਏ ਬਿਨ ਸ਼ਬਦ ਐ ਸੁਣੀ ਅੰਨਾ ਦੇਖੀ ਆ ਜਗ ਬੋਲਾ ਅੰਨਾ ਭਰਮਾਏ ਬਿਨਾਂ ਮੈਂ ਦੁੱਖ ਪਾਏ ਸੀ ਨਾਮ ਮਿਲੈ ਤਸਰ ਜਾਏ ਜਿਨ ਬਾਣੀ ਸੁਣ ਜਿਤ ਲਾਏ ਸੇ ਜਨ ਨਿਰਮਲ ਪ੍ਰਮਾਣ ਨਾਨਕ ਨਾਮ ਤਨਾ ਕਦੇ ਨਾ ਵਿਸਤਰੈ ਜੇ ਦਰ ਸੱਚੈ ਜਾਣ ਆਸਾ ਮਲ ਜਾ ਸ਼ਬਦ ਹੋਈ ਜਗ ਸ਼ਬਦ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਾਉ ਮੰਨੀਐ ਸੱਚ ਮਿਲਾਵੈ ਹੋਏ ਨਾਰਾ ਨਾਮ ਜਨ ਕੀ ਪਤ ਹੋਏ ਸਬਲ ਦਿਨਾਂ ਕਾ ਜਨਮ ਹੈ ਤਿੰਨ ਮਾਨੈ ਸਭ ਕੋਈ ਰਹਾਉ ਨਾਉ ਮੈਂ ਮੇਰਾ ਜਾਤ ਹੈ ਅਤਿ ਕ੍ਰੋਧ ਅਭਿਮਾਨ ਸ਼ਬਦ ਮਰੈ ਤਾਂ ਜਾਤ ਜਾਏ ਜੋਤੀ ਜੋਤ ਮਿਲੈ ਭਗਵਾਨ ਗੁਰ ਸਤਿਗੁਰ ਪੇਟੇ ਆ ਸਭ ਜਨ ਪ੍ਰਮਾਣ ਨਾਮ ਨਵੈ ਨਿਤ ਪਾਈਐ ਭਰੇ ਅਖੁੱਟ ਭੰਡਾਰੂ ਆਵੈ ਇਸ ਰਾਸੀ ਕੇ ਵਪਾਰੀ ਨਾਮ ਪਿਆਰਾ ਗੁਰਮੁਖ ਹੋਵੈ ਸੋ ਧਨ ਪਾਏ ਦਿਨਾਂ ਅੰਤਰ ਸ਼ਬਦ ਵਿਚਾਰਾ ਭਗਤੀ ਸਰਨਾ ਜਾਣਨੀ ਮਨਮੁਖ ਹੰਕਾਰੀ ਤਰੋਂ ਆਪ ਖੁਆਇਨ ਜੂਏ ਬਾਜੀ ਹਾਰੀ ਬਿਨ ਪਿਆਰੇ ਭਗਤ ਨਾ ਹੋਵੇ ਇੰਨਾ ਸੁਖ ਹੋਈ ਸਰੀਰ ਪ੍ਰੇਮ ਪਦਾਰਥ ਪਾਈਐ ਕੁਛ ਭਗਤੀ ਮਨ ਧੀਰ ਜਿਸ ਨੂੰ

ਜਿਉਂ ਭਾਵ ਹੈ ਤਿਉਂ ਕਾਰਜ ਸਾਰ। ਭਗਤ ਨਿਰਾਲੀ ਅਲਾਹ ਕੀ ਦੀ ਜਪੈ ਗੁਰ ਵਿਚਾਰ, ਨਾਨਕ ਨਾਮ ਹਿਰਦੈ ਵਸੈ ਪੈ ਭਗਤੀ ਨਾਮ ਸਵਾਰ। ਆਸਾ ਮਾਲਤ ਜਾ ਅੰਨ ਰਸ ਮਾਲ ਭੁਲਾਇਆ, ਬਿਨਾਂ ਮੈਂ ਦੁਖ ਪਾਏ ਸਤਿਗੁਰ ਪੁਰਖ ਨਾ ਭੇਟੀ। ਉਹ ਜੇ ਸੱਚੀ ਬੂਝ ਬੁਝਾਏ ਮਨ ਮੇਰੇ ਬਾਵਲੇ, ਹਰ ਰਸ ਚਾਖ ਸਦ ਪਾਏ ਅੰਨ ਰਸ ਲਾਗਤ ਉਭਰੈ ਪਰ ਜਨਮ ਗਵਾਏ ਰਾਹ। ਜਗ ਮੈਂ ਗੁਰਮੁਖ ਨਿਰਮਲੇ ਸੱਚੇ ਨਾਮ ਰਹਿ ਬੁਲਾਏ, ਬਿਨ ਕਰਮਾ ਕਿਛ ਪਾਈਐ ਨਾਹੀ, ਕਿਆ ਕਰ ਕਹਿਆ ਜਾਏ। ਨਾ ਪਛਾਣੈ ਸ਼ਬਦ ਮਰੈ ਮਨੋ ਤਦ ਵਿਕਾਰ, ਗੁਰ ਸੁਨਾਈ ਭਜ ਭਈ ਬਖਸ਼ੇ ਬਖਸ਼ਣਹਾਰ, ਬਿਨਾਂ ਮੈਂ ਸੁਖ ਨਾ ਪਾਇਣ ਨਾ ਦੁੱਖ ਵਿੱਚੋਂ ਜਾਏ। ਇਹ ਜਗ ਮਾਇਆ ਮੋਹ ਵਿਆਪਿਆ ਦੂਜਾ ਪਰਮ ਬੁਲਾਏ, ਦੁਆਗਣੀ ਪ੍ਰਕਿਸਾਰ ਨਾ ਜਾਣਨੀ, ਕਿਆ ਕਰੈ ਸ਼ਿਗਾਰ। ਅੰਦਰ ਸਦਾ ਚਲਦੀਆਂ ਫਿਰੈ ਸਜੇਰੇ ਪਤਾਰ, ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਏ, ਗੁਰਸ਼ਬਦ ਦੀ ਸਵੀਕਾਰੀਏ ਆਪਣੇ ਸੈਲਾਇਆ ਮਿਲਾਏ। ਮਨ ਮਨ ਵਿਸਾਰਿਆ ਮਾਇ ਮੁਖ ਬਾਰ, ਮਨਮੁਖ ਮਰ ਮਰ ਜੰਮੈ ਭੀ ਮਰੈ, ਜਮ ਦਰ ਹੋਏ ਕੁਵਾਰ। ਨਾਭ ਮਿਲਾਇ ਨੂੰ ਸੇ ਮਿਲੈ ਗੁਰਸ਼ਬਦ ਵਿਚਾਰ, ਨਾਨਕ ਨਾਮ ਸਮਣ ਮੁਖ ਉਜਲੇ ਤੇ ਸੱਚੇ ਦਰਬਾਰ। ਆਸਾ ਮਾਲਾ ਪੰਜਵਾਂ ਅਸ਼ਟਪਦੀਆਂ ਕਰ, ਦੂਜੇ ਕਿਉਂ ਕਰ ਸਤੂ ਪ੍ਰਸਾਦ। ਪੰਚ ਮਨਾਏ ਪੰਚ ਰਸਾਏ ਪੰਚ ਵਜਾਏ ਪੰਚ ਗਵਾਏ, ਬਿਨ ਬਿਦ ਨਗਰ ਬੁੱਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦੜਾਈ ਰਹਾਉ। ਸਾਜ ਧਰਮ ਕੀ ਕਰ ਦਿਨੀ ਵਾਰ, ਫੈਰੇ ਮੁਹਕਮ ਗੁਰ ਗਿਆਨ ਵਿਚਾਰ, ਨਾਮ ਖੇਤੀ ਬੀਜੋ ਮੇਰੇ ਭਾਈ, ਸਬਦਾ ਕਰੋ ਗੁਰ ਸੇਵ ਨੀਤ, ਨਾਮ ਖੇਤੀ ਬੀਜੋ ਭਾਈ ਮੀਤ, ਸਬਦਾ ਕਰੋ ਗੁਰ ਸੇਵ ਨੀਤ, ਸਾਂਭ ਸਹਿਜ ਸੁਖ ਕੇ ਸਭਾਟ, ਸਭ ਪਰੀਏ ਕੇ ਬਥਾਟ।

ਆਪ ਸਤਿਗੁਰ ਸਾਹਿਬ ਲਿਖ ਸਿੱਖ ਬਣ ਜਾ ਰਹੇ ਪੂਜੀ ਨਾਮ ਲੇਖਾ ਸੱਚ ਮਾਰੇ ਜੋ ਸੋ ਵਸਿਆ ਇਤ ਘਰ ਜਿਸ ਗੁਰ ਪੂਰਾ ਸੇਵ ਆਪ ਚੱਲ ਨਗਰੀ ਨਾਨਕ ਦੇਵ ਵਾਸਾਵਰੀ ਮਹਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਸਿਉ ਲਾਗੀ ਪ੍ਰੀਤ ਸਾਸੰਗ ਹਰ ਜਪਤ ਨਿਰਮਲ ਸਚੀ ਰੀਤ ਰਾਵ ਦਰਸ਼ਨ ਕੀ ਪਿਆਸ ਘਣੀ ਜਦਵੰਤ ਪ੍ਰਕਾਰ ਕਰਵਨ ਪਰਮ ਹਰ ਕਿਰਪਾ ਧਾਰ ਮੁਰਾਰ ਮਨ ਪ੍ਰਸੀ ਆਇਆ ਮਿਲੋ ਸਤਿ ਕੇ ਸੰਗ ਜਿਸ ਵਕਤ ਤੂੰ ਕਹੋ ਚਾਹਤਾ ਸੋ ਪਾਇਓ ਨਾ ਮੈਂ ਰੰਗ ਜਿਤੇ ਮੈਂ ਰੰਗ ਰਸ ਬਿਨ ਸਜਾਏ ਖਿਨ ਮੈਂ ਆਹੀ ਪਾਤਰ ਤੇ ਤੇਰੇ ਨਾਮ ਸਿਉ ਸੁਖ ਪੁੰਚਾ ਸਭ ਠਾਏ ਸਾਹਿਬ ਜਾ ਕੇ ਚਲ ਤੋ ਪੇਕੀ ਜਾਣੇ ਚਲ ਗੁਨਾਉ ਕਰ ਮਿਰਤਾਈ ਸਾਧ ਦੱਸਿਓ ਨੇ ਚਲ ਪਾ ਬਿਠਾਓ ਮੀ ਸਾਜਨ ਸੁਤ ਬੰਦ ਪਾ ਕੋ ਨਾ ਸਾਥ ਏਕ ਨਿਵਾਹੂ ਰਾਮ ਨਾਮ ਦੀਨਾ ਕਰ ਪ੍ਰਭ ਨਾਥ ਚਨ ਕਮਲ ਬੋਇਤ ਭਏ ਲਗ ਸਾਗਰ ਤਰਿਓ ਤੇ ਭੇਟਿਓ ਪੁਰ ਸਤਿਗੁਰ ਸੱਚਾ ਪ੍ਰਭ ਸਿਉਨੀ ਸਾਧ ਤੇਰੇ ਕੀ ਜਾਚਨਾ ਵਿਸਰਨਾ ਸਾਸ ਗਿਰਾਸ ਜਦੋਂ ਭਾਵੇ ਸੋ ਭਲਾ ਤੇਰੇ ਭਾਣੇ ਕਾਰਜ ਰਾਸ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਾਨੰਦ ਗੁਰੂ ਨਾਨਕ ਸਾਹਿਬ ਦੁੱਖ ਮਿਟੇ ਸਭ ਪ੍ਰਭ ਭੇਟੇ ਪਰਮਾਨੰਦ ਨਾਸਾ ਮਹਲਾ ਪੰਜਵਾਂ ਬਿਰਹੜੇ ਘਰ ਚੌਥਾ ਸ਼ੰਤਾਂ ਕੀ ਜਤ ਕਿਉਂ ਕਰ ਸਤਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰੀਏ ਪਿਆਰੇ ਦਰਸ਼ਨ ਕੋ ਬਲ ਜਾਉ ਜਿਵੇਂ ਸੁਖ ਜਿਸ ਸਿਮਰਤ ਦੁੱਖ ਬਿਸਰੇ ਪਿਆਰੇ ਸੁਖ ਨਾ ਜਾਏ ਤਨ ਵਿੱਚ ਸੰਤ ਪਿਆਰੇ ਪ੍ਰੀਤਮ ਦੇ ਮਿਲਾਏ ਸੁਖ ਸਾਗਰ ਸੁਖ ਸਿਗਾਰ ਵਿਖਿਆ ਕੇ ਵੀ ਕੇ ਦਾ ਛੋੜੇ ਮੇਰੀ ਮਾਂ ਆਏ ਕੰਮ ਕਰੋ ਲੋਭ ਤਜ ਗਏ ਪਿਆਰੇ ਸੁਖ ਨਹੀਂ ਪਾਏ ਜੋ ਜੰਦਰਾ ਤੇ ਨਾਮ ਸਿਉ ਪਿਆਰੇ ਅਣਤ ਨਾ ਕਹੂੰ ਜਾਏ ਆ ਰਸ ਜਿਨੀ ਚਾਖੇ ਪਿਆਰੇ ਤੁਤ ਰਹੇ ਅਗਾਏ ਅੰਚਲ ਗਿਆ ਸਾਧਕਾ ਨਾਨਕ ਪੈ ਸਾਗਰ ਬਰ ਬਰਾਏ ਜਮ ਜਨਮ ਮਰਨ ਦੁੱਖ ਕਟੇ ਪਿਆਰੇ ਜਾ ਪੇਠਿਆ ਰਾਏ ਸੁੰਦਰ ਸੁਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਏ ਜੋ ਜੀਆਂ ਤੁਸੀਂ ਤੇ ਵਿਛਰੇ ਪਿਆਰੇ ਜਨਮ ਮਰਿਆ ਵਿਖਾਏ ਜਿਸ ਤੋਂ ਮਿਲੇ ਸੋ ਮਿਲੇ ਪਿਆਰੇ ਤਿਸ ਕਹਿਲਾ ਗੁਪਾਏ ਜੋ ਸੁਖ ਦਰਸ਼ਨ ਵੇਖਦੇ ਪਿਆਰੇ ਮੁਕਤੇ ਕਹਿ ਨਾ ਜਾਏ ਸਾਚੀ ਪ੍ਰੀਤ ਨਾ ਤੁਟਈ ਪਿਆਰੇ ਜੁਗ ਜੁਗ ਰਹੀ ਸਮਾਏ ਜੋ ਤੁਧ ਭਾਵ ਹੈ ਸੋ ਭਲਾ ਪਿਆਰੇ ਤੇਰੇ ਅਮਰ ਤੇਰੀ ਅਮਰ ਜਾਏ ਨਾਨਕ ਰੰਗ ਤੇ ਨਾਰਾਇਣ ਪਿਆਰੇ ਮਾਤੇ ਸਹਿ ਸੁਭਾਏ ਸਭ ਜਿੱਦ ਤੁਮੀ ਜਾਂਦੇ ਪਿਆਰੇ ਕਿਸ ਪੇ ਕਹੋ ਸੁਣਾਏ ਤੁਮ ਦਾਦਾ ਜੀਆਂ ਸਭਨਾ ਕਾ ਤੇਰਾ ਦਿੱਤਾ ਪਿਆਰੇ ਖਾਏ ਦੁੱਖ ਸੁੱਖ ਤੇਰੀ ਅੱਗੇ ਪਿਆਰੇ ਤੁਜੀ ਨਾ ਜਾਏ ਜੋ ਤੂੰ ਕਰਾਏ ਸੋ ਕਰੀ ਪਿਆਰੇ ਔਰ ਕਿਛ ਕਹਿਣ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿੱਤ ਜਪੀਆ ਨਾ ਆਉਂ ਸਹੀ ਕਰ ਕਮਾਵਣੀ ਪਿਆਰੇ ਦੁਰਮਸਤਕਲੇ ਲਿਖਾਏ ਇੱਕ ਵਾ ਵਰਤਦਾ ਪਿਆਰੇ ਖਟਕਲਿਆ ਸਮਾਏ ਸੰਸਾਰ ਗੁਪ ਦੇ ਉਧਾਰ ਲੈ ਪਿਆਰੇ ਨਾਨਕ ਸੁਨਾਏ ਰਾ ਖਾਸਾ ਮਹਲਾ ਪਹਿਲਾ ਪੱਟੀ ਲਿਖੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਚੈ ਸਿਸ਼ਟ ਸਸੈ ਸੋਈ ਸਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭੈਆ ਸੇਵ ਦਰੈ ਚਿਤ ਜਿਨ ਕਾ ਲਾਗਾ ਮਾਇਆ ਤਿਨਕਾ ਆਇਆ ਤਿਨਕਾ ਸਫਲ ਭੈਆ ਮਨ ਕਾਏ ਭੁੱਲੇ ਮੂੜ ਮਨਾ ਜਬ ਲੇਖਾ ਦੇ ਵੈ ਵੀਰਾ ਤਉ ਪੜਿਆ ਰਹਾਵੀ ਬੜੀ ਯਾਦ ਪੁਰਖੈ ਦਾਤਾ ਪੇ ਸਚਾ ਸੋਈ ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਪੂਜੈ ਤਿਸ ਸਿਰ ਲੇਖਣਾ ਹੋਈ ਊੜੈ ਉਪਮਾ ਤਾ ਕੀ ਜੈ ਜਾਂ ਨਾ ਪਾਇਆ ਸੇਵਕ ਸੇਈ ਫਲ ਪਾਵੈ ਜਿਨੀ ਸੱਚ ਕਮਾਇਆ ਗੰਗਾ ਗਿਆਨ ਪੂਜੈ ਜੇ ਕੋਈ ਪੜਿਆ ਪੰਡਿਤ ਸੋਈ ਸਰਜੀਆਂ ਮੈਂ ਇੱਕੋ ਜਾਣ ਤਾਂ ਹੋਮੈ ਕਰੈ ਨਾ ਕੋਈ ਕੱਕਾ ਕੇਸ ਪੁੰਡਰ ਜਬੂ ਐ ਵਿਣ ਸਾ ਬੂਣੇ ਉਜਲਿਆ ਜਮਰਾ ਜੇ ਕੇ ਹੀਰੂ ਆਇਆ ਮਾਇਆ ਕੇ ਸੰਗਲ ਬੰਦ ਲਾਇਆ ਖੱਖੈ ਖੰਧਕਾਰ ਸਾਲਮ ਕਰ ਖਰੀਦ ਜਿਨੇ ਖਰਚ ਦੀ ਆ ਬੰਧਨ ਜਾ ਕੇ ਸਭ ਜਗ ਬੰਦ ਆਵਰਾ ਕੀ ਨਹੀਂ ਆ ਹੁਕਮ ਪਾਇਆ ਗੱਗਾ ਗੋਏ ਗਾਏ ਜਿਨ ਛੋਡੀ ਗਲੀ ਗੋਬਿੰਦ ਗਰਬ ਭਇਆ ਘੜ ਪੰਡ ਜਿਨ ਆਪਸ ਆਵੀ ਸਾਜੀ ਚਾਵਣ ਵਾਹੇ ਤਈ ਦੇਈ ਤਈ ਦਿੱਕੀਆ ਗੱਗੇ ਘਾਲ ਸੇਵ ਜੇ ਘਾਲ ਲੈ ਸ਼ਬਦ ਗੁਰੂ ਕਹਿ ਲਾ ਗ੍ਰਹਿ ਬੁਰਾ ਭਲਾ ਜਿਸ ਸਮਕਰ ਜਾਣ ਇਨ ਮਿਲ ਸਾਹਿਬ ਰਬ ਤਰੈ ਤੱਤਿਆ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੋਗਾਂ ਜੋਗੀ ਖਾਣੀ ਭੋਗੀ ਪੜੇ ਆ ਪੰਡਤ ਆਪ ਥੀਆ ਛੇ ਸ਼ਾਇ ਵਰਤੀ ਸਾਹਿਬ ਅੰਤਰ ਤੇਰਾ ਗਿਆ ਭਰਮ ਹੋਆ ਪਰਮ ਭੁਲਾਏ ਭਰਮ ਪਾਏ ਭੁਲਾਏਨ ਆਪੇ ਤੇਰਾ ਕਰਮ ਹੋਆ ਤਿੰਨ ਗੁਰ ਮਿਲਿਆ ਜੱਜ ਜਾਨ ਮੰਗਤ ਜਾਨ ਜਾਚੈ ਲਖ ਚੁਰਾਸੀ ਭੀਖ ਭਵਿਆ ਏਕੋ ਲੇ ਵੈ ਕੋ ਦੇਵ ਨਜਾ ਮੈਂ ਸੁਣਿਆ ਚੱਜਾ ਚੂਰਮਰ ਕੇ ਪ੍ਰਾਣੀ ਜੋ ਕਿਸ ਦੇਣਾ ਸੁਦੇ ਰਹਿਆ ਦੇ

ਇੱਕ ਵਸੇ ਮਨਮਾਏ ਟੱਟਾ ਰੰਚ ਕਰਿਆ ਉਹ ਕਹਿ ਪ੍ਰਾਣੀ ਘੜੀ ਕਹਿ ਮੌਤ ਕੇ ਉੱਠ ਚੱਲਣਾ ਜੂਆ ਜਨਮ ਨਾਰੋ ਆਪਣਾ ਭਾਜ ਪੜੋ ਤੋਂ ਮਰ ਸਰਨਾ ਠੱਠਾ ਠਾਡ ਠੱਠਾ ਠਾਂਡ ਪਾਏ ਠੱਠਾ ਠਾਂਡ ਵਰਤੀ ਤਿੰਨ ਅੰਤਰ ਹਰ ਚੰਨੀ ਜਿਨਕਾ ਚਿਤਲਾਗਾ ਚਿਤਲਾਗਾ ਸਹੀ ਜਿਨ ਸਤਾਰੇ ਤੋਂ ਪ੍ਰਸਾਦੀ ਸੁੱਖ ਪਾਇਆ ਪਾਇਆ ਡੱਡਾ ਡੰਪ ਕਰੋ ਕਿ ਪ੍ਰਾਣੀ ਜੋ ਕੁਛ ਗਊਆ ਸੋ ਸਭ ਚੱਲਣਾ ਤਿਸ ਰਹੇ ਵੋ ਜਾਂ ਤਾਂ ਸੁਖ ਭਾਵ ਉਹ ਸਰਮਨੰਤ ਰਵ ਰਹਿਆ ਢੱਡਾ ਢਾਇਓ ਸਾਰੇ ਆਪੇ ਜੋ ਤਿਸ ਭਾਵੈ ਅਤੇ ਵੇਖ ਰਹਿ ਕਰ ਵੇਖੇ ਹੁਕਮ ਚਲਾਏ ਤਿਸ ਨਿਸਤਾਰਿਆ ਜਾਂ ਗੁਣ ਅੰਤਰ ਕਰਾਏ ਨਾਣਾ ਰਵਤ ਹੈ ਘੱਟ ਅੰਤਰ ਹਰ ਗੁਣ ਗਾਵੇ ਸੋਈ ਆਪੇ ਆਪ ਮਿਲਾਏ ਕਰਤਾ ਪੁੰਦਰਾ ਜਨਮ ਨਾ ਹੋਏ ਤੇ ਤਾਰੂ ਪਵਜਲੂ ਆਦਾ ਕੰਧ ਨਾ ਪਾਇਆ ਨਾ ਤਰ ਨਾ ਦੁਲਾਮ ਬੂਡਸ ਤਾਰ ਰਿਹਾ ਉਤਾਰਨ ਆਇਆ ਤੇ ਤੰਦਰ ਸੋਈ ਜਾਕਾ ਕੀ ਆ ਸਭ ਹੋਇਆ ਕਿਆ ਪਰਮ ਕਿਆ ਮਾਇਆ ਕਹੀ ਹੈ ਜੋ ਤੇ ਸੁਭਾਵੇ ਸੋਈ ਪਲਾ ਦੱਦਾ ਦੁਸ਼ਣ ਦੇਵ ਕਿਸ਼ਨ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੁਸ਼ਣ ਦੀ ਜਿਆ ਵਰਜਨਾ ਤਦਾ ਧਾਰ ਕਲਾ ਜਿਨ ਛੋਡੀ ਅਰਚ ਜੀ ਜਿਨ ਰੰਗ ਕੀਆ ਤੇ ਸਦਾ ਕੀਆ ਸਭਨੀ ਲੀਆ ਕਰਮੀ ਕਰਮੀ ਹੁਕਮ ਪਾਇਆ ਨਨੇ ਨਾ ਭੋਗ ਨਿਤ ਭੋਗ ਗਿਆ ਨਾ ਡਿਠਣਾ ਸੰਭਲਿਆ ਗਲੀਓ ਸੁਹਾਗਣ ਭੈਣੇ ਕੰਧਨ ਕਬੂ ਮੈਂ ਮਿਲਿਆ ਪੱਪੇ ਪਾਤਸ਼ਾਹ ਪਰਮੇਸ਼ਵਰ ਵੇਖਣ ਕੋ ਪ੍ਰਪੰਚ ਕੀਆ ਦੇਖਿਆ ਪੂਜਿਆ ਸਾਹਿਬ ਕਿਸ ਜਾਣੇ ਅੰਤਰ ਬਾਹਰ ਆਵ ਰਿਹਾ ਫੱਫੇ ਬਾਹੀ ਸਾਹਿਬ ਜਗ ਫਾਸਾ ਜਮ ਕੈ ਸੰਗਲ ਬੰਧ ਲਿਆ ਗੁਰਪ੍ਰਸਾਦੀ ਸੇ ਨਰ ਉਭਰੇ ਜੇ ਹਰ ਸੁਨਾਖਤ ਭਜ ਪਾਇਆ ਬਾਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾ ਜੀ ਜਨ ਸਾਹਿਬ ਸਾਰੀ ਕੀਤੀ ਪਾਸਾ ਢਾਲਣ ਆਪ ਲੱਗਾ ਪਾਵੇ ਪਾਲੋ ਸੇਵ ਪਲ ਪਾਵੈ ਗੁਰਪ੍ਰਸਾਦੀ ਜਿਨ ਕਹੋ ਭਰਮ ਪਾਇਆ ਮਨ ਮੁਖ ਫਿਰੇ ਨਾ ਚੇਤੇ ਮੂੜੇ ਲੱਖ ਚੁਰਾਸੀ ਫਿਰ ਪਾਇਆ ਮਮੈ ਮੋਹ ਮਰਨ ਮਰਦ ਸੂਦਨ ਮਰਨ ਪਇਆ ਤਬ ਚੇਤ ਵਿਆਹ ਕਾਇਆ ਭੀਤਰ ਅਵਰੋ ਪੜਿਆ ਮਮਾ ਅਖਰ ਵਿਸਰਿਆ ਜਨਮ ਨਾ ਹੋਵੇ ਕਦੇ ਹੀ ਜੇ ਕਰ ਸੱਚ ਪਛਾਣ ਹੈ ਗੁਰਮੁਖ ਆਖ ਗੁਰਮੁਖ

ਰੱਖਣ ਕਹੋ ਜਿਨਵੇਸ ਕੀ ਆ ਵੇਖਿਆ ਜਾਖੇ ਸਾਹਿਬ ਕਿਸੇ ਜਾਣੇ ਦਰਬਾਰ ਆਵਰੇ ਆ ਰਾੜ ਹੈ ਰਾੜ ਕਰਿਆ ਕੇ ਪ੍ਰਾਣੀ ਤੇ ਸਧਿਆਵੋ ਜੇ ਅਮਰ ਹੋਆ ਤੇ ਸਧਿਆਵੋ ਸਸਮਾਵੋ ਉਸ ਵਿਟੋਂ ਕੁਰਬਾਨਗੀ ਆ ਹੈ ਹੋਰ ਨਾ ਕੋਈ ਦਾਤਾ ਜੀ ਉਪਾਏ ਜਿਨ ਰਿਜਕ ਦੀ ਆ ਹਰ ਕਾ ਨਾਮ ਤੇ ਉਹ ਹਰ ਨਾਮ ਸਮਾਵੇ ਅੰਦਲਾਰ ਨਾਮ ਲੀਆ ਆਇੜਾ ਹਾਪ ਕਰੈ ਜਿਨ ਛੋਡੀ ਜੋ ਕਿਛ ਕਰਨਾ ਸੋ ਕਰ ਰਹੇ ਆ ਕਰੇ ਕਰਾਏ ਸਭ ਕੀ ਜਾਣੇ ਨਾਨਕ ਸ਼ਾਇਰ ਏਵ ਕਹਿ ਰਾਗਾ ਸਾ ਮਹੱਲਾ ਤੀਜਾ ਪੱਟੀ ਇੱਕ ਓਂਕਾਰ ਸਤੂ ਪ੍ਰਸਾਦ ਆਇਓ ਅੰਗੈ ਸਭ ਜਗ ਆਇਆ ਕਾਕੇ ਕੰਗਾਲ ਭਇਆ ਰੀਰੀ ਲਲੀ ਪਾਪ ਕਮਾਣੈ ਪੜ ਅਵਗੁਣ ਗੁਣ ਵਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰਾ ਸਿਰ ਰਹਾਓ ਸਮਨਿਅੰ ਕਾਇਆ ਸਿਮਰਿਆ ਸਿਮਰ ਨਾਹੀ ਨਨ ਨਾ ਤੁਦ ਨਾਮ ਲਿਆ ਛਛੈ ਸ਼ਿਜੈਨ ਸਮੂੜੈ ਕਿ ਛੁਟੇ ਜਮ ਪਾਕੜਿਆ ਬਾਬੇ ਬੁਜ ਨਾਹੀ ਮੂੜੈ ਭਰਮ ਭੁੱਲੈ ਤੇਰਾ ਨਾਮ ਜਨਮ ਗਿਆ ਅਣਹੋਂ ਦਾ ਨਾਮ ਧਰਾਓ ਪਾਦੇ ਅਵਰਾ ਕਾ ਭਾਰ ਤੁਦ ਲਏ ਆ ਜਜਾ ਜੋਤ ਹਿਰ ਲਈ ਮੂੜੇ ਜੋ ਜਜਾ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੇਂਗਾ ਇੱਕ ਸ਼ਬਦ ਤੂੰ ਚੀਨ ਸੁਣਾਈ ਫਿਰ ਪਜੋਨੀ ਆਵੇਗਾ ਤਦ ਸਿਰ ਲਿਖਿਆ ਜੋ ਪੜ ਪੰਡਤ ਅਵਰਾਂ ਨੂੰ ਨਾ ਸਿੱਖਲ ਬੈ ਵਿਖਿਆ ਪਹਿਲਾ ਫਾ ਪਾਇਆ ਪਾਂਦੇ ਪਿੱਛੋਂ ਦੇ ਗਲ ਝਟੜਿਆ ਸੱਸੈ ਸੰਜਮ ਗਏ ਮੂੜੇ ਏਕਦਾਨ ਤੁਧ ਕਥਾਏ ਲਿਆ ਸਾਈ ਪੁੱਤਰੀ ਜੀ ਮਾਨ ਕੀ ਸਾ ਤੇਰੀ ਏਕ ਹਾਨ ਖਾਧੇ ਤੇਰੇ ਜਨਮ ਗਿਆ ਮਵੇਂ ਮਤ ਹਿਰ ਲਈ ਤੇਰੀ ਮੂੜੇ ਹੋ ਮੈਂ ਵੱਡਾ ਰੂਪ ਭਇਆ ਅੰਤਰ ਆਤਮੈ ਬ੍ਰਹਮ ਚੀਨਿਆ ਮਾਇਆ ਕੰਮ ਤਜ ਭਿਆ ਕੰਮ ਭਰਮਾਇਓ ਮੂੜੇ ਮਮਤਾ ਲੱਗਿਆ ਤੁਧ ਹਰ ਵਿਸਰਿਆ ਪੜਿਆ ਗੁਣਾ ਤੂੰ ਬਹੁਤ ਬੁਕਾਰ ਹੈ ਬਿਨ ਬੁੱਝਿਆ ਤੂੰ ਡੂ ਮੂਆ ਤਥੇ ਤਾਮਸ ਜਲ ਮੂੜੇ ਤਥੇ ਤਾਮ ਭ੍ਰਸ਼ਟ ਹੂਆ ਘੱਗੇ ਘਰ ਘਰ ਫਿਰ ਤੂੰ ਮੂੜੇ ਦੱਦੈ ਦਾਨ ਨਾ ਤੁਧ ਲਾਇਆ ਪੱਪੈ ਪਾਰ ਨਾ ਪਵੀ ਮੂੜੇ ਪਰਮ ਪਰਵੰਚ ਤੂੰ ਪਲ ਚ ਰਹਿਆ ਸੱਚੈ ਸੱਚੈ ਆਪ ਖਵਾਇ ਮੂੜੇ ਏ ਸਿਰ ਤੇਰਾ ਲੇਖ ਪਿਆ ਪਵੇ ਪਵਜਲ ਬੁੱਢੋ ਮੂੜੇ ਮਾਇਆ ਵਿੱਚ ਗੁਲਦਾਨ ਪਿਆ ਗੁਰਪ੍ਰਸਾਦੀ ਕੋ ਜਾਣੇ ਘੜੀ ਮੈਂ ਪਾਰ ਪਿਆ ਬੂਏ ਵਾਰੀ ਆਇਆ ਮੂੜੇ ਵਸਦੇਵ ਤੁਦ ਵਿਸਰਿਆ ਇਹ ਵੇਲਾ ਨਾਲ ਇਸ ਮੂੜੇ ਫਿਰ ਤੂੰ ਜਮ ਕਹਿ ਵਸ ਪਿਆ ਚੱਜਾ ਚੂ ਕਦੇ ਨਾ ਝੂਰਿਆ ਮੂੜੇ ਸਤਿਗੁਰ ਕਬ ਦੇ ਸੁਣ ਤੂੰ ਵੇਖਾ ਸਤਿਗੁਰੂ ਬਾਜੋ ਗੁਰ ਨਹੀਂ ਕੋਈ ਨੀ ਗੁਰੇ ਕਾ ਨਾਉ ਬੁਰਾਵਤ ਦਿਦਾਵਤ ਵਰ

ਤੈ ਦੁੱਖ ਲਾਗੇ ਬਿਨਨ ਸਤਿਗੁਰ ਮੁਕਤਾ ਹੋਈ ਹਰ ਰਾਮ ਚਿਤ ਕਰ ਮੂੜੇ ਹਿਰਦੈ ਜਨ ਕੈ ਰਵ ਰਹਿਆ ਗੁਰਪ੍ਰਸਾਦ ਜਿਨੀ ਰਾਮ ਬਚਾਤਾ ਨਿਰਗੁਣ ਰਾਮ ਤਨ ਬੂਝ ਲਾਇਆ ਤੇਰਾ ਤਨ ਜਾਈ ਲਖਿਆ ਕਥਨ ਜਾਈ ਹਰ ਕਥਿਆ ਨਾਨਕ ਜਿਨ ਕਹੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਰਾਗ ਆਸਾ ਮਹਲਾ ਪਹਿਲਾ ਸ਼ੰਤ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁੰਦ ਜੋਬਣ ਬਾਲੜੀਏ ਮੇਰਾ ਪਿਆਰੇ ਲਿਆਲਾ ਰਾਮ ਧਨ ਪਿਰ ਨੇ ਹੋ ਘਣਾ ਰਸ ਪ੍ਰੀਤ ਦਿਆਲ ਰਾਮ ਧਨ ਪਿਰ ਮੇਲਾ ਹੋਏ ਸਵਾਮੀ ਆਪ ਪ੍ਰਭ ਕਿਰਪਾ ਕਰੇ ਸਹਿ ਸੁਆਵੀ ਸੰਗ ਪਿਰ ਕਹਿ ਜਾ ਸਾਧ ਸਾਰ ਅੰਮ੍ਰਿਤ ਭਰੇ ਕਰਦਾ ਮੈਂ ਦਿਆਲ ਸੱਚ ਹੈ ਸ਼ਬਦ ਮਿਲ ਗੁਣ ਗਾਵੋ ਨਨਕਾ ਹਰ ਵਰ ਦੇ ਕੋ ਬਿਸੀ ਮੁੰਦ ਮਨ ਮਾਹੋ ਮੁੰਦ ਸਹਿਜ ਸੁਲੋ ਨੜੀਏ ਇੱਕ ਪ੍ਰੇਮ ਬੇਨੰਤੀ ਰਾਮ ਮੈਂ ਮੰਤਨ ਹਰ ਪਾਵੈ ਪ੍ਰਭ ਸੰਗਮ ਰਾਤੀ ਰਾਮ ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ ਨਾਮ ਹਰ ਕੈ ਸੁਖ ਵਸੈ ਤਉ ਗੁਣ ਪਛਾਣ ਤਾਂ ਪ੍ਰਭ ਜਾਣੈ ਗੁਣ ਵਾਸਵ ਗੁਣ ਨਸੈ ਤਦ ਬਾਜ ਇੱਕ ਤਿਲ ਰਹਿ ਨਾ ਸਕੈ ਕਹਿਣ ਸੁਣਨਾ ਧੀਜੈ ਨਾਨਕ ਪ੍ਰਭ ਕਰੇ ਕਰ ਪੁਕਾਰੈ ਰਸਨਾ ਰਸ ਮਨ ਭੀਜੈ ਸਖੀ ਸੁਹੇ ਲੜੀਓ ਮੇਰਾ ਪਿਰ ਮਨ ਜਰਾ ਰਾਮ ਹਰ ਨਾਮ ਮਨ ਜਨਾ ਰਸ ਮੂਲ ਪਰ ਰਾਮ ਮੂਲ ਮੂਲ ਸੱਚ ਕੇ ਢੋਲੋ ਪ੍ਰਭਾਵਿਤ ਮੁੰਦ ਭਲੀ ਇੱਕ ਸੰਗ ਅਰਖਿਨ ਕਰੇ ਰਣੀਆਂ ਉਪਕਾਰੀ ਦਰ ਖਲੀ ਕਰਨ ਕਰਨ ਸਮਰੱਥ ਸ੍ਰੀ ਦਰ ਆਪ ਕਰ ਸਾਰੇ ਨਾਨਕ ਨਦੀ ਧੰਨ ਸੁਹਾਗਣ ਸ਼ਬਦ ਸਾਧਾਰੇ ਹਮ ਕਰ ਸੱਚਾ ਸੋ ਜਿਹੜਾ ਪ੍ਰਭ ਆਇੜਾ ਪ੍ਰਮੀਤਾ ਰਾਮ ਰਾਵੈ ਰੰਗਲਾ ਤੁੜਿਆ ਮਨ ਲੀੜਾ ਦਿੱਤਾ ਰਾਮੂ ਆਪਣਾ ਮੰਦੀ ਯਾਰ ਵਰ ਲਈ ਆ ਜਿਉਂ ਭਾਵੈ ਤਿਉ ਰਾਵੈ ਤਨ ਮਨ ਪਿਰ ਆਗਿਆ ਸ਼ਬਦ ਸੁਭਾਗਿਆ ਘਰ ਅੰਮ੍ਰਿਤ ਫਲ ਪਾਵੈ ਬੁੱਧ ਪਾੜ ਨਾ ਪਈ ਬੁੱਧ ਚਤਰਾਈ ਹੈ ਭਾਏ ਮਿਲੈ ਮਨ ਭਾਣੇ ਨਾਨਕ ਠਾਕੁਰ ਮੀਤਾ ਮਾਰੇ ਹਮ ਨਹੀਂ ਲੁਕਾਣ ਆਏ ਨਾਸਾ ਮਾਲਾ ਪੈਣ ਹੰਦ ਵਾਜੇ ਰੂਣ ਚਨਕਾਰੇ ਰਾਮ ਮੇਰਾ ਮਨੋ ਮੇਰਾ ਮਨ ਰਤਾ ਲਾਲ ਪਿਆਰੇ ਰਾਮ ਨੰਦ ਰਤਾ ਮਨ ਬਰਾ ਕੀ ਸੁਨ ਮੰਡਲ ਘਰੇ ਆਇਆ ਆਦਿ ਪੁਰਖ ਪਰੰਪਰ ਪਿਆਰਾ ਤੂੰ ਲਿਖਾਇਆ ਦਸ ਮੈਸਾ ਨਰਾਇਣ ਤਿਤ ਮਨ ਰਤਾ ਵਿਚਾਰੇ ਨਾਨਕ ਨਾਮ ਰਤੇ ਬਰਾ ਕੀ ਰੂਣ ਚਨਕਾਰੇ ਤਿਤ ਅਗਮ ਪੁਰੇ ਕਹੋ ਤੇ ਕਿਰਤ ਬਿਦ ਪਜਾਈਏ ਰਾਮ ਸਤ ਸੰਜਮੋ ਮਾ ਸਾਰ ਗੁਣ ਗੁਰ ਸ਼ਬਦ ਕਮਾਈਏ ਰਾਮ ਗੁਰ ਸ਼ਬਦ ਕਮਾਈਏ ਨਿੱਜ ਘਰ ਜਾਈਏ ਭਾਈ ਅਗਣੀ ਨਿਧਾਨਾ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ ਜਪ ਤਪ ਕਾਰ ਕਾਰ ਸੰਜਮ ਦਾ ਕੀ ਗੁਣੀ ਨਿਧਾਨਾ ਜਪ ਤਪ ਸੰਜਮ ਕਰ ਕਰ ਥਾ ਕੀ ਹੱਠ ਨੇ ਗੁਰੇ ਨਹੀਂ ਪਾਈਐ ਨਾਨਕ ਸਹਿਜ ਮਿਲੇ ਜੀਵਨ ਸਤਿਗੁਰ ਬੂਝ ਬੁਝਾਈਐ ਗੁਰ ਸਾਗਰੋ ਰਤਨਾਗਰੋ ਤਿੰਨ ਰਤਨ ਕਨੇਰੇ ਰਾਮ ਕਰਮ ਜਨੋ ਸਭ ਤੋਂ ਸਰੇ ਮਨ ਨਿਰਮਲ ਮੇਰੇ ਰਾਮ ਨਿਰਮਲ ਜਲ ਨਾ ਆਏ ਜਾਂ ਪ੍ਰਭਾ ਆਏ ਪੰਜ ਮਿਲੇ ਵਿਚਾਰੀ ਕਾਮ ਕ੍ਰੋਧ ਕਪਟ ਵਿਖਿਆ ਦਾ ਸਚਨਾ ਮੁਰਧਾਰੇ ਹੋਮੇ ਲੋਭ ਲਹਿਰ ਲਭ ਥਾ ਕੇ ਪਾਏ ਦਿੰਦੇ ਅੱਲਾ ਨਾਨਕ ਗੁਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲ ਲਾ ਤੋ ਬਨ ਬਨੋ ਦੇਖ ਰਹੀ ਤ੍ਰਿਣ ਦੇਖ ਸੁਭਾ ਰਾਮ ਤ੍ਰਿਪੁਣ ਤੁਜੈ ਕੀ ਆ ਸਭ ਜਗ ਸੁਭਾ ਰਾਮ ਤੇਰਾ ਸਾਹਿਬ ਕੀ ਆ ਤੂੰ ਤ੍ਰਿਦੀ ਆ ਤੂੰ ਸਮਾਨ ਕੋ ਨਾਹੀ ਤੂੰ ਦਾ ਸਭ ਜਾ ਤੇਰੇ ਤੂੰ ਤੁਝ ਬਿਨ ਕੋ ਕਿਸ ਸਲਾਹੀਣ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਪ੍ਰੇ ਭੰਡਾਰਾ ਰਾਮ ਨਾਮ ਬਿਨ ਮੁਕਤ ਨਾ ਹੋਈ ਨਾਨਕਿਆ ਵਿਚਾਰਾ ਸਮਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਾਤਾ ਰਾਮ ਪਿਆਰੇ ਰਾਮ ਸੱਚ ਸਬਦ ਆਦਿ ਪੁਰਖ ਪਰੰਪਰਾ ਧਾਰੇ ਰਾਮ ਅਗਮ ਗੋਚਰ ਪ੍ਰਪਾਰਾ ਪਰ ਪਰਮ ਪ੍ਰਧਾਨੂ ਅਜੁਗਾ ਦੀਆ ਪੀਓ ਸੀ ਅਵਰ ਝੂਠਾ ਸਮਾਨੋ ਕਰਮ ਧਰਮ ਕੀ ਸਾਰ ਨਾ ਜਾਣੈ ਸੁਰਤ ਮੁਕਤ ਕਿਉਂ ਪਾਈਐ ਨਾਨਕ ਮੁਖ ਗੁਰਮੁਖ ਸ਼ਬਦ ਪਛਾਣੈ ਅਨਸ ਨਾਮ ਧਿਆਈਐ ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ ਰਾਮ ਹੋਮੇ ਮਮਤਾ ਮਾਇਆ ਰੰਗ ਸੰਗ ਨਜਾਈ ਰਾਮ ਮਾਤਾ ਪਿਤਾ ਭਾਈ ਸੁਚਦਰਾਏ ਸੰਗ

ਇੱਕ ਓਂਕਾਰ ਸਾਹਿਬ ਸਾਧਾ ਦਾਸਾ ਮਹਲਾ ਪਹਿਲਾ ਛੰਦ ਘਰ, ਤੀਜਾ ਤੂੰ ਸੁਣਨਾ ਕਾਲਿਆ ਕੀ ਵਾੜੀਆ ਰਤਾ ਰਾਮ, ਬਿਖ ਪਲ ਮੀਠਾ ਚਾਰ ਦਿਨ ਫਿਰ ਹੋ ਇਹਨਾਂ ਦਾ ਤਾ ਰਾਮ, ਫਿਰ ਇਹਨਾਂ ਦਾ ਤਕਰਾ ਮਾਤਾ ਨਾ ਬਿਨਾ ਪ੍ਰਤਾਪ ਪਾਏ, ਉਹ ਜੇ ਸਾਇਰ ਦੇਰੀ ਲੈਰੀ ਬੇਜਲ ਜਿਉਂ ਚਮਕਾਵੇ, ਹਰ ਬਾਜਰਾ ਕੋਈ ਨਾ ਹੀ ਸੋਈ ਤੁਜੇ ਬਿਸਾਰੇ ਆਸਰ ਕਹਿ ਨਾਨਕ ਚੇਤਰੇ ਮਨ ਮਰਿਆ ਨਕਾਲਿਆ ਪਰ ਭੂਲ ਭਵੰਤਿਆ ਦੁੱਖ ਅਤ ਭਾਰੀ ਰਾਮ, ਮੈਂ ਗੁਰਪੁਛਿਆ ਆਪਣਾ ਸੱਚਾ ਵਿਚਾਰੀ ਰਾਮ,

ਮਨ ਮਰੈ ਭਵਰਾ ਕਾ ਲਿਆ ਮੇਰੇ ਪਰਦੇ ਜੀੜ ਪਰਦੇ ਸੀ ਅਗਤ ਭਵ ਜਨ ਜਾਲੈ ਰਾਮ ਸਚਾ ਸਾਧ ਮਨ ਵਸੈ ਕੀ ਫਸੈ ਜਾਲਾ ਜਮ ਜਾਲੈ ਰਾਮ ਮਛਲੀ ਜੁਨੀ ਨੈਣ ਰੁਨੀ ਜਲ ਬਦਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਪਰਮ ਚੁਕਾਇਆ ਪਰਮ ਭਗਤ ਕਾਰਜ ਤਲਾਏ ਹਰ ਸੰਛੋੜ ਮਨੋ ਦਿਸਿਆ ਸਚ ਕਹਿ ਨਾਨਕ ਚੇਤ ਰਾਏ ਮਨ ਜੀੜਾ ਪ੍ਰਦੇਸਿਆ ਨਦੀ ਵਾਹ ਵਿਛਣੀਆਂ ਨਦੀਆਂ ਵਾਹੋ ਵਿਛਣੀਆਂ ਮੇਰਾ ਸੰਜੋਗੀ ਰਾਮ ਜੁਗ ਜੁਗ ਮੀਠਾ ਵਿਸਪਰੇ ਕੋ ਜਾਣੀ ਜੋਗੀ ਰਾਮ ਕੋਈ ਸਹਿਜ ਜਾਣੇ ਹਰ ਪਛਾਣੇ ਸਤਿਗੁਰੂ ਜਿੰਨਾ ਚੇਤੇ ਆ ਬਿਨਾਂ ਮਰ ਕੇ ਪਰਮ ਭੁੱਲੇ ਭਜੇ ਮੁਕਤ ਚੇਤੇ ਆ ਨਾਮ ਭਗਤ ਨਾ ਰਿਤੇ ਸੱਚਾ ਸਿਅੰਤਾਈ ਰੁਨਿਆ ਸੱਚ ਕਹਿ ਨਾਨਕ ਸ਼ਬਦ ਸੱਚੇ ਮੇਲ ਤੇਰੀ ਵਿਛੁਨਿਆ ਕਿਉਂ ਕਰ ਤੁਸਾ ਦਾ ਸੰਭਾਲਾ ਤੀਜਾ ਛੰਦ ਕਰ ਪਹਿਲਾ ਹਮ ਘਰੇ ਸੱਚ ਸੋਇਲਾ ਸੱਚੇ ਸਭ ਸੁਹਾਏ ਆ ਰਾਮ ਤਨ ਫਿਰ ਮੇਲ ਪਏ ਆ ਪ੍ਰਭਾ ਮਿਲਾਇਆ ਰਾਮ ਪ੍ਰਭਾ ਮਿਲਾਇਆ ਸੱਚ ਮਨੁ ਸਹਾਇਆ ਕਾਮਣ ਸਜੀ ਮਾਤੀ ਗੁਰਜ ਦੂਜਾ ਸਿਗਾਰੀ ਸਸਵਾਰੀ ਸਦਾ ਰਹਿ ਰੰਗ ਰਾਤੀ ਨਭ ਵਾਇਰ ਪਾਏ ਤਾਂ ਹਰ ਰਸ ਮਨ ਵਸਾਇਆ ਕਹੋ ਨਾਨਕ ਗੁਰੂ ਸ਼ਬਦ ਵਿੱਚ ਸਵਾਰੀ ਸਭ ਜਨਮ ਸੁਭਾਇਆ ਦੂਜੜਾ ਕਾਮਣ ਭਰਮ ਬੋਲੀ ਹਰ ਵਾਰ ਪਾਏ ਰਾਮ ਕਾਮਣ ਗੁਣ ਨਹੀਂ ਬਿਰਤਾ ਜਨਮ ਗਵਾਏ ਰਾਮ ਬਿਰਤਾ ਜਨਮ ਗਵਾਏ ਮਨ ਗੁਣੀ ਗੁਣ ਧੂਰੇ ਸਤਿਗੁਰ ਸ਼ਬਦ ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾਂ ਪਰ ਮਿਲਿਆ ਅਧੂਰੇ ਦੇਖ ਬ੍ਰਹਮ ਵਿਗਾਸੀ ਅੰਦਰ ਸਰਸੀ ਸੱਚੇ ਸ਼ਬਦ ਸੁਭਾਏ ਨਾਨਕ ਬਿਨਾਵੇਂ ਕਾਮਣ ਭਰਮ ਭੁਲਾਣੀ ਮਿਲ ਪ੍ਰੀਤਮ ਸੁਖ ਪਾਏ ਫਿਰ ਸੰਗ ਕਾਮਣ ਜਾਣਿਆ ਗੁਰੂ ਮਿਲ ਮਲਾਈ ਰਾਮ ਅੰਤਰ ਸ਼ਬਦੀ ਮਿਲ ਮਿਲੀ ਸਹਿਜੇ ਤਪਤ ਬੁਝਾਈ ਰਾਮ ਸ਼ਬਦ ਤਪਤ ਬੁਝਾਈ ਅੰਤਰ ਸ਼ਬਦ ਆਈ ਸਹਿਜੇ ਅਰਸ ਚਾਕਿਆ ਮਿਲ ਪ੍ਰੀਤਮ ਆਪਣੇ ਸਤਰੰਗ ਮਾਣੇ ਸੱਚੇ ਸ਼ਬਦ ਸੁਭਾਕਿਆ ਪੜ ਪੜ ਪੰਡਤ ਮੋਨੀ ਤਾਕੇ ਭੇਖੀ ਮੁਕਤ ਨਾ ਭਾਈ ਨਾਨਕ ਬਿਨ ਭਗਤੀ ਜਗ ਬੋਰਾ ਨਾ ਸੱਚੇ ਸ਼ਬਦ ਮਿਲਾਈ ਸਾਹ ਤਨ ਮਨ ਆਨੰਦ ਭਇਆ ਹਰ ਜੀਵ ਮਿਲ ਪਿਆਰੇ ਰਾਮ ਸਾਹ ਤਨ ਹਰ ਕਹਿ ਰਸ ਰਸੀ ਉਰਕੇ ਸ਼ਬਦ ਪਿਆ ਅਪਾਰੇ ਰਾਮ ਸ਼ਬਦ ਪਾਰੇ ਮਿਲ ਪਿਆਰੇ ਸਦਾ ਗੁਣ ਸਾਰੇ ਮਨ ਵਸੈ ਸੇ ਸੁਭਾਵੀ ਜਮ ਰਾਵੀ ਮਿਲ ਪ੍ਰੀਤਮ ਗੁਣ ਨਸੈ ਜਿਤ ਘਰ ਨਾਮ ਹਰ ਸਦਾ ਧਿਆਏ ਹੀ ਹੈ ਸੋ ਲੜਾ ਜੋ ਵਿਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲੇ ਕਾਰਜ ਸਾਰੇ ਏਕਿਉਂ ਕਰ ਤੂੰ ਬਸਾਦ ਵਾਸਾ ਮਹਲਾ ਤੀਜਾ ਸ਼ੰਤ ਕਰ ਤੀਜਾ ਸਜ ਮੇਰੇ ਪ੍ਰੀਤਮ ਹੋ ਤੁਮ ਸਹਿ ਕੀ ਬਾਤ ਕਰੇ ਹੋ ਗੁਰਸੇ ਵੋ ਸਦਾ ਆਪਣਾ ਨਾਮ ਬਤਾ ਦੇ ਹੋ ਪਾਤ ਕਰੋ ਤੁਮ ਸਹਿ ਕੇਰੀ ਜਿਸ ਸਹਿ ਤਰੇ ਭਾਵੇ ਆਪਣੇ ਭਾਣੇ ਤੁਮ ਕਰੋ ਤਾਂ ਫਿਰ ਸਾਧ ਸਹਿ ਖੁਸ਼ੀ ਨਾ ਆਵੇ ਭਗਤ ਭਾਵੇ ਮਾਰਗ ਬਿਖੜਾ ਗੁਰਦੁਆਰੇ ਕੋ ਪਾਵੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਜਿਸ ਲਾਵੇ ਮੇਰਾ ਮਨ ਬੈਰਾਗੀਆ ਤੂੰ ਬੈਰਾਗ ਕਰ ਕਿਸ ਦਿਖਾਵੇ ਹਰ ਸੋਹਿਲਾ ਦਿਨ ਸਦਾ ਸਦਾ ਸਦ ਸਦਾ ਜੋ ਹਰ ਗੁਣ ਗਾਵੇ ਕਰ ਬਿਰਾਗਦ ਛੋਟ ਪਖੰਡ ਸੋ ਸਹਿ ਸਭ ਕੀ ਜਾਣੇ ਜਲ ਦਰਮਈਏ ਲਈ ਕੋਏ ਸੋਈ ਗੁਰਮੁਖ ਗੁਮ ਜਾਣੇ ਜਿਹਨੂੰ ਗੁਮ ਜਾਤਾ ਹਰੀ ਕੇ ਰਾਹ ਸੋਈ ਸਰਬ ਸੁਖ ਪਾਵੇ ਨਿਵ ਕਹਿ ਨਾਨਕ ਸੋ ਬੈਰਾਗੀ ਅੰਦਰ ਨਾਲ ਬੁਲਾਵੇ ਜੈ ਜੈ ਮਨ ਤੂੰ ਧਾਮ ਦਾ ਤਿਆਰ ਤੇਰੇ ਨਾਲ ਲੈ

ਮਨ ਕਰ ਜੇ ਉਹ ਕਿਸੇ ਆਉਂਦਾ ਗੁਰਮੁਖ ਨਿਮਾਣਾ ਹੋਏ ਅੰਤਰ ਗਿਆਨ ਬੁੱਧ ਹੈ ਸਤ ਸ਼ਬਦ ਮਲਕ ਹੋਏ ਹੋਏ ਨਿਮਾਣਾ ਸਤਿਗੁਰੂ ਅੱਗੇ ਮਤ ਕਿਸ ਆਪ ਲਿਖਾ ਵਹੇ ਆਪਣਾ ਅਹੰਕਾਰ ਜਗਤ ਚਲਿਆ ਮੈਂ ਤੂੰ ਆਪਣਾ ਆਪ ਗਵਾ ਵਹੇ ਸਤਿਗੁਰ ਕੇ ਭਾਣੇ ਕਰੇ ਕਾਰ ਸਤਿਗੁਰ ਕੇ ਭਾਣੇ ਲੱਗ ਰਹੋ ਇਹ ਕਹਿ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸੋ ਜਿਤ ਆਇਆ ਮਾ ਆਨੰਦ ਸਹਿਜ ਭਇਆ ਮਨ ਧਨ ਸੁਖ ਪਾਇਆ ਸੋ ਸਹਿਓ ਚਿਤ ਆਇਆ ਮਨ ਵਸਾਇਆ ਗੁਣ ਸਭ ਵਿਸਾਰੇ ਜਾਂ ਤਿਸ ਭਾਣਾ ਗੁਰ ਪ੍ਰਗਟ ਹੋਏ ਸਤਿਗੁਰ ਆਪ ਸਵਾਰੇ ਸਹਿ ਜਨ ਪ੍ਰਵਾਨ ਸੇ ਜਨ ਪ੍ਰਵਾਨ ਹੋਏ ਜਿਨ ਇੱਕ ਨਾਮ ਦੜਾ ਦੜਿਆ ਜਿਨ ਇੱਕ ਨਾਮ ਦੜਿਆ ਦੁਤੀਆ ਭਉ ਚੁਕਾਇਆ ਇਉਂ ਕਹਿ ਨਾਨਕ ਧੰਸ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸੋ ਚਿਤ ਆਇਆ ਇੱਕ ਜੰਤ ਭਰਮ ਭੁੱਲੇ ਤਿੰਨ ਸਹਿ ਆਪ ਭੁਲਾਏ ਦੂਜੇ ਭਾਏ ਪਰੈ ਹੋ ਮੈਂ ਕਰਮ ਕਮਾਏ ਤਿੰਨ ਸਹਿ ਆਪ ਭੁਲਾਏ ਕੁਮਾਰਗ ਪਾਏ ਤਿੰਨ ਕਾ ਸਭ ਕਿਛ ਨਾ ਵਸਾਈ ਤਿੰਨ ਕੀ ਗਤ ਆਪ ਗਤੂੰ ਜਾਣ ਹੈ ਜਿਨੇ ਰਚਨ ਰਚਾਈ ਹੁਕਮੀ ਤੇਰਾ ਖਰਦ ਭਾਰਾ ਗੁਰਮੁਖ ਸਮਝਾਈ ਉਹ ਕਹਿ ਨਾਨਕ ਇਉਂ ਕਹਿ ਨਾਨਕ ਕਹਿ ਜੰਤ ਵਿਚਾਰੇ ਜਾਂ ਤੂੰ ਭਰਮ ਭੁਲਾਏ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਤੂੰ ਪਾਰ ਬ੍ਰਹਮ ਬੇਅੰਤ ਸਵਾਮੀ ਤੇਰੀ ਕੁਦਰਤ ਕਹਿਣ ਜਾਈ ਸੱਚੀ

ਸੋ ਗੁਰਮੁਖ ਰੇ ਸਮਾਈ ਕਹਿ ਨਾਨੇ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਰਾਹ ਖਾਲਸਾ ਜੰਤ ਮਹੱਲਾ ਚੌਥਾ ਕਰ ਪਹਿਲਾ ਕੂੰਗਾ ਸਰੂਪ ਸਾਹ ਜੀਵਨ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ ਹਰਨਾਮ ਵਰਨਾਮ ਦੇਵਾਇਆ ਮੇਰੇ ਪ੍ਰਾਣ ਵਸਾਏ ਰਾਮ ਵਾਲਾ ਨਾਮ ਮੇਰੇ ਪ੍ਰਾਣ ਵਸਾਏ ਸਭ ਸੰਸਾਧੂ ਗਵਾਇਆ ਅਨੰਤ ਗੋਚਰ ਬਚਨ ਧਿਆਏ ਪਵਿੱਤਰ ਪਰਮਪਤ ਪਾਇਆ ਆਨ ਹਰ ਧੁਨ ਵਾਜੇ ਨਿੰਦ ਵਾਜੇ ਗਾਏ ਸਤਿਗੁਰੂ ਬਾਣੀ ਨਾਨਕ ਦਾਸ ਖਰੀ ਪ੍ਰਭ ਦਾਤੇ ਜੋਤੀ ਜੋ ਸਮਾਣੀ ਮਨ ਮੁਖ ਮੂਏ ਮੇਰੀ ਕਰ ਮਾਇਆ ਰਾਮ ਕਿਨਾ ਵੈ ਖਿਨ ਜਾਵੈ ਦੁਰਗੰਧ ਮੂੜੇ ਚਿਤ ਲਾਇਆ ਰਾਮ ਲਾਇਆ ਦੁਰਗੰਧ ਮੂੜੇ ਚਿਤ ਲਾਗਾ ਜਿਉਂ ਰੰਗ ਕੁਸਮ ਦਿਖਾਇਆ ਖਿਨ ਪੂਰਬ ਖਿਨ ਪਛਮ ਛਾਏ ਜਿਉਂ ਚੱਕ ਘੁਮਿਆਰ ਪਵਾਇਆ ਦੁੱਖ ਖਾਵੈ ਦੁੱਖ ਠਾਕਰੋ ਠਾਕੁਰ ਨਿੱਕੀ ਅਗਮਤਾ ਰਾਮ ਦੁਖਾਵੈ ਦੁੱਖ ਸੰਚੈ ਭੋਗੈ ਦੁਖੀ ਪ੍ਰਤਾ ਵਧਾਈ ਨਾਨਕ ਬੇਖਮ ਸੁਹੇਲਾ ਤਰੀਐ ਜਾਂ ਆਵੈ ਗੁਰਸਨਾਈ ਮੇਰਾ ਠਾਕਰੋ ਠਾਕੁਰ ਨਿਕਾ ਗਮਥਾ ਰਾਮ ਹਰ ਪੂੰਜੀ ਚਾਹੀ ਮੇਰੇ ਸਤਿਗੁਰੂ ਸਾ ਰਾਮ ਹਰ ਪੂੰਜੀ ਚਾਹੀ ਨਾਮ ਸਾਏ ਗੁਣ ਗਾਵੈ ਗੁਣ ਭਾਵੈ ਨੀਂਦ ਭੂ ਸਾ ਪਰ ਤਿਆਗੀ ਸੁਨੇ ਸੁਣ ਸਮਾਵੈ ਵਣਜਾਰੇ ਇੱਕ ਪਤੀ ਆਵੈ ਲਾਰ ਨਾਮ ਲੈ ਜਾਹੇ ਨਾਨਕ ਮੰਤਨ ਅਰਪ ਗੁਰੇ ਆਗਿਆ ਜਿਸ ਪ੍ਰਭ ਸੋ ਪਾਏ ਰਤਨਾ ਰਤਨ ਪਦਾਰਥ ਬੋ ਸਾਗਰ ਭਰੇ ਰਾਮ ਬਾਣੀ ਗੁਰਬਾਣੀ ਲਾਗੇ ਤੇ ਨਾ ਚੜਿਆ ਰਾਮ ਗੁਰਬਾਣੀ ਲਾਗੇ ਤੇ ਨਾ ਚੜੇ ਅੰਦਰ ਮੋਲ ਕਿਰਤਨੋ ਪਾਰਾ ਹਰ ਨਾਮ ਅਤੋਲਕ ਪਾਇਆ ਤੇਰੇ ਪਦ ਪ੍ਰੇਮ ਭੰਡਾਰਾ ਸਮੁੰਦਰ ਰੋਲ ਸੀ ਰਮ ਦੇਖਿਆ ਇੱਕ ਵਸਨ ਰੂਪ ਦਿਖਾਈ ਗੁਰ ਗੋਬਿੰਦ ਗੁਰੂ ਹੈ ਨਾਨਕ ਬਿੰਦ ਪਾਈ ਅਸਮਲ ਚੌਥਾ ਝਿਮ ਝਿਮੈ ਝਿਮ ਝਿਮ ਵਰਸੈ ਅੰਮ੍ਰਿਤ ਰਾਮ ਗੁਰਮੁਖ ਗੁਰਮੁਖ ਨਦਰੀ ਰਾਮ ਪਿਆਰਾ ਰਾਮ ਰਾਮ ਨਾਮ ਪਿਆਰਾ ਜਗ ਨਿਸਾਰਾ ਰਾਮ ਨਾਮ ਵਡਿਆਈ ਕਲ ਜੋ ਰਾਮ ਨਾਮ ਬੋਜਤ ਗੁਰਮੁਖ ਬਨਗਾਈ ਅਲਤ ਪਾਲਤ ਰਾਮ ਨਾਮ ਸੁਹੇਲੇ ਗੁਰਮੁਖ ਨਿਸਾਰੀ ਨਾਨਕ ਦਾਸ ਦਇਆ ਕਰ ਦੇਵੈ ਰਾਮ ਨਾਮ ਨਿਸਤਾਰੀ ਰਾਮੋ ਰਾਮ ਨਾਮ ਜਪੇ ਆਦੋ ਕਿਰ ਬਿਗਨਾਸ ਗਵਾਇਆ ਰਾਮ ਗੁਰਪਰਚਾ ਗੁਰਪਰਚਾ ਦਿਹਾਇਆ ਮਿਰਦੇ ਰਾਮ ਰਵਾਇਆ ਰਾਮ ਰਵੈ ਰਾਮ ਹਿਰਦੈ ਪਰਮ ਗਤ ਪਾਈ ਜਾਂ ਕੁਰਸ਼ਨਾਈ ਆਏ ਲੋ ਵਿਕਾਰ ਨਾਮ ਡੁੱਬਦੀ ਨਿਕਲੀ ਜਾਂ ਸਤਿਗੁਣਾਮ ਚੜ੍ਹਾਏ ਜੀ ਦਾਨ ਗੁਰਪੁਰੇ ਦੀ ਆ ਰਾਮ ਨਾਮ ਜਿਤ ਲਾਏ ਆਪ ਕਿਰਪਾ ਕਰ ਦੇਵੈ ਨਨ ਗੁਰਸਨਾਏ ਬਾਣੀ ਰਾਮ ਨਾਮ ਸੁਣੀ ਸਿੱਧ ਕਾਰ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੈ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਦੇ ਆਵੇ ਪਿਤ ਹੋਏ ਆਏ ਤੇ ਸਰੂਪ ਨਾ ਦੇਖਿਆ ਕਾਈ ਰਾਮੋ ਰਾਮ ਰਵਿਆ ਘਟੇ ਅੰਤਰ ਸਭ ਤਿਸ਼ਨਾ ਭੁਗਵਾਈ ਮੰਤ ਸੀਤਲ ਸਿਕਾਰ ਸਭ ਹੋਆ ਗੁਰਮ ਪ੍ਰਕਾਸ਼ ਨਾਨਕਾ ਭਵਨ ਗ੍ਰਹਿ ਕੀ ਆਮ ਦਾਸਨ ਦਾਸਨ ਦਾਸਾ ਜਿਨੀ ਰਾਮੋ ਰਾਮ ਨਾਮ ਵਿਸਾਰੇ ਆਸੇ ਮਨਮੁਖ ਮੂੜ ਭਾਗੀ ਰਾਮ ਤਿੰਨ ਤ੍ਰੈ ਮੋਹ ਵਿਆਪੈ ਖਿਨ ਖਿਨ

ਇਹ ਅਭਾਗੀ ਜਿਹਨਾਂ ਨਾਮ ਨਹਿ ਭਾਇਆ, ਅਨੇਕ ਕਰਮ ਕਰੈ ਭਵਾਨੀ, ਰਾਮ ਨਾਮ ਚੁਰਾਇਆ। ਮਾਂ ਬਿਕ ਜੰਪੰਦ ਵੇਲਾ, ਕਲੂਕਤ ਮੋਹ ਅੰਧਿਆਰਾ, ਨਾਨਕ ਗੁਰਮੁਖ ਨਾਮ ਧਿਆਇਆ ਤਾਂ ਭਾਈ ਮੁਖ ਦੁਆਰਾ। ਰਾਮ ਨਾਮ ਰਾਮ ਨਾਮ ਗੁਰੂ ਰਾਮ ਗੁਰਮੁਖ ਜਾਣੇ ਰਾਮ, ਇਹ ਮਨੁ ਆਖੀ ਨੂੰ ਪਿਆਲਾ ਪਰਮਦਾ ਇਕਤ ਕਰਿਆਣੇ ਰਾਮ, ਮਨ ਇਕਤ ਕਰਿਆਣੇ ਸਭ ਗਾਤਮਿਤ ਜਾਣੇ। ਹਰ ਰਾਮ ਨਾਮ ਰਤ ਹਸਾਏ, ਜਾਨਕੀ ਪਿਆਜ ਰੱਖਿਆ ਰਾਮ ਨਾਮਾ, ਪ੍ਰਹਲਾਦ ਉਧਾਰ ਉਤਰਾਏ। ਰਾਮ ਰਾਮ ਰਾਮ ਰਾਮ ਉਚਾ ਗੁਣ ਕਹਿਤੇ ਅੰਤ ਨ ਪਾਇਆ, ਨਾਨਕ ਰਾਮ ਨਾਮ ਸੁਣ ਭੀਨੇ ਰਾਮੇ ਨਾਮ ਸਮਾਇਆ। ਜਿਨੇ ਅੰਤਰੈ ਰਾਮ ਨਾਮ ਵਸੈ ਤਿਨ ਚਿੰਤਾ ਸਭ ਗਵਾਇਆ, ਰਾਮ ਸਭ ਅਰਥਾ ਸਭ ਧਰਮ ਮਿਲੇ, ਮਨ ਜਿੰਦਿਆ ਬਲ ਸੋ ਬਲ ਪਾਇਆ ਰਾਮ, ਮਨ ਜਿੰਦਿਆ ਬਲ ਪਾਇਆ ਰਾਮ ਨਾਮ ਤੇ ਆਇਆ। ਰਾਮ ਨਾਮ ਗੁਣ ਗਾਏ ਦੁਰਮਤ ਕਬੁੱਧ ਗਈ ਸੁੱਧ ਹੋਈ, ਰਾਮ ਨਾਮ ਮਲਾਏ ਸਫਲ ਜਨਮ ਸਰੀਰ ਸਭ ਹੋਆ। ਜਿਤ ਰਾਮ ਨਾਮ ਪ੍ਰਗਾਸਿਆ, ਨਾਨਕ ਹਰ ਭਾਜੋ ਸਦਾ ਦਿਨ ਰਾਤੀ, ਗੁਰਮੁਨੀ ਜਿਗਰ ਵਾਸਿਆ। ਜਿਨ ਸ਼ਰਧਾ ਰਾਮ ਨਾਮ ਲੱਗ ਗਈ ਤਿਨ ਦੂਜਿਆ ਚਿਤ ਲਾਇਆ, ਰਾਮ ਸਿਰ ਤੀ ਸਭ ਕੰਚਨ ਕਰ ਦੀਜਿਆ, ਬਿਨਾਂ ਮੈਂ ਵਰਨ ਭਾਇਆ ਰਾਮ। ਰਾਮ ਨਾਮ ਮਨ ਭਾਇਆ ਪਰਮ ਸੁਖ ਪਾਇਆ, ਅੰਤ ਚਲਦਿਆਂ ਨਾਲ ਸਿਖਾਈ, ਰਾਮ ਨਾਮ ਧਨ ਪੂੰਜੀ ਸੰਚੀ, ਨਾ ਡੁੱਬੇ ਨਾ ਜਾਈ। ਰਾਮ ਨਾਮ ਇਸ ਜਗ ਮੈਂ ਦੁਲ ਹਜਮ ਕਾਲ ਨਿਰਣਾ ਆਵੈ, ਨਾਨਕ ਗੁਰਮੁਖ ਰਾਮ ਨਾਮ ਪਛਾਤਾ ਕਰ ਕਿਰਪਾ ਮਿਲਾਵੈ। ਰਾਮ ਰਾਮ ਨਾਮ ਸਤ ਸਤੇ ਸਤ ਗੁਰਮੁਖ ਜਾਣਿਆ, ਰਾਮ ਸੇਵ ਗੁਰੂ ਸੇਵਾ ਲੱਗ ਗਿਆ, ਜਿਹਨੇ ਮਨ ਧਨ ਅਰਪ ਚੜਾਇਆ। ਰਾਮ ਮਨ ਧਨ ਅਰਪਿਆ ਬਹੁ ਮਨ ਸਰਦਿਆ, ਗੁਰੂ ਸੇਵ ਭਾਈ ਮਿਲਾਏ, ਦੀਨਾ ਨਾਥ ਜੀ ਕਦਾਤਾ ਪੂਰੇ ਗੁਰੂ ਤੇ ਪਾਏ। ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਲਾਏ, ਰਾਮ ਨਾਮ ਮੰਤਰ ਦੈ ਦੇਵੈ, ਨਾਨਕ ਮਿਲਣ ਸੁਭਾਏ। ਇੱਕੋਂਕਾਰ ਸੁਰ ਪ੍ਰਸਾਦ ਆਸਾ ਸ਼ੰਤ ਮਹੱਲਾ ਚੌਥਾ ਘਰ ਦੂਜਾ, ਕਿਉਂ ਆਸਾ ਸ਼ੰਤ ਮਹੱਲਾ ਚੌਥਾ ਘਰ ਦੂਜਾ, ਹਰ ਹਰ ਕਰਤਾ ਦੁੱਖ ਬਿਨਾ ਆਸਨ ਪਤਾ ਪਾਵਨ, ਹਰ ਨਾਮ ਜੀਓ ਹਰ ਸੇਵਾ ਪਾਈ, ਪਰਮ ਪਦਕਤ ਪਾਈ, ਹਰ ਉਤਮ ਹਰ ਕਾਮ ਜੀਓ, ਹਰ ਉਤਮ ਕਾਮ ਜਪੀਆ, ਨਾਮ ਆ ਜਪੀਆ ਸੁਰ ਹੋਏ, ਜਨਮ ਦੋਏ ਦੁਖਾ ਮੇਟਿਆ, ਤੇਰੇ ਸੁੱਖ ਨਾ ਹੋਏ, ਹਰ ਹਰ ਕਿਰਪਾ ਧਾਰੂੜਾ ਗੁਰੂ ਜਪੀਆ ਤੁਮ ਨਾਮ ਜੀਓ, ਹਰ ਕਰਤਾ ਦੁੱਖ ਬਿਨਾ ਆਸਨ ਪਤ ਪਾਵਨ, ਹਰ ਨਾਮ ਜੀਓ, ਹਰ ਨਾਮ ਪਦਾਰਥ ਕਲ ਜੁਗ ਉਤਮ, ਹਰ ਜਪੀਆ ਭਾਈ ਜੀਓ, ਗੁਰਮੁਖ ਹਰ ਪੜ੍ਹੀਆ, ਗੁਰਮੁਖ ਹਰ ਸੁਣੀ, ਹਰ ਜਪਤ ਸੁਣ ਤੇ ਦੁੱਖ ਜਾਏ ਜੀਓ, ਹਰ ਹਰ ਨਾਮ ਜਪਿਆ ਦੁੱਖ ਬਿਨਸਿਆ, ਨਾਮ ਪਰਮ ਸੁਖ ਪਾਇਆ, ਨਾ ਸਤਿਗੁਰ ਗਿਆਨ ਬਲਿਆ ਘਟ ਚਾਨਣ ਗਿਆਨ ਦੇ ਰਗਵਾਇਆ। ਹਰ ਹਰ ਨਾਮ ਤਿੰਨੀ ਅਰਾਧਿਆ, ਜਿਨ ਮਸਤਕ ਧੁਰ ਲਿਖ ਜਪਾਏ ਜੀਓ, ਹਰ ਨਾਮ ਪਦਾਰਥ ਕਲਯੁਗ ਉਤਮ, ਹਰ ਜਪੀਆ ਸਤਿਗੁਰ ਭਾਈ ਜੀਓ, ਹਰ ਅਨਮਨ ਪਾਇਆ ਪਰਮ ਸੁਖ ਪਾਇਆ, ਹਰ ਲਾਭ ਅੰਦਰ ਬਣ ਜੀਓ, ਹਰ ਪ੍ਰੀਤ ਲਿਖਾਈ, ਹਰ ਨਾਮ ਸਿਖਾਈ, ਭਰਮ ਚੁੱਕ ਆਵਣ ਜਾਣ ਜੀਓ, ਆਵਣ ਜਾਣਾ ਪਰਮ ਭਾਗਾ, ਹਰ ਹਰ ਹਰ ਗੁਣ ਗਾਇਆ, ਜਨਮ ਜਨਮ ਜਨ ਕੇ ਗਿਲ ਵੇਖ ਦੁੱਖ ਉਤਰੇ, ਹਰ ਨਾਮ ਹਰ ਹਰ ਨਾਮ ਸਮਾਇਆ, ਹਰ ਹਰ ਧਿਆਇਆ ਤੁਰ ਭਾਗ ਲਿਖ ਪਾਇਆ, ਤਿੰਨ ਸਫਲ ਜਨ ਪ੍ਰਵਾਨ ਜੀਓ, ਹਰ ਹਰ ਮਨ ਪਾਇਆ ਪਰਮ ਸੁਖ ਪਾਇਆ, ਹਰ ਲਾਭ ਅੰਦਰ ਬਣ ਜੀਓ, ਜਿਨ੍ਹਾਂ ਮੀਟ ਲਗਾਨਾ ਤੇ ਪ੍ਰਧਾਨ ਤੇ ਜਨ ਪ੍ਰਧਾਨਾਂ ਦੇ ਉੱਤੋਂ ਮਾਰਾ ਲੋਕ ਜੀਓ, ਹਰ ਨਾਮ ਵਡਾਈ, ਹਰ ਨਾਮ ਸਿਖਾਈ, ਗੁਰਸ਼ਬਦ ਜੀ ਅਰਸ ਭੋਗ ਜੀਓ, ਹਰ ਅਰਸ ਭੋਗ ਮਹਾਂ ਨਿਰਯੋਗ ਉਡਭਾਗੀ ਅਰਸ ਪਾਇਆ, ਸੇ ਤੁਹਾਨੂੰ ਵੱਡੇ ਸਤਿਪੁਰਖ ਪੁਰੇ, ਜਿਨ੍ਹਾਂ ਸਤਿਗੁਰੂ ਨਾਮ ਤੇ ਆਇਆ, ਜਨ ਨਾਨਕ ਰੇਣ ਮੰਗੈ ਪਗ ਸਾਧੂ, ਮਨ ਚੁੱਕਾ ਸੋਗ ਜੋ ਜੀਓ, ਜਿਨ੍ਹਾਂ ਹਰ ਮੀਟਾ ਲਗਾਨਾ ਤੇ ਜਨ ਪ੍ਰਧਾਨਾਂ ਦੇ ਉੱਤੋਂ ਮਾਰ ਹਰ ਲੋਕ ਜੀਓ, ਆਸਾ ਮਾਲਾ ਚੌਥਾ ਸਤਯੁਗ ਸਭ ਸੰਤੋਖ ਸਰੀਰਾ, ਪਗ ਚਾਰੇ ਧਰਮ ਧਿਆਨ ਜੀਓ, ਮਨ ਤਨ ਹਰ ਗਾਵੈ ਪਰਮ ਸੁਖ ਪਾਵੈ, ਹਰ ਹਿਰਦੇ ਹਰ ਗੁਣ ਗਿਆਨ ਜੀਓ, ਹਰ ਗੁਣ ਹਰ ਗਿਆਨ ਪਦਾਰਥ, ਹਰ ਕਿਰਤਾਰਥ ਸੁਭਾ ਗੁਰਮੁਖ ਹੋਈ, ਅੰਦਰ ਬਾਰ ਹਰ ਪ੍ਰਭੇ ਕੁਦ ਜਾ ਵਰਨਾ ਕੋਈ, ਹਰ ਹਰ ਲੇ ਬੁਲਾਈ, ਹਰ ਨਾਮ ਸਿਖਾਈ, ਅਤਰ ਕਿਰਪਾ ਮਾਨ ਜੀਓ, ਸਾਜੁਗ ਸਭ ਸੰਤੋਖ ਸ੍ਰੀ ਦਾ ਪਗ ਚਾਰੇ ਧਰਮ ਧਿਆਨ ਜੀਓ, ਤਿੱਥੇ ਜੁਗ ਆਇਆ ਅੰਤਰ ਜੋਰ ਪਾਇਆ, ਜਗਤ ਸੰਜਮ ਕਰਮ ਕਮਾਇ ਜੀਓ, ਪਗ ਚੌਥੇ ਕਿਸਕਿਆ ਤ੍ਰੈ ਪ੍ਰਗਟ ਤ੍ਰੈ ਪਗ ਟਿਕਿਆ, ਮਨ ਹਿਰਦੈ ਕਰੋਧ ਜਲਾਏ ਜੀਓ, ਮਨ ਹਿਰਦੈ ਕਰੋਧ ਮਾਂ ਬੈਸ ਲੋਧੈ, ਨਿਰਪ ਧਾਵੈ ਦੜ ਦੁੱਖ ਪਾਇਆ, ਅੰਤਰ ਮਮਤਾ ਲੋ ਰੋਗ ਲਗਾਨਾ, ਹੋਮੇ ਕਰ ਵਧਾਇਆ, ਹਰ ਹਰ ਕਿਰਪਾ ਧਾਰੀ ਮਿਰੜਾ, ਗੁਰੂ ਵੇਖ ਗੁਰਮੁਖ ਹਰ ਨਾਮ ਲੈ ਜਾਏ ਜੀਓ, ਤੇ ਤਾਂ ਜਗਿਆ ਜੋ ਅੰਤਰ ਜੋਰ ਪਾਇਆ, ਜਦ ਸੰਜਮ ਕਰਮ ਕਮਾਏ ਜੀਓ, ਜਗਤ ਵਾਪਰਾਇਆ ਪਰਮ ਚੁਕਾਇਆ, ਹਰ ਗੋਪੀ ਕਾਣੂ ਪਾਏ ਜੀਓ, ਤਨ ਤਪਨ ਤਪ ਤਾਪਨ ਤਪੈ ਜਗ ਪੁਨ ਆਰੰਭੈ, ਅਤ ਕਿਰਿਆ ਕਰਮ ਕਮਾਏ ਜੀਓ, ਕਰ ਕਿਰਿਆ ਕਰਮ ਕਮਾਏ, ਪਗ ਦੋਏ ਖਿਸਕਾਇਆ, ਦਾਏ ਪਗ ਟਿਕਾ ਟਿਕਾਏ ਜੀਓ, ਮਹਾਂ ਜੁਦ ਜੋਧ ਬਹੁ ਕਿੰਨੀ ਬਚਾਓ, ਮੈਂ ਪਚ ਬਚਾਏ ਜੀਓ, ਦੀਨ ਦਿਆਲ ਗੁਰ ਸਾਧੂ ਮਿਲਾਇਆ, ਮਿਲ ਸਤਿਗੁਰ ਮਲ ਲੈ ਜਾਏ ਜੀਓ, ਜਗਤ ਵਾਪਰਾਇਆ ਪਰਮ ਭਰਮਾਇਆ, ਹਰ ਗੋਪੀ ਕਾਨ ਉਪਾਏ ਜੀਓ, ਕਲ ਜੁਗਾਰ ਕੀਆ ਪੱਗ ਤ੍ਰੈ ਖਿਸਕੀਆ, ਪੱਗ ਚੌਥੇ ਟਿਕਟ ਟਿਕਾਏ ਜੀਓ, ਗੁਰਸ਼ਬਦ ਕਮਾਇਆ ਖੁਦਾਰ ਪਾਇਆ, ਹਰ ਕੀਤਾਰ ਸੰਤ ਪਾਏ ਜੀਓ, ਹਰ ਕੀਤਾ ਜਰਾ ਤੇ ਆਈ ਨਾਮ ਡਾਈ, ਹਰ ਨਾਮ ਖਿਤ ਜਮਾਇਆ, ਕਲ ਯੁਗ ਬੀਜ ਬੀਜੈ ਬਿਨਾ, ਮੈਂ ਸਭ ਲਾਭ ਮੁਲ ਗਵਾਇਆ, ਜਨ ਨਾਨਕ ਗੁਰਪੁਰਬ ਆਇਆ, ਮਨ ਹਿਰਦੇ ਨਾਮ ਲਿਖਾਏ ਜੀਓ, ਕਲ ਜੁਗਾਰ ਕੀਆ ਪੱਗ ਤੈ ਖਿਸਕੀਆ, ਪੱਗ ਚੌਥੇ ਟਿਕਟ ਟਿਕਾਏ ਜੀਓ, ਅਸਾ ਮਲ ਚੌਥਾ ਹਰ ਕੀਰਤ ਮਨ ਭਾਈ, ਪਰਮ ਪਦ ਗਤ ਪਾਈ,

ਪਾਇਆ ਮਿਲ ਸਤਿਗੁਰ ਮਨੁ ਅਮਨ ਜੀਓ ਹਰ ਕੀਰਤ ਮਨ ਭਾਈ ਪ੍ਰਮਗਤ ਪਾਈ ਯਾਰ ਮਨ ਤਨ ਮੀਟ ਲਗਾਇਨ ਜੀਓ ਹਰ ਹਰ ਜਸ ਗਾਇਆ ਪ੍ਰਮਤ ਪਾਇਆ ਤੇ ਉਤਮ ਜਨ ਪ੍ਰਧਾਨ ਜੀਓ ਤਿੰਨ ਜਨ ਹਮ ਚਰਨ ਸਰੇਵ ਹੈ ਕਿਨ ਕਿਨ ਪਗ ਧੋਵੈ ਜਿਨ ਹਰ ਮੀਟ ਲਗਾਇਨ ਜੀਓ ਹਰ ਮੀਠ ਲਾਇਆ ਪਰਮ ਸੁਖ ਪਾਇਆ ਮੁਖ ਭਾਗ ਰਤ ਜੀ ਰਤੀ ਜੀ ਚਾਰੇ ਗੁਰਮਤ ਹਰ ਗਾਇਆ ਹਰ ਹਰ ਹਰ ਹਰ ਉਰ ਪਾਇਆ ਹਰ ਨਾਮਾ ਕੰਠ ਧਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖਿਆ ਸਬਤ ਬ੍ਰਹਮ ਪਛਾਣ ਜੀਓ ਹਰ ਹਰ ਰਸ ਪਾਇਆ ਬ੍ਰਹਮਤ ਪਾਇਆ ਤੇ ਉਤਮ ਜਨ ਪ੍ਰਧਾਨ ਜੀਓ ਸਤਸੰਗਤ ਮਨ ਭਾਈ ਹਰ ਸੰਸਾਈ ਵਿੱਚ ਸੰਗਤ ਰਸ ਹੋਏ ਜੀਓ ਹਰਿ ਹਰਿ ਰਾਧਿਆ ਗੁਰੂ ਸ਼ਬਦ ਵਿਕਾਸਿਆ ਵਿਦਿਆ ਵਰਨਾ ਕੋਈ ਜੀਓ ਅਵਰਨਾ ਕੋਈ ਹਰ ਅੰਮ੍ਰਿਤ ਸੋਈ ਜਿਨ ਪੀਆ ਸੁਭ ਜਾਣੈ ਧੰਨ ਧੰਨ ਗੁਰਪੂਰਾ ਸਤਿਗੁਰ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੈ ਨਮੋ ਸੇਵ ਨਮੋ ਅਰਾਧੇ ਬਿਨ ਨਾਮੈ ਅਵਰਨਾ ਕੋਈ ਜੀਓ ਸਤਸੰਗਤ ਮਨ ਭਾਈ ਹਰ ਸੰਸਾਈ ਵਿੱਚ ਸੰਗਤ ਰਸ ਹੋਏ ਜੀਓ ਹਰ ਦਇਆ ਪ੍ਰਭ ਧਾਰੋ ਪਾਖ ਨਾਮ ਤਾਰੋ ਕੱਢ ਲਿਓ ਸ਼ਬਦ ਸੁਭਾਇ ਜੀਓ ਮੋਚੀ ਕਿਰਪਾਤ ਨੇ ਕਰਤਮ ਜਾਤਿਆ ਬਾਹਾਂ ਬਾਬੂ ਪ੍ਰਭੂ ਪਕੜਾਏ ਜੀਓ ਪ੍ਰਭ ਬਾਹਾਂ ਪਕੜਾਈ ਉਤਮਤ ਪਾਈ ਗੁਰ ਚੰਨੀਆਂ ਲਾਗਾ ਹਰਾ ਨਾਮ ਜ ਪਿਆਰਾ ਦਿਆ ਮੁਖ ਮਸਤ ਭਾਗ ਸੁਭਾਗਾ ਜਾਂ ਨਾਨਕ ਹਰ ਕਿਰਪਾ ਧਾਰੀ ਮਨ ਹਰ ਮਿੱਠਾ ਲਾਏ ਜੀਓ ਅਰਦਿਆ ਪ੍ਰਭ ਧਾਰੋ ਪਾਖ ਨਾਮ ਤਾਰੋ ਕਰ ਲਿਓ ਸ਼ਬਦ ਸੁਭਾਏ ਜੀਓ ਆਸਾ ਮਲਾ ਚੌਥਾ ਮਨ ਨਾਮ ਜਪਾਨਾ ਹਰਾ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਓ ਜੋ ਜਨ ਮਰ ਜੀਵੈ ਤਿਨ ਅੰਮ੍ਰਿਤ ਪੀਵੈ ਮਨ ਲਾਗਾ ਗੁਰਮਤ ਭਾਉ ਜੀਓ ਮਨ ਹਰ ਹਰ ਭਾਉ ਗੁਰ ਕਰੇ ਵਸਾਓ ਜੀਵਨ ਮੁਕਤ ਸੁਖ ਹੋਈ ਜੀਵਨ ਮਨ ਹਰ ਨਾਮ ਸੁਹੇਲੇ ਮਨ ਹਰ ਹਰ ਦਸ ਹੋਈ ਮਨ ਹਰ ਹਰ ਵਸੇ ਆ ਗੁਰਮ ਦਾ ਰਸਿਆ ਹਰ ਹਰ ਹਰ ਰਸ ਕਟਾਕ ਪਿਆਓ ਜੀਓ ਮਨ ਨਾਮ ਜਪਨ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਓ ਜਗ ਮਰਨਾ ਭਾਇਆ ਨਿਤ ਆਪ ਲੁਕਾਇਆ ਮਤ ਜੰਮ ਪਕੜੇ ਲੈ ਜਾਏ ਜੀਓ ਹਰ ਅੰਤਰ ਬਾਰ ਹਰ ਪ੍ਰਭੇ ਕੈ ਜੀੜਾ ਰੱਖਿਆ ਨਾ ਜਾਏ ਜੀਓ ਕਿਉਂ ਜੀਓ ਰਖੀਜੈ ਹਰ ਵਸਤ ਲੜੀਜੈ ਜਿਸ ਕੀ ਵਸੋ ਲੈ ਜਾਏ ਜੀਓ ਮਨ ਮੁਖ ਕਰਨ ਭਲਾ ਕਰ ਭਰਮੇ ਸਭ ਕੁਛ ਦਾਰੂ ਲਾਇ ਜੀਓ ਜਿਸ ਕੀ ਵਸਤ ਪ੍ਰਭ ਲਏ ਸਵਾਮੀ ਜਨ ਉਪਰੇ ਕਰ ਸ਼ਬਦ ਕਮਾਇ ਜੀਓ

ਗੁਰਮਨ ਲਿਖਾਇਆ ਗੁਰਮੁਖ ਸੁਹਾਇਆ ਜਨ ਪਰੇ ਹਰ ਹਰ ਧਿਆਨ ਜੀਉ ਵਰਸੋ ਬਪਾਈ ਨਾਮ ਵਡਾਈ ਹਰ ਦਰਗੇ ਪੈਂਦਾ ਜਾਨ ਜੀਉ ਅਦਰਗੇ ਪੈਂਦਾ।

ਹਰ ਹਰ ਧਿਆਨ ਜੀਉ ਜਾਗੋ ਪੰਜਾਬੀ ਸਾਬਿਨ ਸਬਿਨਾ ਸਹਿ ਲਾਗ ਗੁਰਮੁਖ ਅਸਤਰ ਹੋਏ ਜੀਓ ਗੁਰਮਤਿ ਰੜਾਇਆ ਰਸ ਰਾਇਆ ਰਾਮਰਤ ਹਰ ਹਰ ਮੁਖ ਚੋਏ ਜੀਓ ਹਰ ਅਮਰਤ ਰਸ ਪਾਇਆ ਮੂੰਹ ਮੂਆ ਜੀ ਆਇਆ ਵਿਰ ਬੋੜ ਮਰਨਾ ਹੋਈ ਹਰ ਹਰ ਨਾਮ ਅੰਮ੍ਰਿਤਪਦ ਪਾਇਆ ਹਰ ਨਾਮ ਸਮਾਵੇਸ਼ ਹੋਈ ਜਾਂ ਨਾਨਕ ਨਾਮ ਦਾ ਟੇਕਿਆ ਬਿਨਾਂ ਮੈਂ ਆਪਣਾ ਕੋਈ ਜੀਓ ਜਾਗੋ ਪੰਜਾਬੀ ਸਾਬਿਨ ਸਬਿਨਾ ਸਹਿ ਲਾਗ ਗੁਰਮੁਖ ਅਸਤਰ ਹੋਏ ਜੀਓ ਆਸਾ ਮਹਲਾ ਚੌਥਾ ਸ਼ੰਤ ਵੱਡਾ ਮੇਰਾ ਗੋਬਿੰਦ ਅਕਮਾ ਗੋਚਰ ਨਿਰੰਕਾਰ ਜੀਓ ਦਾ ਕੀ ਗਤ ਕਈ ਨਾ ਜਾਈ ਅੰਮ੍ਰਿਤ ਵਡਾਈ ਮੇਰਾ ਗੋਬਿੰਦ ਲਖ ਅਪਾਰ ਜੀਓ ਗੋਬਿੰਦ ਲਖ ਅਪਾਰ ਪਰੰਪਰ ਆਪ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀ ਹੈ ਜਦੋਂ ਆਖ ਵਖਾਣ ਹੈ ਸਮੁੰਦ ਕਰੇ ਸੋ ਆਪਣੀ ਜੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਬਿੰਦ ਲਖ ਅਗਮੈ ਗੋਚਰ ਨਿਰੰਕਾਰ ਜੀਓ ਤੂੰ ਆਦਿ ਪੁਰਖ ਪਰੰਪਰ ਕਰਤਾ ਤੇਰੀ ਪਾਰ ਨਾ ਪਾਇਆ ਜਾਏ ਜੀਓ ਤੋ ਘਟਗੰਤ ਸਭ ਨਿਰੰਤਰ ਸਮੈ ਰਹਿ ਸਮਾਇਆ ਜੀਓ ਤੋ ਅਟਕਣ ਅੰਤਰ ਘੱਟ ਅੰਤਰ ਪਾਰ ਬ੍ਰਹਮ ਪਰਮੇਸ਼ਵਰ ਤੱਕ ਅੰਤ ਨਾ ਪਾਇਆ ਤੇ ਸਰੂਪ ਨਾ ਰੇਖ ਦਿਸ਼ਟ ਗੋਚਰ ਗੁਰਮੁਖ ਕਲਖ ਲਖਾਇਆ ਸਦਾਨੰਦ ਰਹਿ ਦਿਨ ਰਾਤੀ ਸਹਿਜੇ ਨਾਮ ਸਮਾਏ ਜੀਓ ਤੂੰ ਆਦਿ ਪੁਰਖ ਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੋ ਸੱਤ ਪਰਮੇਸ਼ਵਰ ਸਦਾ ਵਿਨਾਸੀ ਹਰ ਹਰ ਗੁਣੀ ਨਿਧਾਨ ਜੀਓ ਹਰ ਹਰ ਪ੍ਰਭ ਇੱਕੋ ਅਵਰਨ ਕੋਈ ਤੂੰ ਆਪੇ ਪੁਰਖ ਸਜਾਨ ਜੀਓ

ਇਹ ਘਰ ਵਸੇ ਹਰੇ ਰੰਗ ਵਾਲੀਆਂ ਮਨ ਮੇਰੇ ਪਿਆਰੇ, ਹਰ ਕਿਰਪਾ ਕਰੇ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮਿਲੇ ਹਰੇ, ਮੈਂ ਪ੍ਰੇਮ ਨਾਲ ਜਾਖਿਆ ਮੇਰੇ ਪਿਆਰੇ ਭਾਉ ਕਰੇ, ਮਨ ਤ੍ਰਿਸ਼ਨਾ ਬੁੱਝੀ ਮੇਰੇ ਪਿਆਰੇ ਨੇ ਤਾਸ ਕਰੇ ਨੇ ਜੋ ਬਣ ਜਾਂਦੇ ਜਾਵੈ ਪਿਆ ਮੇਰੇ ਪਿਆਰੇ ਜਮ ਸਾਸ ਹਰੇ ਭਾਗ ਮਣੀ ਸੁਹਾਗਣੀ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ ਫਿਰ ਰਤਿਆੜੇ ਮੈਂਡੇ ਲੋਇਣ ਮੇਰੇ ਪਿਆਰੇ ਚਾਤਰਕ ਬੂੰਦ ਜਵੇ ਮਨ ਸੀਤਲੋਆ ਮੇਰੇ ਪਿਆਰੇ ਹਰ ਬੂੰਦ ਪੀਵੇ ਤਨ ਬਿਰੋਜ ਗਾਵੇ ਮੇਰੇ ਪਿਆਰੇ ਨੀਂਦ ਨਾ ਪਾਵੇ ਕਿਵੇ ਹਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਿਵੇ ਚੜਬ ਚੇਤ ਬਸੰਤ ਮੇਰੇ ਪਿਆਰੇ ਭਲੀਆ ਰੁੱਤੇ ਬਿਨ ਬਾਜਣ ਮੇਰੇ ਪਿਆਰੇ ਆਂਗਣ ਧੂੜ ਤੇ ਅਮਾ ਨੇ ਆਸ ਉੱਡੀ ਨੀ ਮੇਰੇ ਪਿਆਰੇ ਦੋ ਨੈਣ ਜੁੱਤੇ ਗੁਰੂ ਨਾਨਕ ਦੇਖ ਵਿਕਸੀ ਮੇਰੇ ਪਿਆਰੇ ਜਿਉ ਮਾਸ ਤੇ ਹਰ ਕੀਆਂ ਕਦਾ ਕਹਾਣੀਆਂ ਮੇਰੇ ਪਿਆਰੇ ਸਤੂ ਸੁਣਾਈਆਂ ਗੁਰ ਬਿਠੋ ਹੋਲੀ ਦਿਨ ਮੇਰੇ ਪਿਆਰੇ ਜੀ ਨੇ ਹਰ ਮਿਲਾਈਆ ਸਭ ਆਸਾਰ ਪੂਰੀਆਂ ਮੇਰੇ ਪਿਆਰੇ ਮੈਂ ਜਿੰਦਾ ਪਲਪਾਈ ਯਾਰ ਤੁਠੜਾ ਮੇਰੇ ਪਿਆਰੇ ਜੀ ਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨਾਲ ਖੇਲਸਾਂ ਕਿਉਂ ਪਾਏ ਗੁਰ ਜਿਤ ਲੱਗ ਪਿਆਰੇ ਦੇਵ ਸਾਂ ਹਰ ਦਾਤੜੇ ਮੇਲ ਗੁਰਮੁਖ ਗੁਰਮੁਖ ਮੇਲ ਸਾਂ ਗੁਰੂ ਨਾਨਕ ਪਾਇਆ ਮੇਰੇ ਪਿਆਰੇ ਤੁਰ ਮਸਤਕ ਲੇਖ ਸਾਂ ਕਿਉਂ ਕਸ ਸਾਰਾ ਗਾਸਾ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾਂ ਅਣਦਵੰਦ ਘਣਾ ਮੈਂ ਸੋ ਪ੍ਰਭ ਡੀ ਠਰਾਮ

ਗੋਬਿੰਦ ਕਾ ਜਿਨਦ ਵਾਜੇ ਚਰਸੋ ਬਣਾਈ ਗੁਰੂ ਨਾਨਕ ਪਿਰ ਮੇਰਾ ਸੰਗੈ ਤਾਂ ਮੈਂ ਨਾਮ ਨਿਤ ਪਾਈ ਸਰਸੜੇ ਸਰਸੜੇ ਮੇਰੇ ਭਾਈ ਸਮੀਤ ਰਾਮ ਵਿਖਮ ਵਿਖਮ ਅਖਾੜਾ ਮੈਂ ਗੁਰਮਿਲ ਜੀਤਾ ਰਾਮ ਗੁਰਮਿਲ ਜੀਤਾ ਰਰ ਕੀਤਾ ਤੂਟੀ ਪੀਤਾ ਭਰਮ ਗੜਾ ਪਾਇਕ ਜਨਾ ਪੋ ਨਿਧਾਨਾ ਸੰਤ ਮੇਰੀ ਆਪ ਖੜਾ ਸੋਈ ਸੋ ਗਿਆਨਾ ਸੋ ਪ੍ਰਧਾਨਾ ਜੋ ਪ੍ਰਭ ਆਪਣੇ ਕੀਤਾ ਕਹੋ ਨਾਨਕ ਜਾਂ ਵੱਲ ਮੇਰਾ ਸਵਾਮੀ ਤਾਂ ਸਰਸੇ ਭਾਈ ਮੀਤਾ ਆਸਾ ਮੱਲਾ ਪੰਜਵਾਂ ਕਥਾ ਕਿਸ ਜੈਨ ਜਾਣੀ ਰਾਮ ਸੁਰਨਰ ਮੁੰਜਨ ਸਹਿਸ ਵਖਾਣੀ ਰਾਮ ਸਹਿਜ ਵਖਾਣੀ ਮੈਂ ਬਾਣੀ ਚਰਨ ਕਮਲ ਰੰਗ ਲਾਇਆ ਜਪ ਏਕ ਅਲਗ ਪ੍ਰਬੰਧਨ ਜਿਹੜਾ ਮਨ ਚਿੰਦੇ ਅਵਲ ਪਾਇਆ ਤਜ ਮਨ ਮੋਹ ਵਿਕਾਰ ਦੂਜਾ ਜੁੱਤ ਜੁਸ ਮਾਣੀ ਬਿਨਵੰਤ ਨਾਨਕ ਗੁਰਪ੍ਰਸਾਦੀ ਸਦਾ ਰੰਗ ਮਾਣੀ ਅਸੰਤਾਰ ਸੰਸਾਜਨ ਮੇਰੇ ਭਾਈ ਮੀਤ ਸਹਾਈ ਰਾਮ ਵਡਭਾਗੀ ਵਡਭਾਗੀ ਸਤਸੰਗ ਪਾਈ ਰਾਮ ਵਡਭਾਗੀ ਪਾਏ ਨਾਮ ਧਿਆਏ ਲਾਤੇ ਦੁਖ ਸੰਤਾਪੇ ਗੁਰੂ ਚਰਨੀ ਲਾਗੇ ਭਰਮ ਪਾਉ ਭਾਗਿਆ ਮਿਟਾਇਆ ਆਪੇ ਕਰ ਕਿਰਪਾ ਮੇਰੇ ਪ੍ਰਭ ਆਪਣੇ ਵਿਸ਼ਟ ਕਰਨ ਜਾਇ ਬਨਵੰਤ ਨਾਨਕ ਦਾਸ ਤੇਰਾ ਸਦਾਰ ਸੁਨਾਈ ਹਰ ਦਰ ਹਰ ਦਰ ਸੋਨ ਤੇਰੇ ਪਦ ਪਿਆਰੇ ਰਾਮ ਵਾਰੀ ਤੈਨੂੰ ਵਾਰੀ ਜਾਮਾ ਸਤਿ ਪਿਆਰੇ ਰਾਮ ਸਤਿ ਬਿਹਾਰੇ ਕਰ ਨਮਸਕਾਰ ਹੈ ਜਿਨ ਭੇਟ ਪੂਰ ਪ੍ਰਭ ਜਾਤਾ ਘੱਟ ਘੱਟ ਰਵਿਆ ਰਵ ਰਹੇ ਆ ਸਭ ਥਾਈ ਪੂਰਨ ਪ੍ਰਗਦਾਤਾ ਗੁਰਪੂਰਾ ਪਾਇਆ ਨਾਮ ਧਿਆਇਆ ਦੂਜੇ ਯੂਆ ਜਨਮ ਨਹਾਰੇ ਬਿਨਵੰਤ ਨਾਨਕ ਸੰਤ ਤੇਰੀ ਰਾਹ ਕਿਰਪਾ ਧਾਰੇ ਬੇਅੰਤਾ ਬੇਅੰਤ ਗੁਣ ਤੇਰੇ ਕਿਤੇ ਗਾਮਾ ਰਾਮ ਤੇਰੇ ਚਰਨਾਂ ਤੇਰੇ ਚਰਨ ਧੂੜ ਵਡਭਾਗੀ ਪਾਵਨ ਰਾਮ ਮਰ ਧੂੜ ਨਾ ਮਹਿਲ ਗਵਾਈ ਜਨਮ ਮਨ ਦੁਖਲਾਤੇ ਨੰਤਰ ਬਸਦਾ ਹਜ਼ੂਰੇ ਪਰਮੇਸ਼ਵਰ ਪ੍ਰਭ ਸਾਤੇ ਮਿਟੇ ਦੂ ਕਲਿਆਣ ਕੀਰਤਨ ਗੋ ਬਹੁੜ ਜੋ ਨਾ ਪਾਵਾਂ ਬਿਨਵੰਤ ਨਾਨਕ ਗੁਰ ਚਰਨ ਤਰੀਆ ਆਪਣਾ ਪ੍ਰਭਾਵਾਂ ਆਸਾ ਛੰਦ ਮਾਲਾ ਪੰਜਵਾਂ ਘਰ ਚੌਥਾ ਕਿਉਂ ਕਰ ਸੁਰ ਪ੍ਰਸਾਦ ਹਰ ਚਰਨ ਕਮ ਮਨ ਵਿਦਿਆ ਕਿਸ਼ਾਨਾ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਰਦਿਆ ਹਰ ਘੱਟ ਘੱਟ ਘੱਟ ਡਿਠਾ ਰਾਮ ਰਾਜੇ ਹਰ ਘਟੇ ਘੱਟ ਡਿਠਾ ਅੰਮ੍ਰਿਤ ਬੂਟਾ ਜਨਮ ਮਰਨ ਦੁੱਖ ਨਾਠੇ ਗੁਰਨਿਤ ਗਾਇਆ ਸਹਿਬ ਦੁੱਖ ਮਿਟਾਇਆ ਹਮੇ ਬਿਨਸੀ ਗਾਠੇ ਪ੍ਰਿਓ ਸਹਿ ਸੁਭਾਏ ਛੁੜਨ ਜਾਈ ਮਨ ਲਾਗੇ ਰੰਗ ਮਜੀਠਾ ਹਰ ਨਾਨਕ ਬਿਦ ਚਰਨ ਕਮਲ ਕਿਸ਼ਾਨਾ ਮਿੱਠਾ ਜਿਉਂ ਰਾਤੀ ਜਲ ਮਛਲੀ ਤਿਉਂ ਰਤਾ ਰਾਮ ਰਸਮਾਤੇ ਰਾਮ ਰਾਜੇ ਗੁਰਪੁਰੇ ਅਪਦੱਸਿਆ ਜੀਵਨ ਗਤ ਪਾਤੇ ਰਾਮ ਰਾਜੇ ਜੀਵਨ ਗਤ ਗਤ ਸਵਾਮੀ ਅੰਤਰਜਾਮੀ ਆਪ ਲਈ ਲੜਦਾਏ ਹਰ ਰਤਨ ਪਦਾਰਥ ਪ੍ਰਗਟੋ ਪੂਰਨ ਛੋੜਨਾ ਕਦੋਂ ਜਾਏ ਪ੍ਰਭ ਸੁਖਰ ਸਰੂਪ ਸੁਜਾਨ ਸਵਾਮੀ ਦਾ ਕੇ ਮਿਟਣਾ ਦਾਤੇ ਜਲ ਸੰਘ ਰਾਤੀ ਮਾਛਲੀ ਨਾਨ ਕਰ ਮਾਤੇ ਚਾਤਰਿਕ ਚਾਚੇ ਬੂੰਦ ਜੂ ਹਰ ਪ੍ਰਾਣ ਧਰ ਰਾਮ ਰਾਜੇ ਮਲ ਖਜਾਨਾ ਸਤਿ ਪ੍ਰਾਤ ਮੀਤ ਸਮੂਹ ਤੇ ਪਿਆਰਾ ਰਾਮ ਰਾਜੇ ਸਮੂਹ ਤੇ ਪਿਆਰਾ ਪ੍ਰਕਿ ਰਾਤਾ ਕੀ ਗਤ ਨਹੀਂ ਜਾਣੀਆ ਰਸ ਹਰ ਸਾਸ ਗਿਰਾਸ ਨਾ ਬਿਸਰੇ ਕਬੂ ਗੁਰ ਸ਼ਬਦੀ ਰੰਗ ਮਾਣੀ ਹੈ

ਪੂਰਨ ਗੁਰ ਪਾਏ ਪ੍ਰਭ ਲਿਖਾਏ ਸਭ ਨੇ ਦੀਨ ਦਿਆਲਾ ਆਦਿ ਮਦੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਹ ਸਹਿਜਨੰਦ ਘਨੇਰੇ ਪਦ ਪਾਵਣ ਸਾਧੂ ਧੂਰਾ ਮਿਲੇ ਨਾਰਾਇਣ ਨਾਨਕ ਮਨੋਰਥੋ ਪੂਰਾ ਸਮਲਾ ਪੰਜਵਾਂ ਛੰਦ ਕਰ ਜੇ ਮਾਇਕ ਕਰ ਤੁਸਾ ਸਲੋਕ ਜਾ ਕੋ ਪੈ ਕਿਰਪਾਲ ਪ੍ਰਭ ਹਰ ਹਰ ਸਿਜ ਪਾਤ ਨਾਨਕ ਪ੍ਰੀਤ ਲਗੀ ਦਿਨ ਰਾਮ ਸਿਉ ਪੇਟ ਸਾਧ ਸੰਗਾਤ ਸੰਤ ਜਲ ਦੁੱਧ ਨਿਹਾਈ ਰੀਤ ਆਪ ਦੁੱਧ ਆਜ ਨਹੀਂ ਮਨਾ ਐਸੀ ਪ੍ਰੀਤ ਹਰੇ ਆਪ ਉਰਜੀਓ ਵੱਲ ਕਮਲੇ ਬਾਸਨ ਮਾਂ ਮਗਨ ਇੱਕ ਖਿਨ ਪੀ ਨਾ ਡਰੇ ਖਿਨ ਟਰੀਐ ਪ੍ਰੀਤ ਹਰੀਐ ਸਿਗਾਰ ਆਪ ਰਸ ਪੀਐ ਜੈ ਦੁਖ ਸਿਣੀਐ ਜਮ ਪੰਥ ਭਣੀਐ ਤੈ ਸਾਧਸੰਗ ਨਾ ਡਰ ਪੀਐ ਕਰ ਕੀਤ ਗੋਬਿੰਦ ਗੁਣੀਆਂ ਸਗਲ ਪ੍ਰਾਸ਼ ਦੁਖ ਹਰੇ ਗੋ ਨਾਨਕ ਸ਼ੰਤ ਗੋਬਿੰਦ ਹਰ ਕੇ ਮਨ ਹਰ ਸਿਉ ਨਿਉ ਕਰੇ ਅਸੀਂ ਮਨ ਪ੍ਰੀਤ ਹਰੇ ਜੈਸੀ ਮਛਲੀ ਨੀਰੇ ਕਿਨ ਪੀ ਨਾ ਧੀਰੇ ਮਨ ਐਸਾ ਹਰ ਸਿਉ ਨਿਉ ਕਰੇ ਜੈਸੀ ਚਾਦਰ ਪਿਆਸ ਕਿਨ ਕਿਨ ਬੂੰਦ ਚਵੈ ਬਸ ਵਾਵੇ ਮੇ ਹਰ ਪ੍ਰੀਤ ਕੀ ਜਾਏ ਮਨ ਦੀਜੈ ਅਤ ਲਾਈਆ ਚਿਤ ਮੁਰਾਰੀ ਮਾਨਕ ਜਸਨ ਪ੍ਰਿਜਾ ਦਸਨ ਕੁਬਲੇ ਹਾਰੀ ਕੁਸ ਪਰਸੋ ਪ੍ਰਸੰਨ ਮਿਲਨਾ ਵਿਸ਼ੁਨੇ ਧਨ ਦੇਣ ਦੀ ਸਤ ਸੁਨੇਹਾ ਕੌਣ ਸੰਤ ਅਨੰਤ ਠਾਕੁਰ ਕੇ ਆਦ ਸਿਉ ਕੀ ਜੈ ਨੇਹਾ ਮਨ ਐਸਾ ਨਿਉ ਕਰੇ ਚੱਕਵੀ ਸੂਰ ਸੁਨੇਹ ਚਿਤ ਵੈ ਆਸ ਕਣੀ ਕਦ ਨੀਅਰ ਦੇ

ਲਾਇਓ ਮੋਹ ਰਚਾਇਓ ਨੰਗੇ ਅਮਣ ਜਾਮਣੇ ਆ ਤੇ ਸਾਧੂ ਤਨੀ ਪੜੀ ਆ ਚੰਨੀ ਆਪ ਧੂੜ ਸਮੁੰਨ ਸੋ ਕਿਤੇ ਆ ਕਹੋ ਨਾਨਕ ਸੰਤ ਦਿਆਲ ਪੁਰਖ ਕੈ ਮਨ ਹਰ ਲਾਏ ਪ੍ਰੀਤ ਕਬਦ ਨੀਅਰ ਦੇਖੀ ਆ ਨਿਸ ਕੁਰੰਕ ਜੈਸੇ ਨਾਲ ਸੁਣ ਸਮਣੀ ਹੋ ਡਿਵੈ ਮਨ ਐਸੀ ਪ੍ਰੀਤ ਕੀ ਜੈ ਜੈਸੀ ਤਨ ਬਤਾਰ ਹੋਰ ਜੀ ਪ੍ਰਿਓ ਸਵੈ ਏ ਮਨ ਲਾਲ ਦੀਜੈ ਮਨ ਲਾਲ ਦੀਜੈ ਭੋਗ ਕਰੀਜੈ ਹਵ ਖੁਸ਼ੀਆਂ ਰੰਗ ਮਾਣੇ ਆਪਣਾ ਪਾਇਆ ਰੰਗ ਲਾਲ ਬਣਾਇਆ ਅੱਤ ਮਿਲਿਓ ਮਿੱਤਰ ਚਰਾਣੇ ਜੁੜੀ ਅਸਾ ਕੀ ਦਾਨ ਜਟਮਾ ਕੀ ਜੀ ਫਿਰ ਜੇ ਆਵਰਨ ਦੀਜੈ ਕਹੋ ਨਾਨਕ ਸੰਦਿਆਲ ਮੋਹਨ ਕੇ ਮਨ ਹਰ ਚਰਨ ਗਹੀ ਜੈਸੀ ਮਨ ਪ੍ਰੀਤ ਕੀ ਜੈ ਅਸਮ ਅੱਲਾ ਪੰਜਵਾਂ ਸਲੋਕ ਬਨ ਬਨ ਫਿਰਤੀ ਹੋਈ ਤੀ ਹਰੀ ਬੋ

ਨਾਨਕ ਪਿੰਡ ਸਾਧ ਜਬ ਹਰ ਪਾਇਆ ਮਨ ਮਾਹ ਸ਼ੰਤ ਜਾ ਕੋ ਖੋਜਿਆ ਸੰਗ ਮੁਨੀ ਅਨਕ ਨੇਕ ਤਪੇ ਬ੍ਰਹਮੈ ਕੋਟ ਰਾਧੇ ਗਿਆਨੀ ਜਾਪ ਤਪੇ ਜਾਪ ਦਾ ਬਸਨ ਕਰੇ ਆ ਪੂਰਨ ਕੇ ਸੋਧਨ ਬੰਦਨਾ ਕਰ ਅਮਨ ਵਸੁਧਾ ਤੀਰਥ ਮਜਮਨ ਕੌ ਨਿਰੰਜਨਾ ਮਾਨੁਕ ਬੰਤਿਨ ਪਸ਼ੂ ਪੰਖੀ ਸਵਲ ਤੁਜਾਏ ਅਰਾਧ ਤੇ ਦਿਆਲ ਲਾਲ ਗੋਬਿੰਦ ਨਾਨਕ ਮਿਣ ਸਾਧ ਸੰਗਤ ਹੋਏ ਗਤੇ ਕੋਟ ਬਿਗਨਾ ਅਵਤਾਰ ਸਿੰਘ ਜਟਧਾਰ ਜਚੈ ਤੁਜ ਦਿਆਰ ਮਨ ਧਨ ਅਰ ਚਪਾਰ ਅਪਾਰ ਗੋਬਿੰਦ ਠਾਕੁਰ ਸਲਪੁਰਖ ਪ੍ਰਭ ਧਨੀ ਸੁਰ ਸਿਧ ਗਣ ਗੰਧਰਵ ਧਿਆ ਵੈ ਜਾਮ ਜਖ ਕਿੰਨਰ ਗੁਣ ਭਣੀ

ਵੈ ਲਿਖਮੀ ਅਨਕ ਭਾਂਤ ਗੁਪਤ ਪ੍ਰਗਟ ਜਾਕੋ ਰਾਧੈ ਪੌਣ ਪਾਣੀ ਦਿਨ ਸਰਾਤ ਨਖਤਰ ਸਸੀ ਸੂਰ ਧਿਆ ਵੈ ਬਸਤ ਗਣ ਗਾ ਵੈ ਸਗਲ ਖਾਣੀ ਸਲ ਬਾਣੀ ਸਦਾ ਸਦਾ ਧਿਆ ਵੈ ਸਿਮਤ ਪ੍ਰਾਣ ਚਤੁਰ ਬੇਦ ਦੈ ਖਾਠ ਸਾਸਤਰ ਜਾਕੋ ਜਪਾਤ ਪਤ ਪਾਵਣ ਭਗਤ ਵਿਸ਼ਲ ਨਾਨਕ ਮਿਲੀ ਅਸੰਗ ਜਾ ਸਾਤ ਜੇਤੀ ਪ੍ਰਭੂ ਜਨ ਆਈ ਰਸਨਾ ਪਿਤੇ ਤਣੀ ਅਨਜਨ ਜੋ ਸੇਵੈ ਤੇ ਦੀਨਾ ਜਾਇ ਗਨੀ ਅਵਗਤ ਅਗਣਤ ਅਨਾਥ ਠਾਕੁਰ ਸਗਲੇ ਮੰਜੇ ਬਾਰਾ ਸਰਬ ਜਜ ਕੀਕਦਾਤਾ ਨੈ ਦੂਰ ਦੂਰ ਸੰਗੀ ਜਾਰਾ ਵਸ ਭਗਤੀ ਅਮਲ ਜੀਆਂ ਤਾਂ ਕਿ ਉਪਮਾ ਕਿਤ ਗਨੀ ਏ ਦਾਨ ਮਾਨ ਨਾਨਕ ਪਾਏ ਸੀ ਸਦੈ ਝਾਰ ਚਰਣੀ ਆਸਾ ਮਾਲਾ ਪੰਜਵਾਂ ਸਲੋਕ ਉਦਮ ਕਰੋ ਬਟਭਾਗੀ ਸਿਮਰ ਵਾਰਾ ਰਾਏ ਨਾਨਕ ਦੇ ਸਿਮਰ ਤੋਂ ਸਾਭ ਸੁਖ ਦੁਖ ਧਰਮ ਪਹੁ ਜਾਏ ਦੁਖ ਦਰਦ ਭ੍ਰਮ ਜਾਏ ਸ਼ੰਤ ਨਾਮ ਜਪਤ ਗੋਬਿੰਦ ਨੈਲ ਸਾਈਐ ਭੇਟ ਸਾਧੂ ਸੰਗ ਜੰਪੁਰ ਨਹਿ ਜਾਈਐ ਦੁਖ ਦਰਦ ਨਾ ਭਾਓ ਵਿਆਪੇ ਨਾਮ ਸਿਮਰਤ ਸਤ ਸੁਖੀ ਸਾ ਸਸ ਰਾਧ ਹਰ ਧਿਆਇ ਸੋ ਭ੍ਰਮ ਮਨ ਮੁਖੀ ਕਿਰਪਾਲ ਦਿਆਲ ਸਾਲ ਗੁਣਿੰਦ ਕਰਦੇ ਅਸੇ ਵਲਾਈਐ ਨਾਨਕ ਪੈਂਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨੈਲ ਸਾਈਐ ਪਾਵਣ ਪਦ ਪੁਨੀਤ ਨਾਮ ਨਿਰੰਜਨਾ ਪਰਮੰਦਿਰ ਵਿਨਾਸ਼ ਗਿਆਨ ਗੁਰੰਜਨਾ ਗੁਰ ਗਿਆਨ ਪ੍ਰਭ ਨਿਰੰਜਨ ਜਲ ਤਰਮੀਲ ਪੂਰਿਆ ਏਕ ਨਿਮ ਕਿੰਨਾ ਜਾ ਕਹਿ ਰਹੇ ਵਸਿਆ ਮਿਟ ਸੂਰਿਆ ਗਤ ਬੁੱਧ ਸਮਰ ਸਵਾਮੀ ਸਰਬ ਕਾ ਭਭੰਜਣਾ ਨਾਨਕ ਪਿੰਪ ਜਨ ਜਪੈ ਪਾਵਣ ਪਦ ਪੁਨੀਤ ਨਾਮ ਨਿਰੰਜਨਾ ਓਟ ਗਏ ਗੋਪਾਲ ਦਿਆਲ ਕਿਰਪਾ ਨਿਦੇ ਮੋਹ ਅਸਾਰ ਤੋ ਚਰਨ ਤੁਮਾਰੀ ਸਰਨ ਸਿਧੇ ਹਰ ਚਰਨ ਕਾਰਨ ਕਰਨ ਸਵਾਮੀ ਪਤ ਧਨ ਹਰ ਹਰੇ ਸਾਗਰ ਸੰਸਾਰ ਭਾਵ ਤਾਰ ਨਾਮ ਸਿਮਰਤ ਬਹੁ ਤਰੇ ਆਦਿ ਅੰਤ ਬੇਅੰਤ ਖੁਜੈ ਸੁਨੀ ਉਧਾਰਨ ਸੰਤ ਸੰਗ ਵਿਦੇ ਨਾਨਕ ਪਿਆਮ ਪੈਚਨ ਜਮ ਪੈ ਉੱਠ ਗਈ ਗੋਪਾਲ ਦਿਆਲ ਕਿਰਪਾ ਨੇ ਦੇ ਭਗਤ ਵਿਸ਼ਲ ਹਰ ਬਿਰਧ ਬਣਾਇਆ ਜੈ ਸੰਤ ਰਾਧਿਆ ਤੈਂ ਪ੍ਰਗਟਾਇਆ ਪ੍ਰਭਾਵ ਲੀਏ ਸਮਾਏ ਸਹਿਜ ਸੁਭਾਏ ਭਗਤ ਕਰ ਸਾਰਿਆ ਆਨੰਦ ਹਰ ਜਨ ਮਹਾਂ ਮੰਗਲ ਸਰਦੂ ਵਿਸਾਰਿਆ ਚਮਤਕਾਰ ਪ੍ਰਗਾਸ ਦੈਦ ਸੇਖ ਤਹਿਨ ਦਿਸਟਾਇਆ ਨਾਨਕ ਪਿੰਪੈ ਚਨ ਜਮ ਪੈ ਭਗਤ ਸ਼ਿਲਾ ਬਿਰਦ ਬਣਾਏ ਆਸਾ ਮਾਲਾ ਪੰਜਵਾਂ ਥਿਰ ਸੰਤਨ ਸੁਹਾਗ ਮਰ ਨਾ ਜਾਵੇ ਧਾਕੇ ਗ੍ਰਹਿ ਨਾ ਤੂੰ ਸਦੀ ਰਾਵੇ ਅਵਨਾਸੀ ਅਵਗਤ ਜੋ ਸੋ ਪ੍ਰਭ ਸਦਾ ਨਵਤ ਨਿਰਮਲ ਨਾ ਦੂਰ ਸਦਾ ਜੂਰ ਠਾਕੁਰ ਸਹਿ ਦਿਸ ਪੂਰਨ ਸਦ ਸਦਾ ਪ੍ਰਾਣ ਪਤ ਗਤ ਮਿਤ ਜਾਕੇ ਪ੍ਰੇ ਪ੍ਰੀਤ ਪ੍ਰੀਤਮ ਭਾਵੇ

ਸੂਰ ਪੂਰਨ ਕੀਟ ਹਸਤ ਸਮਾਨਿਆ ਆਦਿ ਅੰਤ ਮਦ ਸੋਏ ਗੁਰਪ੍ਰਸਾਦ ਜਾਣਿਆ ਬ੍ਰਹਮ ਪਸਾਰ ਬ੍ਰਹਮ ਲੀਲਾ ਗੁਰਮਤਿ ਗੁਰਨਿਤ ਜਨ ਕਹਿਆ ਸਿਮਰ ਸਵਾਮੀ ਅੰਤਰਜਾਮੀ ਹਰੇਕ ਨਾਨਕ ਰਵ ਰਹਿਆ ਦਿਨ ਰਹਿਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਮਲ ਪਾਪ ਟਰੇ ਦੁਖ ਭੂਖ ਦਾਰਿਦ ਨਾਠੇ ਪ੍ਰਗਟ ਮਗ ਦਿਖਾਇਆ ਮਿਲ ਸਾਸੰਗ ਨਾਮ ਰੰਗੇ ਮਨ ਲੁਣ ਦਾ ਪਾਇਆ ਹਰ ਦੇਵ ਦਰਸ਼ਨ ਸਪੁੰਨੀ ਕੁਲ ਸਮੂਹਾਂ ਸਭ ਤਰੇ ਦਿਨ ਰਹਿਣ ਆਨੰਦ ਆਨੰਦ ਹਦ ਅਨ ਦਿਨ ਸਿਮਰਤ ਨਾਨਕ ਹਰ ਹਰੇ ਆਸਾ ਮਾਲਾ ਪੰਜਵਾਂ ਸ਼ੰਤ ਘਰ ਸਤਵਾਂ ਇੱਕ ਓਂਕਾਰ ਸਤਿ ਪ੍ਰਸਾਦ ਸਲੋਕ ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਸ਼ੰਤ ਪਿੰਨੀ ਰੈਨੜੀਏ ਚਾਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰਿਆ ਦਿਨੋ ਚਰਨ ਕਮਲਾ ਦਾ ਧਿਆਨ ਹਿਰਦੈ ਪ੍ਰਭ ਬਿਸਨਾਈ ਖਿਣੋ ਤਾਜ ਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੇ ਬਿਨੋਦ ਨਾਰਾਇਣ ਸਦਾ ਜਾਗੇ ਹਰਦਾ ਸੰਤ ਪਿਆਰੇ ਮੇਰੀ ਸਿਜੜੀ ਅਡਮਰ ਬਣਿਆ ਮਾਨ ਆਨੰਦ ਪਿਆ ਪ੍ਰਭਾਵ ਸੁਣਿਆ ਧਰਮ ਮਿਲਿਆ ਸਵਾਮੀ ਸੁਖ ਗਾਮੀ ਜਾ ਮੰਗ ਰਸ ਭਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਣ ਮੰਤਨ ਸਭ ਹਰੇ ਮਨ ਛਪਾਈ ਪ੍ਰਭੂ ਦੇ ਆਏ ਸੰਯੋਗ ਸਾਹਿਬ ਸੁਭ ਗਣੇ ਬਿਨੋਦ ਨਾਰਾਇਣ ਮਿਲਿਆ ਸ੍ਰੀ ਤਰ ਸੰਗ ਆਨੰਦ ਰਸ ਬਣਿਆ ਮਿਲ ਸਖੀਆਂ ਪੁਛੇ ਕੋ ਕੰਤ ਜਾਣੀ ਦਸ ਪ੍ਰੇਮ ਭਰੀ ਕਿਛ ਬੋਲਣ ਜਾਣੀ ਗੁੜ ਗੁਣ ਗੂੜ ਗੁਪਤ ਅਪਾਰ ਕਰਤੇ ਨਿਮ ਨਿਗਮ ਅੰਤ ਨਾ ਪਾਵੇ ਭਗਤ ਪਾਏ ਤੇ ਆਏ ਸਵਾਮੀ ਸਦਾਰ ਗੁਣ ਗੁਣ ਆਵੇ ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭਾਣੀ ਬਣਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸੁਖ ਸੁਹੇ ਲੜਾਰ ਗਮਨ ਲਾਗੇ ਸਾਜਨ ਸਤ ਸੇੜੇ ਦੁੱਖ ਦੁਸ਼ਮਣ ਭਾਗੇ ਸੁਖ ਸਹਿਜ ਸਰਸੇ ਹਰ ਨਾਮ ਰਹਸੇ ਪ੍ਰਭ ਆਪ ਕਿਰਪਾ ਧਾਰੀ ਆਰ ਚੰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਨਵਾਰੀ ਆ

ਰਾਮਾਇਣ ਪਾਪਾ ਕਮਾਇਣ ਛੜਨਾਈ ਲੈ ਚੱਲੇ ਪਤ ਗਲਾਵੇ ਆ ਹਰ ਚੰਦੌਰੀ ਦੇਖ ਮੁਟਾ ਕੂੜ ਸੇਜ ਰਾਵੇ ਆ ਲਭ ਲੁਭੰ ਕਰ ਮਾਤਾ ਕਰ ਪੈ ਸਮਾਇਣ ਨਨਕ ਮ੍ਰਿਗ ਅਗਿਆਨ ਬਿਨ ਸਹਿਤ ਮਿੱਟੇ ਅਮਣ ਜਾਇਣ ਮਿੱਟੇ ਮਿੱਠੇ ਮੁੱਖ ਮੂਆ ਕਿਉਂ ਲਾਏ ਉਡਾਰੀ ਹਸਤ ਗਿਰਤ ਪਾਇਆ ਕੁਤਰੀਤਾ।

ਮਨ ਮੁਖ ਅਹੰਕਾਰੀ ਹਰ ਕੇ ਦਾਸ ਜੀ ਵੇਲਾ ਪ੍ਰਭ ਕੀ ਚਰਨੀ ਕੰਡ ਲਗਾਏ ਲਈਏ ਤੇ ਸਟਾਕੁਲ ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਆਇਆ ਆਪ ਜੋਤਰ ਆਇਆ ਰੱਖ ਲਈਏ ਰੱਖਣਹਾਰ ਹੈ ਸਤਿ ਨਿਰਮਲ ਕਰਨੀ ਨਾਨ।

ਸੋ ਸੋ ਆਪਣਾ ਪ੍ਰਭ ਸੋ ਸੰਘ ਸਵੰਤੀ ਸੰਘ ਸਵੰਤੀ ਕੰਨ ਸੁਆਮੀ ਦਿਨ ਸਰਨ ਰਾਵੀਆ ਸਾਹ ਸਚਦਾ ਜੀ ਵੈ ਪ੍ਰਭ ਭੀ ਕਰ ਗਾਵੀਆ ਬਿਰਾਲ ਜਾਇਆ ਦਸ ਪਾਇਆ ਮੈਂ ਦੁਸ਼ਟ ਦਸ ਜੰਤੀ ਬਿਨਵੰਤ ਨਾਨਕ ਮੇਰੀ ਇਸ਼ਪੁਨੀ ਮਿਲੈ ਜਿਸ ਕੁ ਜੰਤੀ।

ਗਿਆ ਨਹੀਂ ਨੇ ਤੁਝ ਬਿਨਾ ਮੋਹਿ ਕਵਣ ਮਾਤਮ ਕਰ ਜੋੜ ਨਾਨਕ ਸਰਨ ਆਇਓ ਪ੍ਰਹਿਨਾਥ ਨਰਹਰ ਕਰੋ ਗਾਤ ਮੀਨਾ ਜਲ ਹੀਨ ਮੀਨਾ ਜਲ ਹੀਨ ਹੇ ਉਹ ਬਿਸ਼ਰਤ ਮਨ ਤਨ ਖੀਨ ਹੇ ਕਰ ਜੀਵਨ ਪ੍ਰੈ ਬਿਨ ਹੋਤ ਸਨਮੁਖ ਬੈ ਬਾਣ ਸਨਮੁਖ ਸਹਿ ਬਾਣ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਣ ਹੇ ਉਹ ਵੇਦਿਓ ਸਹਿਜ ਸਰੋਤ ਪ੍ਰੈ ਪ੍ਰੀਤ ਲਾਗੇ ਮਿਲ ਬੈਰਾਗੀ ਖਿਨ ਰਹਿਣ ਤ੍ਰਿਗ ਤਨ ਤਿਸ ਬਿਨਾ ਪਲਕਾ ਨਾ ਲਾਗੈ ਪ੍ਰੈ ਪ੍ਰੇਮ ਪਾਗੈ ਤਿਤਵੰਤ ਅੰਦਿਨ ਬ੍ਰਹਮਣਾ ਸ੍ਰੀ ਰੰਗ ਰਾਤੇ ਨਾਮ ਮਾਤੇ ਪੈ ਪਰਮ ਦੁਤੀਆ ਸਗਲ ਖੋਤ ਕਾਰ ਮਾਇਆ ਦਇਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਲੀਅਲ ਗੁੰਜਾਤ ਲੀਅਲ ਗੁੰਜਾਤ ਹੇ ਮਕਰੰਦ ਰਸ ਬਸਨ ਮਾਤ ਹੇ ਪ੍ਰੀਤ ਕਮਲ ਬਸ ਬਦਵਾ ਬਦਵੰਤ ਆਪ ਚਾਤ੍ਰਿਕ ਚਿਤ ਪਿਆ ਚਾਤ੍ਰ ਚਿਤ ਪਿਆਸ ਹੇ ਕੰਨ ਬੂਨ ਚਾਤ੍ਰਿਕ ਮਨ ਆਸ ਹੇ ਅਲ ਪੀਵਤ ਬਿਨਸਤ ਤਾਪ ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤਕਣਾ ਸੁੰਦਰ ਚਤੁਰ ਸੁਜਾਨ ਸਵਾਮੀ ਕਮਲ ਰਸਨਾ ਗੁਣ ਪ੍ਰਣਾਮ ਗਹਿ ਪੂਜਾ ਲੇ ਵੋ ਨਾਮ ਦਿਉ ਦ੍ਰਿਸ਼ਟ ਧਾਰਤ ਮਿਟਤ ਪਾਪ ਨਾਨਕ ਜੰਪੇ ਪਰਤ ਪਾਵਣ ਹਰ ਦਰਸ ਪੇਖਤ ਨੈ ਸੰਤਾਪ ਚਿਤਵੋ ਚਿਤਨਾਰ ਚਿਤਵੋ ਚਿਤਨਾਥ ਹੇ ਰੱਖ ਲੇ ਵੋ ਸਰਨਾ ਨਾਥ ਹੇ ਮਿਲ ਚਾਓ ਚਾਈ ਲੇ ਪ੍ਰਾਣ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨ ਲਬਧ ਗੋਪਾਲ ਗਿਆਨ ਹੇ ਜਚਕ ਜਨ ਰਾਖਤ ਮਾਨ ਪ੍ਰਮਾਣ ਪੂਰਨ ਦੁੱਖ ਵਿਧੀਰਨ ਸਗਲ ਇਸ਼ ਪੁੰਜਤੀਆ ਹਰ ਕੰਠ ਲਾਗੇ ਦਿਨ ਸੁਭਾਗੇ ਮਿਲ ਨਾ ਸੇਜ ਸੁਹੰਤੀਆ ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ਼੍ਰੀ ਧਾਰ ਗੁਣ ਨਿਧਾਨ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਆਸਾ ਮੁਹੱਲਾ ਪਹਿਲਾ ਵਾਰ ਸਲੋਕਾ ਨਾਲ ਸਲੋਕੀ ਮਹਿਲੇ ਪਹਿਲੇ ਕਲੇ ਕੇ ਟੁੰਡੇ ਅਸ ਰਾਜਾ ਕੀ ਧੁਨੀ ਸਲੋਕ ਮਹੱਲਾ ਪਹਿਲਾ ਮਲਿਹਾਰੀ ਗੁਰ ਆਪਣੇ ਦੇਵ ਹਾੜੀ ਛਦਵਾਰ ਦਿਨ ਮਾਣਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ ਮੁਹੱਲਾ ਦੂਜਾ ਜੇ ਸੋ ਚੰਦਾ ਹੋ ਗਵੇ ਸੂਰਜ ਜੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ ਮੁਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋ ਚੇਤ ਛੁਟੇ ਤਿਲਨ ਬਵਾੜ ਜਿਉਂ ਸੁਣੇ ਅੰਦਰ ਖੇਤ ਖੇਤੇ ਅੰਦਰ ਛੁੱਟੀ ਹੈ ਕਹੋ ਨਾਨਕ ਸੋ ਨਾਹਾਂ ਫਲੀਏ ਫਲੀਏ ਬਫੜੇ ਪੀ ਤਨ ਵਿੱਚ ਆਪੜੀ ਆਪਣੇ ਆਪ ਸਾਜੇ ਆਪਣੇ ਰਜੋ ਨਾ ਹੁੰਦੀ ਗੁਰ ਸਾਜੀ ਕਰਾ ਸਿੰਘ ਡਿਠੋ ਚਾਉ ਦਾਤਾ ਕਰਤਾਪ ਤੋਂ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਇਹ ਸਭ ਸੇ ਦੇ ਲੈ ਸਿਰਿੰਦ ਪਵਾਓ ਕਾਰ ਆਸਣ ਡਿਠੋ ਚਾਉ ਸਲੋਕ ਮਹਾਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਮ ਵਿਚਾਰ ਸੱਚਾ ਤੇਰਾ ਅਮ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚਾ ਹੈ ਸਭ ਤਾਂ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਾਹਿਬ ਧਿਆਨ ਸਾਹਿਬ ਜੋ ਉਮਰ ਜੰਮੇ ਸੋ ਕੱਚ ਨ ਕੱਚ ਮਹੱਲਾ ਪਹਿਲਾਂ ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਿਆਂ ਵੱਡੀ ਵਡਿਆਈ ਜਾਂ ਨਿਚਲਤਾ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੂਝੇ ਸਭ ਭਾਓ ਵੱਡੀ ਵਡਿਆਈ ਨਾ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕਾਰ ਨਾ ਕਥਨੀ ਜਾਇਆ ਕੀਤਾ ਕਰਨਾ ਸਰਬ ਰਜਾਇ ਮਹੱਲਾ ਦੂਜਾ ਹੇ ਜਗ ਸੱਚੇ ਕੀਆ ਕੋਠੜੀ ਸੱਚੇ ਕਾ ਵਿੱਚ ਵਾਸ ਇੱਕਣਾ ਹੁਕਮ ਸਮਾਏ ਲੈਕਣਾ ਹੁਕਮੇ ਕਰੇ ਵਿਨਾਸ ਇੱਕਣਾ ਪਾਣੀ ਕੱਢ ਲੈਕਣਾ ਮਾਇਆ ਵਿੱਚ ਨਿਵਾਸੇ ਪਿਆਕਣਾ ਜਪੀ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਇ ਕਹਿ ਲਿਖ ਨਾਵੈ ਧਨ ਬਹਾਲਿਆ ਉੱਥੇ ਸੱਚੇ ਸੱਚ ਨਿਬੜੇ ਚੁਣ ਵਾਕੜ ਜੇ ਜਮਾਲਿਆ ਥਾਉਣ ਪੈਣ ਕੂੜੇ ਹਰ ਮੁਕਾਲੇ ਦੋ ਚਾਲਿਆ ਤੇਰੇ ਨਰ ਤੇ ਸੇ ਜਿਨ ਗਏ ਹਾਰ ਗਿਆ ਛਡਗਣ ਵਾਲਿਆ ਲਿਖ ਨਾਵੈ ਧਨ ਬਹਾਲਿਆ ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਹਤ ਵਿਸਮਾਦ ਸਦਾ ਵਿਸਮਾਦ ਜਿਹੜੇ ਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੰਜਨ ਬੁਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੇ ਗੁਰੂ ਸੁਣੀਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਵਿਕਾਰ ਕੁਦਰਤ ਵੇਦ ਪੁਰਾਣ ਕੁਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਣਸੀ ਰੰਗੀ ਕੁਦਰਤ ਜੀ ਜਹਾਨ

ਕੁਦਰਤ ਨੇਕੀਆਂ, ਕੁਦਰਤ ਵਧੀਆਂ, ਕੁਦਰਤ ਮਾਣ ਬਮਾਣ, ਕੁਦਰਤ ਪਾਉਣ ਪਾਣੀ ਬਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਈ ਪਾਕ, ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ, ਆਪਣੇ ਭੋਗ ਪੋਕਾਇ ਪਸਮੜ ਪੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘਰ ਚਲਾਇਆ, ਗਿਆ ਕਰਨੀ ਕੀਰਤ ਵਾਚੀਆ ਵਿਆ ਲੇਖਾ ਕਰ ਸਮਝਾਇਆ, ਥਾਂ ਨਾ ਹੋ ਗਈ ਪਾਉਂਦੀ ਉਂਥਨੀਆਂ ਕਿਆ ਰਵਾਇਆ, ਮਨਨ ਦੇ ਜਨਮ ਗਵਾਇਆ, ਸਲੋਕ ਮਹੱਲਾ ਪਹਿਲਾ, ਪੈ ਵਿੱਚ ਪਾਉਣ ਵੈਤ ਦਵਾ, ਪੈ ਵਿੱਚ ਤਲੇ ਲੱਕ ਦਿਆ, ਪੈ ਵਿੱਚ ਚਗਨ ਕੰਡੇ ਵਿਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਚਿੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਤਰਨ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ ਕੋਹ ਕਰੋੜੀ ਚਲਤ ਅਨੰਤ, ਪੈ ਵਿੱਚ ਸਿੱਧ ਬੁਰ ਚੁਰਨਾਥ, ਪੈ ਵਿੱਚ ਆਡਾਣੇ ਆਕਾਸ, ਪੈ ਵਿੱਚ ਜੁਦ ਮਹਾਵਰ ਥੋਰ, ਪੈ ਵਿੱਚ ਆਵੇ ਜਾਵੇ ਭੋਰ ਸਗਲਿਆਂ ਭੋ ਲਿਖਿਆ ਸਿਰ ਲੇਖ, ਨਾਨਕ ਨਿਰਮ ਭਾਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ, ਨਾਨਕ ਨਿਰਮ ਭਾਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ ਕਦੇ ਬਿਰ ਵਿਚਾਰ, ਕਿਤੇ ਨੱਚੇ ਮੰਗਤੇ ਗੇੜ ਮੁੜ, ਪੂਰੇ ਤਾਲ ਬਾਜ਼ਾਰੀ ਬਾਜ਼ਾਰ, ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ, ਅਲਪ ਤਾਲ ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸਿਹਤ ਨ ਹੋਵੇ ਸ਼ਾਰ, ਗਿਆਨ ਅਗਲੀ ਢੂੰਡੀਏ ਕਤਨਾ ਕਰਦਾ ਸਾਰ, ਕਰਮ ਰਤਨ ਪਾਈਏ ਹੋਰ ਹਿਕਮਤ ਹੁਕਮ ਖੁਆਰ, ਪੌੜੀ ਨਦਰ ਕਰੇ ਜੇ ਆਪਣੀ ਤਨ ਦੁਗ ਦੁਖ ਪਾਇਆ, ਏ ਜਿਉ ਪਰ ਜਿਨ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵਰ ਦਿੱਤਾ ਕੌਣ ਨਹੀਂ ਤਾਂ ਸੁਣਿਆ, ਲੋ ਸੁਭਾ ਸਤਿਗੁਰ ਮਿਲਿਆ ਸੱਚ ਪੈਜਨੀ, ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ, ਸਲੋਕ ਮਹਲਾ ਪਹਿਲਾ, ਕੜੀਆਂ ਸਭੇ ਗੋਪੀਆਂ, ਪੈਰ ਕਨ ਗੋਪਾਲ, ਗਹਿਣੇ ਪਾਉਣ ਪਾਣੀ ਬਸੰਤਰ, ਚੰਨ ਸੂਰਜ ਦੇ ਅਵਤਾਰ, ਸਗਲੀ ਧਰਤੀ ਮਲ ਧਨ ਵਤਨ ਤਰਫ ਜੰਜਾਲ, ਨਾਨਕ ਮੂਸੇ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ, ਮਹੱਲਾ ਪਹਿਲਾ, ਵਾਇਣ ਚੇਲੇ ਨੱਚਣ ਗੁਰ ਪੈਰ ਹਲਾਇਣ ਫਿਰਨ ਸਿਰ, ਉੱਡ ਉੱਡ ਰਾਵਾ ਚਾਟੇ ਪਾਏ, ਵੇਖੇ ਲੋਕ ਹੱਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ, ਆਪ ਵਿਛਾਲੇ ਧਰਤੀ ਨਾਲ, ਗਾਵਣ ਗੋਪੀਆਂ ਗਾਵਣ ਕਾਰਨ, ਗਾਵਣ ਸੀਤਾ ਰਾਜੇ ਰਾਮ ਨਿਰਮ ਭਾਉ ਨਿਰੰਕਾਰ, ਸੱਚ ਨਾਮ ਜਾ ਕਾਕਿਆ ਸਗਲ ਜਹਾਨ, ਸੇਵ ਸੇਵੇ ਕਰਨ ਚੜਾਓ ਪਿੰਨੀ ਰਹਿਣ ਜਨਾ, ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਲ ਵਿਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਨੰਗਾ, ਪੰਖੀ ਭੌਂਦਿਆਂ ਲੈਣ ਸਾ, ਸੂਹੇ ਚੜ ਭੋਏ ਜੰਤ, ਨਾਨਕ ਭੌਂਦਿਆਂ ਗਣ ਤਨੰਤ, ਬੰਧਨ ਮਨ ਭੋਏ ਸੋਏ ਪੈ, ਕੀਰਤਨ ਨੱਚੇ ਸਭ ਕੋਏ, ਨੱਚ ਨੱਚ ਹੱਸੇ ਚੱਲੇ ਸੇ ਰੋਏ, ਉੱਡਣਾ ਜਾਹੀ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਉ, ਨਾਨਕ ਜਿਨ ਮਨ ਪਾਉ ਤਿਨਾ ਮਨ ਭਾਉ, ਪੌੜੇ ਨਾਉ ਤਿਰਨ ਕਾਰ ਹੈ, ਨਹਿ ਲੈ ਨਰਕ ਨਾ ਜਾਈਐ, ਜੀਉ ਪਿੰਡ ਸਭ ਤਿਸਦਾ ਦੇਖਾ ਜੇ, ਅੱਗ ਵਈਏ ਜੇ ਲੋੜੇ ਚੰਗਾ ਆਪਣਾ, ਕੁਰਪੁਨ ਹੁਣੀ ਸਦਾਈਆਂ, ਜੇ ਜਰਵਾਣਾ ਪਰ ਹਰੇ ਦਰਵੇਸ਼ ਕਰਿੰਦੀ ਆਈਏ, ਖੋ ਰਹੇ ਨਾ ਭਰੀਏ ਪਈਏ, ਸਲੋਕ ਮਹੱਲਾ ਪਹਿਲਾ, ਮੁਸਲਮਾਨਾ ਸਿਵ ਸਰਿਤ ਪੜਪੜ ਕਰੇ ਵਿਚਾਰ, ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕਉ ਦਿਦਾਰ, ਹਿੰਦੂ ਸਲਾਹ ਹੀ ਸਲਾਹ, ਦਰਸ਼ਨ ਰੂਪਿਆ ਪਾਰ, ਤੀਰਥ ਨਾਵੇ ਅਰਚੈ ਪੂਜਾ ਕਰਵਾਸ, ਬੇਕਾਰ ਜੋਗੀ ਸੁਣ ਧਿਆਵਣ, ਜੇਤੇ ਲੱਖ ਨਾਮ ਕਰਤਾਰ, ਸੁਖ ਮੂਰਤ ਨਾਮ ਨਿਰੰਜਨ, ਕਾਇਆ ਕਾਇਆ ਕਰ, ਸਤੀਆਂ ਮਨ ਸੰਤੋਖ ਪੂਜਾ, ਦੇਣ ਕੇ ਵਿਚਾਰ, ਦੇਦੇ ਮੰਗੇ ਸੈਸਾ ਗੁਣਾ, ਸੁਖ ਕਰੇ ਸੰਸਾਰ, ਚੋਰਾ ਚਾਰਾਂ ਤੇ ਕੁੜਿਆਰਾ, ਖਾਰ ਆਬਾ ਵੇਕਾਰ, ਇੱਕ ਹੁੰਦਾ ਖਾਏ ਚਲੇ ਥਾਉ, ਤਨਾ ਪੇਕਾਈ ਕਾਰ, ਜਲ ਥਲ ਜੀਆਂ ਪੂਰੀਆਂ, ਲੋਵਾਇਆ ਕਰ ਆਕਾਰ, ਹੋਏ ਜੇ ਆਖੇ ਸੋ ਤੂੰ ਹੈ ਜਾਣੇ, ਤਨਾ ਪੀ ਤੇਰੀ ਸਾਰ ਨਾਲ, ਭਗਤਾ ਭੁਖ ਸਲਾਨ, ਸੱਚ ਨਾਮੇ ਦਰਸ ਦਾ ਆਨੰਦ ਰਹੇ, ਦਿਨ ਰਾਤੀ ਗੁਣਵੰਤੇ ਆ, ਪਾ ਚਾਰ ਮੁਹੱਲਾ ਪਹਿਲਾ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਕੜ ਭਾਂਡੇ ਟਾਂਗੀਆਂ ਜਲਦੀ ਕਰੇ ਪੁਕਾਰ, ਜਲ ਥਲ ਰੋਵੈ ਬੱਪੜੇ ਚੜ ਚੜ ਪਵੇ ਅੰਗਿਆਰ, ਨਾਨਕ ਜਿੰਨ ਕਰਦੇ ਕਾਰਨ ਕਿਆ ਸੋ ਜਾਣੇ ਕਰਤਾਰ, ਪੌੜੀ ਬਿਨ ਸਤਿਗੁਰੂ ਕਿੰਨੇ ਨਾ ਪਾਇਓ, ਬਿਨ ਸਤਿਗੁਰੂ ਕਿੰਨੇ ਨਾ ਪਾਇਆ, ਸਤਿਗੁਰੂ ਚਾਪ ਰੱਖੀ ਹੋਣ ਕਰ ਪ੍ਰਗਟਾ ਸੁਣਾਇਆ, ਸਤਿਗੁਰੂ ਸਦਾ ਮੁਕਤ ਜਨ ਵਿੱਚੋਂ ਮੋਚ ਗਿਆ, ਤੁਮੇ ਵਿਚਾਰ ਹੈ ਜਿਨ ਸੱਚੇ ਸਿਉਂ ਰਿਤ ਲਾਇਆ, ਜਗ ਜੀਵਨ ਦਾਤਾ ਪਿਆ, ਸਲੋਕ ਮਹਲਾ ਪਹਿਲਾ, ਹਾਂ ਵਿੱਚ ਆਇਆ ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ ਹਾਂ ਵਿੱਚ ਮੁਆ, ਹਾਂ ਦਿੱਤਾ ਹਾਂ ਵਿੱਚ ਲਾਇਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸਿਆਲ ਕੁੜਿਆਰ, ਹਾਂ ਵਿੱਚ ਪਾਪਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੇ, ਹਾਂ ਵਿੱਚ ਰੋਵੇ, ਹਾਂ ਵਿੱਚ ਭਰੀਏ, ਹਾਂ ਵਿੱਚ ਧੋਵੇ, ਹਾਂ ਵਿੱਚ ਜਾਤੀ ਜਿਨਸੀ ਖੋਵੇ, ਹਾਂ ਵਿੱਚ ਮੂਰਖਾਂ ਵਿੱਚ ਸਿਆਣਾ, ਮੁਕਤ ਮੁਕਤ ਕੇ ਸਾਰ ਨਾ ਜਾਣਾ, ਹਾਂ ਵਿੱਚ ਮਾਇਆ, ਹਾਂ ਵਿੱਚ ਛਾਇਆ, ਹਮੇ ਕਰ ਕਰ ਜਨ ਤੇ ਪਾਇਆ, ਹੁਕਮੇ ਬੁਰੇ ਤੰਦ ਸੁੱਜੈ, ਗਿਆਨ ਵਿਹੂਣਾ ਕਰ ਪੈ ਲੁੱਜੈ, ਨਾਨਕ ਹੁਕਮੇ ਲਿਖੇ ਲੇਖ ਅਜਿਹਾ, ਵੇਖ ਤਿਆ ਵੇਖ ਮਹਾਨਾ ਦੂਜਾ, ਹਉਮੈ ਹਾਂ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹ ਬੰਧਨਾ ਫਿਰ ਫਿਰ ਜੋਨੀ ਪਾਏ, ਹਉਮੈ ਕਿਤੋਂ ਜੈ ਕਿਰਤਨ ਜਮੇ ਜਾਏ, ਹਉਮੈ ਉਹ ਹੁਕਮੈ ਪਾਇਆ।

ਸ਼ਬਦ ਕਮਾਹੇ ਨਾਨਕੈ ਸੁਣੋ ਜਿਨਹੋ ਇਤ ਸੰਜਮ ਦੁੱਖ ਜਾਏ ਪੌੜੀ ਸੇਵ ਕੀਤੀ ਸੰਤੋਖੇ ਜਿਨ ਸਚੋ ਹਜੇ ਧਿਆਇਆ ਉਹਨੇ ਮਨ ਦੇ ਪੈਰ ਨਾ ਰੱਖੇ ਉਹ ਕਰ ਸੋ ਕ੍ਰਿਤ ਧਰਮ ਕਮਾਇਆ ਉਹਨੇ ਦੁਨੀਆਂ ਤੁਹਾਡੇ ਬੰਧਨਾਂ ਨੇ ਪਾਣੀ ਥੋੜ੍ਹਾ ਖਾਇਆ ਤੂੰ ਬਖਸ਼ਿਸ਼ ਅਗਲਾ ਨੇ ਦੇਵੇ ਚੜੇ ਸਵੈ ਵਡਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾ ਖੰਡਾ ਵਰ ਭੰਡਾ ਅੰਡਜ ਜੇਰ ਜੋਤ ਭੁਜਾਂ ਖਾਣੀ ਸਿਰ ਜਾਂ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜੰਤ ਹਾਂ ਨਾਨਕ ਜੰਤੂ ਪੈ ਕੈ ਸੰਭਾਲੀ ਸਮਣਾ ਜਿਨ ਕਰਤਾ ਕਰਨਾ ਕਿਹਾ ਜਿੰਦਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰ ਜਿਨ ਪਾਇਆ ਜਗ ਤਿਸ ਜੁਹਾਰੀ ਸਵਾ ਤਿਸ ਤਿਸ ਦੀ ਬਾਣਿਆ ਭਗ ਨਾਨ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਾਨਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਮੁੰਨਾ ਪਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮੈਂ ਛੁਟੇ ਪੁਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕਿਆ ਲਿਖਿਆ ਅਵਨ ਜਾਣ ਨਾਨਕ ਮਤੀ ਮਿੱਥਿਆ ਕਰਨ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਹ ਸਿਮਰ ਸੱਚ ਤਾਂ ਤਿੰਨ ਸੱਚ ਕਮਾਇਆ ਸਤਿਗੁਰ ਮਿਲ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੇ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਐ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ ਪੜੀਐ ਜਿੱਥੇ ਬਰਸ ਬਰਸ ਪੜੀਐ ਜਿੱਥੇ ਮਾਸ ਪੜੀਐ ਜਿੱਥੇ ਆਰਜਾ ਪੜੀਐ ਜਿੱਥੇ ਸਾਸ ਨਾਨਕ ਲਿਖੇ ਇੱਕ ਗੱਲ ਹੋਰ ਹਉਮੈ ਝੱਕਣਾ ਝਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾ ਘੜਿਆ ਬਹੁ ਤੀਰਥ ਭਾਵਿਆ ਤੇ ਤੋ ਲਵਿਆ ਬਹੁ ਭੇ ਕੀਆ ਦੇ ਦੁੱਖ ਦੀਆ ਸੌ ਵੇਜੀ ਆਪਣਾ ਕੀਆ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰਿਆ ਨਸਕਹਿਰੇ ਮੋਹਣ ਵਿਗਤਾ ਕਿਉਂ ਜਾਗੇ ਗੁਰ ਬਿਨ ਸੁਤਾ ਪੱਗ ਉਪਤਾਣਾ ਆਪਣਾ ਕੀਆ ਕਮਾਣਾ ਹਲ ਮਲ ਖਾਏ ਸਿਰ ਸ਼ਾਈ ਪਾਈ ਮੂਰਖ ਅੰਦੇ ਪਤ ਗਵਾਈ ਵਿਣ ਨਾਵੇ ਕਿ ਥਾਏ ਨ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਦ ਨਾ ਜਾਣ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸਿਖ ਪਾਏ ਹਰਖਾ ਨਾਮ ਮਨ ਵਸਾਏ ਨਾਨਕ ਨਦਰੀ ਕਰੇ ਸੋ ਨਾਨਕ ਨਦਰ ਕਰੇ ਸੋ ਪਾਇਆ ਸੰਦੇਸੇ ਤੇ ਨਹੀਂ ਕੇਵਲ ਹਉਮੈ ਸ਼ਬਦ ਲਾਏ ਪੌੜੀ ਭਗਤ ਰੇ ਮਨ ਭਾਉਂਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰੇ ਦਰ ਢੋਣ ਲੈ ਨਿਧਾਉਂਦੇ ਕਮੂਲ ਨਾ ਬੁੱਧਨ ਆਪਣਾ ਨਹੁੰਦਾ ਪਗਣਾਇੰਦੇ ਹਾਂ ਢਾਡੀ ਕਰਨੀ ਜਾ ਤੁਰ ਤੁਮ ਜਾ ਸਦਾਏ ਦੇ ਤੈਨੂੰ ਮੰਗਾਂ ਜੇ ਤੁਜੇ ਧਿਆਏ ਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵਚਨ ਹਾਰ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਖਾਇਆ ਕੂੜ ਕੱਪੜ ਕੂੜ ਰੂਪਿਆ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨੇ ਹੁਣ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੇ ਦੋਸਤੀ ਸਭ ਜੱਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਆ ਕੂੜ ਡੁੱਬਿਆ ਪੂਰ ਨਾਨਕ ਵਿਖਾਣੇ ਬਿਆਂ ਦੀ ਦਬਾਜ ਕੂੜ ਕੂੜ ਮਹੱਲਾ ਪਹਿਲਾ ਸੱਚ ਤਾਂ ਪਰਜਾਣੀਐ ਜਾਂ ਹਿਰਦੈ ਸੱਚਾ ਹੋਏ ਕੂੜ ਕੀ ਮਲੁਤਰੈ ਤਨ ਕਰੇ ਹੱਚਾ ਧੋਏ ਸੱਚ ਤਾਂ ਪਰਜਾਣੀਐ ਜਾਂ ਸੱਚ ਧਰੇ ਪਿਆਰ ਨਾ ਸੁਣ ਮਨ ਰਹਿਸੀਏ ਤਾਂ ਪਾਏ ਮੁੱਖ ਦੁਆਰ ਸੱਚ ਤਾਂ ਪਰਜਾਣੀਐ ਜਾਂ ਜੁਰ ਜਾਣੇ ਜੀਉ ਧਰਤ ਕਾਇਆ ਸਾਧ ਕਹਿ ਵਿੱਚ ਦੇਹ ਕਰਤਾ ਵੀਉ ਸੱਚ ਤਾਂ ਪਰਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਗੁਣ ਦਾਨ ਕਰੇ ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੈ ਬਹਿ ਰਹੇ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਿਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਿੰਡਾ ਤਲੀ ਖਾ ਜੇ ਮਿਲਤ ਮਸਤਕ ਲਾਈਏ ਕੂੜਾ ਲਾਲ ਛੱਡੀਏ ਕੂੜਾ ਲੱਖ ਧਿਆਈਏ ਫਲ ਤੇ ਵਪਾਈਆਂ ਜੇ ਵੇਹਿਕਾਰ ਕਮਾਈਆਂ ਜੇ ਹੋਏ ਪੁਰਬ ਲਿਖਿਆ ਤਾਂ ਥੋੜ ਤਿਨਾਂ ਦੀ ਪਾਈਆ ਮੱਟ ਥੋੜੀ ਸੇਵ ਗਵਾਈਏ ਸਲੋਕ ਮਹੱਲਾ ਪਹਿਲਾ ਸੱਚ ਕਾਲ ਗੁਣ ਵਰਤਿਆ ਕਾਲ ਕਾਲ ਕਵੇ ਤਾਲ ਬੀਉ ਬੀਜ ਪਤ ਲੈ ਗਿਆ ਬਕਿਓ ਗਵੈ ਦਾਲ ਜੇ ਇੱਕ ਹੋਏ ਤਾਂ ਗਵੈ ਰਤੀ ਹੁਰਤ ਹੋਏ ਨਾਨਕ ਪਾਏ ਬਾਰਾ ਕੋਰੇ ਰੰਗ ਨਾ ਸੋਏ ਪੈ ਵਿਖਮ ਚੜਾਈ ਹੈ ਸ਼ਰਮ ਪਾਉ ਤਨ ਹੋਏ ਨਾਨਕ ਭਗਤੀ ਜੇ ਰੱਪੇ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ ਲਭ ਪਾਪ ਦੋਏ ਰਾਜਾ ਮੈਂ ਤਾਂ ਕੂੜੂੰ ਆ ਸਿਕਦਾਰ ਕਾਮ ਨੇ ਸਤ ਪੁੱਛੀ ਹੈ ਬਹਿ ਬਹਿ ਕਰੇ ਵਿਚਾਰ ਦੀ ਰਹਿਤ ਗਿਆਨ ਵਿਹੋਣੀ ਪਾਏ ਭਰੇ ਮੁਰਦਾਰ ਗਿਆਨੀ ਨੱਚੇ ਵਾਜੇ ਪਾਵੇ ਰੂਪ ਕਰੇ ਸ਼ਿੰਗਾਰ ਉੱਚੇ ਕੁੱਕੇ ਵਾਧਾ ਗਾਵੇ ਦੁੱਧਾਂ ਗਾ ਵਿਚਾਰ ਮੂਰਖ ਪੰਡਿਤ ਇੱਕ ਮਤ ਉਦਿਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਤੀ ਸੰਧਾਵੇ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੈ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ ਵਧੀ ਸੋਚ ਕੇ ਨਾਨਕ ਸੱਚਾ ਵੇਖੇ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਤ ਨਾ ਜੋਰਾਂ ਅੱਗੇ ਜੀਓ ਨਵੇਂ ਜਿਨ ਕੇ ਲਿਖੇ ਪਤ ਪਵੇ ਚੰਗੇ ਸਹੀ ਕੇ ਪਾੜੀ ਤੁਰ ਕਰਮ ਜਿਨਾ ਕੋ ਤੁਦ ਪਾਇਆ ਤਾ ਤਿਨੀ ਕਸਮ ਤੇ ਆਇਆ ਇਨ੍ਹਾਂ ਜਨਤਾ ਕੇ ਵਸ ਕਿਛ ਨਾਹੀ ਤੁਦ ਵੇਖੀ ਜਗਨੀ ਉਪਾਇਆ ਕਨਾ ਨੂੰ ਤੂੰ ਮੇਲ ਲੈ ਕਪ ਨੂੰ ਖਵਾਇਆ ਗੁਰ ਕਿਰਪਾ ਤੇ ਜਾਣਿਆ
ਜਿੱਥੈ ਤੁਦਯਾ ਬੁਝਾਇਆ ਸਹਿਜੇ ਹੀ ਸਤਸਮਾਇਆ ਸਲੋਕ ਮਹੱਲਾ ਪਹਿਲਾ ਦੁੱਖ ਦਰ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹਉ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖੇ ਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਥਾ ਕੁਲ ਕਲਾ ਭਾਰ ਪੁਨ ਰਹਿਆ ਤੂੰ ਸੱਚਾ ਸਾਹਿਬ ਸਿਸ ਵਾਲੇ ਜ਼ਿੰਦਗੀ ਦੀ ਚੋਪਾਰ ਪਿਆ ਕਉ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ ਯੋਗ ਸ਼ਬਦੰ ਗਿਆਨ ਸ਼ਬਦੰ ਬੇਰ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕ੍ਰਿਤ ਹੈ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤਾਂ ਕਾ ਦਾਸ ਹੈ ਸੋਹੀ ਨਿਰੰਜਨ ਦੇਵ ਮਹੱਲਾ ਦੂਜਾ ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵਸ ਹੈ ਜੇ ਕੋ ਜਾਣੈ ਭਿਓ ਨਾਨਕ ਤਾਂ ਕਾ ਦਾਸ ਹੈ ਸੋਹੀ ਨਿਰੰਜਨ ਦੇਵ ਮਹੱਲਾ।

ਪੌੜੀ ਪੜਿਆ ਹੋਇਆ ਗੁਣੇਗਾਰ ਤਾਂ ਮੈਂ ਸਾਧਨਾ ਮਾਰੀਆ ਜਿਹਾ ਘਾਲੇ ਗਲਣਾ ਤੇ ਉਹਨਾਂ ਪਚਾਰੀਆ ਸੀ ਕਲਣਾ ਖੇਡੀਆ ਦਰਗੇ ਗਿਆ ਹਾਰੀਆ ਪੜਿਆ ਤੇ ਮੈਂ ਵਿਚਾਰ ਅੱਗੇ ਵਿਚਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ ਸਲੋਕ ਮਹੱਲਾ ਪਹਿਲਾ ਨਾਨਕ ਮੇਰ ਤੀਰ ਕਾ ਇੱਕ ਰਥ ਵਾਹੋ ਜੁਗ ਜੁਗ ਫੇਰ ਉੱਟਿਆ ਗਿਆ ਨੇ ਬੁੱਢੇ ਤਾਏ ਸੱਤ ਜੁਗ ਰਥ ਸੰਤੋਖਾ ਧਰਮ ਗਿਰਤ ਵਾਹ ਤ੍ਰੇਤੇ ਰਥ ਜਿੱਤੇ ਕਾ ਜੋਰ ਗਿਰਤ ਵਾਹ ਦੁਆਪਰ ਰਤ ਪੈਕਾ ਸਤਾਂ ਗਿਰਥ ਵਾਹੋ ਕਲ ਜੁਗ ਰਥ ਗਣ ਕਾ ਕੂਣ ਗਿਰਥ ਵਾਹੋ ਮਹੱਲਾ ਪਹਿਲਾ ਸਾਮ ਕਾ ਸਤੰਬਰ ਸੁਆਮੀ ਸੱਚ ਮੈਂ ਅੱਛਾ ਸਾਚ ਲੈ ਸਭ ਕੁਥ ਸਮਾਵੇ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇਣ ਲੈ ਪ੍ਰਸ਼ਦ ਜਾਏ ਨਾਨਕ ਤੋਂ ਮੁਖ ਅੰਤਰ ਪਾਏ ਜੁਜ ਮੈਂ ਜੋਰ ਚਲੀ ਚੰਦਰਾਵਲ ਕਾਨ ਕ੍ਰਿਸ਼ਨ ਜਦ ਭਇਆ ਪਾਰ ਜਾਤ ਗੋਪੀ ਲਿਆ ਬਿੰਦਰਾ ਬੰਨ ਮੈਂ ਰੰਗ ਕਿਆ ਕਾਲ ਮੈਂ ਬਿਨ ਤ੍ਰਿਬਣ ਹੁਆ ਨਾ ਖੁਦਾਈ ਅਲੋ ਭਇਆ ਨੀਲ ਬਸਰ ਲੇ ਕੱਪੜੇ ਪਹਿਰੇ ਤੁਰਕ ਪਠਾਨੀਆਂ ਮੁਲਕੀਆ ਚਾਰੇ ਵੇਦ ਹੋਏ ਸੁਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਉ ਭਗਤ ਕਰਨੀ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿਟੋ ਵਾਰੇ ਆਦਿਤ ਮਿਲਿਆ ਕਰ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜੰਦੀ ਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੈ ਬੋਝਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸਲੋਕ ਮਹੱਲਾ ਪਹਿਲਾ ਸਿਮਲ ਰੁੱਖ ਸਰਾਏ ਰਾਟ ਦੀਰਗਤ ਮੋਚੋ ਏ ਜੇ ਆਵੇ ਆਸ ਕਰ ਜਾਹਿ ਨਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ ਕਾਮਣਾ ਆਵੇ ਪਾਤ ਮਿਟਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਾਰਤ ਰਜ ਤੋਲੀਏ ਨਿਵੇ ਸੋ ਗੌਰਾ ਹੋਇਆ ਅਪਰਾਧੀ ਦੁਣਾ ਨਿਵੇ ਜੋ ਹੰਤਾ ਮਿਰਗਾਏ ਸੀਸ ਨਵਾਇਆ ਕਿਆ ਥੀ ਹੈ ਜਾ ਰਿਦੈ ਕੁ ਸੰਦੇ ਜਾਏ ਭਾਲਾ ਪਹਿਲਾ ਪਾਠ ਪੁਸਤਕ ਸੰਧਿਆ ਬਾਦੰਗ ਸੇਲ ਪੁਰਸ ਬਗਲ ਸਮਾਦੰਗ ਮੁਖ ਝੂਠ ਵਿਭੂਖਣ ਸਾਰੰਗ ਤ੍ਰੈ ਪਾਲ ਤੇ ਹਲ ਵਿਚਾਰੰਗ ਹਲ ਮਾਲਾ ਤਿਰਕ ਲਾਟੰਗ ਦੋ ਧੋਤੀ ਬਸਤਰ ਕਪਾਟੰਗ ਜੇ ਜਾਣਸ ਬ੍ਰਾਹਮਣ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੁ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਵੈ ਪੌੜੀ ਕੱਪੜ ਸੁਹਾਵਣਾ ਛੜ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਹੈ ਮਨ ਭਾਵਦੇ ਰਾਏ ਭੀੜੇ ਅੱਗੇ ਜਾਵਣਾ ਨੰਗਾ ਦੋ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹੋ ਜਿਨੇ ਉਹ ਜੀ ਕਾ ਹੀ ਤਾਂ ਭਾਂਡੇ ਘੱਤ ਨਾ ਇਹੋ ਟੁੱਟੇ ਨਾ ਮਲ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸੁਮਾਨਥ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲਿਆ ਨਾਇਆ ਬੈ ਚੌਕੇ ਪਾਇਆ ਸਿੱਖਾ ਕਣ ਚੜਾਈਆ ਗੁਰੂ ਬ੍ਰਾਹਮਣ ਥਿਆ ਉਹ ਮੂਵਾ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਟੱਗੀਆਂ ਪੈ ਨਾਮੀਆਂ ਰਾਤ ਦਿਨ ਸੁਜੀ ਨਾਲ ਤੱਗ ਕਪਾ ਹੋ ਕੱਤੀ ਐ ਬਾਹਮਣ ਵੱਟੇ ਆਏ ਕੋਈ ਬੱਕਰਾ ਰਿੰਨ ਖਾਏ ਆ ਸਭ ਕੁ ਆਖੇ ਪਾਏ ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟੇ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨਿਆ ਪਤ ਉਪਦੇ ਸਲਾਈ ਸੱਸੂਤ ਹੈ ਦਰਗਹਿ ਅੰਦਰ ਪਾਇਆ ਤੱਕ ਨਾ ਤੁਟ ਸਭੂਤ ਹੈ ਮਹੱਲਾ ਪਹਿਲਾ ਤੱਕ ਨਾ ਇੰਦਰੀ ਤੱਕ ਨਾ ਨਾਰੀ ਭਲਕੇ ਤੁਕ ਪਵੇ ਨਹੀਂ ਤਾਂ ਦਾਲੀ ਤੱਕ ਨਾ ਪੈਰੀ ਤੱਕ ਨਾ ਅਥੀ ਤੱਕ ਨਾ ਜੇਵਾ ਤੱਕ ਨਾ ਕਿਵੇ ਤੱਗਾ ਆਪੇ ਬਤੈ ਵੱਟ ਧਾਗੇ ਅਵਰਾ ਕੱਤੇ ਲੈ ਪਹਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਆਇਆ ਵਿਡਾਣ ਮਨਨ ਦਾ ਨਾਂ ਸੁਜਾਣ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰ ਹੁਕਮ ਨਾਇ ਸੇ ਹੁਕਮ ਮੰਨੇ ਹੋਏ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ ਕਸਮੇ ਭਾਵੇ ਸੋ ਕਰੇ ਮੰਨਿਓ ਚੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਂਦਾ ਜਾਏ ਸੀ ਸਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕਉ ਕਰ ਲਾਭੋ ਗੋਬਰ ਤਰਨ ਜਾਹੀ ਧੋਤੀ ਟਿੱਕਾ ਤੈਜ ਪਮਾਲੀ ਤਾਣ ਮਲੇਸ਼ਾਂ ਕਾਈ ਅੰਤਰ ਪੂਜਾ ਪੜੇ ਕਦੇ ਬਹੁਤ ਸੰਜਮ ਤੁਰਕਾਂ ਪਵਾਏ ਛੋਟੀ ਲਿਪ ਖੰਡਾ ਨਾਮ ਲੈ ਜਾਏ ਤਰਨ ਦਾ ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਣ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਨਾ ਪੇ ਆਵੇ ਹੋਏ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਘਾੜੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਆਨਾ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਣ ਮਨ ਜੂਟੇ ਜੁਲੀ ਭਰੇਣ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਟਿੱਤੇ ਅੰਦਰ ਸਭ ਕੋ ਵੇਖਣ ਦਰੀ ਹੇਠ ਚਲਾਇੰਦਾ ਪੇਰੇ ਵਡਿਆਈਆਂ ਪੇ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਮਦਰੋ ਪੱਟੀ ਜੇਕਰ ਸੁਲਤਾਨਾ ਘਾਓ ਕਰਾਇੰਦਾ ਧਰ ਮੰਗਣ ਭੇਖਣਾ ਪਾਇੰਦਾ ਸਲੋਕ ਮਹੱਲਾ ਪਹਿਲਾ ਜੇ ਮੁਹਾਕਾ ਘਰ ਮੁਹੈ ਘਰ ਮੈਂ ਪਿਤਰੀ ਦੇ ਅੱਗੇ ਵਰਸੀ ਆਣੀਆਂ ਪਿਤਰੀ ਚੋਰ ਕਰੇ ਵੱਡੀ ਹੱਦ ਲਾਲ ਕੇ ਮੁਸਵੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ
ਜਿਉਂ ਜੋ ਰੂ ਸਿਰ ਨਾਵਣੀ ਆਵੈ ਬਾਰ ਬਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਨਾ ਕੀਏ ਬਹਿਣ ਜੇ ਪਿੰਡਾਂ ਤੋਂ ਹੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਉਣੇ ਪੌਣ ਵੇਗ ਰਿੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਮਣ ਭਾਵਦੇ ਹਰ ਬੋਝਨ ਨਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਿਹਨਤ ਮਰਨ ਉਸਾਰਿਆ ਜਰ ਆਈ ਜੋ ਬਣ ਹਾਰਿਆ ਸਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਡਿੱਠੇ ਦਾਣੇ ਅੰਨ ਕੇ ਜੀਆਂ ਵੱਧ ਨਾ ਕੋਏ ਪਹਿਲਾ ਪਾਣੀ ਜੀਉ ਹਰਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਰਸੋਏ ਨਾਨਕ ਸੂਤਕੇ ਬਣਾਉ ਤਰੇ ਗਿਆਨ ਉਤਾਰੈ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਰੱਖੀ ਸੂਤਕ ਵੇਖਣਾ ਪਾਰ ਤਰੈ ਪਾਰ ਧਨ ਰੂਪ ਕੰਨੀ ਸੂਤਕ ਕੰਨ ਪੈ ਲੈ ਤਬਾਦੀ ਕਾਹੇ ਨਾਨਕ ਹੰਸਾ ਆਦਮੀ ਬਦੇ ਜੰਮ ਪੁਰ ਜਾਏ ਮਹੱਲਾ ਪਹਿਲਾ ਸਭ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜਮਣ ਮਰਨਾ ਹੁਕਮ ਹੈ ਭਾਣ ਆਵੈ ਜਾਏ ਖਾਣਾ ਪੀਣਾ ਪਿਤਰੈ ਦਿਤੋਂ ਰਿਜਕ ਸੰਭਾਏ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤੇ ਨਦਰੀ ਆਈਆਂ ਜਾਂ ਸਭਾਣਾ ਦਾ ਮਨ ਵਸਾਇਆ ਕਰ ਹੁਕਮ ਮਸਤਕ ਹਾਤਰ ਵਿੱਚ ਮਾਰ ਕੱਢੀਆਂ ਫਿਰ ਆਈਆਂ ਸਹਿ ਟੁੱਟੇ ਨਾਂ ਨਿਤ ਪਈਆਂ ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੇ ਹੋਣ ਕੋਈ ਨਾ ਭੇਟੇ ਹੋ ਜਾਏ ਸੁੱਚਾ ਹੋਏ ਕਿ ਜੇ ਲੱਗਾ ਪੜਨ ਸਲੋਕ ਹੱਥੀ ਜਾਏ ਸੱਟਿਆ ਕਿਸੇ ਲੱਗਾ ਦੋ ਖਾਨ ਦੇਵਤਾ ਪਾਣੀ ਦੇਵਤਾ ਬਸੰਦਰ ਦੇਵਤਾ ਲੂਣ ਪਾਈਆਂ ਪਾਇਆ ਕਿਰਤਾ ਹੋਆ ਪਾਕ ਪਵਿੱਤ ਪਾਪੀ ਚਿਉਤਨ ਗੱਡਿਆ ਤੁੱਕਾ ਪਈਆਂ ਤਿੱਤ ਰਿਤ ਮੁੱਖ ਨਾਮ ਨੋਚਰੈ ਬਿਨ ਨਾਵੇਂ ਰਥਕਾਏ ਨਾਨਕੇ ਵਜਾਨੀਐ ਤਿੱਤ ਮੁੱਖ ਤੁੱਕਾ ਪਾਏ ਮਹੱਲਾ ਪਹਿਲਾ ਭੰਡ ਜਮੀਐ ਭੰਡ ਨਿਮੀਐ ਭੰਡ ਮੰਗਣ ਵੇ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਹੋ ਭੰਡ ਮੂਆ ਭੰਡ ਭਾਲੀਏ ਭੰਡ ਹੋਵੇ ਬੰਧਾਣ ਸੋ ਕਿਵੰਦਾ ਖੇੜੀ ਜਮੇ ਰਾ ਜਾਣ ਭੰਡੋ ਹੀ ਭੰਡ ਉਪਜੈ ਭੰਡੇ ਬਾਅਦ ਨਾ ਕੋਏ ਨਾਨਕ ਭੰਡੇ ਬਾਹਰ ਆਏ ਕੁੱਤ ਜਾ ਸੋਏ ਰਿਤ ਮੁੱਖ ਉਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁੱਖ ਉਜਲੇ ਦੇ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਦਿਸਣਾਏ ਸੁਚਨ ਕੱਢੀਐ ਕੀਤਾ ਆਪਣਾ ਪੇ ਲਿਖਾ ਛੰਡੀਐ ਜੈ ਰਾਣਾ ਜਗਤਾਂ ਕਾਦ ਗਰਭ ਹੰਡੀਐ ਮੰਦਾ ਕਿਸੇ ਨਾ ਕੀਏ ਪੜਕ ਕਰੇ ਬੁੱਝੀਐ ਮੂਰਖੇ ਨਾਲ ਨਾ ਲੁੱਝੀਐ ਸਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕ ਸੱਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰ ਗਿਆ ਸੱਟੀਐ ਮਹਿ ਧੋਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜ ਛੜ ਤੀਰਥ ਜੇ ਨਾਵੇ ਉਤਰੇ ਨਾਹੀਂ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲੱਗਾ ਰੱਬ ਸੇਰੀ ਦੇਖਣੇ ਵੀ ਚਾਲ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਰ ਨਾਹੀਂ ਕਿਸੇ ਕਿਰੀ ਬਾਹਰ ਸੱਚੇ ਨਾ ਦਰ ਵਾਟ

ਬਾਸਣ ਮਾਂਜ ਚਰਵੇ ਉੱਪਰ ਕਾਠੀ ਧੋਏ ਜਲਾਵੇ ਬਸਦਾ ਖੋਦ ਕਰੇ ਦੋਏ ਚੁੱਲ੍ਹੇ ਸਾਰੇ ਮਾਣ ਸਿਖਾਵੇ ਹੋਏ ਪਾਪੀ ਸਦਾ ਫਿਰੇ ਅਪਰਾਧੀ ਮੁਕਵਾ ਪਰਸ ਕੁਹਾਵੇ ਸਦਾ ਸਦਾ ਫਿਰੇ ਭਵਾਨੀ ਸਗਲ ਕੁਟੰਬ ਨਿਭਾਵੇ ਨਿੱਤ ਕੋ ਲਾਟ ਤਿਹ ਲਾਗਾ ਤਸੇ ਕਰਮ ਕਮਾਵੇ ਕਹੋ ਕਬੀਰ ਜਿਸ ਸਤਿਗੁਰ ਭੇਟੇ ਪਿੰਡ ਜਨਮ ਨਾ ਆਵੇ ਆਸਾ ਬਾਪ ਦਿਲਾਸਾ ਮੇਰੋ ਕੀਨਾ ਸੇ ਸੁਖਾਲੀ ਮੁਖ ਅਮ੍ਰਿਤ ਦੀਨਾ ਤਿਸ ਬਾਪ ਕਹੋ ਕਿਉਂ ਮਨੋ ਵਿਸਾਰੀ ਆਗੇ ਗਿਆ ਨਾ ਬਾਜੀ ਹਾਰੀ ਮੋਈ ਮੇਰੀ ਮਾਈ ਹਉ ਖਰਾ ਸੁਖਾਲਾ ਬੈਰੋ ਨਹੀਂ ਦਗਲੀ ਲੱਗੇ ਨਾ ਪਲ ਰਹਾਉ ਬਲ ਤਿਸ ਬਾਪੇ ਜਿਨ ਹਉ ਜਾਇਆ ਪੰਚਾਂ ਤੇ ਮੇਰਾ ਸੰਗ ਚੁਗਾਇਆ ਪੰਚ ਮਾਰ ਪਾਵਾ ਦਲ ਦੀਨੇ ਹਾਰ ਸਿਮਰਨ ਮੇਰਾ ਮਨ ਤਨ ਪੀਣੇ ਪਿਤਾ ਹਮਾਰੋ ਵੱਡ ਗੁਸਾਏ ਤਿਸ ਪਿਤਾ ਪੈ ਹਉ ਕਿਉਂ ਕਰ ਜਾਈ ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਭਾਇਆ ਹਉ ਪੂਰ ਤੇਰਾ ਤੂੰ ਬਾਪ ਮੇਰਾ ਏਕੋ ਠਾਹਰ ਦੁਹਾ ਬਸੇਰਾ ਕਹੋ ਕਬੀਰ ਜਨ ਇੱਕ ਬੂਝਿਆ ਗੁਰਪ੍ਰਸਾਦ ਮੈਂ ਸਭ ਕੀ ਸੂਝਿਆ ਸਾ ਇਕਤ ਪੱਤਰ ਪਰ ਉਰਕਟ ਕੁਰਕਟ ਇਕਤ ਪੱਤਰ ਪਰ ਪਾਨੀ ਆਸ ਪਾਸ ਪੰਜ ਜੋਗੀਆ ਬੈਠੇ ਵਿੱਚ ਨਗਟ ਦੇ ਰਾਨੀ ਨਗਟੀ ਕੋ ਠਨ ਗਨ ਵੱਡਾ ਡੂਕਣੇ ਵਿਵੇਕੀ ਕਾਠੀ ਤੂੰ ਰਹਾਓ ਸਗਲ ਮਾਏ ਨਗਟੀ ਕਾ ਵਾਸਾ ਸਗਲ ਮਾਰ ਔਹੇਰੀ ਸਗਲਿਆਂ ਕੀ ਹਾਂ ਬਹਿਣ ਭਾਣ ਜੀ ਜਿਨੇ ਬਰੀ ਤਿਸ ਤੇਰੀ ਹਮਰੋ ਪਰਤਾ ਬਡੋ ਬਵੇਕੀ ਆਪੇ ਸੰਤ ਕਹਾਵੇ ਉਹ ਹਮਾਰੇ ਮਾਥੇ ਕਾਇਮ ਔਰ ਘੁੰਮਰੈ ਨਿਕਟ ਨਾ ਆਵੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨਾ ਤੀਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸਨੇ ਆਸੀ ਬਹੁਤ ਤੀਰਥ ਭ੍ਰਮਣਾ ਲੁੰਜਿਤ ਮੁੰਡਿਤ ਮੋਹਨ ਜਟਾ ਧਾਰ ਅੰਤ ਤਉ ਮਰਨਾ ਤਾਂ ਤੇ ਸੇਵੀ ਅਲੇ ਰਾਮ ਨਾ ਰਚਨਾ ਰਾਮ ਨਾਮ ਹਿਤ ਜਾ ਕੈ ਕਹਾਂ ਕਰੈ ਜਮਨਾ ਰਹਾਓ ਆਗਮ ਨਿਰਗਮ ਜੋਤਕ ਜਾਣੇ ਬਹੁ ਬਹੁ ਬਿਆ ਕਰਨਾ ਤੰਤ ਮੰਤਰ ਸਭ ਔਖਰ ਜਾਣੇ ਅੰਤ ਤਉ ਮਰਨਾ ਰਾਜ ਭੋਗ ਅਰ ਛਤਰ ਸਿੰਘਾਸਨ ਬਹੁ ਸੁੰਦਰ ਰਮਣਾ ਪਾਣ ਕਪੂਰ ਸੁਭਾਸਕ ਚੰਦਨ ਅੰਤ ਤਉ ਮਰਨਾ ਵੇਦ ਪੁਰਾਣ ਸਿਮਰਤ ਸਭ ਖੋਜੇ ਕਹੂੰ ਨਾ ਵਰਨਾ ਕਹੋ ਕਬੀਰਿਓ ਰਾਮੇ ਜਪੋ ਮੇਟ ਜਨਮ ਮਰਨਾ ਆਸਾ ਫੀਲ ਰਬਾਬੀ ਬਲਦ ਪਖਾਵਜ ਕਊਆ ਦਾਲ ਵਜਾਵੇ ਪਹਿਰ ਚੋਲਨਾ ਗੰਧਾ ਨਾ ਚੇ ਪੈਸਾ ਭਗਤ ਕਰਾਵੈ ਰਾਜਾ ਰਾਮ ਕਕਰੀਆ ਬਰੇ ਪਕਾਏ ਕਿਨੈ ਬੂਝਣ ਹਾਰੇ ਖਾਏ ਰਹਾਉ ਬੈਠ ਸਿੰਘ ਘਰ ਪਾਨ ਗਾਵੈ ਕੀਸ ਗਲੋਰੇ ਲਿਆਵੇ ਘਰ ਕਰਮ ਸ੍ਰੀ ਮੰਗਲ ਗਾਵੇ ਕਛੁਆ ਸੰਖ ਬਜਾਵੈ ਬੰਸ ਕੋ ਪੂਤ ਵੀ ਆਹਣ ਚੱਲਿਆ ਸੋਇਨੇ ਮੰਡਪ ਛਾਏ ਰੂਪ ਕਰਨਿਆ ਸੁੰਦਰ ਵਿਧੀ ਸੱਸੈ ਸਿੰਘ ਗੁਣ ਗਾਏ ਕਹਿਤ ਕਬੀਰ ਸਨੋਰੇ ਸੰਤੋ ਕੀਟੀ ਪਰਬਤ ਖਾਇਆ ਕਛੁਆ ਕਹਿ ਅੰਗਾਰ ਭੇ ਲੋਰੋ ਲੋਕੀ ਸ਼ਬਦ ਸੁਣਾਇਆ ਆਸਾ ਬਟੂਆ ਏਕ ਬਹਿਤਰ ਆਧਾਰੀ ਏਕੋ ਨਿਸੈ ਦੁਆਰਾ ਨਵੇਂ ਖੰਡ ਕੀ ਪ੍ਰਥਮੀ ਮੰਗ ਹੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨਹੁੰ ਨਿਧ ਪਾਵੈ ਤਲ ਕਾ ਬ੍ਰਾਹਮਣ ਲੈ ਗਗਨ ਚੁਰਾਵੈ ਰਹਾਉ ਖਿੰਥਾ ਗਿਆਨ ਧਿਆਨ ਕਰ ਸੋਈ ਸ਼ਬਦ ਧਾਗਾ ਮਥ ਘਾਲੈ ਪੰਡ ਤੱਤ ਕੀ ਕਰ ਮਿਰਗਾਣੀ ਗੁਰ ਕੈ ਮਾਰਗ ਚਾਲੈ ਦਇਆ ਫਹੁਰੀ ਕਾਇਆ ਕਰ ਧੂਈ ਦ੍ਰਿਸ਼ਟ ਕੀ ਯਗਨ ਜਲਾਵੈ ਤਿਸ ਕਾ ਭਾਉ ਲੈ ਹਿਰਦੇ ਅੰਤਰ ਚਹੁ ਜੁਗ ਤਾੜੀ ਲਾਵੈ ਸਭ ਜੁਗਤ ਨਾਮ ਨਾਮ ਹੈ ਜਿਸਕਾ ਪਿੰਡ ਪੁਰਾਣਾ ਕਹੋ ਕਬੀਰ ਜੇ ਕਿਰਪਾ ਧਾਰੇ ਦੇ ਸੱਚਾ ਨਿਸ਼ਾਨਾ ਆਸਾ ਹਿੰਦੂ ਤੁਰਕ ਕਹਾਂ ਤੇ ਆਏ ਕਿੰਨੇ ਰਾਹ ਚਲਾਈ ਦਿਲ ਮੈਂ ਸੋਚ ਵਿਚਾਰ ਕਵਾਂਦੇ ਪਿਸ ਦੋ ਜਿਕ ਕਿਨ ਪਾਈ ਗਾਜੀ ਤਹਿ ਕਵਣਗ ਦੇਵ ਬਖਾਨੀ ਪੜਹਤ ਗੁਣਤ ਐਸੇ ਸਭ ਮਾਰੇ ਕਿਨੂੰ ਖਬਰ ਨਾ ਜਾਣੀ ਰਹਾਉ ਸਖਤ ਸੁਨੇਹ ਔਰ ਸੁਨਤ ਕਰੀਐ ਮੈਂ ਨਾ ਬਦੂਗਾ ਭਾਈ ਜਉ ਰਹਿ ਖੁਦਾਏ ਮੋਹੇ ਤੁਰਕ ਕਰੇਗਾ ਆਪਣ ਹੀ ਕਟ ਜਾਈ ਸੁਣਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅਰਧ ਸਰੀਰੀ ਨਾਰ ਨਾ ਛੋਡੇ ਤਾਂ ਤੇ ਹਿੰਦੂ ਹੀ ਰਹੀ ਐ ਛਾੜ ਕਤੇਵ ਰਾਮ ਪੰਜ ਬੋਰੇ ਜ਼ੁਲਮ ਕਰਤ ਹੈ ਭਾਰੀ ਕਬੀਰੇ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਹਾਰੀ ਆਸਾ ਜਬ ਲਗ ਤੇਲ ਦੀਵੈ ਮੁੱਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਰੇ ਬੋਰੇ ਤੋਂ ਘਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹਾਓ ਕਾਕੀ ਮਾਤ ਪਿਤਾ ਕਹੋ ਕਾਕੋ ਕਵਣ ਪੁਰਖ ਕੀ ਜੋਈ ਕੱਠ ਫੁਟੇ ਕੋ ਬਾਤ ਨਾ ਪੁੱਛੇ ਕੱਢ ਹੋ ਹੋਈ ਦੇਹਰੀ ਬੈਠੀ ਮਾਤਾ ਰੋਵੇ ਖਟੀਆ ਲੇ ਗਏ ਭਾਈ ਲੜ ਛਿਟਕਾਏ ਤੇ ਦੀਆ ਰੋਵੈ

ਨਹੀਂ ਕਰ ਫਿੱਕੀ ਆਪ ਜਨਾਏ ਅਵਰ ਕਹੁ ਜਾਨੈ ਤਬ ਹੋਏ ਪਿਸਤ ਸਰੀ ਕੀ ਮਾਟੀ ਇੱਕ ਪੇਕ ਧਾਰ ਨਾਨਾ ਤਾਂ ਮੈਂ ਬ੍ਰਹਮ ਪਛਾਨਾ ਕਹਿ ਕਬੀਰਾ ਪਿਸਤ ਛੋੜ ਕਰ ਦੋਜਕ ਸਿਉ ਮਨ ਮਨ ਆਸਾ ਗਗਨ ਨਗਰ ਇੱਕ ਬੂੰਦ ਨ ਬਰਖੈ ਨਾਦ ਕਹਾਂ ਸੋ ਜੋ ਸਮਾਨਾ ਪਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਿਧਾਨਾ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ ਰਹਾਓ ਬਜਾ ਬਨਹਾਰੋ ਕਹਾਂ ਗਇਓ ਜਿਨ ਇਹ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਜ ਤੇਜ ਸਭ ਲੀਨਾ ਸ੍ਰਵਣਨ ਬਿਖਲ ਭਏ ਸੰਗ ਤੇਰੇ ਇੰਦਰੀ ਕਾ ਬਲ ਥਾਕਾ ਚਰਨ ਰਹੇ ਕਰ ਨਿਰਕ ਪਰੇ ਹੈ ਮੁਖੋ ਨਾਨਕ ਸੇ ਬਾਤਾ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੇ ਭਰਮ ਤੇ ਥਾਕਾ ਮਨ ਕੁੰਚਲ ਉਰ ਥਾਕਾ ਤੇ ਸੂਰ ਧਰਮ ਤੇ ਮ੍ਰਿਤਕ ਪਏ ਇੰਡ ਸੇ ਬੰਦ ਛੂਟੇ ਮ੍ਰਿਤ ਭਾਈ ਸਭ ਚੋਰੇ ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ ਆਸਾ ਇੱਕ ਤੁਕੇ ਚੌਥਾ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ ਮਾਰ ਮਾਰ ਸਰਪਣੀ ਨਿਰਮਲ ਜਲ ਭੈਠੀ ਜਿਨ ਤ੍ਰਿਭਵਨ ਡਸੀਅਲੇ ਗੁਰਪ੍ਰਸਾਦ ਦੀ ਡਿਠੀ ਰਹਾਓ ਸਰਪਣੀ ਸਰਪਣੀ ਕਿਆ ਕਹੋ ਭਾਈ ਜਿਨ ਸਾਚ ਪਛਾਨਿਆ ਤਿਨ ਸਰਪਣੀ ਕਾਹੀ ਸਰਪਣੀ ਤੇ ਆਣ ਸੂਛ ਨਹੀਂ ਅਵਰਾ ਸਰਪਣੀ ਜੀਤੀ ਕਹਾਂ ਕਰੈ ਜਮਰਾ ਇਹ ਸਰਪਣੀ ਤਾਂ ਕੀ ਕੀਤੀ ਹੋਈ ਬਲ ਬਲ ਕਿਆ ਇਸ ਤੇ ਹੋਈ ਇਹ ਬਸਤੀ ਤਾਂ ਬਸਤ ਸਰੀਰਾ ਗੁਰਪ੍ਰਸਾਦ ਸਾਹਿਤ ਤਰੇ ਕਬੀਰਾ ਸਾ ਕਹਾਂ ਸੁਆਣ ਕੋ ਸਿਮਰਤ ਸੁਨਾਏ ਕਹਾਂ ਸਾਖਤ ਪੈ ਹਰ ਗੁਣ ਗਾਏ ਰਾਮ ਰਾਮ ਰਾਮ ਰਮੇ ਰਮ ਰਹੀ ਹੈ ਸਗਲ ਸਿਉਂ ਭੂਲ ਨਹੀਂ ਕਹੀਐ ਰਹਾਉ ਕਊਆ ਕਾਂ ਕਪੂਰ ਚਰਾਏ ਕਹਿ ਬਿਸਿਅਰ ਕਉ ਦੂਧ ਪੀ ਆਏ ਸਤਸੰਗਤ ਮਿਲਬ ਬੇਕ ਬੁੱਧ ਹੋਈ ਪਾਰਸ ਪਰਸ ਲੋਹਾ ਕੰਚਨ ਸੋਈ ਸਰ ਸਮਾਨ ਸਭ ਕਰੀ ਕਰਾਇਆ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਅੰਮ੍ਰਿਤ ਲੈ ਲੈ ਨੀਮ ਸਿੰਚਾਈ ਕਰ ਕਬੀਰ ਵਾਹ ਕੋ ਸਹਿਜ ਨੰ ਜਾਈ ਆਸਾ ਲੰਕਾ ਸਾ ਕੋਟ ਸਮੁੰਦ ਸਿਖਾਈ ਤੇ ਰਾਵਣ ਕਰ ਖਬਰ ਨਾ ਪਾਈ ਕਿਆ ਮੰਗੋ ਕਿਛ ਤਿਰ ਨਾ ਰਹਾਈ ਦੇਖ ਨੈਣ ਤਲਿਓ ਜਗ ਜਾਈ ਰਹਾਓ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰ ਦੀਆ ਨਾ ਬਾਤੀ ਚੰਨ ਸੂਰਜ ਜਾ ਕੇ ਤਪਤ ਸੋਈ ਬੈਸੰਤਰ ਜਾ ਕੇ ਕਪੜੇ ਧੋਈ ਗੁਰਮਤ ਰਾਮੇ ਨਾਮ ਵਸਾਈ ਅਸਥਿਰ ਰਹਿ ਨਾ ਕਤੂੰ ਜਾਈ ਕਹਿਤ ਕਬੀਰ ਸੁਨੋ ਰੇ ਲੋਈ ਰਾਮ ਨਾ ਬਿਨਾ ਮੁਕਤ ਨਾ ਹੋਈ ਆਸਾ ਪਹਿਲਾ ਪੂਤ ਪਿਛਾਰੀ ਮਾਏ ਗੁਰ ਲਾਗੋ ਚੇਲੇ ਕੀ ਪਾਈ ਏਕ ਚੰਬੋ ਸੁਣੋ ਤੁਮ ਭਾਈ ਦੇਖਤ ਸਿੰਘ ਚਰਾਵਰ ਗਾਈ ਰਹਾਓ ਜਲ ਕੀ ਮਛਲੀ ਤਰਵਰ ਬੇ ਆਈ ਦੇਖਤ ਕੁਤਰਾ ਲੈ ਗਈ ਬਿਲਾਈ ਤਲੈ ਰੇ ਵੈਸਾ ਉੱਪਰ ਸੂਲਾ ਤਿਸ ਕੈ ਪੇੜ ਲੱਗੇ ਫਲ ਫੂਲਾ ਘੋਰੇ ਚਰ ਪੈਸ ਚਰਾਵਣ ਜਾਈ ਬਾਹਰ ਬੈਲ ਘੋਣ ਕਰ ਆਏ ਕਰ ਕਬੀਰ ਜੋ ਇਸ ਪਦ ਬੁੱਝੈ ਰਾਮ ਰਮਤ ਤਿਸ ਸਭ ਕੇ ਸੂਜੇ ਬਾਇਸ ਚੌਪਦੇ ਤਥਾ ਪੰਚ ਪਦੇ ਆਸਾ ਸ਼੍ਰੀ ਕਬੀਰ ਜੀਓ ਕੇ ਤਿਪਦੇ ਅਠਮਾ ਦੋ ਤੁਖ ਸੱਤਮਾ ਇੱਕ ਤੁਕਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿੰਨ ਤੇ ਜਿਨ ਪਿੰਡ ਕੀਆ ਕਣਾ ਕੁੰਡ ਰਹਾਇਆ ਦਸਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ ਪ੍ਰਾਣੀ ਕਾਹੇ ਕਉ ਲੋਭ ਲਾਗੇ ਰਤਨ ਜਨਮ ਕੋਇਆ ਪੂਰਬ ਜਨਮ ਕਰਮ ਭੂਮ ਬੀਜ ਨਹੀਂ ਬੋਇਆ ਰਹਾਓ ਬਾਰਗ ਤੇ ਬਿਰਧ ਭਇਆ ਹੁਨਾ ਸੋ ਹੋਇਆ ਜਾਂ ਜਮ ਆਏ ਝੋਟ ਪਕੜੇ ਤਬੇ ਕਾਹੇ ਡੋਇਆ ਜੀਵਨੇ ਕੀ ਆਸ ਕਰੇ ਜਮ ਨਿਹਾਰੇ ਸਾਸਾ ਬਾਜੀ ਕਰੀ ਸੰਸਾਰ ਗੰਭੀਰਾ

ਹੋ ਬਾਪ ਸਾਬ ਕਾ ਕਰੇ ਲੜਾਈ ਮਾਇਆ ਸਦ ਮਤ ਵਾਰੀ ਵੱਡੇ ਭਾਈ ਕਹਿ ਜਬ ਸੰਗ ਹੋਤੀ ਤਬ ਹੋ ਨਹਿ ਪਿਆਰੀ ਕਹਿਤ ਕਬੀਰ ਪੰਚ ਕੋ ਝਗੜਾ ਝਗੜਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਵਾਧਿਆ ਮੈਂ ਰਾਮ ਰਮਤ ਸੁਖ ਪਾਇਆ ਸਾ ਹਮ ਕਰ ਸੂਤ ਤਨੇ ਨਿਤ ਤਾਨਾ ਕੰਠ ਜਨੇਊ ਤੁਮਾਰੇ ਤੁਮ ਤੋ ਵੇਦ ਪੜੋ ਗਾਇਤਰੀ ਗੋਬਿੰਦ ਹਿਰਦੈ ਹਮਾਰੇ ਮੇਰੀ ਜੇਬ ਬਸਨ ਨੈ ਨਾਰਾਇਣ ਹਿਰਦੇ ਬਸੇ ਗੋਬਿੰਦਾ ਜਮ ਦੁਆਰ ਜਬ ਪੁਰਸ ਬਵਰੇ ਤਬ ਕਿਆ ਕੈਸ ਮੁਕੰਦਾ ਰਹਾਉ ਹਮ ਗੋਰੂ ਤੁਮ ਗੁਵਾਰ ਗੁਸਾਈ ਜਨਮ ਜਨਮ ਰਖਵਾਰੇ ਕਭੂ ਨਾ ਪਾਰ ਉਤਾਰ ਚਰਾਹੇ ਕੈਸੇ ਕਸਮ ਮਾਰੇ ਤੂੰ ਬਾਮਣ ਮੈਂ ਕਸਿਕ ਜੁਲਹਾ ਬੁਝੋ ਮੁਰਗਿਆ ਨਾ ਤੁਮ ਤਉ ਜਾਚੇ ਭੁਪਤ ਰਾਜੇ ਹਰ ਸੋਮ ਵਰਤਿਆਨਾ ਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਨ ਸਾਚ ਕਰ ਹਾਮ ਗਾਠ ਦੇਨੀ ਛੋੜ ਪਰਮ ਨਿਧਾਨ ਬਾਬਾ ਮਾਇਆ ਮੋਹ ਹਿਤ ਕੀਨਾ ਜਿਨ ਗਿਆਨ ਰਤਨ ਹਿਰਲੀ ਨਿਧਾਉ ਨੈਣ ਦੇਖ ਪਤੰਗ ਗੁਰੂ ਜੈ ਬਸ ਨਾ ਦੇਖ ਆਗ ਕਾਲ ਬਸ ਨਾ ਮੂਜਤੇ ਕਣਕ ਕਾਮਣੀ ਲਾਗ ਕਰਮ ਵਿਚਾਰ ਵਿਕਾਰ ਪਰ ਹਰ ਤਰਨ ਤਾਰਨ ਸੋਏ ਕਹਿ ਕਬੀਰ ਜਗ ਜੀਵਨ ਐਸਾ ਦੁਤਿਆ ਨਾਹੀ ਕੋਏ ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ ਆਬ ਫੋਨ ਰੂਪ ਨਾ ਹੋਏ ਤਾਗਾ ਤੰਤ ਸਾਜ ਸਭ ਤਾਕਾ ਰਾਮ ਨਾਮ ਬਸ ਹੋਈ ਆਬ ਮੋਹਿ ਨਾਚ ਨੂੰ ਨਾ ਆਵੇ ਮੇਰਾ ਮਨ ਮੰਦਰੀਆ ਨਾਮ ਬਜਾਵੇ ਰਹਾਉ ਕਾਮ ਕ੍ਰੋਧ ਮਾਇਆ ਲਹਿ ਜਾ ਦੀ ਤ੍ਰਿਸ਼ਨਾ ਗਗਰ ਫੋਟੀ ਕਾਮ ਚੁਲਨਾ ਭਇਆ ਹੈ ਪੁਰਾਣਾ ਗਇਆ ਭਰਮ ਸਭ ਛੁੱਟੀ ਸਰਬ ਭੂਤ ਇੱਕ ਕਰ ਜਾਣਿਆ ਚੂਕੇ ਬਾਦ ਵਿਵਾਦਾ ਕਹਿ ਕਬੀਰ ਮੈਂ ਪੂਰਾ ਪਾਇਆ ਪੈ ਰਾਮ ਪ੍ਰਸਾਦਾ ਆਸਾ ਰੋਜਾ ਧਰੇ ਮਨਾਵੇ ਅਲੋ ਸਵਾਗਤ ਜੀ ਸਿੰਘਾਰੇ ਆਪਾਂ ਦੇ ਖਬਰ ਨਹੀਂ ਦੇਖੇ ਕਾਹੇ ਕਹੋ ਝੱਖ ਮਾਰੇ ਕਾ ਜੀ ਸਾਹਿਬ ਇੱਕ ਤੋਂ ਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੈ ਖਬਰ ਨਾ ਕਰੇ ਦੀਨ ਕੇ ਬੋਰੇ ਤਾਂ ਤੇ ਜਨਮ ਲੇਖੈ ਰਹਾਉ ਸਾਜ ਕਿਤੇ ਬਖਾਨੇ ਅਲੋ ਨਾਰ ਪੁਰਖ ਨਹੀਂ ਕੋਈ ਪੜੇ ਗੁਣੇ ਨਾਹੀਂ ਕਛ ਬੋਰੇ ਜਾਓ ਦਿਲ ਮੈਂ ਖਬਰ ਨਾ ਹੋਈ ਅਲੋ ਗੈਬ ਸਗਲ ਘੱਟ ਪਿੱਤਰ ਹਿਰਦੇ ਲਿਓ ਵਿਚਾਰੀ ਹਿੰਦੂ ਤੁਰਕ ਦੋਹੂੰ ਮੈਂ ਕਹਿ ਕਬੀਰ ਪੁਕਾਰੀ ਆਸਾ ਤਿਪਦਾ ਇੱਕ ਤੁਕਾ ਕਿਉ ਸਿੰਘ

ਧੜ ਬੈ ਤਾਂ ਸਗਲੀ ਰਹਿ ਸੈਣ ਤਰਾਈ ਦਿਨ ਸਨਾ ਰਹਿਣ ਵੇਦ ਨਹੀਂ ਸ਼ਾਸਤਰ ਤਾਂ ਬਸੈ ਨਿਰੰਕਾਰਾ ਕਹਿ ਕਬੀਰ ਨਰ ਦਸੈ ਧਿਆਵੋ ਬਾਵਰਿਆ ਸੰਸਾਰ ਕੋ ਅੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ਼੍ਰੀ ਨਾਮ ਦੇਵ ਜੀ ਕੀ ਏਕ ਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਵਿਚਿੱਤਰ ਵਿਮੋਹਿਤ ਬਿਰਲਾ ਬੁੱਝਾ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਰਹਾਉ ਜਲ ਤਰੰਗ ਅਰ ਫੀਨ ਬੁਧਬਦਾ ਜਲ ਤੇ ਭਿੰਨ ਨਾ ਹੋਈ ਇਹੋ ਪ੍ਰਪੰਚ ਪਰ ਬ੍ਰਹਮ ਕੀ ਲੀਲਾ ਮਿਤਰਤ ਅਨ ਹੋਏ ਮਿਥਿਆ ਭਰਮ ਔਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ ਸੋ ਕ੍ਰਿਤ ਮਨਸਾ ਗੁਰਪਦੇਸੀ ਜਗਤ ਹੀ ਮਨ ਮਾਨਿਆ ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ ਘਟ ਘਟ ਅੰਤਰ ਸੰਡਰ ਅੰਤਰ ਕੇਵਲ ਏਕ ਮੁਰਾਰੀ ਆਸਾ ਅਨਿਲੇ ਕੁੰਭਰਾਈ ਲੇ ਉਦਕ ਠਾਕੁਰ ਕੋ ਇਸਨਾਨ ਕਰੋ ਬਿਆਲੀ ਸੋ ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਇ ਕਰੋ ਜਤਰ ਜਾਓ ਤਤ ਬੀਠਲ ਪਹਿਲਾ ਮਹਾਨੰਦ ਕਰੇ ਸਦ ਕੇਲਾ ਰਹਾਓ ਅਨਿਲੇ ਫੂਲ ਪਰੋਇਲੇ ਮਾਲਾ ਠਾਕੁਰ ਕੀ ਹਾਂ ਪੂਜ ਕਰੋ ਪਹਿਲੇ

ਮੈਂ ਵੇਦ ਕਰੋ ਪਹਿਲੇ ਦੂਧ ਬਿਟਾ ਦਿਓ ਬਛਰੈ ਬੀਟਲ ਪਹਿਲਾ ਕਾਇ ਕਰੋ ਇਹ ਬੈ ਬੀਟਲ ਉਬੈ ਬੀਟਲ ਬੀਟਲ ਬਿਨ ਸੰਸਾਰ ਨਹੀਂ ਥਾਨ ਤਨੰਤਰ ਨਾਮਾ ਪ੍ਰਣਵੈ ਪੂਰ ਰਹੇ ਆਓ ਤੂੰ ਸਰਬਮਈ ਆਸਾ ਮਨ ਮੇਰੋ ਗੱਦ ਜਿਹਬਾ ਮੇਰੀ ਖਾਤੀ ਮਪ ਮਪ ਕਾਟੋ ਜਮ ਕੀ ਪਾਸੀ ਕਹਾਂ ਕਰੋ ਜਾਤੀ ਕਹਿ ਕਰੋ ਪਾਤੀ ਰਾਮ ਕੋ ਨਾਮ ਜਪੋ ਦਿਨ ਦਾਤੀ ਰਹਾਓ ਰਾਂਗਣ ਰਾਂਗੋ ਸੀਵਨ ਸਿਵੋ ਰਾਮ ਨਾਮ ਬਿਨ ਕਰੀ ਨਾ ਜੀਵੋ ਭਗਤ ਕਰੋ ਹਰ ਕੇ ਗੁਣ ਗਾਵੋ ਆਠ ਪੈਰ ਆਪਣਾ ਖਸਮ ਧਿਆਵੋ ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਸੋ ਲਗਾ ਆਸਾ ਸਾਪ ਕੁੰਚ ਛੋਡੈ ਬਿਖ ਨਹੀਂ ਛਾਡੈ ਉਦਕ ਮਹਿ ਜੈਸੇ ਬਗ ਧਿਆਨ ਮਾਡੇ ਕਾਹੇ ਕਹੋ ਕੀਜੇ ਧਿਆਨ ਜਪੰਨਾ ਜਬ ਤੇ ਸੁਧ ਨਾਹੀਂ ਮਨ ਆਪਣਾ ਰਹਾਓ ਸਿੰਘ ਚ ਭੋਜਨ ਜੋ ਨਰ ਜਾਣੇ ਐਸੇ ਹੀ ਠਗਦੇ ਬਖਾਨੇ ਨਾਮੇ ਕੇ ਸੁਆਮੀ।

ਪਾਨ ਕਰਤ ਪਾਇਓ ਪਾਇਓ ਰਮਈਆ ਧਨ ਰਹਾਓ ਸੰਪਤ ਬਿਪਤ ਪਟਲ ਮਾਇਆ ਧਨ ਤਾਂ ਮੈਂ ਮਗਨ ਹੋਤ ਨਾ ਤੇਰੋ ਜਨ ਪ੍ਰੇਮ ਕੀ ਦੇਵਰੀ ਬੰਧਿਓ ਤੇਰੋ ਜਨ ਕਹਿ ਰਵਦਾ ਛੁੱਟੇ ਬੋ ਕਵਣ ਗੁਣ ਆਸਾ ਹਰ ਹਰ ਹਰ ਹਰ ਹਰ ਹਰ ਹਰ ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਦਹਾਓ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਓ ਦੂਧ ਪੀ ਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਦਾਸ ਰਾਮ ਰੰਗ ਰਾਤਾ ਗੁਰਪ੍ਰਸਾਦ ਨਰਕ ਨਹੀਂ ਜਾਤਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਰਹਾਓ ਜਬ ਕਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਮਨ ਬਚ ਕ੍ਰਮ ਰਸ ਕਸੇ ਲੁਭਾਨਾ ਬਿਨਸ ਗਿਆ ਜਾਏ ਕਹੂੰ ਸੁਮਾਨਾ ਕਹਿ ਰਵਦਾਸ ਬਾਜੀ ਜਗ ਭਾਈ ਬਾਜੀ ਗਰ ਸੋ ਮੋਹੇ ਪ੍ਰੀਤ ਬਨ ਆਈ ਆਸਾ ਬਾਣੀ ਭਗਤ ਧੰਨੇ ਜੀ ਕੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਭ੍ਰਮਤ ਫਿਰਤ ਬਹੁ ਜਨਮ ਬਿਲਾ ਨੇ ਤਨ ਮਨ ਧਨ ਨਹੀਂ ਧੀਰੇ ਲਾਲਚ ਬਿਖ ਕਾਮ ਲੁਭ ਦਰਾਤਾ ਮਨ ਬਿਸਰੇ ਪ੍ਰਭ ਹੀਰੇ ਰਹੋ ਬਿਖ ਫਲ ਮੀਠ ਲਗੇ ਮਨ ਬੌਰੇ ਚਾਰ ਵਿਚਾਰ ਨ ਜਾਣਿਆ ਗੁਣ ਤੇ ਪ੍ਰੀਤ ਬੜੀ ਅਨ ਭਾਤੀ ਜਨਮ ਮਰਨ ਫਿਰਤਾਨਿਆ ਜੁਗਤ ਜਾ ਨਹੀਂ ਹਿਰਦੇ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਬਿਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪ੍ਰਵੇਸ਼ ਗੁਰੇ ਧਨ ਦੀਆ ਧਿਆਨ ਮਾਨ ਮਨ ਏਕ ਮਏ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਤ੍ਰਿਪਤ ਅਗਾਨੇ ਮੁਕਤ ਭਏ ਜੋਤ ਸਮਾਏ ਸਮਾਨੀ ਜਾ ਕੈ ਅਛਲੀ ਪ੍ਰਭ ਪਹਿਚਾਨਿਆ ਧੰਨੇ ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ ਮਹੱਲਾ ਪੈਵਾਂ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ ਆੜ ਧਾਮ ਕੋ ਸ਼ੀਪੁਰੋ ਹੋਇਓ ਲਖੀਨਾ ਰਹਾਓ ਵਰਨਾ ਤੁਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗਨੀ ਗਹੀਰਾ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੁਆ ਸਾਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਮੁਤਕਾਰੀ ਆਓ ਘਰ ਘਰ ਸੁਣਿਆ ਹਿਰਦੇ ਵਸਿਆ ਪਰ ਬ੍ਰਹਮ ਭਗਤਾ ਮੈਂ ਗਣਿਆ ਇਹ ਬਿਦ ਸੁਣ ਕਹਿ ਜਾ ਟਰੋਠ ਭਗਤੀ ਲਾਗਾ ਮਿਲੇ ਪ੍ਰਤੱਕ ਗੁਸਾਈਆਂ ਧੰਨਾ ਵਡਭਾਗਾ ਰੇ ਚਿੱਤ ਚਿਰਸ ਕੀ ਨਾ ਦਿਆਲ ਦਮੋਦਰ ਬਿਹੇ ਨਾ ਜਾਣਸ ਕੋਈ ਜੇ ਧਾਵੇ ਬ੍ਰਹਿਮੰਡ ਖੰਡ ਕਹੋ ਕਰਤਾ ਕਰੇ ਸੋਈ ਰਹਾਓ ਜਨਨੀ ਕੀਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰੱਖੇ ਐਸਾ ਖਸਮ ਹਮਾਰਾ ਘੁੰਮੇ ਜਲ ਮਾਹੇ ਤਨ ਤਿਸ ਬਾਹਰ ਪੰਖ ਕੀਰ ਤਿਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ ਕਹਿਤ ਨਾ ਪੂਰਨ ਤਾਂ ਕੋ ਮਤ ਰੇ ਜੀ ਡਰਾਹੀ ਆਸਾ ਸੇਖ ਫਰੀਦ ਜੀਓ ਕੀ ਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਅਰ ਤੇ ਇਸ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਪੋਏ ਭਾਰਤੀਏ ਰਹਾਓ ਆਪ ਲੀਏ ਲੜ ਲਾਏ ਦਰ ਦਰਵੇਸੇ ਤਿੰਨ ਧਨ ਜਨਿੰਦੀ ਮਾਓ ਆਏ ਸਫਲ ਸੇ ਪਰਵਤ ਗਾਰੇ ਅਪਾਰ ਗਮ ਬੇਅੰਤ ਤੂੰ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਭਨੈ ਖੁਦਾਏ ਤੂੰ ਬਖਸੰਦਗੀ ਸੇਖ ਫਰੀਦੇ ਖੈਰ ਦੀਜੇ ਬੰਦਗੀ ਆਸਾ ਬੋਲੇ ਸੇਖ ਫਰੀਦ ਪਿਆਰੇ ਅਲਹੋ ਲੱਗੇ ਤਨ ਹੋਸੀ ਖਾਕ ਨਿਮਾਨੀ ਗੋਰ ਕਰੇ ਆਜ ਮਿਲਾਵਾਂ ਸੇਖ ਫਰੀਦ ਟਾਕਮ ਕੁੰਜਣੀਆਂ ਮਨੋ ਮਛਿੰਦਣੀਆਂ ਰਹਾਓ ਜੇ ਜਾਣਾ ਮਰ ਜਾਈਐ ਘੁੰਮਣਾ ਆਈਐ ਝੂਠੀ ਦੁਨੀਆ ਲੱਗ ਨਾ ਆਪ ਵੰਜਾਈਐ ਬੋਲੀਏ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੇ ਵਾਟ ਮਰਿਦਾ ਜੋਲੀਐ ਸ਼ੈ ਲੰਘਦੇ ਪਾਰ ਗੋਰੀ ਮਨ ਧੀਰਿਆ ਕੰਚਨ ਮੰਨੇ ਪਾਸੇ ਕਲਵਤ ਚੀਰਿਆ ਸੇਖ ਹਿਆਤੀ ਜੱਗ ਨਾ ਕੋਈ ਥਿਰ ਰਹਿਆ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਕਤਕ ਕੁੰਜਾਂ ਚੇਤ ਡਉ ਸਾਵਣ ਬਿਜਲੀਆਂ ਸੀ ਆਲੇ ਸੁਹੰਦੀਆਂ ਪੀੜ ਗੱਲ ਬਾਹੜੀਆਂ ਚੱਲੇ ਚੱਲਣਹਾਰ ਵਿਚਾਰਾ ਲੇ ਮਨੋ ਘੜੇਂਦਿਆਂ ਛੇ ਮਾ ਤੁੜਦਿਆਂ ਹਿੱਕ ਕਿਣੋ ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੁਰਾਂ ਨਾਲ ਉਲਾਮੇ ਜੀ ਸਹੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸਹਿਬ ਅੰਗੁਰ ਪ੍ਰਸਾਦ ਰਾਗ ਗੁਜਰੀ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ
ਤੇਰਾ ਨਾਮ ਕਰੀ ਚਨ ਨਾਠੀਆ ਜੇ ਮਨੁਰਸਾ ਹੋਏ ਕਰਨੀ ਕੰਗੂ ਜੇਰ ਲੈ ਕਾਟੇ ਅੰਤਰ ਪੂਜਾ ਹੋਏ ਪੂਜਾ ਕਿ